ਆਕਾਸ਼ਵਾਣੀ ਐਫਐਮ ਰੇਨਬੋ ਤੇ ਹੁਣ ਪੇਸ਼ ਹੈ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਪਰਿਚੇ ਦੇ ਤਹਿਤ। ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਸੁਣੋਗੇ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ। ਸਵੇਰੇ 7 ਵਜੇ ਐਫਐਮ ਨਿਊਜ਼ ਹੈਡਲਾਈਨਸ ਔਰ ਉਸ ਤੋਂ ਠੀਕ ਬਾਅਦ ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਸੁਣ ਪਾਓਗੇ ਗੁੱਡ ਮਾਰਨਿੰਗ ਜਲੰਧਰ।

ਪੰਜਾਬੀ ਖਬਰਾਂ ਸਵੇਰੇ 8:30 ਵਜੇ 8:40 ਤੇ ਪੇਸ਼ ਕਰਾਂਗੇ ਸਾਡਾ ਪੰਜਾਬੀ ਨਾਨ ਸਟੋਪ ਬੀਟ ਮਿਊਜ਼ਿਕ ਦਾ ਸੈਗਮੈਂਟ ਅੱਡੀ ਟੱਪਾ। ਸਵੇਰੇ 9 ਵਜੇ FM ਨਿਊਜ਼ ਹੈਡਲਾਈਨਸ ਔਰ ਉਸ ਤੋਂ ਠੀਕ ਬਾਅਦ ਤੁਹਾਡਾ ਮਨ ਪਸੰਦੀਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਲੈ ਕੇ ਹਾਜ਼ਰ ਹੋ ਜਾਵਾਂਗੇ, ਜਿਸ ਦੇ ਵਿੱਚ ਤੁਸੀਂ ਵੀ ਆਪਣੇ ਵਟਸਐਪ 'ਤੇ ਭੇਜੇ ਹੋਏ ਮੈਸੇਜਸ ਭੇਜ ਕੇ ਬਣ ਸਕਦੇ ਹੋ ਪ੍ਰੋਗਰਾਮ ਦਾ ਹਿੱਸਾ।

102.7 ਮੈਗਾਹਰਟਜ਼ ਦੇ ਨਾਲ ਹੁਣ ਤੁਸੀਂ 103.6 ਮੈਗਾਹਰਟਜ਼ ਦੀ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਪਰਮਾਤਮਾ ਦੇ ਅੱਗੇ ਜੇਕਰ ਸੱਚੇ ਮਨ ਦੇ ਨਾਲ ਅਸੀਂ ਕੋਈ ਵੀ ਆਪਣੀ ਪੀੜਾ ਆਪਣੀ ਅਰਦਾਸ ਅੱਗੇ ਰੱਖਦੇ ਹਾਂ, ਪਰਮਾਤਮਾ ਕਦੇ ਵੀ ਉਸਨੂੰ ਅਣਸੁਣਿਆ ਨਹੀਂ ਕਰਦਾ। ਸਾਡੀ ਅਰਦਾਸ ਉਹ ਜ਼ਰੂਰ ਕਬੂਲ ਕਰਦਾ ਹੈ, ਬਸ਼ਰਤੇ ਸਾਡਾ ਮਨ ਸੱਚਾ ਹੋਵੇ, ਸਾਡੀ ਨੀਅਤ ਸਾਫ਼ ਹੋਵੇ ਅਤੇ ਅਸੀਂ ਨਿਸਵਾਰਥ ਭਾਵ ਦੇ ਨਾਲ ਬਾਕੀ ਜੀਵਾਂ ਦੀ ਸੇਵਾ ਦੇ ਲਈ ਵੀ ਕਰਮ ਕਰਦੇ ਹੋਈਏ।

102.7 ਮੈਗਾਹਰਟਸ ਦੇ ਨਾਲ ਨਾਲ 102.7 ਮੈਗਾਹਰਟਸ 'ਤੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਐਫਐਮ ਰੇਨਬੋ ਦੀ ਕੜੀ ਤੇ ਸਵੇਰ ਦੇ 7 ਵਜ ਚੁੱਕੇ ਨੇ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਾਹਰ ਸਟੋਰ ਨੇ ਓਸਲੋ ਵਿਚ ਵਫਦ ਪੱਧਰੀ ਗੱਲਬਾਤ ਕੀਤੀ। ਗੱਲਬਾਤ ਦੌਰਾਨ ਦੋਵੇਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਿਚ ਅੱਜ ਇਟਲੀ ਦੇ 2 ਦਿਨਾਂ ਦੌਰੇ ਤੇ ਰੋਮ ਪਹੁੰਚਣਗੇ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਏ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਆਮ ਆਦਮੀ ਪਾਰਟੀ ਦੇ ਨੇਤਾ ਦੀਪਕ ਸਿੰਗਲਾ ਨੂੰ ਇਕ ਕਥਿਤ ਬੈਂਕ ਧੋਖਾਧੜੀ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਏ। ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਤੇ ਈਂਧਣ ਦੀ ਰਾਸ਼ਨਿੰਗ ਦੀ ਕਥਿਤ ਅਸਥਾਈ ਸ਼ੁਰੂਆਤ ਸਬੰਧੀ ਗੁੰਮਰਾਹਕੁਨ ਅਤੇ ਫਰਜ਼ੀ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਏ ਕਿ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ ਤੇ ਕੋਈ ਪਾਬੰਦੀ ਜਾਂ ਸੀਮਾ ਲਾਉਣ ਸਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਚੰਡੀਗੜ੍ਹ ਦਾ ਦੌਰਾ ਕੀਤਾ। ਪੰਜਾਬ ਪੁਲਿਸ ਵੱਲੋਂ 3 ਵੱਖ ਵੱਖ ਕਾਰਵਾਈਆਂ ਵਿਚ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫ਼ਤਾਰ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ

ਅਰਵੇਂ ਦਿਨ ਪੁਲਿਸ ਟੀਮਾਂ ਵੱਲੋਂ 271 ਵਿਅਕਤੀਆਂ ਨੂੰ 3 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਏ, ਜਿਸ ਨਾਲ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 30,250 ਹੋ ਗਈ ਏ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਸੂਹ ਦੇ ਸਕਦੇ ਨੇ। ਅਤੇ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਇਹ ਸਨ ਹੁਣ ਤੱਕ ਦੇ ਐਫ ਐਮ ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ ਸੁਣੋਗੇ ਐਫ ਐਮ ਰੇਨਬੋ 'ਤੇ।

ਪੰਜਾਬੀਆਂ ਦੇ ਬਿਲਕੁਲ ਦਿਲਾਂ ਦੀ ਧੜਕਣ ਨੂੰ ਸੁਣਦਾ ਹੋਇਆ, ਸਮਝਦਾ ਹੋਇਆ ਤੇ ਉਹਦੇ ਅਕੋਰਡਿੰਗ ਚੱਲਦਾ ਹੋਇਆ ਪ੍ਰੋਗਰਾਮ ਦਿਲ ਆਪਣਾ ਪੰਜਾਬੀ 9 to 10 ਵਜੇ ਤੱਕ। ਯਾਨੀ ਕਿ ਅੱਜ ਕੁੱਲ ਮਿਲਾ ਕੇ ਤੁਹਾਡਾ ਤੇ ਮੇਰਾ ਸਫ਼ਰ ਹੈ ਜੀ 10 ਵਜੇ ਤੱਕ। ਤੇ ਮੈਨੂੰ ਲੱਗਦਾ ਕਿ ਹੁਣ ਸਫ਼ਰ ਦੀ ਆਪਾਂ ਸ਼ੁਰੂਆਤ ਜਿੱਥੇ ਸਾਰੇ ਪ੍ਰੋਗਰਾਮਾਂ ਦੇ ਨਾਲ ਕਰ ਲਈ ਹੈ, ਆਵਾਜ਼ ਦੇ ਨਾਲ ਕਰ ਲਈ ਹੈ, ਸ਼ੁਰੂਆਤ ਮਿੱਠੀ ਪਿਆਰੀ ਹੋ ਚੁੱਕੀ ਹੈ ਅੱਜ ਦੀ ਖੂਬਸੂਰਤ ਜਿਹੀ ਹੈਪੀ ਵਾਲੀ ਬਲੈਸਡ ਜਿਹੀ ਐਂਡ ਪੋਜ਼ਿਟਿਵਿਟੀ ਵਾਲੀ ਟਿਊਜ਼ਡੇ ਮਾਰਨਿੰਗ ਦੀ, ਮੰਗਲਵਾਰ ਦੀ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ। ਔਰ ਮੈਨੂੰ ਲੱਗਦਾ ਹੈ ਕਿ ਇੱਕ ਪਿਆਰੀ ਜਿਹੀ ਆਵਾਜ਼ ਦੇ ਵਿੱਚ ਗੀਤ ਸੁਣਨਾ ਤਾਂ ਬਣਦਾ ਹੈ ਨਾ। ਮਿੱਠਾ ਪਿਆਰਾ ਜਿਹਾ ਗੀਤ ਉਹ ਵੀ ਤੁਹਾਡੇ ਲਈ ਪਲੇ ਕਰਦੀ ਹਾਂ, ਜਾਣਾ ਕਿਤੇ ਨਹੀਂ ਹੈ। ਫਿਲਹਾਲ ਇੰਜੋਏ ਕਰੋ ਬਿਊਟੀਫੁਲ ਜਿਹਾ ਟਰੈਕ।

ਖਾਮੋਸ਼ੀਆਂ ਦੀ ਜਗ੍ਹਾ ਹੈ ਕਿੱਥੇ ਜਦੋਂ ਤੁਸੀਂ ਤੇ ਮੈਂ ਇਕੱਠੇ ਹੋਈਏ ਤੇ ਸਾਥ ਹੋਵੇ ਇਸ ਪਿਆਰੇ ਜਿਹੇ ਐਫਐਮ ਰੇਨਬੋ ਦਾ ਤੁਹਾਡੇ ਤੇ ਮੇਰੇ ਨਾਲ। ਨਾਮ ਵੀ ਪਿਆਰਾ, ਸਾਥ ਵੀ ਪਿਆਰਾ, ਵਾਈਬ ਵੀ ਇੱਕਦਮ ਪਿਆਰੀ ਪਿਆਰੀ, ਫੁੱਲ ਆਫ ਪੋਜ਼ਿਟਿਵਿਟੀ ਵਾਲੀ ਵਿਦ ਐਫਐਮ ਰੇਨਬੋ। ਵੈਲਕਮ ਬੈਕ। ਇੱਕ ਥੋਟ ਆ ਰਿਹਾ ਮੇਰੇ ਦਿਮਾਗ ਦੇ ਵਿੱਚ। ਚਾਹ ਮੈਨੂੰ ਪਸੰਦ ਹੈ, ਹਾਂਜੀ, ਲੇਕਿਨ ਚਾਹ ਹਰ ਕਿਸੇ 'ਚ ਹੋਣੀ ਚਾਹੀਦੀ ਹੈ। ਪੀਣ ਵਾਲੀ ਨਹੀਂ, ਇੱਛਾ ਵਾਲੀ ਚਾਹ। ਇਸ ਲਈ ਕਹਿੰਦੇ ਨੇ ਕਿ ਚਾਏ ਹੋ ਜਾਂ ਚਾਹ ਹੋ, ਯਾਨੀ ਕਿ ਚਾਹ ਹੋਵੇ ਜਾਂ ਕੁਛ ਕਰਨ ਦਾ ਚਾਹ ਹੋਵੇ, ਰੰਗ ਇਕਦਮ ਪੱਕਾ ਹੋਣਾ ਚਾਹੀਦਾ। ਕਹਿੰਦੇ ਫਿਕਰ ਹੋਵੇ ਜਾਂ ਜ਼ਿਕਰ, ਲੇਕਿਨ ਰਿਸ਼ਤਿਆਂ 'ਚ ਆਪਣਾਪਣ ਹੋਣਾ ਚਾਹੀਦਾ। ਜੀਵਨ ਦੇ ਵਿੱਚ ਕਹਿੰਦੇ ਨੇ ਕਿ ਹੀਰਾ ਪਰਖਣ ਵਾਲੇ ਨਾ ਬਹੁਤ ਘੱਟ ਹੁੰਦੇ ਨੇ, ਲੇਕਿਨ ਪੀੜਾ ਪਰਖਣ ਵਾਲੇ ਜ਼ਿਆਦਾ ਜ਼ਰੂਰੀ ਹੁੰਦੇ ਨੇ ਜ਼ਿੰਦਗੀ ਦੇ ਵਿੱਚ, ਜੋ ਸਾਡੇ ਕੋਲ ਹੋਣ। ਵੈਸੇ ਪਰਖ ਤਾਂ ਹਰ ਕੋਈ ਲੈਂਦਾ ਹੈ, ਸਾਨੂੰ ਔਰ ਅਸੀਂ ਬਾਕੀਆਂ ਨੂੰ, ਲੇਕਿਨ ਸਾਡੇ ਦੁੱਖ ਨੂੰ ਸਮਝਣ ਵਾਲਾ, ਯਾਨੀ ਕਿ ਸਾਡੀ ਦਰਦ ਨੂੰ, ਪੀੜਾ ਨੂੰ, ਇਹਨੂੰ ਪਰਖਣ ਵਾਲਾ ਕਿ ਬਿਨਾਂ ਬੋਲੇ ਵੀ ਬੜਾ ਕੁਝ ਕਹਿ ਰਹੀ ਹੈ ਕਿਸੇ ਦੀ ਖਾਮੋਸ਼ੀ, ਇੱਦਾਂ ਦਾ ਇਨਸਾਨ ਹੋਣਾ ਜ਼ਰੂਰੀ ਹੈ। ਦੈਟਸ ਵਾਟ ਆਈ ਥਿੰਕ। ਤੁਹਾਨੂੰ ਕੀ ਲੱਗਦਾ ਹੈ? ਮੈਨੂੰ ਲੱਗਦਾ ਮੈਂ ਨਾ ਐਗਰੀ ਕਰਦੇ ਹੋਵੋਗੇ ਤੁਸੀਂ। ਚਲੋ, ਇਸੇ ਥੋਟ 'ਤੇ ਇੱਕ ਬਹੁਤ ਹੀ ਪਿਆਰਾ ਜਿਹਾ ਸੌਂਗ ਆ ਰਿਹਾ ਮੇਰੇ ਦਿਮਾਗ ਦੇ ਵਿੱਚ, ਅਤੇ ਕਿਉਂ ਨਾ ਅੱਜ ਦੀ ਫਿਰ ਪੋਜ਼ਿਟਿਵ, ਰਿਫਰੈਸ਼ਿੰਗ ਐਂਡ ਫੁੱਲ ਆਫ ਐਨਰਜੀ ਵਾਲੀ ਟਿਊਜ਼ਡੇ ਮਾਰਨਿੰਗ ਦੇ ਵਿੱਚ ਇੱਕ ਹੋਰ ਪਿਆਰਾ ਜਿਹਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ। ਸਟੇ ਟਿਊਨਡ, ਆਰ ਜੇ ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ।

ਗੱਲ ਤੇ ਬਿਲਕੁਲ ਸਹੀ ਹੈ, ਜਿਹਨੂੰ ਇੰਨਾ ਪਿਆਰ ਅਜਿਹਾ ਸਾਥ ਮਿਲਿਆ ਹੋਵੇ ਉਸਨੂੰ ਹੋਰ ਚਾਹੀਦਾ ਕੀ ਹੈ, ਕਿਉਂਕਿ ਪੂਰੀ ਦੁਨੀਆ ਤੇ ਇੱਥੇ ਇਕੱਠੀ ਹੋ ਜਾਂਦੀ ਆ ਗਈ FM ਰੇਨਬੋ ਦੇ ਸਟੂਡੀਓ ਦੇ ਵਿੱਚ. ਵੈਲਕਮ ਬੈਕ ਆਫਟਰ ਦਿਸ ਸੋਲਫੁਲ ਟਰੈਕ. ਆਰਜੇ ਪੂਜਾ ਟਹਾਨੀ ਯਾਨੀ ਕਿ ਮੈਂ ਬਣੀ ਹੋਈ ਹਾਂ ਜੀ ਤੁਹਾਡੇ ਨਾਲ ਟਿਊਜ਼ਡੇ ਮਾਰਨਿੰਗ ਨੂੰ ਥੋੜ੍ਹਾ ਜਿਹਾ ਹੋਰ ਬੀਟ ਕਰਨ ਦੇ ਲਈ. ਮੈਂ ਤਾਂ ਸਿਰਫ ਇਹੀ ਕਹੂੰਗੀ ਕਿ ਬਈ ਜਿੰਨੇ ਨੈਗੇਟਿਵ ਥੋਟਸ ਆ ਰਹੇ ਨੇ ਦਿਮਾਗ 'ਚ, ਜਿੰਨੀ ਟੈਨਸ਼ਨ ਆ ਰਹੀ ਹੈ ਨਾ ਦਿਮਾਗ ਦੇ ਵਿੱਚ, ਉਹਨੂੰ ਇੱਕਦਮ ਬਿਲਕੁਲ ਕੱਢ ਕੇ ਸਾਈਡ 'ਤੇ ਕੋਨੇ 'ਤੇ ਰੱਖ ਦਿਓ. ਕੋਈ ਕੰਮ ਨਹੀਂ ਉਹਦਾ ਅੱਜ ਸਾਡੀ ਲਾਈਫ ਵਿੱਚ, ਕਿਉਂਕਿ ਨਿੱਕੀ ਜਿਹੀ ਇੱਕ ਸ਼ਾਇਰੀ ਤੁਹਾਨੂੰ ਫੋਰਵਰਡ ਕਰਨ ਜਾ ਰਹੀ ਹਾਂ, ਠੀਕ ਹੈ. ਦਿਲ ਕੋ ਛੂ ਲੈਣੇ ਵਾਲੀ ਸ਼ਾਇਰੀ, ਇੱਦਾਂ ਮੈਨੂੰ ਲੱਗਦਾ ਕਿਉਂਕਿ ਮੈਂ ਜੋ ਸੁਣਾਉਣੀ ਹੈ ਤੁਹਾਨੂੰ, ਬਾਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਦਿਲ ਨੂੰ ਛੂਈ ਹੈ ਤੁਹਾਡੇ ਕਿ ਨਹੀਂ ਛੂਈ. ਨੀਂਦ ਕੋ ਆਂਖੋਂ ਸੇ ਚੁਰਾਨੇ ਕਾ ਸ਼ੁਕਰੀਆ, ਸੁਬਹਾ ਸੁਬਹਾ ਇੱਕ ਨਈ ਮੁਸਕਾਨ ਦੇਣੇ ਕਾ ਸ਼ੁਕਰੀਆ. ਹੁਣ ਤੁਸੀਂ ਕਹੋਗੇ ਇਹ 'ਚ ਦਿਲ ਛੂਹਣ ਵਾਲੀ ਕਿਹੜੀ ਗੱਲ ਹੈ? ਬਈ ਦੇਖੋ, ਨੀਂਦ ਕਿੰਨੀ ਪਿਆਰੀ ਹੁੰਦੀ ਹੈ ਸਾਰਿਆਂ ਨੂੰ, ਉੱਠਿਆ ਕਿੱਥੇ ਜਾਂਦਾ ਸਾਰਿਆਂ ਤੋਂ, ਲੇਕਿਨ ਫਿਰ ਵੀ ਜਦੋਂ ਕੋਈ ਉੱਠਦਾ ਕੰਮ ਦੇ ਲਈ ਉੱਠਦਾ ਆਪਣੇ ਜਾਂ ਫਿਰ ਤੁਹਾਡੇ ਲਈ ਉੱਠਦਾ, ਜਿੱਦਾਂ ਮੇਰੇ ਮੰਮੀ ਮੇਰੇ ਲਈ ਸਵੇਰੇ ਪਰੌਂਠਾ ਬਣਾਉਣ ਦੇ ਲਈ ਉੱਠਦੇ. ਹੁਣ ਤੁਸੀਂ ਕਹੋਗੇ ਸਵੇਰੇ ਸਵੇਰੇ ਪਰੌਂਠਾ? ਹਾਂਜੀ ਬਿਲਕੁਲ, ਮੈਂ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਿਊਟ ਜਿਹਾ ਪਰੌਂਠਾ ਖਾ ਕੇ ਆਈ ਹਾਂ. ਇੱਦਾਂ ਥੋੜ੍ਹੀ ਨਾ ਬੋਲਿਆ ਜਾਂਦਾ, ਐਨਰਜੀ ਵੀ ਤਾਂ ਫੀਲ ਕਰਨੀ ਹੁੰਦੀ ਨਾ ਆਪਣੇ ਅੰਦਰ. ਅਤੇ ਜ਼ਿੰਦਗੀ ਬੜਾ ਕੁਝ ਸਿਖਾਉਂਦੀ ਹੈ, ਇਹੀ ਚੀਜ਼ ਸਿਖਾਉਂਦੀ ਹੈ ਕਿ ਬਈ ਦੇਖੋ, ਭੁੱਖੇ ਭਜਨ ਨਾ ਹੋਏ ਗੋਪਾਲਾ. ਜ਼ਰੂਰੀ ਨਹੀਂ ਹੈ ਕਿ ਤੁਸੀਂ ਭੁੱਖੇ ਰਹਿ ਕੇ ਹੀ ਪਰਮਾਤਮਾ ਨੂੰ ਯਾਦ ਕਰੋਗੇ ਅਤੇ ਪਰਮਾਤਮਾ ਖੁਸ਼ ਹੋ ਜਾਵੇਗਾ. ਨਹੀਂ ਜੀ, ਉਸਨੂੰ ਸਾਡੀ ਬਹੁਤ ਚਿੰਤਾ ਹੁੰਦੀ ਹੈ, ਉਹ ਇਹ ਚਾਹੁੰਦਾ ਕਿ ਅਸੀਂ ਆਪਣੇ ਆਪ ਨੂੰ ਕਸ਼ਟ ਨਾ ਦਈਏ. ਸੋ ਇਸ ਵਜ੍ਹਾ ਕਰਕੇ ਅਗਰ ਤੁਸੀਂ ਮੇਰੇ ਵਾਂਗੂ ਭੁੱਖ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਬਸ ਫਿਰ ਅੱਛੇ ਬੱਚੇ ਬਣ ਕੇ ਖਾ ਪੀ ਲਿਆ ਕਰੋ ਟਾਈਮ ਦੇ ਨਾਲ. ਪੀਣ ਤੋਂ ਯਾਦ ਆਇਆ, ਪਾਣੀ ਜ਼ਰੂਰੀ ਹੁੰਦਾ ਪੀਣਾ. ਇੱਦਾਂ ਨਹੀਂ ਕਿ ਤੁਸੀਂ ਮੈਨੂੰ ਹੀ ਫੋਲੋ ਕਰਨਾ ਹਰ ਚੀਜ਼ 'ਤੇ, ਮੈਂ ਸਾਰੀਆਂ ਗੱਲਾਂ 'ਚ ਸਹੀ ਨਹੀਂ ਹੁੰਦੀ ਕਿਉਂਕਿ ਮੈਂ ਪਾਣੀ ਬਹੁਤ ਘੱਟ ਪੀਂਦੀ ਹਾਂ, ਲੇਕਿਨ ਤੁਸੀਂ ਪਾਣੀ ਜ਼ਰੂਰ ਪੀਆ ਕਰੋ ਕਿਉਂਕਿ ਬਾਡੀ ਡੀਟੌਕਸ ਹੁੰਦੀ ਹੈ. ਵੈਸੇ ਵੀ ਗਰਮੀ ਬਹੁਤ ਜ਼ਿਆਦਾ ਹੈ ਔਰ ਇਸਦੇ ਵਿੱਚ ਬਾਡੀ ਡੀਹਾਈਡਰੇਟ ਨਾ ਹੋ ਜਾਵੇ, ਇਸ ਲਈ ਹਾਈਡਰੇਸ਼ਨ ਜ਼ਰੂਰੀ ਹੈ. ਸੋ ਜ਼ਿਆਦਾ ਜ਼ਿਆਦਾ ਪਾਣੀ ਪੀਓ, ਲੇਕਿਨ ਪਾਣੀ ਸਿੰਪਲ ਪੀਣ ਦੀ ਬਜਾਏ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਉਹਦੇ ਵਿੱਚ ਤੁਸੀਂ ਉਸਨੂੰ ਐਲਕਲਾਈਨ ਬਣਾ ਸਕਦੇ ਹੋ. ਬਸ ਫਿਰ ਕਰਦੇ ਹਾਂ ਅੱਜ ਵਿੱਚ ਇਹੀ

ਗੱਲਾਂ ਤੁਹਾਡੀ ਹੈਲਥ ਨੂੰ ਠੀਕ ਠਾਕ ਰੱਖਣ ਵਾਲੀਆਂ, ਤੁਹਾਡੀ ਹੈਲਥ ਨੂੰ ਵਧੀਆ ਰੱਖਣ ਵਾਲੀਆਂ, ਲੇਕਿਨ ਨਾਲ ਦੀ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਚੱਲਦਾ ਰਹੂਗਾ, ਲੇਕਿਨ ਜ਼ਿੰਦਗੀ ਜਿਹੜੀ ਪਾਠਸ਼ਾਲਾ ਖੁੱਲ੍ਹ ਕੇ ਬੈਠੀ ਹੋਈ ਹੈ, ਮੈਨੂੰ ਲੱਗਦਾ ਕਿ ਉਹਦੇ ਨਾਲ ਨਾਲ ਸਾਨੂੰ ਗਾਣਾ ਵੀ ਸੁਣਨਾ ਚਾਹੀਦਾ ਹੈ। ਸੋ ਜਲਦੀ ਦੇ ਨਾਲ ਤੁਹਾਡੇ ਲਈ ਵਧੀਆ ਜਿਹਾ ਗਾਣਾ ਇੱਕ ਹੋਰ ਆ ਰਿਹਾ ਮੇਰੇ ਦਿਮਾਗ ਦੇ ਵਿੱਚ, ਅਤੇ ਮੈਨੂੰ ਲੱਗਦਾ ਕਿ ਤੁਸੀਂ ਉਹ ਗਾਣਾ ਜ਼ਰੂਰ ਪਸੰਦ ਕਰੋਗੇ। ਖੁਸ਼ਨੁਮਾ ਜੀ ਗਾਣਾ ਹੈ ਤੇ ਖੁਸ਼ਨੁਮਾ ਜੀ ਪਾਠਸ਼ਾਲਾ ਜ਼ਿੰਦਗੀ ਦੀ। ਸਟੇ ਟਿਊਨਡ ਓਨਲੀ ਔਨ FM ਰੇਨਬੋ ਪੂਜਾ ਟੋਹਾਨੀ ਦੇ ਨਾਲ।

Welcome back once again. ਤੇ ਕਿੱਦਾਂ ਦਾ ਲੱਗਾ ਫਿਰ ਤੁਹਾਨੂੰ ਸੌਂਗ? ਦੇ ਸਕਦੇ ਹੋ ਮੈਨੂੰ ਨਾਲ ਦੀ ਨਾਲ ਆਪਣਾ ਫੀਡਬੈਕ। ਲੇਕਿਨ ਫਿਲਹਾਲ ਇੱਕ ਹੋਰ ਚੀਜ਼ ਆ ਰਹੀ ਹੈ ਦਿਮਾਗ ਦੇ ਵਿੱਚ ਕਿ ਬਈ ਹਰ ਦਿਨ ਦਾ ਕੁਝ ਨਾ ਕੁਝ ਤਾਂ ਖਾਸ ਹੁੰਦਾ ਹੀ, ਔਰ ਅੱਜ ਦੇ ਦਿਨ ਵਿੱਚ ਡੈਫੀਨੇਟਲੀ ਕੁਝ ਖਾਸ ਤਾਂ ਜ਼ਰੂਰ ਹੋਏਗਾ। ਮੈਂ ਇੱਦਾਂ ਕਰ ਰਹੀ ਸੀ, ਇਤਿਹਾਸ ਦੇ ਪੰਨੇ ਮੈਂ ਬੈਕ ਜਾ ਕੇ ਚੈੱਕ ਕਰ ਰਹੀ ਸੀ, ਔਰ ਚੈੱਕ ਕਰਦੇ ਕਰਦੇ ਮੇਰੀ ਨਜ਼ਰ ਪਈ 19 ਮਈ ਯਾਨੀ ਕਿ ਅੱਜ ਦੇ ਦਿਨ 'ਤੇ, ਲੇਕਿਨ 2026 ਵਿੱਚ ਨਹੀਂ, 1979 ਦੇ ਪੰਨੇ 'ਤੇ ਜਦੋਂ ਮੈਂ ਪਹੁੰਚੀ ਇੱਕ ਬਹੁਤ ਹੀ ਮਹਾਨ ਹਸਤੀ ਦੇ ਨਾਮ 'ਤੇ ਮੇਰੀ ਨਜ਼ਰ ਪਈ। ਹਸਤੀ ਬਹੁਤ ਮਹਾਨ, ਲੇਕਿਨ ਅੱਜ ਦੇ ਦਿਨ ਉਹ ਸਾਨੂੰ ਅਲਵਿਦਾ ਕਹਿ ਕੇ ਗਏ 1979 ਦੇ ਵਿੱਚ। ਇਹਨਾਂ ਦਾ ਜਨਮ ਹੋਇਆ ਸੀ 19 ਤਰੀਕ ਨੂੰ ਹੀ, ਲੇਕਿਨ 19 ਅਗਸਤ 1907 ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਵਿੱਚ। ਸਾਹਿਤ ਦੇ ਵਿੱਚ ਇਹਨਾਂ ਦਾ ਯੋਗਦਾਨ ਹੈ ਕਿ ਇਹਨਾਂ

ਇਹ ਬਾਣਭੱਟ ਦੀ ਆਤਮ ਕਥਾ ਵਰਗੀਆਂ ਇੱਕ ਮਹਾਨ ਅਤੇ ਅਗਰਣੀ ਰਚਨਾਵਾਂ ਨੂੰ ਲਿਖਿਆ। ਅਲੋਕ ਪਰਵ ਵਰਗੇ ਨਿਬੰਧਾਂ ਨੂੰ ਲਿਖਣ ਦੇ ਲਈ ਇਹ ਜਾਣੇ ਜਾਂਦੇ ਨੇ, ਪਰ ਇਸੇ ਵਜ੍ਹਾ ਕਰਕੇ ਇਹਨਾਂ ਨੂੰ 1973 ਦੇ ਵਿੱਚ ਸਾਹਿਤਯ ਅਕਾਦਮੀ ਪੁਰਸਕਾਰ ਵੀ ਦਿੱਤਾ ਗਿਆ। ਹਿੰਦੀ ਸਾਹਿਤ ਦੇ ਵਿੱਚ ਉਹਨਾਂ ਦੇ ਯੋਗਦਾਨ ਦੇ ਲਈ ਉਹਨਾਂ ਨੂੰ 1957 ਦੇ ਵਿੱਚ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ। ਔਰ ਮੈਂ ਗੱਲ ਕਰ ਰਹੀ ਹਾਂ ਹਜ਼ਾਰੀ ਪ੍ਰਸਾਦ ਦ੍ਵਿਵੇਦੀ ਜੀ ਦੀ। ਆਚਾਰਿਆ ਹਜ਼ਾਰੀ ਪ੍ਰਸਾਦ ਦ੍ਵਿਵੇਦੀ ਸੰਸਕ੍ਰਿਤ ਦੇ ਗੂੜ ਪੰਡਿਤ ਦੇ ਤੌਰ ਤੇ ਜਾਣੇ ਜਾਂਦੇ ਸੀ। ਇਹਨਾਂ ਨੇ ਆਪਣੀ ਸ਼ੁਰੂਆਤੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਹਾਸਲ ਕੀਤੀ, ਲੇਕਿਨ ਇਹਨਾਂ ਨੂੰ ਪੜ੍ਹਨ ਦਾ ਬਹੁਤ ਜ਼ਿਆਦਾ ਚਾਅ ਸੀ। ਔਰ ਇਸ ਤੋਂ ਇਲਾਵਾ ਇਹਨਾਂ ਨੇ ਜੋਤਿਸ਼ ਵਿੱਦਿਆ ਲੈ ਕੇ ਹਾਸਲ ਕਰਕੇ ਆਚਾਰਿਆ ਦੀ ਪ੍ਰੀਖਿਆ ਵੀ ਪਾਸ ਕੀਤੀ ਔਰ ਕਾਫੀ ਇਹਨਾਂ ਨੇ ਸਮਾਜ ਸੇਵਾ ਵੀ ਕੀਤੀ। ਸ਼ਾਂਤੀ ਨਿਕੇਤਨ ਵਿੱਚ ਰਵਿੰਦਰਨਾਥ ਠਾਕੁਰ ਜੀ ਦੇ ਨਾਲ ਇਹਨਾਂ ਨੇ ਉਹਨਾਂ ਦੇ ਹੇਠ ਸਾਹਿਤ ਤੇ ਗੰਭੀਰ ਅਧਿਐਨ ਵੀ ਕੀਤਾ ਤੇ ਨਾਲ ਦੀ ਨਾਲ ਲਿਖਣਾ ਵੀ ਸ਼ੁਰੂ ਕੀਤਾ। ਇੱਕ ਹਿੰਦੀ ਨਿਬੰਧਕਾਰ, ਉੱਤਮ ਸਮਾਲੋਚਕ ਤੇ ਨਾਵਲਕਾਰ ਸਨ ਹਜ਼ਾਰੀ ਪ੍ਰਸਾਦ ਦ੍ਵਿਵੇਦੀ ਜੀ। ਔਰ ਇਹਨਾਂ ਦਾ ਲਿਖਿਆ ਹੋਇਆ ਸਾਹਿਤ ਅੱਜ ਵੀ ਜੋ ਸਾਹਿਤ ਨੂੰ ਪੜ੍ਹਦੇ ਨੇ, ਜੋ ਲਿਟਰੇਚਰ ਪੜ੍ਹਨਾ ਪਸੰਦ ਕਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦਾ ਮਹਾਨ ਯੋਗਦਾਨ ਕੀ ਹੈ ਹਿੰਦੀ ਸਾਹਿਤ ਦੇ ਵਿੱਚ। ਇਸੇ ਵਜ੍ਹਾ ਕਰਕੇ ਕਹਿੰਦੇ ਨੇ ਪੜ੍ਹਨਾ ਚਾਹੀਦਾ। ਜਦੋਂ ਅਸੀਂ ਪੜ੍ਹਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਇੱਦਾਂ ਦੀਆਂ ਪਤਾ ਚੱਲਦੀਆਂ ਨੇ ਜੋ ਸੁਣੀਆਂ ਸੁਣਾਈਆਂ ਨਹੀਂ ਹੁੰਦੀਆਂ, ਲੇਕਿਨ ਕਿਸੇ ਦੀ ਜ਼ਿੰਦਗੀ ਦੇ ਨਿਚੋੜ ਦੇ ਵਿੱਚੋਂ, ਐਕਸਪੀਰੀਅੰਸ ਦੇ ਵਿੱਚੋਂ ਸੱਚ ਦੇ ਵਿੱਚ ਲਿਖਿਆ ਹੋਇਆ ਹੁੰਦਾ ਹੈ। ਔਰ ਕਿਤਾਬਾਂ ਦੇ ਵਿੱਚ ਜ਼ਿੰਦਗੀ ਦਾ ਐਕਸਪੀਰੀਅੰਸ ਕਿਸੇ ਨੇ ਲਿਖਿਆ ਹੁੰਦਾ ਹੈ, ਸਾਹਿਤ ਲਿਖਿਆ ਹੁੰਦਾ ਹੈ, ਸੱਚ ਲਿਖਿਆ ਹੁੰਦਾ ਹੈ। ਇਸ ਕਰਕੇ ਕਿਤਾਬਾਂ ਨੂੰ ਸੱਚੇ ਦੋਸਤ ਕਿਹਾ ਜਾਂਦਾ ਹੈ। ਹਜ਼ਾਰੀ ਪ੍ਰਸਾਦ ਦ੍ਵਿਵੇਦੀ ਜੀ ਨੇ ਬਹੁਤ ਸਾਰੀ ਰਚਨਾਵਾਂ ਲਿਖੀਆਂ। ਸੂਰ ਸਾਹਿਤਯ 1936 ਦੇ ਵਿੱਚ, ਹਿੰਦੀ ਸਾਹਿਤਯ ਕੀ ਭੂਮਿਕਾ 1940 ਦੇ ਵਿੱਚ, ਪ੍ਰਾਚੀਨ ਭਾਰਤ ਕੀ ਕਲਾਤਮਕ ਵਿਨੋਦ 1952 'ਚ, ਕਬੀਰ ਜੀ 'ਤੇ ਲਿਖਿਆ ਇਹਨਾਂ ਨੇ 1942 ਦੇ ਵਿੱਚ, ਨਾਥ ਸੰਪ੍ਰਦਾਇ 'ਤੇ ਲਿਖਿਆ ਹਿੰਦੀ ਸਾਹਿਤਯ ਕਾ ਆਦਿਕਾਲ ਲਿਖਿਆ, ਆਧੁਨਿਕ ਹਿੰਦੀ ਸਾਹਿਤਯ ਪਰ ਵਿਚਾਰ, ਸਾਹਿਤਯ ਕਾ ਮਰਮ, ਮੇਘਦੂਤ, ਲਲਿਤਯ ਤੱਤਵ, ਕਾਲੀਦਾਸ ਕੀ ਲਲਿਤਯ ਯੋਜਨਾ, ਹਿੰਦੀ ਸਾਹਿਤਯ ਕਾ ਉਦਭਵ ਔਰ ਵਿਕਾਸ, ਮ੍ਰਿਤਯੁੰਜਯ ਰਵਿੰਦਰ, ਅਸ਼ੋਕ ਕੇ ਫੂਲ ਔਰ ਹਿੰਦੀ ਸਾਹਿਤਯ। ਇਸ ਤੋਂ ਇਲਾਵਾ ਬਹੁਤ ਸਾਰੀਆਂ ਰਚਨਾਵਾਂ ਇਹਨਾਂ ਨੇ ਲਿਖੀਆਂ, ਨਿਬੰਧ ਸੰਗ੍ਰਹਿ ਵੀ ਇਹਨਾਂ ਦੇ ਹੈਗੇ ਨੇ, ਅਸ਼ੋਕ ਕੇ ਫੂਲ, ਮੱਧਿਆਕਾਲੀਨ ਧਰਮ ਸਾਧਨਾ, ਵਿਚਾਰ ਔਰ ਵਿਤਰਕ, ਵਿਚਾਰ ਪ੍ਰਵਾਹ। ਜਦੋਂ ਇਹ ਸਾਰੇ ਮੈਂ ਨਾਮ ਪੜ੍ਹ ਰਹੀ ਸੀ, ਲਿਖ ਰਹੀ ਸੀ ਨਾ ਜਦੋਂ, ਤਾਂ ਮੈਨੂੰ ਯਾਦ ਆ ਗਿਆ ਮੇਰਾ ਗ੍ਰੈਜੂਏਸ਼ਨ ਦਾ ਟਾਈਮ। ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਦੋਂ ਪੜ੍ਹੀਆਂ ਸੀ, ਬਹੁਤ ਸਾਰੇ ਨਿਬੰਧ ਵੀ ਇਹਨਾਂ ਨੇ ਲਿਖੇ ਸੀ, ਕਲਪਤਰੂ, ਗਤੀਸ਼ੀਲ ਚਿੰਤਨ, ਨਾਖੂਨ ਕਿਉਂ ਬੜ੍ਹਤੇ ਹੈ, ਦੇਵਦਾਰੂ, ਬਸੰਤ ਆ ਗਿਆ, ਮੇਰੀ ਜਨਮ ਭੂਮੀ, ਘਰ ਜੋੜਨੇ ਕੀ ਮਾਇਆ। ਸੋ ਬਹੁਤ ਸਾਰੇ ਉਪਨਿਆਸ ਵੀ ਇਹਨਾਂ ਨੇ ਲਿਖੇ, ਬਹੁਤ ਸਾਰਾ ਸਾਹਿਤ ਇਹਨਾਂ ਨੇ ਲਿਖਿਆ। ਮੈਨੂੰ ਵੀ ਪੜ੍ਹਨਾ ਬਹੁਤ ਪਸੰਦ ਹੈ, ਤੁਹਾਨੂੰ ਪੜ੍ਹਨਾ ਪਸੰਦ ਹੈ, ਫੀਡਬੈਕ ਦੇ ਸਕਦੇ ਹੋ ਸਾਡੇ ਅਫੀਸ਼ੀਅਲ ਵਟਸਐਪ ਨੰਬਰ 'ਤੇ, ਲੇਕਿਨ ਜਦੋਂ ਮੈਂ ਤੁਹਾਨੂੰ ਕਹੂੰਗੀ ਉਦੋਂ। ਫਿਲਹਾਲ ਟਾਈਮ ਹੈ ਅਗਲੇ ਸੌਂਗ ਨੂੰ ਇੰਜੋਏ ਕਰਨ ਦਾ। ਸਟੇ ਟਿਊਨਡ ਓਨਲੀ ਔਨ ਐਫ ਐਮ ਰੇਨਬੋ ਆਰ ਜੇ ਪੂਜਾ ਟੋਹਾਨੀ ਦੇ ਨਾਲ।

ਸਾਧ ਸਾਰਿਆਂ ਨੂੰ ਪਿਆਰੇ ਨੇ, ਸਾਹ ਆਉਣ ਲਾਇਕ, ਕਿਤੇ ਗਰਮੀ ਨੂੰ ਵੀ ਥੋੜ੍ਹੀ ਜਿਹੀ ਉਹ ਹੋਵੇ ਨਾ, ਠੰਡਕ, ਮਤਲਬ ਉਹਨੂੰ ਥੋੜ੍ਹੀ ਜਿਹੀ ਹਾਏ ਥੋੜ੍ਹੀ ਘੱਟ ਜੇ ਤਾਂ ਹੀ ਤਾਂ ਸਾਹ ਆਊਗਾ। ਗੱਲ ਤਾਂ ਸਮਝ ਆ ਗਈ ਨਾ ਤੁਹਾਨੂੰ ਮੈਂ ਕੀ ਕਹਿਣਾ ਚਾਹੁੰਦੀ ਹਾਂ। ਬਈ ਮਜ਼ਾਕ ਨਹੀਂ ਚੱਲ ਰਿਹਾ, ਕਿਉਂਕਿ ਬਠਿੰਡੇ 'ਚ ਪਾਰਾ 47 ਡਿਗਰੀ ਪਾਰ ਕਰ ਚੁੱਕਾ ਹੈ। ਖੁਸ਼ ਹੋਣ ਵਾਲੀ ਗੱਲ ਹੈ ਨਹੀਂ ਵੈਸੇ, ਕਿਉਂਕਿ ਜਿਹੜੇ ਉਸ ਗਰਮੀ ਦੇ ਵਿੱਚ ਰਹਿ ਰਹੇ ਨੇ, ਇਹ ਪਤਾ ਉਹਨਾਂ ਨੂੰ ਹੀ ਹੈ। ਪੰਜਾਬ ਦੇ ਵਿੱਚ 2 ਸਾਲ ਬਾਅਦ ਮਈ ਦੇ ਵਿੱਚ ਜਿਹੜੀ ਕਹਿੰਦੇ ਨੇ ਕਿ ਭੀਸ਼ਣ ਗਰਮੀ ਪਈ ਹੈ, ਅਤੇ ਅਗਲੇ 7 ਦਿਨ ਤੱਕ ਲੂ ਦਾ ਜਿਹੜਾ ਅਲਰਟ ਹੈ ਉਹ ਯੈਲੋ ਹੈ, ਅਤੇ ਰੈੱਡ ਨਾ ਹੋਵੇ, ਇਸ ਲਈ ਜ਼ਿਆਦਾ ਟ੍ਰੀ ਪਲਾਂਟੇਸ਼ਨ ਜ਼ਰੂਰੀ ਹੈ। ਔਰ ਇਹ ਤਾਂ ਤੁਹਾਨੂੰ ਪਤਾ ਹੈ ਕਿ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਫਿਰ ਉਦੋਂ ਬਿਜਲੀ ਵੀ ਓਕੇ ਬਾਏ ਬਾਏ ਟਾਟਾ ਸੀ ਯੂ ਕਰ ਜਾਂਦੀ ਹੁੰਦੀ ਹੈ। ਇਸੇ ਵਜ੍ਹਾ ਕਰਕੇ ਪਲਾਂਟਸ ਜ਼ਰੂਰੀ ਨੇ, ਦਰਖਤ ਹੋਣ ਕਿ ਉਹਨਾਂ ਥੱਲੇ ਆਪਾਂ ਬੈਠ ਸਕਦੇ ਹਾਂ ਤਾਜ਼ੀ ਹਵਾ ਦੇ ਵਿੱਚ, ਠੰਡਕ। ਲੇਕਿਨ ਉਹ ਦਰਖਤ ਲਗਾਉਣੀ ਸਾਡੀ ਜ਼ਿੰਮੇਵਾਰੀ ਹੈ, ਦਰਖਤ ਆਪ ਹੀ ਥੋੜ੍ਹੇ ਨਾ ਲੱਗਣਗੇ। ਚਲੋ ਬੈਕ ਟੂ ਦਾ ਪੁਆਇੰਟ, ਗੱਲ ਇਹ ਕਿ ਜਦੋਂ ਵੀ ਹੁਣ ਤੁਸੀਂ 12 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਬਿਲਕੁਲ ਪਲੀਜ਼ ਨਾ ਜਾਓ ਬਾਹਰ, ਅਗਰ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ। ਇੱਦਾਂ ਦੇ ਐਡਵਾਈਸ ਡਾਕਟਰਸ ਐਂਡ ਐਕਸਪਰਟਸ ਕਰ ਰਹੇ ਨੇ, ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈ। ਬੱਚੇ ਔਰ ਬਜ਼ੁਰਗ ਇਸ ਟਾਈਮ ਪੀਰੀਅਡ ਦੇ ਦੌਰਾਨ ਬਾਹਰ ਨਾ ਜਾਣ ਤਾਂ ਚੰਗੀ ਗੱਲ ਹੈ। ਚਲੋ ਜਿਹਨਾਂ ਦਾ ਕੰਮ ਹੈ ਹੀ ਹੈ, ਹੈਟਸ ਆਫ ਟੂ ਦੈਮ, ਜਿਹੜੇ ਸਾਰਾ ਦਿਨ ਬਾਹਰ ਘੁੰਮਦੇ ਨੇ, ਹੈ ਨਾ, ਮਾਰਕੀਟਿੰਗ ਦਾ ਕੰਮ ਕਰਨ ਵਾਲੇ ਆ ਜਾਂ ਡਿਲੀਵਰੀ ਦਾ ਕੰਮ ਕਰਨ ਵਾਲੇ ਆ, ਸੋ ਉਹਨਾਂ ਲਈ ਵਾਕਈ ਬਹੁਤ ਜ਼ਿਆਦਾ ਮਨ ਦੇ ਵਿੱਚ ਰਿਸਪੈਕਟ। ਐਂਡ ਪਲੀਜ਼ ਜਦੋਂ, ਹੈ ਨਾ, ਉਹ ਸਾਡੇ ਲਈ ਕੋਈ ਸਮਾਨ ਲੈ ਕੇ ਆਉਂਦੇ ਨੇ ਤਾਂ ਪਲੀਜ਼ ਉਹਨਾਂ ਨੂੰ ਆਪਣੇ ਵੱਲੋਂ ਕੋਈ ਨਾ ਕੋਈ ਟਿਪਸ ਜ਼ਰੂਰ ਦੇ ਦਿਆ ਕਰੋ, ਕਿਉਂਕਿ ਇੱਦਾਂ ਦੀ ਗਰਮੀ ਦੇ ਵਿੱਚ ਕੰਮ ਕਰਨਾ ਸੌਖਾ ਕਿਤੇ, ਆਪਾਂ ਤਾਂ ਘਰਾਂ ਦੇ ਅੰਦਰ ਬੈਠੇ ਨੇ, ਆਫਿਸਿਸ 'ਚ ਬੈਠੇ ਹਾਂ ਏ ਸੀ ਲਗਾ ਕੇ। ਸੋ ਜਿਹੜੇ ਜਿਹੜੇ ਵੀ ਬਾਹਰ ਇਨਸਾਨ ਪਸ਼ੂ ਪੰਛੀ ਹੈਗੇ ਨੇ, ਬਈ ਉਹਨਾਂ ਦੇ ਲਈ ਤਾਂ ਮੇਰੇ ਮਨ ਦੇ ਵਿੱਚ ਇੱਕ ਵੱਡਾ ਵਾਲਾ ਸੌਫਟ ਕੋਰਨਰ ਹੈ। ਐਂਡ ਆਈ ਜਸਟ ਪ੍ਰੇ ਕਿ ਗਰਮੀ ਥੋੜ੍ਹੀ ਘੱਟ ਜਾਏ। ਲੇਕਿਨ ਇਸ ਗਰਮੀ ਵਿੱਚ ਇੱਕ ਬਹੁਤ ਹੀ ਵਧੀਆ ਜਿਹੀ ਨਿਊਜ਼ ਮੇਰੀ ਅੱਖਾਂ ਦੇ ਅੱਗੇ ਆ ਗਈ ਹੈ, ਉਹ ਇਹ ਹੈ ਕਿ ਫਾਈਨਲੀ ਇੱਕ ਵੁਮਨ ਨੇ, ਫਸਟ ਵੁਮਨ ਬਣ ਗਏ ਨੇ ਕੈਟਾਗਰੀ ਏ ਦੇ ਵਿੱਚ, ਜਿਹਨਾਂ ਨੇ ਕੁਆਲੀਫਾਈ ਕੀਤਾ ਹੈ ਫਲਾਇੰਗ ਇੰਸਟ੍ਰਕਟਰ ਦੀ ਪੋਸਟ 'ਤੇ, ਸਕੁਆਡਰਨ ਲੀਡਰ ਸਾਨਿਆ। ਔਰ ਇੱਦਾਂ ਦਾ ਕਾਰਨਾਮਾ ਕਰਨ ਵਾਲੇ ਉਹ ਫਸਟ ਵੁਮਨ ਆਫਿਸਰ ਬਣ ਗਏ ਨੇ, ਜਿਹਨੇ ਕੋਵਿਡ ਕੈਟੇਗਰੀ ਏ ਦੇ ਵਿੱਚ ਕੁਆਲੀਫਾਈ ਕੀਤਾ ਹੈ ਫਲਾਇੰਗ ਇੰਸਟ੍ਰਕਟਰ ਦੀ ਕੁਆਲੀਫਿਕੇਸ਼ਨ ਨੂੰ। ਸੋ ਇੰਡੀਅਨ ਏਅਰ ਫੋਰਸ ਨੇ ਕਿਹਾ ਹੈ ਕਿ ਇਹ ਸਾਨਿਆ ਦੀ ਅਚੀਵਮੈਂਟ, ਉਹਨਾਂ ਦੀ ਕੰਸਿਸਟੈਂਟ ਐਂਡ ਉਹਨਾਂ ਦੀ ਫੁੱਲ ਆਫ ਡੈਡੀਕੇਸ਼ਨ ਅਤੇ ਰਿਲੈਂਟਲੈਸ ਐਕਸੀਲੈਂਸ ਨੂੰ ਦਿਖਾਉਂਦੀ ਹੈ। ਸੋ ਇੱਥੋਂ ਇਹੀ ਪਤਾ ਚੱਲਦਾ ਹੈ ਕਿ ਜ਼ਿੰਦਗੀ 'ਚ ਅਗਰ ਕੁਛ ਕਰਨਾ ਹੈ ਨਾ, ਬਸ ਮਨ ਲਗਾ ਕੇ ਪੂਰੀ ਮਿਹਨਤ ਕਰੋ, ਅਤੇ ਫਿਰ ਅਪਾਰਟ ਫਰੋਮ ਦਾ ਜੈਂਡਰ, ਜ਼ਰੂਰੀ ਨਹੀਂ ਹੈ ਕਿ ਕੁੜੀਆਂ ਨਹੀਂ ਕਰ ਸਕਦੀਆਂ, ਕੁੜੀਆਂ ਬਹੁਤ ਕੁਛ ਕਰ ਸਕਦੀਆਂ ਨੇ, ਬਸ ਤੁਹਾਨੂੰ ਯਾਨੀ ਕਿ ਪਰਿਵਾਰ ਨੂੰ ਉਹਨਾਂ 'ਤੇ ਯਕੀਨ ਵਿਸ਼ਵਾਸ ਰੱਖਣ ਦੀ ਲੋੜ ਹੈ ਅਤੇ ਮੌਕੇ ਦੇਣ ਦੀ ਜ਼ਰੂਰਤ ਹੈ। ਅਗਰ ਡਿਸਕ੍ਰਿਮੀਨੇ

ਕਨੈਕਸ਼ਨ 'ਚ ਬਿਲੀਵ ਕਰੋਗੇ ਤਾਂ ਫਿਰ ਕੁਛ ਨਹੀਂ ਹੋ ਸਕਦਾ, ਕਿਉਂਕਿ ਕੁਦਰਤ ਨੇ ਜਿਸ ਨੂੰ ਵੀ ਜੋ ਵੀ ਬਣਾਇਆ ਹੈ ਉਸਦੀ ਆਪਣੀਆਂ ਸਪੈਸ਼ਲਾਈਜੇਸ਼ਨ ਦੇ ਨਾਲ ਬਣਾਇਆ ਹੈ, ਜੈਂਡਰ ਚਾਹੇ ਕੋਈ ਵੀ ਹੈ ਜੀ। ਹਿੰਮਤ ਜ਼ਰੂਰੀ ਹੈ, ਵਿਲ ਪਾਵਰ ਜ਼ਰੂਰੀ ਹੈ, ਡੈਡੀਕੇਸ਼ਨ ਜ਼ਰੂਰੀ ਹੈ ਐਂਡ ਕੰਸਿਸਟੈਂਟ ਐਫਰਟਸ ਜ਼ਰੂਰੀ ਨੇ, ਤਾਂ ਹੀ ਕੋਈ ਗੋਲ ਅਚੀਵ ਕੀਤਾ ਜਾ ਸਕਦਾ ਹੈ। ਸੋ ਫਿਲਹਾਲ ਸਾਨੀਆ ਜੀ ਦੇ ਲਈ ਦਿਲ ਤੋਂ ਬਿਗ ਸਲੂਟ।

ਬਿਲਕੁਲ ਝਗੜਾ ਨਹੀਂ ਕਰਨਾ, ਕਿਉਂਕਿ ਫਾਈਨਲੀ ਜਿਹੜੀ ਟੈਕਨੋਲੋਜੀ ਹੈ, ਕਈ ਵਾਰ ਆਪਣੀ ਮਨ ਮਰਜ਼ੀ ਕਰਨ ਤੋਂ ਬਾਅਦ ਮੇਰੀ ਗੱਲ ਮਾਨੀ ਜਾਂਦੀ ਹੈ। ਸੋ ਮੈਂ ਵੀ ਕਈ ਵਾਰੀ ਜਦੋਂ ਗੁੱਸਾ 'ਤੇ ਕਰਦੀ ਹਾਂ ਤਾਂ ਫਿਰ ਉਸ ਤੋਂ ਬਾਅਦ ਚਲੋ ਗੱਲ ਠੀਕ ਹੋ ਹੀ ਜਾਂਦੀ ਹੈ। ਸੋ ਗੱਲ ਫਿਲਹਾਲ ਠੀਕ।

0: हो चुकी है, गल अपनी बन गई है और सारे अज दे टॉपिक दे एक्सपर्ट आ चुके ने साडे नाल फोन लाइन ते। सो सब तो पहला उन्हां दा स्वागत करदे हां जी, प्रोफेसर डॉक्टर हरजिंदर सिंह रोज़ जी दा। हैलो।
1: हाँ जी, हाँ जी, धन्यवाद मैडम, बहुत बहुत
0: जी। सत श्री अकाल सर, वेरी गुड मॉर्निंग, स्वागत है जी प्रोग्राम च तुहाडा, बहुत बहुत
1: बड़ी खुशी हो रही है जी मैनू भी थोड़े प्रोग्राम च आके।
0: जी शुक्रिया सर, तुसी टाइम कढ़े अपने कीमती समय चो और समा कढ़ के साडे लिसनर्स नू तुसी अज बड़े अहम जे मुद्दे ते गल करन दे लई आए हो कि बायोडाइवर्सिटी शिवालिक इकोसिस्टम ऑफ पंजाब ते ई जिहड़ा अज दा मुद्दा है ओ थोड़ा जिहा मतलब डिफरेंट है, लेकिन मैनू लगता कि अज दे टाइम नू देखदे होए जरूरी भी बन जांदा है इस बारे गलबात करनी कि ए असल च की है कि शिवालिक पर्यावरण प्रणाली दे विच जिहड़ी जैव विभिन्नता है यानी कि बायोडाइवर्सिटी, इस ते आपां गल करदे ने। सब तो पहले यही दस दिओ कि जैव विभिन्नता या बायोडाइवर्सिटी दा असली मतलब की है सर।
1: मैडम बायोडाइवर्सिटी नू जे आपां बिलकुल सादे तरीके नाल कहिए, बायो मीन्स लाइफ, डाइवर्सिटी मीन्स वख वख किस्मां जिनू आपां विभिन्नता कह दिंदे आ। ते बायोडाइवर्सिटी एक बड़ी समझ लो अम्बरेला टर्म आ जिहदे विच आपां जे की है मतलब जानवरां दीआं किन्नीआं स्पीशीज आ, प्लांट्स दीआं किन्नीआं स्पीशीज आ, सारा कुछ जो कुछ हैगा ओह बायोडाइवर्सिटी दे विच ही आ जांदा। जेकर इहनू थोड़ा जिहा मतलब डूंघे तौर ते देखिए तां बायोडाइवर्सिटी जेड़े अपने जीन्स हैगे आ जां जिहड़ियां स्पीशीज हैगियां जां इकोसिस्टम हैगा इह ओवरऑल इहदे नाल डील करदी आ। जिहड़ा अज दा तुहाडा टॉपिक हैगा कि शिवालिक इकोसिस्टम हिमालिया दा इक बहुत इंपॉर्टेंट पार्ट हैगा। ते जिहड़ा अपना हिमालिया इहदे आपां नूं पंज फायदे आ, इक तां इह क्लाइमेट रेगुलेट करदा, दूजा पानी दा स्रोत आ, तीजी अपनी नेशनल सिक्योरिटी आ, चौथी इत्थे दी बायोडाइवर्सिटी, पंजवां टूरिज्म ते धार्मिक यात्रा। सो जिहड़ा इहदा थले दा हिस्सा हैगा आ अपना जिहड़े आउटर पेरीफेरी नूं आपां कह दिंदे आ ओह शिवालिक रेंज आ। ਇਹ ਸ਼ਿਵਾਲਿਕ ਰੇਂਜ ਜਿਹੜੇ ਆ ਇਹ ਯੰਗੈਸਟ ਹਿਮਾਲੀਅਨ ਮਾਊਂਟੇਨਸ ਹੈਗੇ ਆ ਪੰਜਾਬ ਦੇ ਵਿੱਚ ਜਿਹੜੇ ਜਾ ਰਹੇ ਹੈਗੇ ਆ। ਤੇ ਜਿਹੜੀ ਆਪਣੇ ਹਿਮਾਲੀਅਨ ਰੇਂਜ ਹੈਗੀ ਆ ਇਹਨੂੰ ਜੇਕਰ ਆਪਾਂ ਕਹੀਏ ਇਹ ਆਪਣੀ ਇੱਕ ਜਿੱਦਾਂ ਇੱਕ ਬੈਕਬੋਨ ਹੁੰਦੀ ਆ ਨਾ ਰੀੜ ਦੀ ਹੱਡੀ ਓਦਾਂ ਕੰਮ ਕਰਦੀ ਹੈਗੀ ਆ। ਤੇ ਇਹ ਚਾਰ ਪੰਜ ਜ਼ਿਲ੍ਹੇ ਹੈਗੇ ਆ ਜਿਹਨਾਂ ਦੇ ਵਿੱਚ ਇਹ ਸ਼ਿਵਾਲਿਕ ਰੇਂਜ ਸ਼ੁਰੂ ਹੁੰਦੀ ਹੈਗੀ ਆ, ਜਿਸ ਤਰ੍ਹਾਂ ਪਠਾਨਕੋਟ, ਗੁਰਦਾਸਪੁਰ, ਨਵਾਂ ਸ਼ਹਿਰ, ਰੋਪੜ, ਇਹ ਪੰਜਾਬ ਦੇ ਜਿਹੜੇ ਜ਼ਿਲ੍ਹੇ ਹੈਗੇ ਆ ਇਹਨਾਂ ਦੇ ਵਿੱਚ ਇਹ ਸ਼ਿਵਾਲਿਕ ਰੇਂਜ ਆਪਣੀ ਮੌਜੂਦ ਹੈ। ਇੱਕ ਪਾਸੇ ਤਾਂ ਸ਼ਿਵਾਲਿਕ ਰੇਂਜ ਆਪਣੇ ਜਿਹੜੇ ਮੈਦਾਨੀ ਇਲਾਕੇ ਹੈਗੇ ਆ ਉਹਨਾਂ ਦੇ ਨਾਲ ਜੁੜੀ ਹੋਈ ਆ, ਦੂਜੇ ਪਾਸੇ ਜਿਹੜਾ ਹਿਮਾਲੀਆ ਹੈਗਾ ਆ ਉਹਦੇ ਨਾਲ ਜੁੜੀ ਹੋਈ ਹੈਗੀ ਆ। ਸੋ ਇਹ ਜਿਹੜੀ ਮਹੱਤਤਾ ਹੈਗੀ ਉਹ ਇਸੇ ਚੀਜ਼ ਦੇ ਵਿੱਚ ਹੀ ਹੈਗੀ ਆ ਵੀ ਇੱਕ ਤਾਂ ਇਹ ਬ੍ਰਿਜ ਦਾ ਤੌਰ ਤੇ ਜਾਂ ਪੁਲ ਦੇ ਤੌਰ ਤੇ ਕੰਮ ਕਰਦੀ ਆ, ਤੇ ਦੂਜਾ ਜਿਹੜਾ ਹਿਮਾਲੀਅਨ ਆਪਣੇ ਸ਼ਿਵਾਲਿਕ ਰੇਂਜ ਹੈਗੇ ਆ ਇਹਦਾ ਆਪਣਾ ਬੜਾ ਇੱਕ ਯੂਨੀਕ ਰੋਲ ਹੈਗਾ ਆ ਆਪਣੀ ਪੰਜਾਬ ਦੀ ਬਾਇਓਡਾਇਵਰਸਿਟੀ ਜਾਂ ਓਵਰਆਲ ਬਾਇਓਡਾਇਵਰਸਿਟੀ ਵਾਸਤੇ।
0: ਜੀ ਇਸੇ ਵਜ੍ਹਾ ਕਰਕੇ ਇਸ ਸ਼ਿਵਾਲਿਕ ਖੇਤਰ ਨੂੰ, ਪੰਜਾਬ ਦੇ ਸ਼ਿਵਾਲਿਕ ਖੇਤਰ ਨੂੰ ਪਰਿਆਵਰਨਕ ਪੱਖੋਂ ਇੰਨਾ ਖਾਸ ਮੰਨਿਆ ਜਾਂਦਾ ਹੈ ਜੀ। ਤੇ
1: ਜੇਕਰ ਤੁਸੀਂ ਇਹਦੀ ਸ਼ਿਵਾਲਿਕ ਦੀ ਸੈਰ ਕਰਨੀ ਹੈਗੀ ਆ ਕਿ ਇੱਥੇ ਬਾਇਓਡਾਇਵਰਸਿਟੀ ਕਿੱਦਾਂ ਦੀ ਆ,
0: ਜੀ ਜੀ ਜੀ,
1: ਤੇ ਮੈਂ ਤੁਹਾਨੂੰ ਉਹਦੀ ਸੈਰ ਵੀ ਕਰਵਾ ਦਿੰਦਾ ਆ
0: ਕਿਉਂਕਿ
1: ਇੱਥੇ ਦੀ ਜਿਹੜੀ ਐਨੀਮਲ ਲਾਈਫ ਤੇ ਪਲਾਂਟ ਲਾਈਫ ਹੈ
0: ਜੀ
1: ਇਹ ਬੜੀ ਇੰਪੋਰਟੈਂਟ ਆ।
0: ਜੀ ਮੈਂ ਇਹੀ ਪੁੱਛਣ ਜਾ ਰਹੀ ਸੀ ਕਿ ਇਸ ਸ਼ਿਵਾਲਿਕ ਖੇਤਰ ਦੇ ਵਿੱਚ ਕਿਹੜੇ ਏਦਾਂ ਦੇ ਵਿਲੱਖਣ ਪੌਦੇ ਜਾਂ ਜੰਗਲੀ ਜੀਵਾਂ ਦੀਆਂ ਕਿਸਮਾਂ ਮਿਲਦੀਆਂ ਨੇ ਜੋ ਦੇਖਣ ਵਾਲੀਆਂ ਨੇ ਜਾਂ ਜਾਣਨ ਯੋਗ ਨੇ।
1: ਜਿਹੜੇ ਆਪਣੇ ਸਰੋਤੇ ਹੈਗੇ ਉਹਨਾਂ ਨੂੰ ਥੋੜਾ ਜਿਹਾ ਇੱਕ ਬੈਕਗਰਾਉਂਡ ਦੇ ਵਿੱਚ ਇੱਕ ਸੈਕਿੰਡ ਲਈ ਲੈ ਜਾਂ ਕਿ ਪਹਿਲਾਂ ਇੱਕ ਵਾਰੀ ਇੱਥੇ ਅਰਥ ਸਮਿਟ ਹੋਈ ਸੀ ਜਿਹਨੂੰ ਆਪਣੇ ਕਨਵੈਨਸ਼ਨ ਆਫ ਬਾਇਓਲੋਜੀਕਲ ਡਾਇਵਰਸਿਟੀ ਕਹਿੰਦੇ 1992 ਦੇ ਵਿੱਚ।
0: ਜੀ
1: 1992 ਦੇ ਵਿੱਚ ਦੁਨੀਆਂ ਭਰ ਦੇ ਜਿਹੜੇ ਸਾਰੇ ਲੋਕ ਸੀਗੇ ਜਾਂ ਜਿਹੜੇ ਸਾਇੰਟਿਸਟ ਸੀਗੇ ਜਾਂ ਜਿਹੜੇ ਇਨਵਾਇਰਮੈਂਟਲਿਸਟ ਸੀ ਜਾਂ ਜਿਹੜੇ ਪਲਾਂਟਸ ਐਨੀਮਲ ਸਾਇੰਸ ਤੇ ਕੰਮ ਕਰਦੇ ਆ ਉਹ ਬੜੇ ਸੀਰੀਅਸ ਚਿੰਤਾ ਦੇ ਨਾਲ ਸੋਚ ਰਹੇ ਸੀ ਕਿ ਜਿੰਨੇ ਪਲਾਂਟ ਜਾਂ ਐਨੀਮਲ ਲਾਈਫ ਹੈਗੇ ਆ ਸਾਨੂੰ ਉਹਦੀ ਜਾਣਕਾਰੀ ਨਹੀਂ। ਉਸ ਕਨਵੈਨਸ਼ਨ ਆਫ ਬਾਇਓਲੋਜੀਕਲ ਡਾਇਵਰਸਿਟੀ ਜਿਹਨੂੰ ਅਰਥ ਸੰਮਤ ਵੀ ਕਹਿੰਦੇ ਆ 1992 ਦੇ ਵਿੱਚ ਬ੍ਰਾਜ਼ੀਲ ਚ ਹੋਈ ਸੀ ਤੇ ਬਹੁਤ ਸਾਰੇ ਜਿਹੜੇ ਮੁਲਕ ਹੈਗੇ ਆ ਉੱਥੇ ਉਹਨਾਂ ਨੇ ਉਹ ਸੰਧੀ ਦੇ ਉੱਤੇ ਸਾਈਨ ਕੀਤੇ ਸੀਗੇ ਕਿ ਅਸੀਂ ਆਪਣੇ ਆਪਣੇ ਦੇਸ਼ ਦੀ ਆਪਣੇ ਆਪਣੇ ਮੁਲਕ ਦੀ ਜਿਹੜੀ ਬਾਇਓਡਾਇਵਰਸਿਟੀ ਹੈਗੀ ਆ ਉਹਨੂੰ ਇਨਵੈਂਟਰਾਈਜ਼ ਕਰਾਂਗੇ ਯਾਨੀ ਉਹਦੀਆਂ ਲਿਸਟਾਂ ਬਣਾਵਾਂਗੇ ਉਹਦੀ ਸਟੱਡੀ ਕਰਾਂਗੇ। ਤੇ ਉਸ ਵੇਲੇ ਇੰਡੀਆ ਨੇ ਵੀ ਭਾਰਤ ਨੇ ਵੀ ਇਸ ਸੰਧੀ ਦੇ ਉੱਤੇ ਸਾਈਨ ਕੀਤੇ ਸੀਗੇ। ਇਸ ਸੰਧੀ ਦੇ ਅਧੀਨ ਪੰਜਾਬ ਗਵਰਨਮੈਂਟ, ਪੰਜਾਬ ਸਟੇਟ ਕੌਂਸਲ ਆਫ ਸਾਇੰਸ ਐਂਡ ਟੈਕਨੋਲੋਜੀ ਤੇ ਸੈਂਟਰਲ ਗਵਰਨਮੈਂਟ ਦਾ ਮਿਨਿਸਟਰੀ ਆਫ ਇਨਵਾਇਰਮੈਂਟ ਐਂਡ ਫੋਰੈਸਟ ਨੇ ਇਕੱਠਾ ਪ੍ਰੋਜੈਕਟ ਚਲਾਇਆ ਸੀਗਾ ਜਿਹੜੇ ਪ੍ਰੋਜੈਕਟ ਦਾ ਨਾਂ ਸੀਗਾ ਬਾਇਓਡਾਇਵਰਸਿਟੀ

0: ਸੀਐਨਜੀ ਸ਼ਿਵਾਲਿਕ ਇਕੋਸਿਸਟਮ ਆਫ ਪੰਜਾਬ
1: ਜੀ।
0: ਤੋ ਤੁਸੀਂ, ਮੇਰਾ ਖਿਆਲ ਹੈ ਕਿ ਤੁਸੀਂ ਵੀ ਤੇ ਤੁਹਾਡੇ ਸਰੋਤੇ ਵੀ ਸਮਝ ਗਏ ਹੋਣਗੇ ਕਿ ਸ਼ਿਵਾਲਿਕ ਇਕੋਸਿਸਟਮ ਕਿੰਨਾ
1: ਇੰਪੋਰਟੈਂਟ ਹੈ ਜੀ,
0: ਕਿ ਇਹਦੀ ਆਪਾਂ ਨੂੰ ਸਾਰੀ ਬਾਇਓਡਾਇਵਰਸਿਟੀ ਸਟੱਡੀ ਕਰਨ ਦੀ ਲੋੜ ਪਈ
1: ਜੀ ਜੀ ਜੀ ਜੀ।
0: ਜੇ ਇਹਦੇ ਵਿੱਚ ਮੈਂ ਹੋਰ ਥੋੜਾ ਜਿਹਾ ਅੱਗੇ ਜਾਵਾਂ ਤਾਂ ਸ਼ਿਵਾਲਿਕ ਦੇ ਜਿਹੜੇ ਇਹਦਾ ਆਲਟੀਚਿਊਡ ਹੈਗਾ ਆ 300 ਫੁੱਟ 300 ਮੀਟਰ ਅਬਵ ਦੀ ਸੀ ਲੈਵਲ ਤੋਂ 900 ਮੀਟਰ ਅਬਵ ਸੀ ਲੈਵਲ ਤਾਈ ਆ
1: ਜੀ।
0: ਕਿਸੇ ਨੇ 283 ਵੀ ਫਿਗਰ ਲਿਖੀ ਆ, ਪਰ ਚਲੋ ਐਵਰੇਜ ਇਹੀ ਹੈਗੀ ਆ ਕਿ 300 ਮੀਟਰ ਅਬਵ ਸੀ ਲੈਵਲ ਤੋਂ। ਹੁਣ ਜਦੋਂ ਤੁਸੀਂ ਦੇਖ ਲਓ ਕਿ ਆਲਟੀਚਿਊਡ ਦੀ ਜਿਹੜੀ ਇਹ ਵੇਰੀਏਸ਼ਨ ਆ, ਜਾਂ 300 ਤੋਂ ਲੈ ਕੇ 900 ਤੱਕ ਉੱਥੇ ਕਿਸ ਤਰ੍ਹਾਂ ਦੇ ਜਿਹੜੇ ਆਪਣੇ ਬਾਇਓਡਾਇਵਰਸਿਟੀ ਹੋਏਗੀ, ਇਹਦਾ ਜਿਹੜਾ ਏਰੀਆ ਹੈਗਾ ਸ਼ਿਵਾਲਿਕ ਇਕੋ ਸਿਸਟਮ ਦਾ 9,448.97 ਸਕੇਅਰ ਕਿਲੋਮੀਟਰ ਆ ਜੀ
1: ਜੀ ਜੀ ਜੀ।
0: ਜਿਹਦੇ ਵਿੱਚੋਂ ਜਿਹੜਾ ਆਪਣਾ ਸਮਝ ਲਓ ਕਿ ਫੋਰੈਸਟ ਏਰੀਆ ਹੈਗਾ ਆ, ਉਹ ਹੈਗਾ ਆ 1,599.42 ਸਕੇਅਰ ਮੀਟਰ, ਤੇ ਜਿਹੜਾ ਨੋਨ ਫੋਰੈਸਟ ਏਰੀਆ ਹੈਗਾ ਉਹ ਹੈਗਾ 7,849.55 ਸਕੇਅਰ ਕਿਲੋਮੀਟਰ। ਸੋ ਮੇਰਾ ਏਰੀਆ ਦੱਸਣ ਦਾ ਮਤਲਬ ਇਹ ਹੈ ਕਿ ਜਿੱਦਾਂ ਜਿੱਦਾਂ ਦਾ ਹੈਬੀਟੈਟ ਬਦਲ ਗਿਆ, ਉੱਦਾਂ ਉੱਦਾਂ ਦੀ ਜਿਹੜੀ ਉੱਥੇ ਦੀ ਲਾਈਫ ਹੈਗੀ ਆ, ਚਾਹੇ ਪਲਾਂਟਸ ਆ ਚਾਹੇ ਐਨੀਮਲਸ ਆ, ਉਹ ਬਦਲ ਜਾਂਦੀ ਹੈ
1: ਜੀ।
0: ਸੋ ਜਿਹੜਾ ਇਹ ਨੋਨ ਫੋਰੈਸਟ ਏਰੀਆ ਹੈ ਉਹਦੇ ਵਿੱਚ ਆਪਣੇ ਖੇਤੀ ਹੁੰਦੀ ਆ, ਗਰਾਸ ਲੈਂਡ ਆ, ਪਾਣੀ ਦੇ ਸਰੋਤ ਹੈਗੇ ਆ, ਨਹਿਰਾਂ ਵਗੈਰਾ, ਬਾਕੀ ਰਿਵਰ ਬੈਡਸ ਹੈਗੇ ਆ, ਕੁਛ ਲੈਂਡ ਬੈਰਨ ਹੈਗੀ ਆ। ਤੇ ਇਹ ਜਿਹੜੀ ਮਤਲਬ ਹਿਮਾਲਿਆ ਸ਼ਿਵਾਲਿਕ ਰੇਂਜ ਦੇਖੋ ਦੋ ਤਰ੍ਹਾਂ ਪ੍ਰਭਾਵਿਤ ਹੁੰਦੀ ਆ, ਇੱਕ ਪਲੇਨਸ ਦੇ ਨਾਲ ਤੇ ਇੱਕ ਹਿਮਾਲਿਆ ਦੀ ਠੰਡ ਦੇ ਨਾਲ
1: ਜੀ।
0: ਸੋ ਇਸ ਕਰਕੇ ਜਿਹੜਾ ਇਹਦੀ ਇੰਪੋਰਟੈਂਸ, ਜਿਹੜਾ ਤੁਸੀਂ ਟੋਪਿਕ ਲਿਆ ਹੈਗਾ ਤੇ ਇਹਦੀ ਬੜੀ ਇੰਪੋਰਟੈਂਸ ਹੈਗੀ ਆ। ਤੇ 2006 ਦੇ ਵਿੱਚ ਇੱਕ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਐਂਡ ਟੈਕਨੋਲੋਜੀ ਨੇ ਕਿਤਾਬ ਛਾਪੀ ਸੀਗੀ
1: ਜੀ,
0: ਜਿਹਦੇ ਵਿੱਚ ਜ਼ੂਲੋਜੀਕਲ ਸਰਵੇ ਆਫ ਇੰਡੀਆ ਸੋਲਨ ਤੇ ਦੇਹਰਾਦੂਨ, ਬੋਟੈਨੀਕਲ ਸਰਵੇ ਆਫ ਇੰਡੀਆ ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਇੰਡੀਅਨ ਇੰਸਟੀਚਿਊਟ ਆਫ ਰਿਮੋਟ ਸੈਂਸਿੰਗ ਦੇ ਜਿਹੜੇ ਵਿਗਿਆਨੀ ਕਹਿ ਲਓ ਜਾਂ ਸਾਇੰਸਦਾਨ ਕਹਿ ਲਓ ਜਾਂ ਜਿਹਨਾਂ ਨੂੰ ਨੇਚਰ ਨਾਲ ਪਿਆਰ ਸੀ, ਉਹ ਸ਼ਾਮਿਲ ਸੀਗੇ ਤੇ ਉਹਨਾਂ ਦੇ ਵਿੱਚੋਂ ਮੈਂ ਵੀ ਇੱਕ ਸੀਗਾ
1: ਜੀ।
0: ਤੇ ਸਾਡਾ ਜਿਹੜਾ ਕੰਮ ਸੀਗਾ ਉਹ ਮੌਥ ਤੇ ਬਟਰਫਲਾਈ ਦਾ ਸੀਗਾ, ਕੀੜਿਆਂ ਦੇ ਸੀਗਾ
1: ਜੀ।
0: ਬਾਕੀ ਜਿਹੜਾ ਤੁਹਾਡਾ ਸਵਾਲ ਹੈਗਾ ਕਿ ਇੱਥੇ ਕਿੱਦਾਂ ਕਿੱਦਾਂ ਦੇ ਜਾਨਵਰ ਆ, ਕੀ ਹੈਗਾ ਆ, ਜੇ ਤਾਂ ਉਹਨਾਂ ਦੇ ਨਾਂ ਲੈਣ ਲੱਗੀਏ ਤੇ ਕੰਮ ਬੜਾ ਲੰਬਾ ਹੋ ਜਾਂਦਾ ਤੇ ਸਮਾਂ ਤੁਹਾਡੇ ਕੋਲ ਘੱਟ ਆ, ਪਰ ਮੈਂ ਤੁਹਾਨੂੰ ਇੱਥੇ ਦੀ ਜਿਹੜੀ ਮਤਲਬ ਇਹ ਮੋਟਾ ਮੋਟਾ ਦੱਸਦਾ ਕਿ ਇੱਥੇ ਜਿਹੜਾ ਪਲਾਂਟ ਲਾਈਫ ਕਿੰਨੀ ਹੈਗੀ ਆ
1: ਜੀ।
0: ਜਿਹੜੀ ਆਪਣੇ ਇੱਕ ਪਾਣੀ ਵਾਲੀ ਖਾਈ ਹੈਗੀ ਆ, ਆਪਾਂ ਨੂੰ ਇੱਥੇ 104 ਸਪੀਸੀਜ਼ ਮਿਲਦੀਆਂ। ਜਿਹੜੀ ਉੱਲੀ ਆ ਜਿਹਨੂੰ ਫੰਜਾ ਹੀ ਕਹਿੰਦੇ ਆ, 560 ਸਪੀਸੀਜ਼ ਮਿਲਦੀਆਂ। ਜਿਹੜੀ ਕਾਈ ਸਲਾਬ ਦੇ ਵਿੱਚ ਬਣਦੀ ਆ, ਲਾਈਕਨਸ ਕਹਿੰਦੇ ਆ, ਉਹ 21 ਸਪੀਸੀਜ਼ ਮਿਲਦੀਆਂ। ਬਰਾਇਓਫਾਈਟਸ ਜਿਹੜੇ ਪਲਾਂਟਸ ਦਾ ਗਰੁੱਪ ਹੈਗਾ, ਇਹ ਟੈਕਨੀਕਲ ਟਰਮ ਨੂੰ ਮਤਲਬ ਮੈਂ ਟੈਕਨੀਕਲ ਹੀ ਰਹਿਣ ਦਿੰਦਾ, ਉਹਦੀਆਂ 27 ਸਪੀਸੀਜ਼ ਹੈ
1: ਜੀ।
0: ਟ੍ਰੀਡੋਫਾਈਟਸ ਜਿਹੜੇ ਹੈਗੇ ਆ 30 ਸਪੀਸੀਜ਼ ਹੈ
1: ਜੀ।
0: ਜਿਮਨੋਸਪਰਮਸ 1 ਸਪੀਸੀਜ਼ ਹੈ, ਐਂਜੀਓਸਪਰਮਸ 526 ਸਪੀਸੀਜ਼ ਹੈ। ਸੋ ਇਹ ਤਾਂ ਪੌਦਿਆਂ ਬਾਰੇ ਹੈਗਾ ਆ, ਇੰਨਾ ਕੁਛ ਇੱਥੇ ਆਪਾਂ ਨੂੰ ਮਿਲਦਾ ਹੈਗਾ
1: ਜੀ।
0: ਇਸੇ ਤਰ੍ਹਾਂ ਜਿਹੜੀ ਆਪਣੇ ਹੈਗੀ ਆ ਐਨੀਮਲ ਸਪੀਸੀਜ਼ ਹੈਗੀ ਆ, ਉਹਨਾਂ ਦੇ ਵਿੱਚ ਵੀ ਹੈ ਤਾਂ ਹੁਣ ਐਨੀਮਲ ਕਿੰਗਡਮ ਤਾਂ ਬਹੁਤ ਵੱਡਾ ਹੈਗਾ ਆ
1: ਜੀ ਜੀ।
0: ਤੇ ਉਹਦੇ ਵਿੱਚ ਆਪਾਂ ਨੂੰ ਮਤਲਬ 1819 ਸਪੀਸੀਜ਼ ਜਿਹੜੀਆਂ ਹੈਗੀਆਂ ਅਸੀਂ ਉਸ ਕਿਤਾਬ ਦੇ ਵਿੱਚ ਡਿਸਕ੍ਰਾਈਬ ਕੀਤੀਆਂ ਸੀਗੀਆਂ।
1: ਤੇ ਜੇ ਆਪਾਂ ਇਹਨਾਂ ਪ੍ਰਜਾਤੀਆਂ ਬਾਰੇ ਗੱਲ ਕਰੀਏ, ਉਹ ਸਪੀਸੀਜ਼ ਜਿਹੜੀਆਂ ਕਿ ਹੁਣ ਘੱਟ ਗਿਆ ਰਹਿ ਗਈਆਂ ਨੇ ਜਾਂ ਖਤਰੇ ਦੇ ਵਿੱਚ ਨੇ, ਤੇ ਉਹ ਕਿਹੜੀਆਂ ਨੇ?
0: ਇਹ ਜਿਹੜੀਆਂ ਖਤਰੇ ਵਾਲੀਆਂ ਸਪੀਸੀਜ਼ ਹੈਗੀਆਂ, ਤੁਹਾਡਾ ਸਵਾਲ ਬਹੁਤ ਅਹਿਮ ਹੈ ਤੇ ਇਹਦਾ ਜਵਾਬ ਵੀ ਦੇਣਾ ਬਹੁਤ ਔਖਾ ਹੋ ਜਾਂਦਾ। ਮਤਲਬ ਆਪਣੇ ਨਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਆ
1: ਜੀ ਜੀ,
0: ਇੱਕ ਹੈਗਾ IUCN ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ
1: ਜੀ।
0: ਇਹ ਜਿਹੜੀਆਂ ਕਿਤਾਬਾਂ ਹੈਗੀਆਂ ਇਹਨਾਂ ਦੇ ਵਿੱਚ ਉਹ ਇੱਕ ਤਰੀਕੇ ਦੇ ਨਾਲ ਸ਼ਡਿਊਲ ਬਣੇ ਹੁੰਦੇ ਆ ਵੀ ਸ਼ਡਿਊਲ 1, ਸ਼ਡਿਊਲ 2, ਸ਼ਡਿਊਲ 3, ਵੀ ਕਿਹੜੀਆਂ ਸਪੀਸੀਜ਼ ਜਿਹੜੀਆਂ ਹੈਗੀਆਂ ਥ੍ਰੈਟਨਡ ਹੈਗੀਆਂ, ਕਿਹੜੀਆਂ ਐਕਸਟਿੰਕਟ ਹੋ
1: ਰਹੀਆਂ,
0: ਇਹਨਾਂ ਤੇ ਜ਼ਿਆਦਾ ਅਸਰ ਪੈ ਰਿਹਾ
1: ਜੀ ਜੀ ਜੀ।
0: ਜਿਹੜੀ ਆਪਣੀ ਸ਼ਿਵਾਲਿਕ ਦੀ ਰੇਂਜ ਹੈਗੀ ਆ, ਜੇ ਆਪਾਂ ਇੱਥੇ ਕਰੀਏ, ਜੇ ਆਪਾਂ ਜਿਹੜੀਆਂ ਗਲੋਬਲੀ ਦੁਨੀਆਂ ਭਰ ਦੇ ਨਾਲ ਜਿਹੜੀਆਂ ਮਤਲਬ ਰੀੜ ਦੇ ਹੱਡੀ ਦੇ ਜਾਨਵਰ ਹੈਗੇ, ਜਿਹੜੇ ਵਰਟੀਬ੍ਰੇਟਸ ਹੈਗੇ ਆ
1: ਜੀ,
0: ਆਪਣੇ ਪੰਜਾਬ ਦੇ ਵਿੱਚ ਕੁਛ ਇੱਕ ਸਪੀਸੀਜ਼ ਹੈਗੀਆਂ ਜਿਹੜੇ ਕਿਰਲੇ ਹੁੰਦੇ ਆ ਨਾ, ਜਿਹਨਾਂ ਨੂੰ ਆਪਾਂ ਰੈਪਟਾਈਲਸ ਕਹਿੰਦੇ ਆ
1: ਜੀ ਜੀ ਜੀ,
0: ਆਪਣੇ ਆਹ ਕੱਛੂ ਵਗੈਰਾ ਆਉਂਦੇ ਹੈਗੇ ਆ। ਆਪਣੇ ਹਿਮਾਲਿਆ ਚ 2 ਸਪੀਸੀਜ਼ ਹੈ, ਬਰਾਊਨ ਰਿਵਰ ਟਰਟਲ ਤੇ ਇੰਡੀਅਨ ਰੌਕ ਪਾਈਥਨ
1: ਜੀ,
0: ਇਸ ਵੇਲੇ ਥ੍ਰੈਟਨਡ ਆ।
1: ਓਕੇ,
0: ਇਸੇ ਤਰ੍ਹਾਂ ਜਿਹੜੇ ਪੰਛੀ ਹੈਗੇ ਆ ਉਹਨਾਂ ਦੇ ਵਿੱਚੋਂ 4 ਸਪੀਸੀਜ਼ ਹੈਗੀਆਂ ਜਿਹੜੀਆਂ ਮਤਲਬ

0: ਦੁਨੀਆਂ ਦੇ ਵਿੱਚ ਵੀ ਥਰੈਟਨਡ ਆ ਤੇ
1: ਜੀ
0: ਆਪਣੇ ਵੀ ਇੱਥੇ ਥਰੈਟਨਡ ਆ, ਜਿਹਦੇ ਵਿੱਚ ਇੱਕ ਪੇਂਟਡ ਸਟਾਰਕ ਆ, ਇੱਕ ਪੈਲੀਡ ਹੈਰੀਅਰ ਆ, ਤੇ ਇੱਕ ਓਰੀਐਂਟਲ ਦਰਤਾਰ ਹੈ। ਤੇ ਇਸੇ ਤਰ੍ਹਾਂ ਜਿਹੜੇ ਮੈਮਲਸ ਹੈਗੇ ਆ, ਜਿਹੜੇ ਦੁੱਧਧਾਰੀ ਜਾਨਵਰ ਹੁੰਦੇ, ਜਿੱਦਾਂ ਆਪਾਂ ਮੈਮਲ ਹੈ, ਇਹਦੇ ਵਿੱਚ ਵੀ ਚਾਰ ਸਪੀਸੀਜ਼ ਹੈਗੇ ਆ। ਇੱਕ ਕਾਮਨ ਲੰਗੂਰ, ਇੱਕ
1: ਜੀ
0: ਕਾਮਨ ਓਟਰ,
1: ਜੀ
0: ਤੇ ਇੱਕ ਇੰਡੀਅਨ ਪੈਂਗੋਲਿਨ,
1: ਜੀ
0: ਤੇ ਇੱਕ ਰਹੈਸਨ ਮੰਕੀ। ਇਹ ਸਪੀਸੀਜ਼ ਹੈਗੀਆਂ ਜਿਹੜੀਆਂ ਇੱਥੇ ਇਸ ਵੇਲੇ ਖਤਰੇ 'ਚ ਹੈਗੀਆਂ, ਜਿਨ੍ਹਾਂ ਦਾ ਆਪਾਂ ਨੂੰ ਖਿਆਲ ਕਰਨਾ ਚਾਹੀਦਾ।
1: ਜੀ ਤੇ ਇੱਥੇ ਹੀ ਸਰ ਮੇਰੇ ਦਿਮਾਗ ਦੇ ਵਿੱਚ ਇੱਕ ਹੋਰ ਬਹੁਤ ਅਹਿਮ ਸਵਾਲ ਆ ਰਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਹੁਣ ਗੱਲ ਕਰ ਰਹੇ ਹਾਂ ਸ਼ਿਵਾਲਿਕ ਈਕੋਸਿਸਟਮ ਦੀ, ਤਾਂ ਸਭ ਤੋਂ ਵੱਡਾ ਖਤਰਾ ਜਾਂ ਸਭ ਤੋਂ ਵੱਡੇ ਖਤਰੇ ਕੀ ਨੇ ਇਸ ਨੂੰ ਈਕੋਸਿਸਟਮ ਨੂੰ?
0: ਇਹਦੇ ਵਿੱਚ ਮੈਨੂੰ ਜਿਹੜੇ ਖਤਰੇ ਹੈਗੇ ਆ, ਉਹ ਆਮ ਹੀ ਖਤਰੇ ਹੈਗੇ ਆ, ਖਾਸ ਖਤਰੇ ਤਾਂ ਹੈ ਨਹੀਂ। ਪਹਿਲੀ ਤਾਂ
1: ਜੀ
0: ਗੱਲ ਹੈਗੀ ਆ ਕਿ ਜਿਹੜੇ ਆਪਣੇ ਨਾ, ਮਤਲਬ ਡਿਵੈਲਪਮੈਂਟ ਤੇ ਡਿਸਟਰਕਸ਼ਨ ਆਪਾਂ ਦੋ ਲਫ਼ਜ਼ ਵਰਤਦੇ ਆ।
1: ਜੀ ਜੰਗਲਾਂ ਦੀ
0: ਜਿਹੜੀ
1: ਕਟਾਈ ਹੋ
0: ਆਪਾਂ
1: ਗਈ
0: ਡਿਵੈਲਪਮੈਂਟ ਹੈਗੀ ਆ, ਉਹ ਜ਼ਿਆਦਾ ਇੰਪੋਰਟੈਂਟ ਆ, ਜਾਂ ਡਿਸਟਰਕਸ਼ਨ ਹੈਗੀ ਆ, ਤੇ
1: ਜੀ
0: ਜਾਂ ਮਿਡਲ ਪਾਸ ਚਾਹੀਦਾ ਹੈਗਾ। ਹੁਣ ਜਿਹੜਾ ਮਤਲਬ, ਚਲੋ ਸ਼ਿਵਾਲਿਕ ਦੀ ਗੱਲ ਕਰਦੇ ਆ, ਮੈਂ ਹਿਮਾਲਿਆ ਦੇ ਵਿੱਚ ਬਹੁਤ ਭ੍ਰਮਣ ਕੀਤਾ ਆ,
1: ਜੀ
0: ਉਸ ਟਾਈਮ ਤੋਂ ਕੀਤਾ ਆ ਜਦੋਂ ਟੈਲੀਫੋਨ ਦੀਆਂ ਤਾਰਾਂ 1970 ਚ ਪੈਂਦੀਆਂ ਸੀਗੀਆਂ,
1: ਜੀ
0: ਤੇ ਪਹਾੜੀਆਂ ਦੇ ਕੋਲ ਜਿਹੜੀ ਅੰਡਰਗਰਾਉਂਡ ਕੱਟ ਕੱਟ ਕੇ ਕਹਿੰਦੇ ਜਿਹੜੀ ਬਲਾਸਟ ਕਰ ਕਰਕੇ ਪਹਾੜ ਕਰਦੇ ਸੀ,
1: ਜੀ ਜੀ
0: ਤੇ ਅੱਜ ਤੁਸੀਂ ਆਪਣੇ ਹਿਮਾਲਿਆ ਪਿਆਰੇ ਦਾ ਹਾਲ ਦੇਖ ਲਓ ਵੀ ਕੀ
1: ਜੀ
0: ਬਣਿਆ, ਠੀਕ ਹੈ।
1: ਮਾਈਨਿੰਗ ਨੇ ਸਭ ਕਰਤਾ ਹੈ
0: ਹਾਂਜੀ,
1: ਜੀ
0: ਇਸੇ ਤਰ੍ਹਾਂ 5-7 ਕਾਰਨ ਹੈਗੇ ਆ ਜਿਹੜੀਆਂ ਸਪੀਸੀਜ਼ ਇਹ ਮਤਲਬ ਅਫੈਕਟ ਹੁੰਦੀਆਂ। ਇੱਕ ਤਾਂ ਜਦੋਂ ਤੁਸੀਂ ਪਹਾੜਾਂ ਨੂੰ ਕੱਟਦੇ ਹੈਗੇ ਆ ਤੇ ਬਿਨਾਂ ਪਲੈਨਿੰਗ ਤੋਂ, ਦੂਜੇ ਹੈਗੇ ਆ ਕੁਛ ਇੱਕ ਸਪੀਸੀਜ਼ ਜਿਹੜੀਆਂ ਹੈਗੀਆਂ, ਜਿੱਦਾਂ ਲੰਟਾਨਾ ਆ, ਇਹ 3 ਤਰ੍ਹਾਂ ਦੀ ਬੂਟੀ ਜੀ ਹੁੰਦੀ ਆ,
1: ਜੀ
0: ਇਹ ਇੰਨੀ ਵੱਧ ਜਾਂਦੀ ਹੈਗੀ ਆ ਕਿ ਦੂਜੇ ਪਲਾਂਟ ਉੱਗਣੀ ਨੀ ਦਿੰਦੀ।
1: ਓਕੇ,
0: ਇਸੇ ਤਰ੍ਹਾਂ ਜਿਹੜਾ ਕਾਂਗਰਸ ਗ੍ਰਾਸ ਹੈਗਾ, ਜਿਹਨੂੰ ਆਪਾਂ ਪਾਰਥੀਨੀਅਮ ਕਹਿੰਦੇ ਆ, ਕਈ ਇਹਨੂੰ ਗਾਜਰ ਘਾਸ ਵੀ ਕਹਿੰਦੇ ਹੈਗੇ ਆ, ਇਹ ਪਾਰਥੀਨੀਅਮ 1950 ਦੇ ਵਿੱਚ ਇੰਡੀਆ ਚ ਆਇਆ ਸੀਗਾ, ਜਿਹੜਾ ਇਹ ਕਾਂਗਰਸ ਗ੍ਰਾਸ ਹੈ
1: ਜੀ।
0: ਇਹਦੀ ਵੀ ਲੰਬੀ ਸਟੋਰੀ ਹੈਗੀ ਆ, ਕਿਤੇ ਫੇਰ ਤੁਹਾਨੂੰ ਸੁਣਾਊਂਗਾ।
1: ਜੀ
0: ਪਰ ਇਹ ਹੈਗਾ ਕਿ ਵੀ ਇਸ ਵੇਲੇ ਤੁਸੀਂ ਆਪਣੇ ਘਰ ਦੇ ਬਾਹਰ ਨਿਕਲਦੇ ਆ, ਸੜਕਾਂ ਤੇ ਤੁਹਾਨੂੰ ਚਿੱਟੇ ਚਿੱਟੇ ਫੁੱਲਾਂ ਵਾਲਾ ਪਾਰਥੀਨੀਅਮ ਮਿਲਦਾ ਹੈਗਾ,
1: ਬਿਲਕੁਲ ਜੀ।
0: ਇਹਦੀ ਓਵਰ ਗਰੋਥ ਵੱਧ ਜਾਂਦੀ ਆ ਤੇ ਦੂਜੇ ਪਲਾਂਟ ਜਿਹੜੇ ਹੈਗੇ ਆ ਉਹ ਅਫੈਕਟ ਕਰਦੇ ਆ। ਤੀਜੀ ਹੈਗੀ ਪਾਣੀ ਦੀ, ਜਿਹਨੂੰ ਜਲ ਕੁੰਭੀ ਕਹਿੰਦੇ ਆ, ਵਾਟਰ ਹਾਇਸਿੰਥ, ਜਿਹੜੀਆਂ ਲੇਕਸ ਹੋਣ, ਛੱਪੜ ਹੋਣ, ਦਰਿਆ ਹੋਣ, ਇਹ ਸਨਲਾਈਟ ਬਲੌਕ ਕਰ ਦਿੰਦੀਆਂ, ਜਿਹੜੀ ਥੱਲੇ ਦੀ ਐਨੀਮਲ ਲਾਈਫ ਹੁੰਦੀ ਆ ਜਾਂ ਪਲਾਂਟ ਲਾਈਫ ਹੁੰਦੀ ਉਹ ਨਹੀਂ ਬਣਦੀ।
1: ਜੀ
0: ਬਾਕੀ ਤਾਂ ਤੁਸੀਂ ਆਪ ਹੀ ਸਮਝ ਲਓ ਕਿ ਜਿਹੜੀ ਪ੍ਰਮੋਸ਼ਨ ਆਫ ਅਰਬਨਾਈਜੇਸ਼ਨ ਆ, ਇੰਡਸਟਰੀਲਾਈਜੇਸ਼ਨ ਆ, ਸੋਇਲ ਇਰੋਜਨ ਆ, ਠੀਕ ਹੈ ਜੀ, ਇਨਲੀਗਲ ਹੰਟਿੰਗ ਪੋਚਿੰਗ, ਜਿੱਦਾਂ ਮਤਲਬ ਆਪਣੇ ਚੰਡੀਗੜ੍ਹ ਦੇ ਇਲਾਕੇ ਦੇ ਜਿਹੜੇ ਸ਼ਿਵਾਲਿਕਸ ਦੇ ਹੈਗੇ ਆ, ਉੱਥੇ ਆਮ ਸੁਣਨ ਨੂੰ ਮਿਲਦਾ ਹੁੰਦਾ ਕਿ ਜੀ ਇਹ ਸੂਰ ਦਾ ਸ਼ਿਕਾਰ ਕਰਦੇ ਰਾਤ ਨੂੰ ਲੋਕੀ ਚੋਰੀ।
1: ਜੀ
0: ਤੋ
1: ਬਿਲਕੁਲ,
0: ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹੀ ਬਾਇਓਡਾਇਵਰਸਿਟੀ ਨੂੰ ਅਫੈਕਟ ਕਰਦੀਆਂ ਤੇ ਇਹੀ ਇਹਨਾਂ ਵਾਸਤੇ ਥਰੈਟ ਆ
1: ਸਰ। ਕੰਮ ਤੇ ਇੱਦਾਂ ਹੈ ਕਿ ਜਿਹੜਾ ਆ ਉਹ ਡਿਸਟਰੈਕਸ਼ਨ ਤੇ ਮਾਈਨਿੰਗ ਨੇ ਬਹੁਤ ਜ਼ਿਆਦਾ ਕੰਮ ਖਰਾਬ ਕੀਤਾ ਹੋਇਆ ਹੈ, ਲੇਕਿਨ ਫਿਰ ਵੀ ਮੈਨੂੰ ਲੱਗਦਾ ਹੈ ਕਿ ਜੇ ਫਿਰ ਵੀ ਹਜੇ ਵੀ ਹੁਣ ਵੀ ਸੰਭਲ ਜਾਏ ਤੇ ਬਹੁਤ ਸਾਰੀਆਂ ਚੀਜ਼ਾਂ ਠੀਕ ਹੋ ਸਕਦੀਆਂ ਨੇ, ਲੇਕਿਨ ਸਮਾਂ ਬਹੁਤ ਆਪਣੇ ਕੋਲ ਘੱਟ ਰਹਿ ਗਿਆ। ਲੇਕਿਨ ਜਾਂਦੇ ਜਾਂਦੇ ਸਰ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗੀ ਕਿ ਜਿਵੇਂ ਹੁਣ ਤੁਸੀਂ ਬਹੁਤ ਜ਼ਿਆਦਾ ਕੰਮ ਇੱਥੇ ਕੀਤਾ ਹੈ ਇਸ ਏਰੀਆ ਦੇ ਵਿੱਚ, ਹੈ ਨਾ, ਤੇ ਤੁਸੀਂ ਆਪਣੇ ਵੱਲੋਂ ਆਮ ਲੋਕ ਤੇ ਖਾਸ ਕਰਕੇ ਜਿਹੜੇ ਨੌਜਵਾਨ ਨੇ ਜੋ ਇਸ ਵੇਲੇ ਤੁਹਾਨੂੰ ਸੁਣ ਰਹੇ ਨੇ, ਕਿਉਂਕਿ ਵਰਲਡ ਵਾਈਡ ਇਸ ਵੇਲੇ ਤੁਹਾਨੂੰ ਬਿਲਕੁਲ ਲਾਈਵ ਸੁਣਿਆ ਜਾ ਰਿਹਾ ਅਲੱਗ ਅਲੱਗ ਕੰਟਰੀਜ਼ ਸਿਟੀਜ਼ ਦੇ ਵਿੱਚ, ਤੇ ਅਸੀਂ ਇਹ ਅਗਰ ਤੁਹਾਡੇ ਤੋਂ ਜਾਣਨਾ ਚਾਹੀਏ ਕਿ ਇਸ ਨੂੰ ਸੰਭਾਲ ਦੇ ਵਿੱਚ ਅਸੀਂ ਆਮ ਲੋਕ ਨੌਜਵਾਨ ਕੀ ਯੋਗਦਾਨ ਪਾ ਸਕਦੇ ਹਾਂ, ਤੇ ਤੁਸੀਂ ਕਿਹੜੀ ਅਵੇਅਰਨੈਸ ਜਾਂ ਆਪਣੇ ਵੱਲੋਂ ਸਾਨੂੰ ਸੁਝਾਅ ਦੇਣਾ ਚਾਹੋਗੇ?
0: ਇਹ ਬੜੀ ਜ਼ਰੂਰੀ ਗੱਲ ਹੈ ਕਿ ਕਈ ਵਾਰੀ ਜਿੱਥੇ ਕਾਨੂੰਨ ਨਹੀਂ ਕੰਮ ਕਰਦੇ, ਉੱਥੇ ਬੰਦੇ ਦੀ ਕਾਮਨ ਸੈਂਸ ਕੰਮ ਕਰਦੀ ਹੈਗੀ ਆ ਜੀ। ਤੇ ਇਹਦੇ ਵਿੱਚ ਜਿਸ ਤਰ੍ਹਾਂ ਜਿੱਦਾਂ ਮੈਂ ਕਿਹਾ ਕਿ ਜੀ ਪਾਰਥੀਨੀਅਮ ਆ, ਵਾਟਰ ਹਾਇਸਿੰਥ ਆ, ਜਾਂ ਜਿਹੜੀਆਂ ਵੀ ਮਤਲਬ ਇਹ ਮਤਲਬ ਚੀਜ਼ਾਂ ਨੂੰ ਰੋਕਣ ਤੋਂ, ਉਹਨਾਂ ਦੀ ਗਰੋਥ ਨੂੰ ਜਾਂ ਉਹਨਾਂ ਨੂੰ ਵਧਣ ਫੁੱਲਣ ਤੋਂ ਰੋਕਦੀਆਂ, ਇੱਕ ਤਾਂ ਇਹਨਾਂ ਨੂੰ ਰਿਮੂਵ ਕਰਨਾ ਚਾਹੀਦਾ ਹੈਗਾ। ਦੂਜਾ ਹੈਗਾ ਕਿ ਜਿਹੜੀ ਜਿਹੜੀ ਵੀ ਬਾਇਓਡਾਇਵਰਸਿਟੀ ਪਾਣੀ ਦੇ ਨਾਲ ਸੰਬੰਧਿਤ ਹੈਗੀ ਆ, ਆਪਾਂ ਨੂੰ ਵਾਟਰ ਪੋਲਿਊਸ਼ਨ ਜਿਹੜਾ ਹੈਗਾ ਉਹਦਾ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਪੋਲਿਊਟ ਨਾ ਕਰੀਏ, ਕਿਉਂਕਿ ਤੁਸੀਂ ਦੇਖਦੇ ਆ ਕਿ ਲੁਧਿਆਣੇ ਦੇ ਨਾਲੇ ਦਾ ਕੀ ਹਾਲ ਹੋਇਆ ਆ, ਤੇ ਇਹ ਸਾਰਾ ਪੋਲਿਊਸ਼ਨ ਦੇ ਨਾਲ ਹੀ, ਜਿੱਥੇ ਇਹ ਜਿਹੜਾ ਹੁਣ ਸ਼ਿਵਾਲਿਕ ਨੂੰ ਛੱਡ ਕੇ ਇੱਥੇ ਪਤਾ ਨੀ 37-38 ਸਪੀਸੀਜ਼ ਫਿਸ਼ਿਜ਼ ਦੀਆਂ ਹੁੰਦੀਆਂ ਸੀ ਬੁੱਢਾ ਨਾਲਾਂ ਦੇ ਵਿੱਚ ਲੁਧਿਆਣੇ, ਜਿੱਥੇ ਹੁਣ ਕੁਛ ਨੀ ਹੈਗਾ। ਸੋ ਇਹ ਜੇਕਰ ਆਪਾਂ ਪੋਲਿਊਸ਼ਨ ਕਿਸੇ ਤਰ੍ਹਾਂ ਦਾ ਵੀ ਹੋਵੇ, ਸੋਇਲ ਪੋਲਿਊਸ਼ਨ ਹੋਵੇ, ਵਾਟਰ ਪੋਲਿਊਸ਼ਨ ਹੋਵੇ, ਏਅਰ ਪੋਲਿਊਸ਼ਨ ਹੋਵੇ, ਇਲੀਗਲ ਹੰਟਿੰਗ ਹੋਵੇ, ਔਰ ਜਿਹੜੀ ਆਮ ਜਿਹੜੀਆਂ ਬੂਟੀਆਂ ਬਾਹਰ ਜਿੱਦਾਂ ਪਾਰਥੀਨੀਅਮ ਆ, ਲੰਟਾਨਾ ਆ, ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਪਬਲਿਕ ਆਪ ਹੀ ਇਹਨਾਂ ਚੀਜ਼ਾਂ ਦਾ ਖਿਆਲ ਰੱਖੇ, ਠੀਕ ਹੈ ਕਿ ਨਹੀਂ, ਤੇ ਕਾਫੀ ਕੁਛ ਹੋ ਸਕਦਾ ਹੈ।

0: ਪਲਾਸਟਿਕ ਦਾ ਲਿਫਾਫਾ ਗੁਆਂਢੀ ਦੇ ਨਾਂ ਸਿੱਟਣ, ਉਹਨੂੰ ਠੀਕ ਤਰ੍ਹਾਂ
1: ਬਿਲਕੁਲ ਸਹੀ ਕਿਹਾ ਸਰ,
0: ਕੰਮ ਠੀਕ ਹੋ ਜਾਏਗਾ। ਗੱਲਾਂ ਛੋਟੀ ਛੋਟੀਆਂ ਪਰ ਉਹਨਾਂ ਦੇ ਮਾਇਨੇ ਬਹੁਤ ਵੱਡੇ ਵੱਡੇ
1: ਜੀ, ਇਹੀ ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਵੱਡਾ ਬਿਗ ਇੰਪੈਕਟ ਪਾਉਂਦੀਆਂ ਨੇ, ਲੇਕਿਨ ਅਸੀਂ ਬੇਧਿਆਨੀ ਦੇ ਵਿੱਚ ਇਦਾਂ ਦੀਆਂ ਗਲਤੀਆਂ ਕਰ ਦਿੰਦੇ ਨੇ ਜੋ ਕੁਦਰਤ ਨੂੰ ਨੁਕਸਾਨ ਕਰਦੀਆਂ ਨੇ।
0: ਬਾਕੀ ਲਾਸਟ ਲਾਈਨ ਮੈਂ ਤੁਹਾਨੂੰ ਕਹਿ ਦਿੰਦਾ ਕਿ ਵਾਈਲਡ ਲਾਈਫ ਜੇ ਤੁਸੀਂ ਪ੍ਰੋਟੈਕਟ ਕਰਨੀ ਹੈ ਨਾ,
1: ਜੀ
0: ਪਹਿਲਾਂ ਮੈਨ ਜਿਹੜਾ ਬੰਦਾ ਹੈਗਾ ਉਹਦਾ ਸਾਇੰਟਿਫਿਕ ਨੇਮ ਹੈਗਾ ਹੋਮੋਸੇਪੀਅਨ। ਜਿਹੜਾ ਹੋਮੋਸੇਪੀਅਨ ਹੈਗਾ ਇਹ ਹਿਊਮਨ ਸਪੀਸੀਜ਼ ਆ, ਇਹਨੂੰ ਆਪਣਾ ਬਿਹੇਵੀਅਰ ਜਿਹੜਾ ਹੈਗਾ ਉਹ ਬਦਲਣਾ ਚਾਹੀਦਾ। ਹਿਊਮਨ ਸਪੀਸੀਜ਼ ਹੈਜ਼ ਟੂ ਬੀ ਹਿਊਮੇਨ ਟੂ ਵਾਈਲਡ ਲਾਈਫ,
1: ਜੀ
0: ਬਸ ਇਹ ਮੇਰਾ ਤਾਂ ਸਮਝ ਲਓ।
1: ਕਿਉਂਕਿ ਕੁਦਰਤ ਠੀਕ ਹੈ, ਕੁਦਰਤ ਨੂੰ ਸਹੀ ਰੱਖਾਂਗੇ ਤੇ ਕੁਦਰਤ ਸਾਨੂੰ ਪਿਆਰ ਕਰੇਗੀ, ਵਰਨਾ ਕੁਦਰਤ ਪਲਕ ਝਪਕਦੇ ਸਭ ਕੁਝ ਆਪਣੇ ਨਾਲ ਬਹਾ ਕੇ ਲੈ ਜਾ ਸਕਦੀ ਹੈ, ਤੇ ਫਿਰ ਉਹਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ। ਕਹਿੰਦੇ ਨਾ ਕਿ ਆਟੇ ਨਾਲ ਘੁਣ ਵੀ ਪਿਸਦਾ, ਤੇ ਇਹਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਕਿ ਕਿਸਨੇ ਕੀ ਕੀਤਾ ਤੇ ਕੀ ਨਹੀਂ ਕੀਤਾ, ਲੇਕਿਨ ਕੁਦਰਤ ਦੀ ਅਗਰ ਕਰੋਪੀ ਤੇ ਅਸੀਂ ਬਚਣਾ ਤੇ ਕੁਦਰਤ ਨੂੰ ਵੀ ਸਾਨੂੰ ਇਨ ਰਿਟਰਨ ਥੋੜ੍ਹਾ ਜਿਹਾ ਸਾਂਭ ਸੰਭਾਲ ਤੇ ਪਿਆਰ ਦਿਖਾਉਣ ਦੀ ਜ਼ਰੂਰਤ ਹੈ। ਸਾਰੇ ਜੀਵ ਜ਼ਰੂਰੀ ਨੇ ਇਸ ਕੁਦਰਤ ਦੇ, ਤੇ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਏ ਔਰ ਸਾਡੇ ਲਿਸਨਰਸ ਨੂੰ ਸਾਨੂੰ ਇੰਨੀ ਅਹਿਮ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਤੇ ਉਮੀਦ ਕਰਦੇ ਹਾਂ ਤੁਹਾਡੇ ਦਿੱਤੇ ਗਏ ਅਹਿਮ ਜਾਣਕਾਰੀ ਤੋਂ ਸਾਡੇ ਨੌਜਵਾਨ ਸਾਡੇ ਲਿਸਨਰਸ ਥੋੜ੍ਹਾ ਜਿਹਾ ਅਜੇ ਵੀ ਟਾਈਮ ਰਹਿੰਦੇ ਸਮਝਣਗੇ, ਤੇ ਆਪਣੇ ਵੱਲੋਂ ਕੁਝ ਜਾਂਦੇ ਜਾਂਦੇ ਦੋ ਸ਼ਬਦ ਕਹਿਣਾ ਚਾਹੋਗੇ ਸਰ?
0: ਬਸ ਜੀ ਮੇਰੀ ਤਾਂ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਇੰਨੇ ਕੁ ਮੈਂ ਲਫ਼ਜ਼ ਕਹਿ ਸਕਦਾ ਸੀਗਾ ਜਿੰਨਾ ਕੁ ਜਲਦੀ ਜਲਦੀ ਹੋ ਸਕਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਮੌਕਾ ਦਿੱਤਾ। ਬਾਕੀ ਇਹੀ ਗੱਲ ਹੈਗੀ ਆ ਕਿ ਬੰਦੇ ਨੂੰ ਜਿਹੜਾ ਹੈਗਾ ਹਿਊਮਨ ਨੂੰ ਹਿਊਮੇਨ ਬਣਨ ਦੀ ਜ਼ਰੂਰਤ ਹੈ
1: ਜੀ। ਬਹੁਤ ਬਹੁਤ ਸ਼ੁਕਰੀਆ ਸਰ, ਹੈਵ ਅ ਗ੍ਰੇਟ ਡੇ ਹੈ, ਥੈਂਕ ਯੂ ਸੋ ਮੱਚ ਗੱਲ ਕਰਨ ਦੇ ਲਈ
0: ਜੀ,
1: ਸ਼ੁਕਰੀਆ ਜੀ। ਸੋ ਗੱਲ ਹੋ ਰਹੀ ਸੀ ਪ੍ਰੋਫੈਸਰ ਡਾਕਟਰ ਹਰਜਿੰਦਰ ਸਿੰਘ ਰੋਜ਼ ਜੀ ਦੇ ਨਾਲ, ਔਰ ਇਹਨਾਂ ਨੇ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਜੋ ਕਿ ਬਹੁਤ ਹੀ ਇੱਕ ਵੱਡਾ ਵਿਸ਼ਾ ਸੀ ਉਹਦੇ ਬਾਰੇ ਅਹਿਮ ਜਾਣਕਾਰੀ ਸਾਨੂੰ ਇਨ ਬੈਸਟ ਵੇ ਦੇਣ ਦੀ ਕੋਸ਼ਿਸ਼ ਕੀਤੀ। ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਸਾਰਾ ਕੁਝ ਸਾਡੇ ਹੱਥ 'ਚ ਹੈ, ਖਰਾਬ ਵੀ ਅਸੀਂ ਕੀਤਾ, ਠੀਕ ਵੀ ਅਸੀਂ ਕਰ ਸਕਦੇ ਹਾਂ, ਅਤੇ ਮੈਂ ਉਮੀਦ ਕਰਦੀ ਹਾਂ ਕਿ ਥੋੜ੍ਹਾ ਜਿਹਾ ਅਸੀਂ ਇਸ ਦੇ ਵਿੱਚ ਆਪਣਾ ਯੋਗਦਾਨ ਹੁਣ ਪਾਉਣ ਦੀ ਸ਼ੁਰੂਆਤ ਜ਼ਰੂਰ ਕਰ ਸਕਦੇ ਹਾਂ। ਸਾਨੂੰ ਪੰਜਾਬੀਆਂ ਨੂੰ ਪਹਾੜਾਂ 'ਚ ਜਾ ਕੇ ਰਹਿਣਾ ਤਾਂ ਬਹੁਤ ਚੰਗਾ ਲੱਗਦਾ, ਲੇਕਿਨ ਪਹਾੜਾਂ ਨੂੰ ਚੰਗਾ ਰੱਖਣਾ ਵੀ ਤਾਂ ਸਾਡਾ ਫਰਜ਼ ਬਣਦਾ ਨਾ। ਉਹ ਠੀਕ ਰਹਿਣਗੇ ਤਾਂ ਹੀ ਅਸੀਂ ਉੱਥੇ ਜਾ ਕੇ ਆਪਣੇ ਵੈਕੇਸ਼ਨਸ ਇੰਜੋਏ ਕਰ ਸਕਦੇ ਹਾਂ। ਸੋ ਆਰਜੇ ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਨੈਕਸਟ ਟਰੈਕ।

ਦਿਲ ਤੋਂ ਵੈਸੇ ਮੈਂ ਵੀ ਪਹਾੜੀ ਹਾਂ ਔਰ ਮੇਰਾ ਤਾਂ ਇੱਕ ਪਰਮਾਨੈਂਟ ਦਿਲ ਦਾ ਆਤਮਾ ਦਾ ਹਿੱਸਾ ਨਾ ਪਹਾੜਾਂ ਦੇ ਵਿੱਚ ਹੀ ਰਹਿੰਦਾ ਹੈ ਸੋ ਆਈ ਸੀਰੀਅਸਲੀ ਦਿਲ ਤੋਂ ਲਵ ਪਹਾੜ ਲੇਕਿਨ ਮੈਂ ਉਹ ਟੂਰਿਸਟ ਨਹੀਂ ਹੈ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਗਈ ਹਾਂ ਔਰ ਉੱਥੇ ਇੱਧਰ ਪਲਾਸਟਿਕ ਉੱਧਰ ਪਲਾਸਟਿਕ ਔਰ ਗਾਰਬੇਜ ਫੈਲਾ ਕੇ ਆ ਜਾਂਦੀ ਹਾਂ ਮੈਂ ਹਮੇਸ਼ਾ ਆਪ ਵੀ ਇਹਨਾਂ ਚੀਜ਼ਾਂ ਨੂੰ ਫੋਲੋ ਕਰਦੀ ਔਰ ਇਸੇ ਵਜ੍ਹਾ ਕਰਕੇ ਆਪਣੇ ਲਿਸਨਰਸ ਨੂੰ ਵੀ ਹਮੇਸ਼ਾ ਕਹਿੰਦੀ ਹਾਂ ਕਿ ਬੀ ਰਿਸਪੋਂਸੀਬਲ ਸਿਟੀਜ਼ਨ ਔਰ ਅੱਛੇ ਵਾਲੇ ਟੂਰਿਸਟ ਬਣੋ ਔਰ ਉਹਦਾ ਇੱਕ ਹੀ ਤਰੀਕਾ ਹੈ ਕਿ ਜਦੋਂ ਵੀ ਕਿਤੇ ਘੁੰਮਣ ਜਾਣਾ ਆਪਣੇ ਨਾਲ ਟਰੈਸ਼ ਬੈਗ ਜ਼ਰੂਰ ਰੱਖੋ ਮਤਲਬ ਜੋ ਵੀ ਤੁਸੀਂ ਖਾਧਾ ਚਿਪਸ ਖਾਧੇ ਨੇ ਬਿਸਕਿਟ ਖਾਧੇ ਨੇ ਲੇਕਿਨ ਉਸਦੇ ਜਿਹੜੇ ਲਿਫਾਫੇ ਨੇ ਉਹ ਤੁਸੀਂ ਆਪਣੀ ਗੱਡੀ ਦਾ ਡੋਰ ਵਿੰਡੋ ਦਾ ਖੋਲ੍ਹ ਕੇ ਇੱਦਾਂ ਨਹੀਂ ਹੈ ਕਿ ਹਾਈਵੇ 'ਤੇ ਫਟਾਫਟ ਸੁੱਟ ਦਿੱਤਾ ਔਰ ਆਪਣੇ ਹੱਥ ਝਾੜ ਕੇ ਅਤੇ ਚਲੋ ਜੀ ਅੱਗੇ ਨੂੰ ਹੋ ਗਏ ਨੋ ਦਿਸ ਇਜ਼ ਰੀਲੀ ਬੈਡ ਥਿੰਗ ਇੱਦਾਂ ਬਿਲਕੁਲ ਨਹੀਂ ਕਰਨਾ ਨਾ ਇਹ ਚੰਗੀ ਗੱਲ ਹੈ ਆਪਣਾ ਕੂੜਾ ਕਰਕਟ ਹਮੇਸ਼ਾ ਸਾਂਭ ਕੇ ਅੱਗੇ ਵਧਣਾ ਚਾਹੀਦਾ ਹੈ ਔਰ ਅਗਰ ਆਸੇ ਪਾਸੇ ਬਿਨ ਨਹੀਂ ਹੈ ਤਾਂ ਫਿਰ ਆਪਣੇ ਕੋਲ ਰੱਖੋ ਔਰ ਜਿੱਥੇ ਤੁਹਾਨੂੰ ਡਸਟਬਿਨ ਮਿਲਦਾ ਹੈ ਕੂੜੇਦਾਨ ਦੇ ਵਿੱਚ ਕੂੜਾ ਪਾਓ ਪਹਾੜਾਂ ਦੀ ਖੂਬਸੂਰਤੀ ਸਾਨੂੰ ਖਿੱਚਦੀ ਹੈ ਔਰ ਅਸੀਂ ਹੀ ਉੱਥੇ ਜਾ ਕੇ ਗੰਦਗੀ ਫੈਲਾਉਂਦੇ ਹਾਂ ਚੰਗੀ ਗੱਲ ਨਹੀਂ ਨਾ ਹੈ ਚਲੋ ਇੱਕ ਗੱਲ ਹੋਰ ਮੈਨੂੰ ਯਾਦ ਆਈ ਕਿ ਮੈਂ ਤੁਹਾਨੂੰ ਪਿਛਲੀ ਵਾਰ ਕਿਹਾ ਸੀ ਤੁਸੀਂ ਯਾਦ ਨਹੀਂ ਮੈਨੂੰ ਇੱਕ ਤਾਂ ਕਰਵਾਉਂਦੇ ਕਿ ਅਗਲੀ ਵਾਰੀ ਮੈਂ ਤੁਹਾਨੂੰ ਗਰਮੀ ਕਿਉਂਕਿ ਬਹੁਤ ਹੈ ਅਤੇ ਸੱਤੂ ਦਾ ਜਿਹੜਾ ਡਰਿੰਕ ਹੈ ਦੱਸੂਗੀ ਕਿ ਸੱਤੂ ਦਾ ਸ਼ਰਬਤ ਕਿਵੇਂ ਬਣਦਾ ਹੈ ਦੇਖੋ ਜਾਂ ਤਾਂ ਤੁਸੀਂ ਮਾਰਕੀਟ ਤੋਂ ਸੱਤੂ ਦਾ ਪਾਊਡਰ ਲੈ ਕੇ ਆ ਸਕਦੇ ਹੋ ਵਰਨਾ ਜਿਹੜੇ ਭੁੱਜੇ ਚਨੇ ਹੁੰਦੇ ਨੇ ਛੋਲੇ ਉਹਨਾਂ ਨੂੰ ਘਰ ਲਿਆ ਕੇ ਉਹਨਾਂ ਦਾ ਛਿਲਕਾ ਉਤਾਰ ਕੇ ਉਹਦਾ ਪਾਊਡਰ ਵੀ ਬਣਾ ਸਕਦੇ ਹੋ ਠੀਕ ਹੈ ਦੋਨੇ ਤਰੀਕੇ ਦੇ ਨਾਲ ਵੈਸੇ ਸੱਤੂ ਪਾਊਡਰ ਆਸਾਨੀ ਦੇ ਨਾਲ ਮਾਰਕੀਟ 'ਚੋਂ ਮਿਲ ਜਾਏਗਾ ਹੁਣ ਕਰਨਾ ਕੀ ਹੈ ਬਈ ਇਹਨੂੰ ਤੁਸੀਂ ਪਾਣੀ 'ਚ ਘੋਲਣਾ ਹੈ ਠੀਕ ਹੈ ਔਰ ਉਸਦੇ ਵਿੱਚ ਜਿਹੜਾ ਕੱਚਾ ਪਿਆਜ਼ ਹੈ ਬਰੀਕ ਬਰੀਕ ਇੱਕਦਮ ਕੱਟ ਕੇ ਜਿੱਦਾਂ ਆਪਾਂ ਤੜਕੇ ਵਾਲਾ ਉਸ ਤੋਂ ਵੀ ਥੋੜ੍ਹਾ ਅਗਰ ਬਰੀਕ ਕਰ ਸਕਦੇ ਹੋ ਡਿਪੈਂਡ ਕਿੰਨਾ ਕੁ ਤੁਸੀਂ ਲਾਈਕ ਕਰੋਗੇ ਆਪਣੇ ਸੱਤੂ ਦੇ ਸ਼ਰਬਤ ਦੇ ਵਿੱਚ ਉਹ ਪਾਉਣਾ ਹੈ ਪੁਦੀਨੇ ਦੀਆਂ ਥੋੜ੍ਹੀਆਂ ਜਿਹੀਆਂ ਪੱਤੀਆਂ ਬਰੀਕ ਬਰੀਕ ਕੱਟ ਕੇ ਉਸਦੇ ਵਿੱਚ ਪਾਉਣੀਆਂ ਹੈ ਔਰ ਧਨੀਆ ਵੀ ਜ਼ਰੂਰ ਪਾਉਣਾ ਹੈ ਔਰ ਥੋੜ੍ਹਾ ਜਿਹਾ ਨਿੰਬੂ ਜ਼ਰੂਰ ਪਾਉਣਾ ਹੈ ਸ਼ੱਕਰ ਪਾ ਸਕਦੇ ਹੋ ਥੋੜ੍ਹੀ ਜਿਹੀ ਅਗਰ ਮਿੱਠਾ ਪਸੰਦ ਹੈ ਤਾਂ ਠੀਕ ਹੈ ਬਈ ਪਾ ਲਓ ਸੇਂਧਾ ਨਮਕ ਅਤੇ ਕਾਲਾ ਨਮਕ ਇਸ ਨੂੰ ਮਿਕਸ ਕਰਕੇ ਪਾਓ ਐਂਡ ਦੈਨ ਮਿਕਸ ਕਰਕੇ ਮਿਕਸ ਮਿਕਸ ਮਿਕਸ ਇੰਜੋਏ ਕਰਨਾ ਤੁਸੀਂ ਅਤੇ ਨਾਲ ਮੈਨੂੰ ਦੱਸਣਾ ਜ਼ਰੂਰ ਹੈ ਕਿ ਸੱਤੂ ਦਾ ਸ਼ਰਬਤ ਕਿੱਦਾਂ ਦਾ ਲੱਗਾ ਠੰਡਕ ਤੁਹਾਨੂੰ ਦੇਵੇਗਾ ਦਿਲ ਨੂੰ ਆਤਮਾ ਨੂੰ ਰੂਹ ਨੂੰ ਸਕੂਨ ਵੀ ਜ਼ਰੂਰ ਦੇਵੇਗਾ ਵੈਸੇ ਟੇਸਟੀ ਵੀ ਬਹੁਤ ਹੁੰਦਾ ਹੈ ਇੱਕ ਵਾਰੀ ਟਰਾਈ ਕਰੋ ਅਤੇ ਫਿਰ ਮੈਨੂੰ ਦੱਸੋ ਕਿੱਦਾਂ ਦਾ ਲੱਗਾ ਅਦਰਵਾਈਜ਼ ਚਾਹ ਤਾਂ ਫਿਰ ਮੇਰੀ ਫੇਵਰੇਟ ਹੈ ਹੀ ਹੈ ਸੋ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਇੱਥੇ ਹੀ ਵਾਇੰਡ ਅਪ ਕਰ ਰਹੀ ਹਾਂ ਲੇਕਿਨ ਜਾ ਮੈਂ ਕਿਤੇ ਨਹੀਂ ਰਹੀ ਹਜੇ ਤਾਂ 10 ਵਜੇ ਤੱਕ ਆਪਣੀਆਂ ਗੱਲਾਂ ਬਾਤਾਂ ਸਿਲਸਿਲਾ ਜਾਰੀ ਰਹੇਗਾ ਲੇਕਿਨ 8:30 ਵਜੇ ਸੁਣੂਗੀ ਖਬਰਾਂ ਅਤੇ 8:40 ਤੋਂ 9 ਵਜੇ ਤੱਕ ਅੱਡੀ ਟਪਾ ਸੋ ਫਿਲਹਾਲ ਤੁਹਾਡੇ ਲਈ ਟੇਸਟੀ ਜਿਹਾ ਔਰ ਵਧੀਆ ਜਿਹਾ ਟਰੈਕ ਪਲੇ ਕਰਨ ਜਾ ਰਹੀ ਹਾਂ ਤੁਸੀਂ ਸੱਤੂ ਦਾ ਸ਼ਰਬਤ ਟਰਾਈ ਕਰਕੇ ਫੀਡਬੈਕ ਦਿਓ ਮੈਂ ਥੋੜ੍ਹਾ ਜਿਹਾ ਚਾਹ ਦੀਆਂ ਚੁਸਕੀਆਂ ਦਾ ਆਨੰਦ ਲਵਾਂ ਆਰਜੀ ਪੂਜਾ ਟੋਹਾਨੀ ਦੇ ਨਾਲ ਸਟੇ ਟਿਊਨ ਔਨ ਦੀ ਔਨ ਐਫ ਐਮ ਰੇਨਬੋ

0: ਸੁਥਰੀ ਊਰਜਾ ਦੇ ਪਸਾਰ ਦਾ ਜ਼ਿਕਰ ਕੀਤਾ।
1: 2030 ਤੱਕ ਹਮਨੇ 500 ਗੀਗਾਵਾਟ ਕਲੀਨ ਐਨਰਜੀ ਔਰ 5 ਮਿਲੀਅਨ ਟਨ ਗ੍ਰੀਨ ਹਾਈਡਰੋਜਨ ਪ੍ਰੋਡਿਊਸ ਕਰਨ ਦਾ ਟਾਰਗੇਟ ਰੱਖਾ ਹੈ। ਕਲੀਨ ਐਨਰਜੀ ਇਨਵੈਸਟਮੈਂਟ ਨਾਰਵੇ ਵੈਲ ਫੰਡ ਕੀ ਵੀ ਪ੍ਰਾਥਮਿਕਤਾ ਹੈ। ਮੈਂ ਨਾਰਵੇ ਕੋ ਭਾਰਤ ਕੇ ਕਲੀਨ ਐਨਰਜੀ ਫਿਊਚਰ ਮੈਂ ਅਹਿਮ ਹਿੱਸੇਦਾਰ ਬਣਨੇ ਕੇ ਲੀਏ ਆਮੰਤ੍ਰਿਤ ਕਰਤਾ ਹੂੰ।
0: ਪ੍ਰਧਾਨ ਮੰਤਰੀ ਮੋਦੀ ਨੇ ਦੋਵਾਂ ਦੇਸ਼ਾਂ ਦੇ ਵਪਾਰਕ ਭਾਈਚਾਰਿਆਂ ਤੋਂ ਨਵੀਂ ਪਾਈਵਾਲੀਆਂ ਬਣਾਉਣ, ਸਹਿਯੋਗ ਦੇ ਉਭਰਦੇ ਖੇਤਰਾਂ ਦੀ ਪਛਾਣ ਕਰਨ ਤੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਅੱਜ ਤੀਜੇ ਭਾਰਤ ਨੌਰਡਿਕ ਸਿਖਰ ਸੰਮੇਲਨ ਵਿਚ ਸਾਰੇ 5 ਨੌਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਿਚ ਅੱਜ ਇਟਲੀ ਦੇ 2 ਦਿਨਾਂ ਦੌਰੇ ਤੇ ਰੋਮ ਪਹੁੰਚਣਗੇ। ਇਹ ਦੌਰਾ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਦੇ ਸੱਦੇ ਤੇ ਹੋ ਰਿਹਾ ਹੈ। ਸ੍ਰੀ ਮੋਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਦਵੱਲੀ ਗੱਲਬਾਤ ਕਰਨਗੇ। ਉਹ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਵੀ ਮੁਲਾਕਾਤ ਕਰਨਗੇ। ਸ੍ਰੀ ਮੋਦੀ ਭਾਰਤ ਤੇ ਇਟਲੀ ਵਿਚਕਾਰ ਵਪਾਰ ਤੇ ਨਿਵੇਸ਼ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਨਅਤਕਾਰਾਂ ਨਾਲ ਵੀ ਗੱਲਬਾਤ ਕਰਨਗੇ।

ਦੇ ਦੌਰੇ ਦੇ ਆਖਰੀ ਪੜਾਅ ਵਿਚ ਅੱਜ ਇਟਲੀ ਦੇ ਦੋ ਦਿਨਾਂ ਦੌਰੇ ਤੇ ਰੋਮ ਪਹੁੰਚਣਗੇ। ਇਹ ਦੌਰਾ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਦੇ ਸੱਦੇ ਤੇ ਹੋ ਰਿਹਾ ਹੈ। ਸ੍ਰੀ ਮੋਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਦਵੱਲੀ ਗੱਲਬਾਤ ਕਰਨਗੇ। ਉਹ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਵੀ ਮੁਲਾਕਾਤ ਕਰਨਗੇ। ਸ੍ਰੀ ਮੋਦੀ ਭਾਰਤ ਤੇ ਇਟਲੀ ਵਿਚਕਾਰ ਵਪਾਰ ਤੇ ਨਿਵੇਸ਼ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਨਅਤਕਾਰਾਂ ਨਾਲ ਵੀ ਗੱਲਬਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਭਾਰਤ ਦੇ ਮਜ਼ਬੂਤ ਆਤਮ ਵਿਸ਼ਵਾਸੀ ਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦਸਿਆ ਹੈ। ਕੱਲ੍ਹ ਹਨੋਈ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਪਹਿਲਾਂ ਪਰਮਾਣੂ ਹਮਲਾ ਨਾ ਕਰਨ ਦੀ ਨੀਤੀ ਪ੍ਰਤੀ ਵਚਨਬੱਧ ਏ, ਪਰ ਇਹ ਪਰਮਾਣੂ ਧਮਕੀ ਅੱਗੇ ਨਹੀਂ ਚੁੱਕੇਗਾ ਤੇ ਦੁਸ਼ਮਣ ਦੀ ਕਿਸੇ ਵੀ ਗੁਸਤਾਖੀ ਦਾ ਢੁਕਵਾਂ ਜਵਾਬ ਦੇਣ ਲਈ ਤਿਆਰ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਬੇਮਿਸਾਲ ਤਰੱਕੀ ਕੀਤੀ ਏ, ਜਿਸ ਕਾਰਨ ਆਲਮੀ ਪੱਧਰ ਤੇ ਦੇਸ਼ ਦਾ ਮਾਣ ਲਗਾਤਾਰ ਵਧ ਰਿਹਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਸੈਮੀਕੰਡਕਟਰ ਖੇਤਰ ਵਿਚ ਤੇਜ਼ੀ ਨਾਲ ਅੱਗੇ ਵਧ ਰਿਹਾ ਤੇ ਇਹ ਸਿਰਫ ਤਕਨੀਕੀ ਤਰੱਕੀ ਹੀ ਨਹੀਂ ਸਗੋਂ ਨਵੇਂ ਭਾਰਤ ਦੀ ਪਛਾਣ ਵੀ ਏ। ਸ੍ਰੀ ਸਿੰਘ ਨੇ ਵਿਸ਼ਵ ਸ਼ਾਂਤੀ, ਸਾਂਝੇ ਵਿਕਾਸ ਤੇ ਖੁਸ਼ਹਾਲੀ ਲਈ ਭਾਰਤ ਨਾਲ ਭਾਈਵਾਲੀ ਕਰਨ ਦਾ ਸੱਦਾ ਦਿੱਤਾ, ਨਾਲ ਹੀ ਭਾਰਤੀ ਭਾਈਚਾਰੇ ਨੂੰ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਦੇਣ ਦੀ ਅਪੀਲ ਵੀ ਕੀਤੀ। ਜਸਟਿਸ ਯਸ਼ਵੰਤ ਵਰਮਾ ਨਾਲ ਸੰਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਸੰਸਦ ਭਵਨ ਵਿਚ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਇਹ ਜੱਜ ਜਾਂਚ ਕਾਨੂੰਨ 1968 ਤਹਿਤ ਕਾਨੂੰਨੀ ਜ਼ਰੂਰਤਾਂ ਦੇ ਮੁਤਾਬਕ ਪੇਸ਼ ਕੀਤੀ ਗਈ। ਇਹ ਕਮੇਟੀ ਪਿਛਲੇ ਸਾਲ 12 ਅਗਸਤ ਨੂੰ ਲੋਕ ਸਭਾ ਸਪੀਕਰ ਵੱਲੋਂ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਯਸ਼ਵੰਤ ਵਰਮਾ ਖਿਲਾਫ਼ ਇਲਜ਼ਾਮਾਂ ਦੀ ਜਾਂਚ ਕਰਨ ਲਈ ਬਣਾਈ ਗਈ ਸੀ। ਇਹ ਰਿਪੋਰਟ ਸਮੇਂ ਸਿਰ ਸੰਸਦ ਦੇ ਦੋਵਾਂ ਸਦਨਾਂ ਵਿਚ ਰੱਖੀ ਜਾਏਗੀ। ਜੱਜਾਂ ਦੀ ਜਾਂਚ ਕਮੇਟੀ ਦੇ ਪ੍ਰਧਾਨ ਸੁਪਰੀਮ ਕੋਰਟ ਦੇ ਜੱਜ ਜਸਟਿਸ ਅਰਵਿੰਦ ਕੁਮਾਰ, ਬੰਬੇ ਹਾਈਕੋਰਟ ਦੇ ਮੁੱਖ ਜੱਜ ਜਸਟਿਸ ਸ੍ਰੀ ਚੰਦਰਸ਼ੇਖਰ ਤੇ ਕਰਨਾਟਕਾ ਹਾਈਕੋਰਟ ਦੇ ਸੀਨੀਅਰ ਵਕੀਲ ਬੀ ਵੀ ਆਚਾਰੀ ਨੇ ਜੱਜਾਂ ਦੀ ਜਾਂਚ ਕਮੇਟੀ ਦੀ ਰਿਪੋਰਟ ਸ੍ਰੀ ਬਿਰਲਾ ਨੂੰ ਪੇਸ਼ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਪੱਛਮੀ ਬੰਗਾਲ ਸਰਕਾਰ ਨੇ ਕੋਲਕਾਤਾ ਦੇ ਆਰਜੀ ਗੌਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਏ। ਇਹ ਕਾਰਵਾਈ ਕੋਲਕਾਤਾ ਹਾਈਕੋਰਟ ਦੇ ਹੁਕਮਾਂ ਅਤੇ CBI ਦੀ ਜਾਂਚ ਤੋਂ ਬਾਅਦ ਕੀਤੀ ਗਈ ਏ। ਸੰਦੀਪ ਘੋਸ਼ ਦੇ ਮੈਡੀਕਲ ਕਾਲਜ ਵਿਚ ਖਰੀਦਦਾਰੀ ਨਾਲ ਸਬੰਧਿਤ ਮਾਮਲਿਆਂ ਵਿਚ ਮਾਲੀ ਬੇਨੇਮੀਆਂ ਦਾ ਇਲਜ਼ਾਮ ਏ। ਇਸ ਮਾਮਲੇ ਵਿਚ ਤਿੰਨ ਹੋਰ ਸੰਸਥਾਵਾਂ ਦੀ ਵੀ ਜਾਂਚ ਕੀਤੀ ਜਾ ਰਹੀ ਏ। CBI ਨੇ ਭ੍ਰਿਸ਼ਟਾਚਾਰ ਤੇ ਅਪਰਾਧਿਕ ਸਾਜ਼ਿਸ਼ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ, ਜਦੋਂ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੀ ਮਨੀ ਲਾਂਡਰਿੰਗ ਦੇ ਪਹਿਲੂਆਂ ਦੀ ਜਾਂਚ ਕਰ ਰਿਹਾ ਹੈ। ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਹੁਣ ਅਦਾਲਤ ਇਸ ਮਾਮਲੇ ਵਿਚ ਅੱਗੇ ਸੁਣਵਾਈ ਕਰ ਸਕੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਛੱਤੀਸਗੜ੍ਹ ਦੇ ਬਸਤਰ ਦੇ ਡਿਵੀਜ਼ਨਲ ਸਦਰ ਮੁਕਾਮ ਜਗਦਲਪੁਰ ਵਿਚ ਕੇਂਦਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ਵਿਚ ਛੱਤੀਸਗੜ੍ਹ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਕੱਲ੍ਹ ਛੱਤੀਸਗੜ੍ਹ ਦੀ ਆਪਣੀ ਯਾਤਰਾ ਦੌਰਾਨ ਸ੍ਰੀ ਸ਼ਾਹ ਨੇ ਬਸਤਰ ਜ਼ਿਲ੍ਹੇ ਦੇ ਨੇਤਾਨਾਰ ਪਿੰਡ ਵਿਚ ਇਕ ਜਨਤਕ ਸੇਵਾ ਕੇਂਦਰ ਦਾ ਉਦਘਾਟਨ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਅਗਲੇ 5 ਸਾਲਾਂ ਵਿਚ ਨਕਸਲਵਾਦ ਕਾਰਨ ਬਸਤਰ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਹੋਏ ਆਰਥਿਕ, ਸਮਾਜਿਕ ਤੇ ਸਭਿਆਚਾਰਕ ਨੁਕਸਾਨ ਦੀ ਭਰਪਾਈ ਕਰੇਗੀ। ਉਨ੍ਹਾਂ ਕਿਹਾ ਕਿ ਬਸਤਰ ਡਿਵੀਜ਼ਨ ਵਿਚ ਕਾਇਮ ਕੀਤੇ ਗਏ ਕਰੀਬ 200 ਸੁਰੱਖਿਆ ਕੈਂਪਾਂ ਵਿਚੋਂ ਅਗਲੇ 1.5 ਸਾਲ ਵਿਚ ਲਗਭਗ 70 ਕੈਂਪਾਂ ਨੂੰ ਜਨਤਕ ਸੇਵਾ ਕੇਂਦਰਾਂ ਵਿਚ ਬਦਲਿਆ ਜਾਏਗਾ ਅਤੇ ਕਬਾਇਲੀਆਂ ਭਲਾਈ ਲਈ ਕੇਂਦਰਾਂ ਵਜੋਂ ਵਿਕਸਿਤ ਕੀਤਾ ਜਾਏਗਾ। ਸ੍ਰੀ ਸ਼ਾਹ ਨੇ ਕਿਹਾ ਕਿ ਸੇਵਾ ਕੇਂਦਰ ਬੈਂਕਿੰਗ, ਆਧਾਰ, ਰਾਸ਼ਨ ਕਾਰਡ, ਹੁਨਰ ਸਿਖਲਾਈ ਤੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਸਾਰੀਆਂ ਭਲਾਈ ਯੋਜਨਾਵਾਂ ਨਾਲ ਸਬੰਧਤ ਸਹੂਲਤਾਂ ਪ੍ਰਦਾਨ ਕਰਨਗੇ। ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ, ਵਪਾਰੀਆਂ ਤੇ ਖੇਤੀਬਾੜੀ ਖੇਤਰ ਨਾਲ ਜੁੜੇ ਲੋਕਾਂ ਲਈ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਕਈ ਵੱਡੇ ਸੁਧਾਰਾਂ ਦਾ ਜਾਇਜ਼ਾ ਲਿਆ। ਕੱਲ੍ਹ ਮੀਟਿੰਗ ਵਿਚ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਆਤਿਸ਼ ਚੰਦਰ ਨੇ ਮੰਤਰਾਲੇ ਵੱਲੋਂ ਲਾਗੂ ਕੀਤੇ ਜਾ ਰਹੇ ਸੁਧਾਰਾਂ ਤੇ ਆਉਣ ਵਾਲੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਘਰੇਲੂ ਕੀਟਨਾਸ਼ਕਾਂ ਦੀ ਵਿਕਰੀ ਤੇ ਭੰਡਾਰਨ ਲਈ ਲਾਇਸੈਂਸ ਪ੍ਰਕਿਰਿਆ ਨੂੰ ਕਾਫ਼ੀ ਸਰਲ ਬਣਾਇਆ ਗਿਆ, ਜਿਸ ਨਾਲ 40 ਲੱਖ ਤੋਂ ਵੱਧ ਪ੍ਰਚੂਨ ਵਿਕਰੇਤਾਵਾਂ ਨੂੰ ਫਾਇਦਾ ਹੋਇਆ ਹੈ। ਮੀਟਿੰਗ ਵਿਚ ਖਾਦ ਰਜਿਸਟ੍ਰੇਸ਼ਨ ਤੇ ਬੀਜ ਦੀਆਂ ਦਰਾਮਦ ਬਰਾਮਦ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਕਦਮਿਆਂ ਦੀ ਵੀ ਸਮੀਖਿਆ ਕੀਤੀ ਗਈ।
अमरीका ने पहला ही समुद्र विच फसे रूसी तेल लई पाबंदियां दी छोट नूं एक महीने लई वधा दित्ता है। अमरीकी खजाना विभाग ने कल एक आदेश जारी करके 17 अप्रैल जां इस तों पहला समुद्र विच फसे रूसी तेल लई पाबंदियां दी छोट नूं 17 जून तक वधा दित्ता। इस तों पहला 5 मार्च नूं अमरीका ने भारत नूं रूसी तेल

ਖਰੀਦਣ ਲਈ ਇੱਕ ਮਹੀਨੇ ਦੀ ਪਾਬੰਦੀਆਂ ਦੀ ਛੋਟ ਦਿੱਤੀ ਸੀ। ਕੁਝ ਦਿਨਾਂ ਬਾਅਦ ਇਹ ਛੋਟ, ਜਿਸ ਦੀ ਮਿਆਦ 11 ਅਪ੍ਰੈਲ ਨੂੰ ਖਤਮ ਹੋ ਗਈ ਸੀ, ਦੂਜੇ ਦੇਸ਼ਾਂ ਲਈ ਵਧਾ ਦਿੱਤੀ ਗਈ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਵਾਂ ਤੇ ਅੱਜ ਤੋਂ 23 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਦੋਵਾਂ ਰਾਜਾਂ ਵਿੱਚ ਮੌਸਮ ਖੁਸ਼ ਰਹੇਗਾ। ਆਯੁਸ਼ ਮੰਤਰਾਲੇ ਨੇ ਇਸ ਦੌਰਾਨ ਮੌਜੂਦਾ ਗਰਮੀਆਂ ਦੇ ਮੌਸਮ ਲਈ ਅੱਤ ਦੀ ਗਰਮੀ ਅਤੇ ਲੂ ਬਾਰੇ ਇੱਕ ਵਿਆਪਕ ਜਨਤਕ ਸਿਹਤ ਸਲਾਹ ਜਾਰੀ ਕੀਤੀ ਹੈ। ਇਸ ਵਿੱਚ ਕਾਫ਼ੀ ਮਾਤਰਾ ਵਿੱਚ ਪਾਣੀ ਪੀਣ, ਤੇਜ਼ ਗਰਮੀ ਦੌਰਾਨ ਸੂਰਜ ਦੇ ਸੰਪਰਕ ਤੋਂ ਬਚਣ, ਹਲਕੇ ਸੂਤੀ ਕੱਪੜੇ ਪਾਉਣ ਤੇ ਮੌਸਮੀ ਫਲਾਂ ਤੇ ਇਲੈਕਟ੍ਰੋਲਾਈਟਸ ਨਾਲ ਭਰਪੂਰ ਤਰਲ ਪਦਾਰਥਾਂ ਦਾ ਸੇਵਨ ਕਰਨ ਤੇ ਜ਼ੋਰ ਦਿੱਤਾ ਗਿਆ ਹੈ। ਆਈਪੀਐਲ ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇ ਆਫ ਵਿੱਚ ਥਾਂ ਪੱਕੀ ਕਰ ਲਈ ਏ। ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਜੈਪੁਰ ਵਿੱਚ ਸ਼ਾਮ 7:30 ਵਜੇ ਲਖਨਊ ਸੁਪਰ ਜੈਂਟਸ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨਾਰਵੇ ਵਪਾਰ ਤੇ ਖੋਜ ਸਿਖਰ ਸੰਮੇਲਨ ਵਿਚ ਭਾਰਤ FTA ਸਮਝੌਤੇ ਤਹਿਤ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਤੇ 10 ਲੱਖ ਨੌਕਰੀਆਂ ਪੈਦਾ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਅੱਜ 3 ਭਾਰਤ ਨੌਰਡਿਕ ਸਿਖਰ ਸੰਮੇਲਨ ਵਿਚ ਸਾਰੇ 5 ਨੌਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਧੂਰ ਨੂੰ ਭਾਰਤ ਦਾ ਮਜ਼ਬੂਤ ਆਤਮ ਵਿਸ਼ਵਾਸੀ ਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦਸਿਆ ਤੇ ਜਸਟਿਸ ਯਸ਼ਵੰਤ ਵਰਮਾ ਨਾਲ ਸੰਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਰੇਡੀਓ ਰੇਨਬੋ ਦੀ ਘੜੀ ਤੇ ਸਵੇਰ ਦੇ 9 ਵਜ ਚੁੱਕੇ ਨੇ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨਾਰਪੇ ਵਪਾਰ ਅਤੇ ਖੋਜ ਸਿਖਰ ਸੰਮੇਲਨ ਵਿਚ ਭਾਰਤ ਐਫਟਾ ਸਮਝੌਤੇ ਤਹਿਤ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਅਤੇ 10 ਲੱਖ ਨੌਕਰੀਆਂ ਪੈਦਾ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਅੱਜ ਤੀਜੇ ਭਾਰਤ ਨੌਰਡਿਕ ਸਿਖਰ ਸੰਮੇਲਨ ਵਿਚ ਸਾਰੇ 5 ਨੌਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਭਾਰਤ ਦਾ ਮਜ਼ਬੂਤ ਆਤਮ ਵਿਸ਼ਵਾਸੀ ਅਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦਸਿਆ। ਜਸਟਿਸ ਯਸ਼ਵੰਤ ਵਰਮਾ ਨਾਲ ਸਬੰਧਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਪੱਛਮੀ ਬੰਗਾਲ ਸਰਕਾਰ ਨੇ ਮਾਲੀ ਬੇਨੇਮੀਆਂ ਦੇ ਮਾਮਲੇ ਵਿਚ ਆਰ ਜੀ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ। ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਤੇ ਈਂਧਣ ਦੀ ਰਾਸ਼ਨਿੰਗ ਦੀ ਕਥਿਤ ਅਸਥਾਈ ਸ਼ੁਰੂਆਤ ਸਬੰਧੀ ਗੁੰਮਰਾਹਕੁੰਨ ਅਤੇ ਫਰਜ਼ੀ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ ਤੇ ਕੋਈ ਪਾਬੰਦੀ ਜਾਂ ਸੀਮਾ ਲਾਉਣ ਸਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਚੰਡੀਗੜ੍ਹ ਦਾ ਦੌਰਾ ਕੀਤਾ। ਪੰਜਾਬ ਪੁਲਿਸ ਵੱਲੋਂ 3 ਵੱਖ-ਵੱਖ ਕਾਰਵਾਈਆਂ ਵਿਚ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫ਼ਤਾਰ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 118ਵੇਂ ਦਿਨ ਪੁਲਿਸ ਟੀਮਾਂ ਵੱਲੋਂ 271 ਵਿਅਕਤੀਆਂ ਨੂੰ 3 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 30,250 ਹੋ ਗਈ ਏ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946 ਰਾਹੀਂ ਗੁਪਤ ਰੂਪ ਵਿਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਸੂਹ ਦੇ ਸਕਦੇ ਨੇ। ਪੰਜਾਬ ਸਮੇਤ ਉੱਤਰੀ ਭਾਰਤ ਚ ਗਰਮੀ ਦਾ ਕਹਿਰ ਜਾਰੀ ਏ ਅਤੇ ਆਈਪੀਐਲ ਕ੍ਰਿਕਟ ਵਿਚ ਸਨਰਾਈਜ਼ਰਜ਼ ਹੈਦਰਾਬਾਦ

ਕਿਉਂਕਿ ਅੱਜ ਵਰਲਡ ਫੇਅਰ ਪਲੇ ਡੇ ਹੈ। ਤੁਸੀਂ ਕਹੋਗੇ ਇਹ ਕਿੱਦਾਂ ਦਾ ਦਿਨ ਹੈ, ਮੈਂ ਦੱਸਦੀ ਹਾਂ ਬਈ ਵਿਸ਼ਵ ਨਿਸ਼ਪਕਸ਼ ਖੇਲ ਦਿਵਸ ਮਨਾਇਆ ਜਾਂਦਾ ਹੈ ਹਰ ਸਾਲ ਅੱਜ ਹੀ ਦੇ ਦਿਨ 19 ਮਈ ਨੂੰ। ਔਰ ਇਹਦਾ ਕਾਰਨ ਕੀ ਹੈ, ਮਨਾਉਣ ਦਾ ਇੱਕ ਹੀ ਕਾਰਨ ਹੈ, ਤਾਂ ਕਿ ਮਿਲ ਜੁਲ ਕੇ ਜਿਹੜਾ ਖੇਡ ਦੀ ਭਾਵਨਾ ਨੂੰ ਨੋਨ ਡਿਸਕ੍ਰੀਮੀਨੇਸ਼ਨ ਵਾਲੀ ਸਪੋਰਟਸਮੈਨਸ਼ਿਪ ਸਪਿਰਿਟ ਪੈਦਾ ਕੀਤੀ ਜਾਵੇ ਸਾਰਿਆਂ ਵਿੱਚ। ਇਹੀ ਕੋਰ ਵੈਲਿਊ ਹੈ ਹਰ ਖੇਡ ਦੀ, ਮਿਊਚੁਅਲ ਰਿਸਪੈਕਟ, ਇੱਕ ਦੂਸਰੇ ਦੀ ਰਿਸਪੈਕਟ ਕਰਨੀ ਜ਼ਰੂਰੀ ਹੁੰਦੀ ਹੈ ਖਿਡਾਰੀ ਨੂੰ। ਹਰ ਕੋਈ ਆਪਣੇ ਲਈ ਖੇਡਦਾ ਤਾਂ ਹੈ ਹੀ, ਟੀਮ ਦੇ ਲਈ ਖੇਡਣਾ ਹੈ ਜਿਨ੍ਹਾਂ ਨੇ, ਉਹਨਾਂ ਨੂੰ ਟੀਮ ਵਰਕ ਜ਼ਰੂਰ ਆਉਂਦਾ ਹੋਣਾ ਚਾਹੀਦਾ। ਇੱਕ ਬੰਦਾ ਕਦੀ ਵੀ ਪੂਰੀ ਖੇਡ ਨਹੀਂ ਖੇਡ ਸਕਦਾ, ਸੋ ਇਸ ਕਰਕੇ ਹਰ ਖਿਡਾਰੀ ਨੂੰ ਉਸਦੇ ਅੰਦਰ ਇੱਕ ਕੋਰ ਵੈਲਿਊ ਇਹ ਜ਼ਰੂਰੀ ਹੈ ਕਿ ਉਹ ਹਰ ਦੂਸਰੇ ਖਿਡਾਰੀ ਦੀ ਮਦਦ ਵੀ ਕਰੇ, ਉਸਦੀ ਰਿਸਪੈਕਟ ਵੀ ਕਰੇ, ਮਿਊਚੁਅਲ ਰਿਸਪੈਕਟ ਔਰ ਸਪੋਰਟਸਮੈਨਸ਼ਿਪ ਜਿਹੜੀ ਸਪਿਰਿਟ ਹੈ ਜ਼ਰੂਰੀ ਹੈ। ਇਸੇ ਸਪਿਰਿਟ ਨੂੰ ਪੈਦਾ ਕਰਨ ਦੇ ਲਈ ਕਹਿੰਦੇ ਨੇ ਹਮੇਸ਼ਾ ਕਿ ਹਰ ਇਨਸਾਨ ਨੂੰ ਬਚਪਨ ਦੇ ਵਿੱਚ ਕੋਈ ਨਾ ਕੋਈ ਖੇਡ ਖੇਡੀ ਹੋਣੀ ਜ਼ਰੂਰੀ ਹੈ। ਸੋ ਹੈ ਜੀ ਅੱਜ ਇੰਟਰਨੈਸ਼ਨਲ ਡੇ ਆਫ ਪਲੇ ਕਹਿ ਸਕਦੇ ਹਾਂ ਆਪਾਂ, ਕਿ ਸਹੀ ਤਰੀਕੇ ਦੇ ਨਾਲ ਫੇਅਰ ਗੇਮ, ਫੇਅਰ ਪਲੇ ਖੇਡਣ ਦਾ ਦਿਨ ਇਹ ਮਨਾਇਆ ਜਾਂਦਾ ਹੈ, ਤਾਂ ਕਿ ਇਸ ਤਰੀਕੇ ਦੇ ਨਾਲ ਅਸੀਂ ਖੇਡ ਜਿਹੜੀ ਭਾਵਨਾ ਹੈ ਉਹ ਪੈਦਾ ਕਰ ਸਕੀਏ, ਜ਼ਿਆਦਾ ਤੋਂ ਜ਼ਿਆਦਾ ਖੇਡਾਂ ਖੇਡੀਆਂ ਜਾਣ। ਲੇਕਿਨ ਮਾਨਸਿਕਤਾ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਦੂਸਰੇ ਦਾ ਸਨਮਾਨ, ਨਿਸ਼ਪਕਸ਼ਤਾ ਅਤੇ ਇੱਕਜੁੱਟਤਾ ਦੇ ਆਧਾਰਿਤ ਰਹਿਣ ਦਾ ਜਿਹੜਾ ਤਰੀਕਾ, ਇਹ ਇਨਸਾਨ ਜ਼ਰੂਰ ਸਿੱਖੇ ਖੇਡਾਂ ਤੋਂ। ਇਹ ਤਾਂ ਹੋ ਗਈ ਹੈ ਜੀ ਮੇਰੀਆਂ ਗੱਲਾਂ, ਅਤੇ ਤੁਸੀਂ ਆਪਣੀਆਂ ਗੱਲਾਂ ਕਰਨੀਆਂ ਤਾਂ ਫੋਨ ਚੱਕੋ 9855-1027 'ਤੇ, ਰਿਕਾਰਡ ਕਰੋ ਆਪਣਾ ਪਿਆਰਾ ਜਿਹਾ ਛੋਟਾ ਜਿਹਾ ਔਰ ਬੜਾ ਸਪਸ਼ਟ ਜਿਹਾ ਵੋਇਸ ਮੈਸੇਜ 'ਤੇ ਸੈਂਡ ਕਰ ਦਿਓ। ਫਿਲਹਾਲ ਹੱਸਦੇ ਹੱਸਦੇ ਸੁਣੋ ਅਗਲਾ ਆਈ ਮੀਨ ਪ੍ਰੋਗਰਾਮ ਦਾ ਫਸਟ ਟਰੈਕ, ਪੂਜਾ ਟਹਾਣੀ ਦੇ ਨਾਲ ਐਵਨ ਰੇਨਬੋ 'ਤੇ ਦਿਲ ਆਪਣਾ ਪੰਜਾਬੀ।

0: ਵੈਸੇ ਕਰਨਾ ਤਾਂ ਇੱਦਾਂ ਚਾਹੀਦਾ ਹੈ, ਹੱਸ ਕੇ ਵੀ ਜੀਣਾ ਚਾਹੀਦਾ, ਖੁੱਲ੍ਹ ਕੇ ਵੀ ਜੀਣਾ ਚਾਹੀਦਾ, ਅਤੇ ਹੁਣ ਸਾਡੇ ਅੰਦਰ ਸਟੂਡੀਓ ਦਾ ਮਾਹੌਲ ਥੋੜ੍ਹਾ ਹੱਸ ਵੀ ਰਿਹਾ ਹੈ, ਚਹਿਕ ਵੀ ਰਿਹਾ ਅਤੇ ਮਹਿਕ ਵੀ ਰਿਹਾ, ਬੜੀ ਪਿਆਰੀ ਜੀ ਅਗਲੀ ਆਰ ਜੇ ਆ ਚੁੱਕੀ ਹੈ ਤੁਹਾਡੀ, ਲੇਕਿਨ ਹਜੇ ਤਾਂ ਮੈਂ ਹੀ ਹਾਂ ਨਾ, ਅਗਲੀ ਆਰ ਜੇ 10 ਵਜੇ ਤੁਹਾਡੇ ਨਾਲ ਕਰੇਗੀ ਗੱਲਾਂ ਬਾਤਾਂ, ਫਿਲਹਾਲ ਪੂਜਾ ਟੋਹਾਨੀ ਕਰ ਰਹੀ ਹੈ ਜੀ ਤੁਹਾਡੇ ਨਾਲ ਗੱਲਾਂ ਬਾਤਾਂ, ਔਰ ਮੈਂ ਜੋ ਤੁਹਾਨੂੰ ਪੁੱਛਿਆ ਸੀ ਤੁਸੀਂ ਰੈਡੀ ਹੋ ਉਸ ਦਿਨ ਜਵਾਬ ਦੇਣ ਦੇ ਲਈ, ਮਤਲਬ ਗੇਮ ਕਿਹੜੀ ਖੇਡਦੇ ਆ ਜਿਹੜੀ ਤੁਹਾਨੂੰ ਬਚਪਨ 'ਚ ਬੜੀ ਪਸੰਦ ਸੀ ਅਤੇ ਹੁਣ ਬੱਚੇ ਨਹੀਂ ਖੇਡਦੇ। ਕੋਕਲਾ ਚਬਾਕੀ ਵੀ ਹੁੰਦੀ ਸੀ ਅਤੇ ਪਿੱਠੂ ਗਰਮ ਵੀ ਹੁੰਦਾ ਸੀ, ਸਾਰੀਆਂ ਮੈਂ ਹੀ ਦੱਸ ਦੇਣੀਆਂ, ਤੁਸੀਂ ਵੀ ਤਾਂ ਕੋਈ ਦੱਸੋ ਜੀ। ਬੜੇ ਮਜ਼ੇ ਦੇ ਨਾਲ ਕੋਈ ਹੌਲੀ ਹੌਲੀ ਕੰਮ ਕਰ ਰਿਹਾ ਹੈ, ਮੈਂ ਤੁਹਾਨੂੰ ਦੱਸਿਆ ਸੀ ਅੱਜ ਕੰਪਿਊਟਰ ਵੀ ਆਪਣੀ ਮਰਜ਼ੀ ਕਰ ਰਿਹਾ, ਤੁਸੀਂ ਮੇਰੀ ਗੱਲ ਸੁਣ ਨਹੀਂ ਰਹੇ। ਸੋ ਅੱਜ ਸਾਰੇ ਆਪਣੀ ਆਪਣੀ ਮਰਜ਼ੀ ਕਰ ਰਹੇ ਸਿਵਾਏ ਮੇਰੇ ਤੋਂ, ਅਤੇ ਕੋਸ਼ਿਸ਼ ਤਾਂ ਮੇਰੀ ਵੀ ਸੀ ਪਰ ਮੇਰੀ ਚੱਲੀ ਨਹੀਂ, ਅਤੇ ਪਰ ਮੈਂ ਕੋਸ਼ਿਸ਼ ਇਹ ਕੀਤੀ ਕਿ ਚਲੋ ਮੈਂ ਤੁਹਾਨੂੰ ਜ਼ਰੂਰ ਅੱਛੇ ਅੱਛੇ ਗਾਣੇ ਸੁਣਾ ਦੇਵਾਂ। ਹਜੇ ਵੀ ਮੈਂ ਦੇਖੋ ਗੱਲਾਂ ਕਰੀ ਜਾ ਰਹੀ ਹਾਂ ਔਰ ਮੈਂ ਵੇਟ ਕਰੀ ਜਾ ਰਹੀ ਹਾਂ ਕਿ ਤੁਹਾਡੇ ਮੈਸੇਜਸ ਮੇਰੇ ਕੋਲ ਪਹੁੰਚ ਜਾਣ, ਜਿਹੜਾ ਮਾਧਿਅਮ ਹੈ ਸਾਡੇ ਤੱਕ ਪਹੁੰਚਣ ਵਾਲਾ। ਅਤੇ ਤਦ ਤੱਕ ਕਰਨਾ ਕੀ ਹੈ ਤੁਸੀਂ? ਕਰਨਾ ਕੁਛ ਨਹੀਂ, ਇੱਕ ਛੋਟੀ ਜਿਹੀ ਮੈਂ ਇੱਦਾਂ ਕਰਦੀ ਹਾਂ ਅਤੇ ਤੁਹਾਡੇ ਲਈ ਚਲਾ ਦਿੰਦੀ ਹਾਂ ਜੀ ਕਮਰਸ਼ੀਅਲ ਬ੍ਰੇਕ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਕਰਦੇ ਹਾਂ ਗੱਲਾਂ ਬਾਤਾਂ ਦਾ ਸਿਲਸਿਲਾ, ਔਰ ਨਾਲ ਦੀ ਨਾਲ ਮਿਊਜ਼ੀਕਲ ਬ੍ਰੇਕ 'ਤੇ ਪੂਜਾ ਟੋਹਾਨੀ ਤੁਹਾਡੇ ਨਾਲ ਹੈ ਹੀ ਹੈ, ਸਟੇਡੀਓ ਨੂੰ ਲਿਆਉਣਾ ਫਿਰ ਰੇਨਬੋ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
0: ਵੈਲਕਮ ਬੈਕ, ਔਰ 9:16 ਹੋ ਚੁੱਕੇ ਨੇ ਔਰ ਟਾਈਮ ਹੋ ਚੁੱਕਿਆ ਹੈ ਜੀ ਪ੍ਰੋਗਰਾਮ ਦੇ ਵਿੱਚ ਪਹਿਲੇ ਵੋਇਸ ਮੈਸੇਜ ਨੂੰ ਸੁਣਨ ਦਾ, ਅਤੇ ਆ ਜਾਓ ਫਿਰ ਸੁਣਦੇ ਹਾਂ, ਦੇਖਦੇ ਹਾਂ ਕਿ ਆਈ ਮੀਨ ਸੁਣਦੇ ਹਾਂ ਕਿ ਕਿੱਥੋਂ ਹੈ ਜੀ ਆਇਆ ਫਸਟ ਵੋਇਸ ਮੈਸੇਜ।
2: ਪਿੰਡ ਮਹਿਰਮਪੁਰ ਤਰਲੋਚਨ ਟੇਲਰ SBS ਨਗਰ। ਪੂਜਾ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਭਗਤ ਸਵਾਗਤ,
2: ਹਾਲ ਚਾਲ ਆ?
0: ਬਹੁਤ ਵਧੀਆ ਜੀ,
2: ਠੀਕ ਠਾਕ ਹੋ?
0: ਹਾਂਜੀ
2: ਪੂਜਾ ਜੀ, ਤੁਹਾਡੀ ਆਵਾਜ਼ ਨੂੰ ਸਲੂਟ ਹੈ।
0: ਥੈਂਕ ਯੂ
2: ਪੂਜਾ ਜੀ। ਦੋ ਗੱਲਾਂ ਮੈਂ ਸ਼ੇਅਰ ਕਰ ਲਾਂਗਾ, ਉਸ ਤੋਂ ਬਾਅਦ ਥੋੜਾ ਜਿਹਾ ਵਿਚਾਰ ਲੈ ਕੇ ਆ।
0: ਠੀਕ ਹੈ ਜੀ।
2: ਬਸ ਤੁਸੀਂ ਮੈਨੂੰ ਹਰੀ ਝੰਡੀ ਦੇ ਦਿਓ ਪੂਜਾ ਜੀ।
0: ਠੀਕ ਹੈ ਜੀ।
2: ਕੋਈ ਪ੍ਰਕਾਸ਼ ਨਹੀਂ ਹੋ ਸਕਦਾ, ਕੋਈ ਪ੍ਰਕਾਸ਼ ਨਹੀਂ ਹੋ ਸਕਦਾ ਚੰਦ ਵਰਗਾ। ਪੂਜਾ ਜੀ ਤੁਹਾਡਾ ਇੱਕ ਇੱਕ ਬੋਲ ਗੁਲਾਬ ਦੇ ਫੁੱਲਾਂ ਦੀ ਸੁਗੰਧ ਵਰਗਾ, ਗੁਲਾਬ ਦੇ ਫੁੱਲਾਂ ਦੀ ਸੁਗੰਧ ਵਰਗਾ। ਸੋ ਪ੍ਰਮਾਤਮਾ ਤੁਹਾਡੀ ਆਵਾਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੇ।
0: ਥੈਂਕ ਯੂ ਜੀ।
2: ਲੋਕ ਲੈਣਾ ਹੋਰ ਲਿਖਿਆ ਜੀ
0: ਜੀ।
2: ਉਹ ਘਰ ਸਦਾ ਹੀ ਸੁਖੀ ਵਸਦੇ ਨੇ, ਉਹ ਘਰ ਸਦਾ ਹੀ ਸੁਖੀ ਵਸਦੇ ਨੇ ਜਿੱਥੇ ਮਾਂ ਬਾਪ ਹਮੇਸ਼ਾ ਹੱਸਦੇ ਨੇ। ਉਹਨਾਂ ਘਰਾਂ ਵਿੱਚ, ਉਹਨਾਂ ਘਰਾਂ 'ਚ ਰੌਣਕਾਂ ਰਹਿੰਦੀਆਂ ਨੇ ਜਿੱਥੇ ਸਖੀਆਂ ਰਲ ਕੇ ਬਹਿੰਦੀਆਂ ਨੇ। ਛੱਡੋ ਦੂਰ ਸ਼ਿਕਵੇ ਸ਼ਿਕਾਇਤਾਂ ਨੂੰ, ਛੱਡੋ ਦੂਰ ਸ਼ਿਕਵੇ ਤੇ ਸ਼ਿਕਾਇਤਾਂ ਨੂੰ। ਇਹ ਟੈਨਸ਼ਨਾਂ ਤਾਂ ਜ਼ਿੰਦਗੀ 'ਚ ਆਉਂਦੀਆਂ ਰਹਿੰਦੀਆਂ ਨੇ, ਇਹ ਟੈਨਸ਼ਨਾਂ ਤਾਂ ਜ਼ਿੰਦਗੀ 'ਚ ਆਉਂਦੀਆਂ ਰਹਿੰਦੀਆਂ ਨੇ। ਸੋ ਸਾਰੇ ਹੀ ਮੇਰੇ ਭੈਣ ਭਰਾ ਬਹੁਤ ਵਧੀਆ ਮੈਸੇਜ ਕਰਦੇ ਨੇ। ਸੋ ਮੈਂ ਤਾਂ ਇੱਕੋ ਨਿਯਮ ਰੱਖਿਆ ਵੀ ਪੂਜਾ ਜੀ ਦਾਰੇ ਵਿੱਚ ਰਹਿ ਕੇ ਮੈਸੇਜ ਕਰਨਾ, ਮੈਂ ਛੋਟਾ ਜਿਹਾ ਮੈਸੇਜ ਐਵਰੀਡੇ ਕਰਦਾ ਹੁੰਦਾ। ਸੋ ਸਾਰੇ ਹੀ ਬੜੇ ਪਿਆਰ ਤੇ ਸਤਿਕਾਰ ਨਾਲ ਇਸ ਪ੍ਰੋਗਰਾਮ ਦਾ ਇੰਜੋਏ ਕਰਦੇ ਨੇ। ਥੈਂਕ ਯੂ ਵੈਰੀ ਮਚ।
0: ਥੈਂਕ ਯੂ ਜੀ। ਤੁਸੀਂ ਵੀ ਹਾਂਜੀ ਦਾਇਰੇ ਦੇ ਵਿੱਚ ਔਰ ਦਿੱਤੇ ਹੋਏ ਸੀਮਿਤ ਮਿੱਥੇ ਸਮੇਂ 'ਚ ਤੁਸੀਂ ਉਹਨੂੰ ਕੰਪਲੀਟ ਕੀਤਾ। ਥੈਂਕ ਯੂ ਸੋ ਮਚ ਤਰਲੋਚਨ ਜੀ। ਔਰ ਦੇਖਦੇ ਹਾਂ ਜੀ ਅਗਲਾ ਵੋਇਸ ਮੈਸੇਜ, ਮਤਲਬ ਸੁਣਦੇ ਹਾਂ ਕਿੱਥੋਂ।

0: ਵੋਇਸ ਮੈਸੇਜ ਨੂੰ ਹੈ, ਅਤੇ ਚਲੋ ਫਿਰ ਜਲਦੀ ਦੇ ਨਾਲ ਇਹੀ ਸੁਣ ਲੈਂਦੇ ਹਾਂ ਕਿ ਇਹ ਵੋਇਸ ਮੈਸੇਜ ਵੀ ਬੜਾ ਪਿਆਰਾ ਜਿਹਾ ਸੀ ਰਾਜੂ ਟੁਟੇਜਾ ਜੀ ਦਾ, ਅਤੇ ਉਮੀਦ ਕਰਦੇ ਹਾਂ ਜਿਹੜੀਆਂ ਮਜਬੂਰੀਆਂ ਤੁਹਾਨੂੰ ਤੁਸੀਂ ਦੱਸਿਆ ਕਿ ਤੁਹਾਨੂੰ ਆ ਗਈਆਂ, ਇਹ ਜਲਦੀ ਜਲਦੀ ਦੂਰ ਹੋ ਜਾਣ ਔਰ ਸਾਡੇ ਸਾਰੇ ਹੀ ਲਿਸਨਰਸ ਇੱਕਦਮ ਹੈਲਦੀ ਵੈਲਦੀ ਔਰ ਅੱਛੀ ਤਰ੍ਹਾਂ ਖੁਸ਼ ਤਰੀਕੇ ਦੇ ਨਾਲ ਰਹਿਣ ਅਤੇ ਪ੍ਰੋਗਰਾਮ ਇੰਜੋਏ ਕਰਨ, ਇਹੀ ਮੇਰੀ ਵਿਸ਼ ਹੈ। ਚਲੋ ਚੱਲਦੇ ਹਾਂ ਜੀ ਸਾਡੇ ਅਗਲੇ ਵੋਇਸ ਮੈਸੇਜ ਦੇ ਵੱਲ।
1: ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਧੀ ਰਾਣੀ ਪੂਜਾ ਢਹਾਣੀ ਨੂੰ ਇਕਬਾਲ ਸਿੰਘ ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਮਿੱਠੀ ਮਿੱਠੀ ਤੇ ਠੰਡੀ ਠੰਡੀ ਜੀ ਸਤਿ ਸ਼੍ਰੀ ਅਕਾਲ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਸਵਾਗਤ ਬਹੁਤ ਬਹੁਤ ਪ੍ਰੋਗਰਾਮ 'ਚ।
1: ਦਾਦੇ ਕੋਲੋਂ ਪੈਸੇ ਲੈ ਕੇ ਹੱਟੀ ਨੂੰ ਤੁਰ ਜਾਣਾ, ਚੀਜੀ ਲੈਣੀ ਮਿਲਣਾ, ਰੂੰਗਾ ਮਰੂੰਗਾ ਜੇਬ 'ਚ ਹੀ ਪੁਰ ਜਾਣਾ। ਇਕੱਠੇ ਹੋ ਕੇ ਉਦੋਂ ਸਕੂਲੇ ਜਾਂਦੇ ਹੁੰਦੇ ਸੀ, ਇੱਕ ਦੂਜੇ ਦੀ ਰੋਟੀ ਕੱਢ ਕੇ ਖਾਂਦੇ ਹੁੰਦੇ ਸੀ। ਸਕੂਲੋਂ ਆ ਕੇ ਸਾਰਾ ਦਿਨ ਖੇਡਦੇ ਰਹਿਣਾ, ਥੱਕ ਹਾਰ ਛਾਮੀ ਜਾਂ ਕਿਸੇ ਦਰਖਤ ਦੇ ਥੱਲੇ ਬਹਿਣਾ। ਪੂਜਾ ਢਹਾਣੀ ਜੀ ਉਹ ਦਿਨ ਚੰਗੇ ਸੀ, ਅੱਜ ਦੀ ਸਰਦਾਰੀ ਤੋਂ ਬਚਪਨ ਵਰਗੀ ਮੌਜ ਨਹੀਂ ਲੱਭਣੀ ਦੁਨੀਆਂ ਸਾਰੀ ਤੋਂ। ਮੈਡਮ ਜੀ ਤੁਸੀਂ ਖੇਡਾਂ ਦੀ ਗੱਲ ਕੀਤੀ, ਬਾਲ ਖੇਡਾਂ ਦੀ ਗੱਲ ਕੀਤੀ ਜਿਹੜੀਆਂ ਅਸੀਂ ਵੀ ਬਹੁਤ ਖੇਡੀਆਂ। ਤੁਸੀਂ ਊਚ ਨੀਚ ਦੀ ਗੱਲ ਕੀਤੀ, ਊਚ ਨੀਚ ਛੂਣ ਛੜੱਕ ਤੇ ਆਪਣਾ ਕਹਿੰਦੇ ਹੁੰਦੇ ਆ ਬਾਂਦਰ ਕਿੱਲਾ, ਹੋਰ ਬਹੁਤ ਸਾਰੀਆਂ ਸੀ, ਕੱਦੂਆਂ ਦੀ ਵੇਲ, ਅੰਨਾ ਝੋਟਾ, ਕੋਟਲਾ ਛਪਾਕੀ, ਬਹੁਤ ਗੇਮਾਂ ਅਸੀਂ ਖੇਡੀਆਂ। ਊਚ ਨੀਚ ਦੀ ਇਹ ਹੁੰਦੀ ਸੀ ਮੈਡਮ ਜੀ, ਸਭ ਤੋਂ ਪਹਿਲਾਂ ਅਸੀਂ ਇਕੱਠੇ ਹੋਏ ਹੁੰਦੇ ਸੀ, ਗਲੀ ਦੇ ਬੱਚੇ ਹੁੰਦੇ ਸੀ, ਸਾਡੇ ਹਾਣੀ ਹੁੰਦੇ ਸੀ, ਅਸੀਂ ਊਚ ਮੰਗੀ ਕਿ ਨੀਚ, ਉਹ ਜੇ ਅਗਲਾ ਕਹਿੰਦਾ ਸੀ ਮੈਂ ਊਚ ਮੰਗੀ
0: ਸਾਰੇ ਥੱਲੇ ਆ ਜਾਂਦੇ ਸੀ,
1: ਮਤਲਬ ਊਚ ਮੰਗੀ ਉਹ ਊਚ ਤੇ ਚੜ੍ਹਨ ਨੀ ਸੀ ਦਿੰਦਾ ਕਿਸੇ
0: ਨੂੰ,
1: ਫਿਰ ਜਿਹੜੇ ਊਚ ਤੇ ਚੜ੍ਹਦੇ ਸੀ ਉਹ ਭੱਜ ਕੇ ਛੂਣ ਜਾਂਦਾ ਸੀ, ਉਹ ਫੇਰ ਥੱਲੇ ਆ ਜਾਂਦੇ ਸੀ, ਫੇਰ ਊਚ ਤੇ ਚੜ੍ਹ ਜਾਂਦੇ ਸੀ, ਇਹ ਹੁੰਦੀ ਸੀ ਜੀ। ਇੱਕ ਉਹਨਾਂ ਵੇਲਿਆਂ ਦੇ ਵਿੱਚ ਸਾਡੇ ਮੰਡੀ ਦੇ ਵਿੱਚ, ਦਾਣਾ ਮੰਡੀ ਦੇ ਵਿੱਚ ਸੜਕਾਂ ਬਣਦੀਆਂ ਹੁੰਦੀਆਂ ਸੀ, ਤੇ ਸੜਕਾਂ ਬਣਨ ਵਾਲੇ ਬੱਟੇ ਪਏ ਹੁੰਦੇ ਸੀਗੇ, ਤੇ ਉਹ ਬੱਟੇ ਅਸੀਂ ਚੱਕ ਲੈਣੇ, ਅਸੀਂ ਉਹ ਪਹਿਲਾਂ ਪੁੱਗ ਲੈਣਾ ਸੀ ਵੀ ਕਿਹਦੀ ਵਾਰੀ ਪਹਿਲਾਂ ਆਊਗੀ, ਫੇਰ ਅਸੀਂ ਬੱਟੇ ਪੜਾ ਕੇ ਆਪਸ ਦੇ ਵਿੱਚ ਸੁੱਟ ਦੇਣੇ, ਫੇਰ ਉਹ ਇੱਕ ਬੱਟੇ ਜਿਹੜਾ ਇੱਕ ਬੱਟਾ ਬਈ ਆਹ ਬੱਟਾ ਮੇਰਾ ਦੂਜੇ ਦਾ, ਉਹ ਬੱਟੇ ਨਾਲ ਬੱਟੇ ਨੂੰ ਚੋਟ ਲਾਉਣੀ ਹੁੰਦੀ ਸੀ, ਜਿੰਨੀ ਦੂਰ ਬੱਟਾ ਚੱਲਿਆ ਜਾਂਦਾ ਸੀ ਉਹਦੇ ਘਨੇੜੇ ਤੇ ਚੜ ਕੇ ਉਹ ਝੂਟਾ ਲਿਆ ਜਾਂਦਾ ਸੀ, ਵੱਖਰਾ ਜਿਹਾ ਆਨੰਦ ਆਉਂਦਾ ਸੀ। ਤੇ ਹੁਣ ਤਾਂ ਇਹ ਬਾਲ ਖੇਡਾਂ ਜਿਹੜੀਆਂ ਵਿਸਰ ਗਈਆਂ, ਬੱਚੇ ਨਹੀਂ ਖੇਡਦੇ ਕਿਉਂਕਿ ਇਨਡੋਰ ਗੇਮਾਂ ਦੇ ਵਿੱਚ ਬੱਚੇ ਜਾਂ ਮੋਬਾਈਲ ਇੰਟਰਨੈਟ ਤੇ ਜ਼ਿਆਦਾ ਵਿਅਸਤ ਹੋ ਗਏ, ਇਸ ਕਰਕੇ ਸਾਨੂੰ ਬੱਚਿਆਂ ਨੂੰ ਬਾਲ ਖੇਡਾਂ ਦੇ ਨਾਲ ਜੋੜਨਾ ਚਾਹੀਦਾ। ਇੱਕ ਅਸੀਂ ਖਾਨੇ ਬਗਲ ਕੇ ਰੱਬ ਡੀਟੀ ਕਹਿੰਦੇ ਹੁੰਦੇ ਸੀ ਉਹਨੂੰ, ਕੋਈ ਉਹਨੂੰ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਉਹ ਅਸੀਂ ਇੱਕ ਡੀਕਰੀ ਜੀ ਲੈ ਲੈਂਦੇ ਹੁੰਦੇ ਸੀ, ਟੁੱਟੀ ਵੀ ਤੌੜੀ ਤੌੜੇ ਦੀ, ਉਹਦੇ ਨਾਲ ਉਹ ਖਾਨੇ ਬਗਲ ਕੇ ਅਸੀਂ ਉਹ ਖੇਡਦੇ ਹੁੰਦੇ ਸੀ, ਫਿਰ ਖਾਨੇ ਕੱਢਦੇ ਹੁੰਦੇ ਸੀ, ਰੱਬ ਹੁੰਦਾ ਸੀ ਉਹ 'ਚ ਦੋ ਪੈਰ ਲਾਉਂਦੇ ਹੁੰਦੇ ਸੀ, ਇਹ ਖੇਡ ਵੀ ਅਸੀਂ ਬਹੁਤ ਖੇਡੀ। ਇੱਕ ਵਾਰ ਤੋਂ ਫੇਰ ਧੀ ਰਾਣੀ ਪੂਜਾ ਢਹਾਣੀ ਨੂੰ ਇਕਬਾਲ ਸਿੰਘ ਅਠੂਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੱਤੂਆਂ ਦਾ ਮੈਡਮ ਜੀ ਸ਼ਰਬਤ ਬਣਾਉਣਾ ਤੁਸੀਂ ਦੱਸਿਆ, ਉਹ ਅਸੀਂ ਤੁਹਾਡੇ ਤੋਂ ਪੀਣਾ, ਤੇ ਇੱਕ ਅੱਜ ਮੈਂ ਤੁਹਾਡੇ ਨਾਲ ਹੋਰ ਸ਼ਰਬਤ ਸਾਂਝਾ ਕਰ ਰਿਹਾ ਜਿਹੜਾ ਅਸੀਂ ਘਰੇ ਬਣਾਉਂਦੇ ਹਾਂ, ਮੈਂ ਉਹਨੂੰ ਸ਼ਰਬਤ ਹੀ ਕਹੂੰਗਾ। ਪਾਣੀ ਲੈ ਲੈਣਾ, ਪਾਣੀ ਲੈ ਕੇ ਉਹਦੇ ਵਿੱਚ ਮਤਲਬ ਚੁਕੰਦਰ ਕੱਟ ਕੇ ਪਾ ਦੇਣਾ, ਖੀਰਾ ਕੱਟ ਕੇ ਪਾ ਦੇਣਾ ਤੇ ਨਿੰਬੂ ਵਿੱਚ ਨਿਚੋੜ ਦੇਣਾ, ਉਹ ਰਾਤ ਨੂੰ ਅਸੀਂ ਰੱਖ ਦੇਣਾ, ਸਵੇਰ ਨੂੰ ਉਹ ਮਤਲਬ ਸਾਰੀ ਆਪਦੀ ਉਹ ਜਿਹੜੀ ਉਹਦੀ ਹੈਗੀ ਆ ਉਹਦੇ ਚੋਂ ਜਿਹੜਾ ਜੂਸ ਆ ਉਹ ਵਿੱਚੋਂ ਨਿਕਲ ਜਾਂਦਾ, ਉਹ ਫਿਰ ਸ਼ਰਬਤ ਦਾ ਰੂਪ ਬਣ ਜਾਂਦਾ ਲਾਲ ਰੰਗ ਦਾ, ਅਸੀਂ ਉਹਦੇ ਚ ਚੀਨੀ ਵੀ ਪਾ ਸਕਦੇ ਹਾਂ, ਵੈਸੇ ਚੀਨੀ ਤਾਂ ਪਾਉਣੀ ਨੀ ਚਾਹੀਦੀ, ਉਹਨੂੰ ਵੈਸੇ ਹੀ ਪੀਤਾ ਜਾਵੇ, ਮੈਨੂੰ ਲੱਗਦਾ ਪਿਆਸ ਵੀ ਬਹੁਤ ਘੱਟ ਲੱਗਦੀ ਆ, ਤੇ ਉਹ ਬਹੁਤ ਵਧੀਆ ਸ਼ਰਬਤ ਬਣਦਾ, ਬਹੁਤ ਸਵਾਦੀ ਬਣਦਾ, ਇਹ ਵੀ ਸਰੋਤੇ ਜ਼ਰੂਰ ਟਰਾਈ ਕਰਨ।
0: ਠੀਕ ਹੈ ਜੀ, ਏਦਾਂ ਆ ਤੇ ਮੈਂ ਮੈਨੂੰ ਲੱਗਦਾ ਕਿ ਤੁਸੀਂ ਮੇਰੇ ਵਾਲਾ ਸ਼ਰਬਤ ਟਰਾਈ ਕਰ ਲਓ, ਮੈਂ ਤੁਹਾਡੇ ਵਾਲਾ ਸ਼ਰਬਤ ਟਰਾਈ ਕਰ ਲਈ, ਵੈਸੇ ਇਹਨੂੰ ਡੀਟੌਕਸ ਵਾਟਰ ਮੇਰੀ ਭਾਸ਼ਾ 'ਚ ਕਹਿ ਦਿੰਦੇ ਆ ਕਿ, ਔਰ ਇਹਦੇ ਵਿੱਚ ਇੱਕ ਹੋਰ ਤੁਸੀਂ ਜਿਹੜਾ ਟਵਿਸਟ ਐਂਡ ਟਰਨ ਕਰ ਸਕਦੇ ਹੋ ਕਿ ਰਾਤ ਨੂੰ ਤੁਸੀਂ ਅਗਰ ਐਲਕਲਾਈਨ ਵਾਟਰ ਬਣਾਉਣਾ ਹੈ, ਮਤਲਬ ਸਾਡੀ ਬੋਡੀ ਦੇ ਲਈ ਐਲਕਲਾਈਨ ਵਾਟਰ ਵੀ ਜ਼ਰੂਰੀ ਹੁੰਦਾ, ਉਹਦੇ ਵਿੱਚ ਖੀਰਾ ਕੱਟ ਕੇ ਪਾਣੀ ਵਿੱਚ ਪਾ ਦਿੱਤਾ, ਪਤਲੇ ਪਤਲੇ ਸਲਾਈਸਿਸ, ਥੋੜ੍ਹਾ ਜਿਹਾ ਪੁਦੀਨੇ ਦੀਆਂ ਪੱਤੀਆਂ ਪਾ ਦਿੱਤੀਆਂ, ਥੋੜ੍ਹਾ ਜਿਹਾ ਧਨੀਆ, ਔਰ ਉਹਦੇ ਜਿਹੜੇ ਸਟੈਮਸ ਨੇ ਮਤਲਬ ਡੰਡੀਆਂ, ਉਸਨੂੰ ਥੋੜ੍ਹਾ ਬਰੀਕ ਕੱਟ ਕੱਟ ਕੇ ਪਾ ਦਿੱਤਾ, ਔਰ ਇਸ ਤੋਂ ਬਾਅਦ ਤੁਸੀਂ ਥੋੜ੍ਹਾ ਜਿਹੜਾ ਨਿੰਬੂ ਹੈ ਅੱਧਕ ਲੈ ਕੇ ਬਰੀਕ ਬਰੀਕ ਟੁਕੜੀਆਂ ਉਹ ਵੀ ਕੱਟ ਕੇ ਪਾ ਦਿਓ ਕੱਚ ਦੇ ਜਾਰ ਦੇ ਵਿੱਚ, ਮਤਲਬ ਕੱਚ ਦਾ ਜਾਰ ਉਹੀ ਵਾਲਾ ਜਿਹੜਾ ਪਿੱਛੇ ਅਤੇ ਬੈਕਗਰਾਊਂਡ ਆਪਾਂ ਕਹਿ ਦਿੰਦੇ ਉਹੀ ਵਾਲਾ ਹਿਸਾਬ ਹੋਇਆ ਮੇਰਾ, ਕਿ ਉਹਦੇ ਵਿੱਚ ਜੱਗ 'ਚ ਪਾ ਕੇ ਤੁਸੀਂ ਰੱਖ ਦਿਓ, ਨਾ ਕਿ ਸਟੀਲ ਦੇ ਵਿੱਚ, ਔਰ ਫਿਰ ਉਸ ਤੋਂ ਬਾਅਦ ਜਿਹੜਾ ਇਹਦਾ ਸਾਰਾ ਸਾਰਾ ਉਸ ਪਾਣੀ 'ਚ ਘੁਲ ਜਾਏਗਾ ਸਵੇਰੇ ਜਦੋਂ ਤੁਸੀਂ ਪੀਂਦੇ ਹੋ ਇਸ ਨੂੰ, ਅਤੇ ਤੁਹਾਡੀ ਬੋਡੀ ਨੂੰ ਬਹੁਤ ਅੱਛਾ ਅੱਛਾ ਫੀਲ ਹੁੰਦਾ, ਬੋਡੀ ਅੰਦਰੋਂ ਕਲੀਨ ਹੋ ਜਾਂਦੀ ਹੈ। ਚਲੋ ਹੋ ਗਈਆਂ ਜੀ ਗੱਲਾਂ ਬਾਤਾਂ ਬਹੁਤ ਸਾਰੀਆਂ, ਮੈਨੂੰ ਲੱਗਦਾ ਕਿ ਹੁਣ ਅਗਲੀ ਚਿੱਠੀ ਆਪਾਂ ਪੜ੍ਹ ਲਈਏ, ਵੋਇਸ ਮੈਸੇਜ ਹੋ ਗਏ ਅਤੇ ਹੁਣ ਟਾਈਮ ਹੋ ਗਿਆ ਚਿੱਠੀ ਦਾ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੀ ਹੋਸਟ ਮੈਡਮ ਪੂਜਾ ਟੋਹਾਨੀ ਜੀ, ਨਮਸਕਾਰ ਜੀ, ਕੁਝ ਵਿਚਾਰ ਸਾਂਝੇ ਕਰ ਰਿਹਾ ਹਾਂ। ਹਾਂਜੀ ਜੀ ਜ਼ਰੂਰ ਮੈਡਮ ਜੀ, ਆਪ ਜੀ ਨੇ

ਛੇ ਪੰਜ ਛੱਬੀ ਬੜੀ ਸੋਹਣਾ ਇਹਨਾਂ ਨੇ ਟਿਕਾ ਕੇ ਲਿਖਿਆ ਹੋਇਆ 6.5.26 ਉਹਦੇ ਥੱਲੇ ਬ੍ਰੈਕਟ ਦੇ ਵਿੱਚ ਵੈਡਨਸਡੇ ਲਿਖਿਆ ਹੋਇਆ 9.5.26 ਦੇ ਥੱਲੇ ਬ੍ਰੈਕਟ 'ਚ ਸੈਟਰਡੇ ਲਿਖਿਆ ਹੋਇਆ 11.5.26 ਨੂੰ ਮੰਡੇ ਲਿਖਿਆ ਹੋਇਆ 15.5.26 ਦੇ ਥੱਲੇ ਫਰਾਈਡੇ ਲਿਖਿਆ ਹੋਇਆ ਅਤੇ ਅੱਜ 19 ਮਈ 2026 ਦਿਨ ਮੰਗਲਵਾਰ ਨੂੰ ਐਫ ਐਮ ਰੇਨਬੋ ਜਲੰਧਰ ਦੇ ਸਟੂਡੀਓ ਵਿੱਚ ਆਪਣੀ ਹਾਜ਼ਰੀ ਲਗਵਾਈ ਹੈ ਜੀ ਹਾਂਜੀ ਸਹੀ ਪਕੜੇ ਹੈ ਆਪ ਬਿਲਕੁਲ ਆਪ ਜੀ ਦਾ 10 ਸਾਲਾਂ ਦਾ ਸਫ਼ਰ ਆਪ ਨੂੰ ਪਤਾ ਹੀ ਨਹੀਂ ਲੱਗਾ ਹੋਵੇਗਾ ਕਿ ਕਿਸ ਤਰ੍ਹਾਂ ਮਿਲ ਗਿਆ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਵਾਕਈ ਸਹੀ ਕਿਹਾ ਮੈਂ ਹੁਣ ਇਮੋਸ਼ਨਲ ਹੋ ਗਈ ਹਾਂ ਤੁਹਾਡੀ ਇਸ ਚਿੱਠੀ ਦੀ ਸ਼ੁਰੂਆਤ ਵਿੱਚ ਜਿਹੜੀ ਤੁਸੀਂ ਡੇਟ ਲਿਖ ਦਿੱਤੀਆਂ ਨੇ ਅਤੇ ਨਾਲ ਦਿਨ ਇਮੋਸ਼ਨਲ ਕਰ ਦਿੰਦੇ ਹੋ ਤੁਸੀਂ ਮੈਨੂੰ ਚਲੋ ਅੱਗੇ ਪੜ੍ਹਦੇ ਹਾਂ ਜੀ ਚਿੱਠੀ ਥੋੜ੍ਹਾ ਜਿਹਾ ਇਮੋਸ਼ਨਸ 'ਤੇ ਕੰਟਰੋਲ ਕਰਕੇ ਕਿਉਂਕਿ ਜਦੋਂ ਪੂਰੀ ਲਗਨ ਅਤੇ ਮਿਹਨਤ ਦੇ ਨਾਲ ਕਿਸੇ ਵੀ ਕੰਮ ਨੂੰ ਕਰਦੇ ਹਾਂ ਤਾਂ ਸਮੇਂ ਦਾ ਪਤਾ ਹੀ ਨਹੀਂ ਚੱਲਦਾ ਆਪ ਜੀ ਦਾ ਪ੍ਰੋਗਰਾਮਾਂ ਨੂੰ ਪੇਸ਼ ਕਰਨ ਦਾ ਅੰਦਾਜ਼ ਬਹੁਤ ਹੀ ਖੂਬਸੂਰਤ ਹੈ ਆਪ ਸਾਰੇ ਹੀ ਪ੍ਰੋਗਰਾਮਾਂ ਵਿੱਚ ਭਰਪੂਰ ਜਾਣਕਾਰੀਆਂ ਸਰੋਤਿਆਂ ਤੱਕ ਪਹੁੰਚਾਉਂਦੇ ਹੋ ਅਤੇ ਕੋਈ ਨਾ ਕੋਈ ਰੈਸਿਪੀ ਵੀ ਸ਼ੇਅਰ ਕਰਦੇ ਹੋ ਥੈਂਕ ਯੂ ਜੀ ਸਾਰੇ ਹੀ ਸਰੋਤਿਆਂ ਦੇ ਮਨਪਸੰਦ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਨੂੰ ਆਪ ਚਾਰ ਚੰਦ ਲਗਾ ਦਿੰਦੇ ਹੋ ਇੱਕ ਵਿਚਾਰ ਸਾਂਝਾ ਕਰ ਰਿਹਾ ਹਾਂ ਕਿ ਐਫ ਐਮ ਰੇਨਬੋ ਜਲੰਧਰ ਦੇ ਬਿਨਾਂ ਜ਼ਿੰਦਗੀ ਦੇ ਸਾਰੇ ਰੰਗ ਬਹੁਤ ਹੀ ਅਧੂਰੇ ਲੱਗਦੇ ਨੇ ਜਦੋਂ ਸਾਥ ਹੋਵੇ ਐਫ ਐਮ ਦਾ ਤਾਂ ਸਾਰੇ ਸੁਪਨੇ ਪੂਰੇ ਲੱਗਦੇ ਨੇ ਧੰਨਵਾਦ ਜੀ ਇਕਬਾਲ ਸਿੰਘ ਚੌਹਾਨ ਅੰਮ੍ਰਿਤਸਰ ਤੋਂ ਇਹ ਚਿੱਠੀ ਆਈ ਹੈ ਜੀ ਮੇਰੇ ਕੋਲ ਬੜੀ ਪਿਆਰੀ ਜੀ ਔਰ ਚਿੱਠੀ ਦਾ ਮੈਨੂੰ ਲੱਗਦਾ ਅਗਲਾ ਹਿੱਸਾ ਵੀ ਹੈਗਾ ਹੈ ਦੇਖਦੇ ਹਾਂ ਜੀ ਮੈਡਮ ਜੀ ਮੈਂ ਬਚਪਨ ਵਿੱਚ ਗੁੱਲੀ ਡੰਡਾ ਪਿੱਠੂ ਗਰਮ ਕੋਟਲਾ ਛੁਪਾ ਕੇ ਸ਼ਟਾਪੂ ਰੱਸੀ ਟੱਪਣਾ ਦੌੜਨਾ ਛੁਪਾ ਛੁਪਾਈ ਖੇਡਾਂ ਖੇਡਦਾ ਸੀ ਅਤੇ ਪਤੰਗਾਂ ਨੂੰ ਉਡਾਉਂਦਾ ਹੁੰਦਾ ਸੀ ਪਤੰਗ ਮੈਨੂੰ ਅੱਜ ਤੱਕ ਨਹੀਂ ਉਡਾਉਣੀ ਆਈ ਵੈਸੇ ਮੈਂ ਟਰਾਈ ਬੜੀ ਕੀਤੀ ਪਰ ਇਕਬਾਲ ਸਿੰਘ ਜੀ ਤੁਸੀਂ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿਹੜੀ ਚਿੱਠੀ ਲਿਖੀ ਹੈ ਨਾ ਇਹਨੂੰ ਤਾਂ ਮੈਨੂੰ ਲੱਗਦਾ ਫਰੇਮ ਕਰਵਾ ਕੇ ਮੈਨੂੰ ਘਰ ਲਗਾਉਣਾ ਪੈਣਾ ਕੰਧ 'ਤੇ ਬਹੁਤ ਬਹੁਤ ਦਿਲੋਂ ਸ਼ੁਕਰੀਆ ਦੋਵੇਂ ਹੱਥ ਜੋੜ ਕੇ ਤੁਹਾਡਾ ਥੈਂਕ ਯੂ ਕਰਦੀ ਹਾਂ ਇੰਨਾ ਪਿਆਰ ਅਤੇ ਇਸ 10 ਸਾਲਾਂ ਦੇ ਸਫ਼ਰ ਦੇ ਵਿੱਚ ਤੁਹਾਡਾ ਸਾਥ ਦੇਣ ਦੇ ਲਈ ਔਰ ਇਸ ਸਫ਼ਰ ਦੇ ਵਿੱਚ ਮੇਰੀ ਮਿਹਨਤ ਨੂੰ ਸਮਝਣ ਦੇ ਲਈ ਅਤੇ ਆਪਣਾ ਪਿਆਰ ਦੇਣ ਦੇ ਲਈ ਦਿਲ ਤੋਂ ਥੈਂਕ ਯੂ ਹੁਣ ਟਾਈਮ ਹੋ ਗਿਆ ਹੈ ਇਮੋਸ਼ਨਲ ਸੇ ਕੰਟਰੋਲ ਕਰਕੇ ਅਗਲੇ ਗੀਤ ਨੂੰ ਜਲਦੀ ਦੇ ਨਾਲ ਇੰਜੋਏ ਕਰਕੇ ਜਲਦ ਤੋਂ ਪਹਿਲਾਂ ਵਾਪਸ ਆਓ ਅਤੇ ਫਿਲਹਾਲ ਪੂਜਾ ਟੋਹਾਨੀ ਤੁਹਾਡੇ ਨਾਲ ਦਿਲ ਆਪਣਾ ਪੰਜਾਬੀ 'ਚ

ਮੈਂ ਕਿਹਾ ਜੀ ਮਈ ਦੇ ਮਹੀਨੇ ਵਿੱਚ ਠੰਡ ਲੱਗੀ ਜਾਂਦੀ ਹੈ ਸਟੂਡੀਓ 'ਚ। ਬਹੁਤ ਬਹੁਤ ਸਵਾਗਤ। ਫਿਲਹਾਲ ਤੁਹਾਨੂੰ ਠੰਡ ਨਾ ਲੱਗੀ, ਇਹਦਾ ਆਪਾਂ ਥੋੜ੍ਹਾ ਜਿਹਾ ਕੱਪੜੇ ਕੁਪੜੇ ਪਾ ਕੇ ਬਾਹਰ ਨਿਕਲੋ, ਠੰਡ ਕਰਕੇ ਨਹੀਂ ਕਵਰ ਕਰਕੇ। ਲੂ ਬਹੁਤ ਚੱਲਦੀ ਪਈ ਹੈ ਬਾਹਰ, ਤੁਸੀਂ ਸਾਰੇ ਮੇਰੇ ਸਟੂਡੀਓ 'ਚ ਥੋੜ੍ਹੀ ਬੈਠੇ ਹੋ। ਸਟੂਡੀਓ ਵਿੱਚ ਜੋ ਹੋ ਰਿਹਾ ਉਹਦੀ ਤਾਂ ਫੀਲਿੰਗ ਮੈਂ ਤੁਹਾਨੂੰ ਔਨ ਏਅਰ ਦੱਸ ਰਹੀ ਹਾਂ, ਲੇਕਿਨ ਬਾਹਰ

0: ਸੁਣਦੇ ਹਾਂ ਜੀ ਕਿੱਥੋਂ ਆਇਆ ਹੈ।
1: ਮੈਡਮ ਪੂਜਾ ਟੋਹਾਣੀ ਜੀ, ਸਤਿ ਸ਼੍ਰੀ ਅਕਾਲ। ਰਿਸ਼ਮ ਸਿੰਘ ਗਿੱਲ, ਪਿੰਡ ਚੱਕੋੜਾ, ਨੇੜੇ ਸੁਲਤਾਨਪੁਰ ਲੋਧੀ
0: ਜੀ, ਬਹੁਤ ਬਹੁਤ ਸਵਾਗਤ।
1: ਅੱਛਾ ਮੈਡਮ, ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ, ਜਿਹੜੇ ਟੋਪਿਕ ਤੇ ਤੁਸੀਂ ਗੱਲ ਕਰਨ ਬਾਰੇ ਕਿਹਾ।
0: ਹਾਂਜੀ
1: ਮੈਡਮ, ਕਹਿੰਦੇ ਇੱਕ ਨਾ ਸਕੂਲ ਦੇ ਵਿੱਚ ਕਿਸੇ ਚ ਬੱਚਾ ਪੜ੍ਹਦਾ ਸੀ, ਔਰ ਟੀਚਰ ਉਹਨੂੰ ਕਹਿੰਦਾ, ਕਹਿੰਦਾ ਕਾਕਾ ਪੜ੍ਹਾਈ ਚ ਤੇ ਤੂੰ ਮੁਸ਼ਕਿਲ ਨਹੀਂ ਚੱਲ ਸਕਦਾ
0: ਜੀ,
1: ਤੇ ਤੂੰ ਏਦਾਂ ਕਰਿਆ ਕਰ, ਸਿਹਤ ਵੀ ਤੇਰੀ ਕਿੰਨੀ ਕਮਜ਼ੋਰ ਆ, ਤੂੰ ਕੁਛ ਖੇਡਿਆ ਕਰ। ਕਹਿੰਦਾ ਕਹਿੰਦਾ ਸਰ ਜੀ ਮੈਂ ਬਹੁਤ ਖੇਡਦਾ ਜੀ, ਮੇਰੇ ਜਿੰਨਾ ਕੌਣ ਖੇਡਦਾ। ਉਹ ਕਹਿੰਦਾ ਕਾਕਾ ਤੇਰੀ ਸਿਹਤ ਤਾਂ ਨਹੀਂ ਲੱਗਦਾ ਤੂੰ ਖੇਡਦਾ ਹੋਏਗਾ, ਫਿਰ ਵੀ ਕਹਿੰਦਾ ਬਹੁਤ ਖੇਡਦਾ। ਕਹਿੰਦਾ ਬਹੁਤ? ਕਹਿੰਦਾ ਕਾ? ਕਹਿੰਦਾ ਜੀ ਮੈਂ ਓਨਾ ਚਿਰ ਖੇਡੀ ਜਾਂਦਾ ਰਹਿੰਦਾ ਜਿੰਨਾ ਚਿਰ ਬੈਟਰੀ ਡਾਊਨ ਨਹੀਂ ਹੋ ਜਾਂਦੀ ਫੋਨ ਦੀ। ਯਾਨੀ ਕੋਈ ਫੋਨ ਤੇ ਖੇਡਦਾ ਸੀ ਕੋਈ ਗੇਮ ਆ, ਇਹਨਾਂ ਬੱਚਿਆਂ ਨੂੰ ਪਤਾ ਨਹੀਂ ਕਿ ਗੇਮਾਂ ਹੋਰ ਹੀ ਹੁੰਦੀਆਂ ਬੱਚਿਆਂ ਵਾਲੀਆਂ
0: ਕੋਈ।
1: ਮੈਡਮ ਪੁਰਾਣੇ ਬੱਚੇ ਜਿਹੜੇ ਹੁੰਦੇ
0: ਜੀ ਜੀ ਜੀ ਵੋਇਸ ਮੈਸੇਜ ਮੇਰਾ ਥੋੜਾ ਜਿਹਾ ਉੱਪਰ ਚਲਾ ਗਿਆ ਜੀ।
1: ਮੈਡਮ ਪੁਰਾਣੇ ਬੱਚੇ ਜਿਹੜੇ ਹੁੰਦੇ ਸੀਗੇ ਨਾ, ਪੁਰਾਣੇ ਸਾਡੇ ਵੱਡੇ ਜਦੋਂ ਪਹਿਲਾਂ ਬੱਚੇ ਹੁੰਦੇ ਸੀਗੇ, ਉਹ ਕਿਉਂ ਇੰਨੇ ਸਿਹਤਮੰਦ ਹੁੰਦੇ ਸੀ, ਕਿਉਂ ਬਿਮਾਰੀਆਂ ਨਹੀਂ ਸੀ ਲੱਗਦੀਆਂ ਉਹਨਾਂ ਨੂੰ, ਕਿ ਬਚਪਨ ਦੇ ਵਿੱਚ ਉਹਨਾਂ ਦੀਆਂ ਖੇਡਾਂ ਏਦਾਂ ਦੀਆਂ ਸੀਗੀਆਂ ਕਿ ਉਹਨਾਂ ਦੇ ਜਿਹੜੇ ਸਰੀਰ ਸੀ ਉਹ ਬਹੁਤ ਪੱਕੇ ਬਣ ਜਾਂਦੇ ਸੀ। ਤਾਂ ਨਾ ਆਰਮੀ ਦੇ ਵਿੱਚ ਸਟਾਰਟਿੰਗ ਦੇ ਵੀ ਟ੍ਰੇਨਿੰਗ ਦਿੰਦੇ ਆ, ਬਹੁਤ ਟਫ ਹੁੰਦੀ ਆ, ਕਿਉਂਕਿ ਉਹਨਾਂ ਦੇ ਸਰੀਰ ਜਿਹੜੇ ਬਹੁਤ ਮਜ਼ਬੂਤ ਹੋ ਜਾਣ। ਇਸੇ ਤਰ੍ਹਾਂ ਦੇ ਸਾਡੇ ਲਈ ਪੁਰਾਣੇ ਜਿਹੜੇ ਬੱਚੇ ਹੁੰਦੇ ਸੀ ਨਾ, ਉਹ ਖੇਡਾਂ ਏਦਾਂ ਦੇ ਖੇਡਦੇ ਹੁੰਦੇ ਸੀ, ਉਹਨਾਂ ਦੇ ਸਰੀਰ ਪੱਕ ਜਾਂਦੇ ਸੀ ਤੇ ਹਮੇਸ਼ਾ ਵਾਸਤੇ ਹੀ ਪੱਕੇ ਰਹਿੰਦੇ ਸੀ ਬਿਮਾਰੀਆਂ ਤੋਂ ਰਹਿਤ, ਬੜੇ ਵਧੀਆ ਜੁੱਸੇ ਹੁੰਦੇ ਸੀ। ਇਹੀ ਕਾਰਨ ਸੀ ਕਿ ਬਚਪਨ ਦੇ ਵਿੱਚ ਖੇਡਾਂ ਉਹਨਾਂ ਦੀਆਂ ਬਹੁਤ ਹੀ ਵਧੀਆ ਹੁੰਦੀਆਂ ਸੀ, ਕਿ ਜਿਨ੍ਹਾਂ ਦੇ ਨਾਲ ਉਹਨਾਂ ਦਾ ਸਰੀਰ ਜਿਹੜਾ ਹੁੰਦਾ ਲੋਹੇ ਵਰਗਾ ਹੋ ਜਾਂਦਾ ਸੀਗਾ। ਤੇ ਅੱਜ ਕੱਲ੍ਹ ਦੇ ਬੱਚੇ ਤੁਹਾਨੂੰ ਪਤਾ ਹੀ ਨਹੀਂ ਖੇਡਦੇ, ਨਾ ਇੰਨਾ ਕੁ ਟਾਈਮ ਹੁੰਦਾ, ਨਾ ਏਦਾਂ ਦੀਆਂ ਖੇਡਾਂ ਬਾਰੇ। ਅਸੀਂ ਉਹਨਾਂ ਨੂੰ ਕਹਿੰਦੇ ਵੀ ਕਿ ਏਦਾਂ ਦੀਆਂ ਖੇਡਾਂ ਖੇਡਿਆ ਕਰੋ
0: ਜੀ।
1: ਅਸੀਂ ਆਪਣੇ ਬਚਪਨ ਵਿੱਚ ਬਹੁਤ ਖੇਡਾਂ ਖੇਡੀਆਂ ਮੈਡਮ, ਮਨ ਲੱਗਦਾ ਹੁੰਦਾ ਸੀ ਇਹਨਾਂ ਖੇਡਾਂ ਦੇ ਵਿੱਚ, ਇਕੱਠ ਬਹੁਤ ਹੁੰਦਾ ਸੀ, ਸਾਰੇ ਮੁਹੱਲੇ ਦੇ ਬੱਚੇ ਰਲ ਕੇ ਖੇਡਦੇ ਹੁੰਦੇ ਸੀਗੇ
0: ਜੀ। ਬਿਲਕੁਲ ਇਹ ਗੱਲ ਸਹੀ ਕਹੀ ਤੁਸੀਂ, ਸਾਰੇ ਇਕੱਠੇ ਹੋ ਕੇ ਜਦੋਂ ਖੇਡਦੇ ਤਾਂ ਉਹਦਾ ਮਜ਼ਾ ਅਲੱਗ ਹੀ ਹੁੰਦਾ।
1: ਹਾਂ ਮੈਂ ਵੀ, ਔਰ ਸਾਡੇ ਮੇਰੇ ਨਾ ਭਤੀਜੇ ਵੀ ਜਵਾਨ ਆ, ਬੱਚੇ ਉਹਨਾਂ ਦੇ ਹੁੰਦੇ ਨਾਲ, ਅਸੀਂ ਸਾਰਾ ਪਰਿਵਾਰ ਜਦੋਂ ਰਲ ਕੇ ਖੇਡਦੇ ਨਾ, ਬੜਾ ਹੀ ਵਧੀਆ ਮਾਹੌਲ ਹੁੰਦਾ ਤੇ ਬੜਾ ਬੜਾ ਮਜ਼ਾ ਆਉਂਦਾ ਸਾਡੇ ਬੱਚੇ ਨੂੰ। ਉਹ ਮੈਨੂੰ ਆਵਾਜ਼ ਮਾਰ ਕੇ ਕਹਿਣਗੇ, ਕਹਿੰਦੇ ਦਾਦੂ ਜੀ ਆ ਜਾਓ ਖੇਡੀਏ ਆਪਾਂ 15 ਕਿੱਲੇ ਖੇਡੀਏ। ਜ਼ਿਆਦਾਤਰ 15 ਕਿੱਲੇ ਖੇਡਦੇ ਨੇ ਬੱਚਿਆਂ ਨੂੰ, ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਏਦਾਂ ਦੀਆਂ ਖੇਡਾਂ ਦੇ ਨਾਲ ਜੋੜ ਕੇ ਰੱਖੀਏ, ਬੜਾ ਮਜ਼ਾ ਆਉਂਦਾ। ਮੈਡਮ ਬਹੁਤ ਸ਼ੁਕਰੀਆ, ਮਿਹਰਬਾਨੀ ਜੀ।
0: ਜੀ ਜੀ ਜੀ ਜੀ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਆਪਣੇ ਐਕਸਪੀਰੀਅੰਸ ਸਾਡੇ ਨਾਲ ਸਾਂਝੇ ਕੀਤੇ ਜੀ। ਬਿਲਕੁਲ, ਇਨਡੋਰ ਗੇਮਸ ਜਿਹੜੀਆਂ ਅੱਜ ਕੱਲ੍ਹ ਮਤਲਬ ਅੰਦਰ ਅੰਦਰ ਹੀ ਰਹਿ ਗਈਆਂ ਨੇ, ਬੱਚਿਆਂ ਨੂੰ ਰੱਖਦੇ ਨੇ, ਔਰ ਉਹਦੇ ਵਿੱਚ ਵੀ ਬਾਕੀ ਗੇਮਸ ਖਤਮ ਹੋ ਗਏ, ਸਿਰਫ ਮੋਬਾਈਲ 'ਤੇ ਗੇਮਸ ਰਹਿ ਗਈਆਂ, ਔਰ ਇਸੇ ਵਜ੍ਹਾ ਕਰਕੇ ਸਰੀਰ ਜਿਹੜੇ ਉੱਦਾਂ ਦੇ ਤੰਦਰੁਸਤ ਨਹੀਂ ਰਹੇ। ਸੋ ਸਰੀਰ ਨੂੰ ਕਸ਼ਟ ਤਾਂ ਦੇਣਾ ਪੈਂਦਾ ਹੀ ਹੈ ਜੀ, ਸਰੀਰ ਨੂੰ ਅਸੀਂ ਥੋੜ੍ਹਾ ਜਿਹਾ ਸਟਰੋਂਗ ਬਣਾਉਣਾ ਹੈ। ਅਤੇ ਜਲਦੀ ਦੇ ਨਾਲ ਅਗਲੇ ਵੋਇਸ ਮੈਸੇਜ ਦੇ ਵੱਲ ਵੱਧਦੇ ਹਾਂ।
2: ਗੁੱਡ ਮਾਰਨਿੰਗ ਐਵਰੀਵਨ, ਭੁਪਿੰਦਰ ਸਿੰਘ ਪਿੰਡ ਜੀਜਾ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਬੋਲਦਾ
0: ਜੀ।
2: ਮੈਡਮ ਪੂਜਾ ਢਾਣੀ ਜੀ, ਮੈਂ ਨਾ ਰਾਤੀ ਫੇਸਬੁੱਕ ਚਲਾਉਣ ਡਿਆ ਹਾਂ, ਅਤੇ ਤੁਹਾਡੀ ਉੱਥੇ ਸਟੋਰੀ 'ਚ ਵੇਖਿਆ ਮੈਂ, ਉਹਦੇ ਸ਼ੋਅ ਹੋਈ ਅਤੇ ਉੱਥੇ ਪਤਾ ਲੱਗਣ ਡਿਆ ਕਿ ਮਤਲਬ ਕਿ ਤੁਹਾਡਾ ਸਵੇਰੇ ਤੋਂ ਹੀ ਪ੍ਰੋਗਰਾਮ ਪੇਸ਼ ਕਰਨਾ ਹੈ
0: ਜੀ।
2: ਅਤੇ ਇੱਕ ਮੈਡਮ ਖੇਡਾਂ ਦੀ ਤੁਸੀਂ ਗੱਲ ਕਰਨ ਡਿਆ ਜੀ, ਖੇਡਾਂ ਜਿਹੜੀਆਂ ਨਾ ਬੰਦਾ ਸਾਰੀ ਜ਼ਿੰਦਗੀ ਖੇਡਦਾ, ਮਤਲਬ ਕਿ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਹਰ ਬੰਦਾ ਜਿਹੜਾ ਨਾ ਜ਼ਿੰਦਗੀ ਦੇ ਵਿੱਚ ਆਪਣਾ ਕੋਈ ਵੀ ਕੰਮ ਕਾਰ ਕਰ ਰਿਹਾ, ਕੁਛ ਵੀ ਕਰ ਰਿਹਾ, ਜਿਹੜਾ ਉਹ ਖੇਡ ਰਿਹਾ, ਆਪਣੇ ਪਰਿਵਾਰ ਦੇ ਵਾਸਤੇ ਕੰਮ ਕਰ ਰਿਹਾ, ਅਤੇ ਕੋਈ ਵੀ ਮਤਲਬ ਅਸੀਂ ਐਨੀ ਪ੍ਰੋਫੈਸ਼ਨ ਜੋ ਉਹ ਖੇਡ ਦੀ ਭਾਵਨਾ ਨੇ ਖੇਡਣਾ ਚਾਹੀਦਾ, ਕਿਉਂਕਿ ਵੇਖੋ ਹਰ ਬੰਦੇ ਨੂੰ ਜਿਹੜੀ ਹੈ ਨਾ ਖੇਡਾਂ ਦਾ ਮਤਲਬ ਇਹ ਹੁੰਦਾ ਮਨੋਰੰਜਨ ਕਰਨਾ
0: ਜੀ,
2: ਔਰ ਖੇਡਾਂ ਦੇ ਵਿੱਚ ਅਸੀਂ ਜਿਹੜੀਆਂ ਵਾ ਆਪਣੇ ਸਰੀਰਕ ਅਤੇ ਮਾਨਸਿਕ ਸਾਡਾ ਵਿਕਾਸ ਹੁੰਦਾ ਵਾ, ਬਚਪਨ ਦੇ ਵਿੱਚ ਅਸੀਂ ਖੇਡਾਂ ਖੇਡਦੇ ਹਾਂ, ਬਾਅਦ ਦੇ ਵਿੱਚ ਅਸੀਂ ਜਿਹੜੀਆਂ ਆਪਣੀਆਂ ਜਦੋਂ ਜਵਾਨੀ 'ਚ ਆ ਜਾਂਦੇ ਹਾਂ, ਆਪਣੇ ਪਰਿਵਾਰਾਂ 'ਚ ਪੈ ਜਾਂਦੇ, ਉਦੋਂ ਵੀ ਅਸੀਂ ਜਿਹੜੀਆਂ ਵਾ ਖੇਡਾਂ ਖੇਡਦੇ ਵੀ ਚੱਲਣਾ ਚਾਹੀਦਾ ਵਾ। ਗੁਰੂ ਸਾਹਿਬਾਨਾਂ ਨੇ ਵੀ ਜਿਹੜੀਆਂ ਖੇਡਾਂ ਹੀ ਖੇਡੀਆਂ ਵਾ ਸਾਡੇ ਵਾਸਤੇ, ਉਹਨਾਂ ਸਾਰਿਆਂ ਦੇ ਲਈ ਭਲਾ ਸੋਚਿਆ
0: ਜੀ। ਬਿਲਕੁਲ ਸਹੀ ਕਿਹਾ ਤੁਸੀਂ, ਇੱਦਾਂ ਦੇ ਸਾਰਿਆਂ ਦੀ ਜ਼ਿੰਦਗੀ ਵਿੱਚ, ਜ਼ਿੰਦਗੀ ਵੀ ਖੇਡ ਹੀ ਖਿਡਾਉਂਦੀ ਹੈ, ਅਤੇ ਇਹ ਹੀ ਹੈ ਜੀ ਜ਼ਿੰਦਗੀ। ਬਿਲਕੁਲ ਹਰ ਕੋਈ ਆਪਣਾ ਆਪਣਾ ਰੋਲ ਅਦਾ ਕਰਦਾ ਹੈ। ਬਾਕੀ ਥੈਂਕ ਯੂ ਜੀ ਮੈਸੇਜ ਕਰਨ ਦੇ ਲਈ, ਚੱਲਦੇ ਹਾਂ ਅਗਲੇ ਵੋਇਸ ਮੈਸੇਜ ਦੇ ਵੱਲ।
3: ਹੈਲੋ ਪੂਜਾ ਟੋਹਾਣ ਜੀ, ਨਮਸਕਾਰ।
0: ਨਮਸਕਾਰ ਜੀ,
3: ਮੈਂ ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲਦਾ
0: ਜੀ।
3: ਮੈਡਮ ਜੀ, ਸਾਡੀ ਬਚਪਨ ਵਿੱਚ ਖੇਡ ਹੁੰਦੀ ਸੀਗੀ
0: ਹਾਂਜੀ,
3: ਅੱਖਾਂ ਦੇ ਪੱਟੀ ਬੰਨ੍ਹ ਕੇ ਨਾ,
0: ਹਾਂਜੀ
3: ਬੱਚਾ ਅੱਖਾਂ ਦੇ ਪੱਟੀ ਬੰਨ੍ਹ, ਬਾਕੀ 5-6 ਬੱਚੇ ਉਹਦੇ ਆਲੇ ਦੁਆਲੇ ਘੁੰਮੀ ਜਾਂਦੇ ਸੀਗੇ।

0: ਛੂਣਾ ਹੁੰਦਾ ਸੀਗਾ, ਜਿਹੜਾ
1: ਜੀ
0: ਛੂਤਾ ਗਿਆ ਤਾਂ ਉਹਦੀ ਵਾਰੀ। ਕਈ ਵਾਰੀ ਤਾਂ ਉਹੀ ਬੱਚਾ ਜਿਹਦੇ ਅੱਖ ਦੇ ਪੱਟੀ ਬੰਨੀ ਹੁੰਦੀ ਸੀਗੀ, ਉਹ ਸ਼ੂਟਿੰਗ ਕਰ ਜਾਂਦਾ ਸੀਗਾ, ਮਾੜੀ ਪੱਟੀ ਉੱਪਰ ਚੱਕ ਕੇ ਦੇ ਜਾ ਵੀ ਫਲਾਂਦਾ ਬੰਦਾ ਬੱਚਾ ਸਾਹਮਣੇ ਖੜਾ ਆ, ਉਹਨੂੰ ਹੱਥ ਲਾਉਂਦਾ ਸੀਗਾ, ਫਿਰ ਸਾਰੇ ਬੱਚੇ ਰੋਲਾ ਪਾਉਂਦੇ ਚੀਟਿੰਗ ਕੀਤੀ ਹੈ, ਚੀਟਿੰਗ ਕੀਤੀ ਹੈ,
1: ਜੀ
0: ਉਹਦੇ ਸਿਰ ਤੇ ਫਿਰ ਦਵਾਈ ਦਾਈ ਆ ਜਾਂਦੀ ਸੀਗੀ।
1: ਹਾਂਜੀ,
0: ਤੇ ਇੱਕ ਸਾਡੀ ਖੇਡ ਹੁੰਦੀ ਸੀ ਬਹੁਤ ਪਿਆਰੀ, ਤੇ ਉਹ ਸੀਗੀ ਬੱਚੇ ਇੱਕ ਬੱਚਾ ਨਾ ਜੀ ਧਰਤੀ ਦੇ ਉੱਪਰ ਹੱਥ ਮਰ ਜਾਂਦਾ ਸੀਗਾ, ਬਾਕੀ 10-12 ਬੱਚੇ ਉਹਨੂੰ ਪੁੱਛਦਾ ਸੀ ਮਾਈ ਮਾਈ ਕੀ ਟੋਲਦੀ ਸੂਈ ਧਾਗਾ ਸੂਈ ਧਾਗੇ ਦਾ ਕੀ ਕਰੇਂਗੀ, ਬਟੂਆ ਸਿਉਂਗੀ ਬਟੂਆ ਸਿਉਂ ਚ ਕੀ ਕਰੇਂਗੀ, ਪੈਸੇ ਪਾਉਂਗੀ ਪੈਸੇ ਪਾ ਕੇ ਕੀ ਕਰੇਂਗੀ, ਮੱਝ ਲਿਆਉਂਗੀ ਮੱਝ ਲਿਆ ਕੇ ਕੀ ਕਰੇਂਗੀ, ਦੁੱਧ ਚੋਊਂਗੀ ਦੁੱਧ ਚੋ ਕੇ ਕੀ ਕਰੇਂਗੀ, ਖੀਰ ਬਣਾਉਂਗੀ ਖੀਰ ਬਣਾ ਕੇ ਕੀ ਕਰੇਂਗੀ, ਸਾਰੇ ਬੱਚਿਆਂ ਨੂੰ ਖਿਲਾਉਂਗੀ ਨਾਲੇ ਆਪ ਖਾਊਂਗੀ, ਸਾਰੇ ਬੱਚੇ ਇਕੱਠੇ ਹੋ ਲਿਆ ਮੈਂ ਖੀਰ ਸਿਖਾ, ਸਾਰੇ ਬੱਚੇ ਪਾਥੇ ਪੱਥ ਕੇ ਆਓ, ਬੱਚੇ ਪਾਥੇ ਪੱਥ ਕੇ ਫਿਰ ਕਹਿੰਦੇ ਹੱਥ ਧੋਵੋ ਹੱਥ ਧੋ ਕੇ ਇੱਕੀ ਚਮਚਾ ਸਭ ਦੇ ਹੱਥ ਦੇ ਖੀਰ ਧਾਰ ਧਰ ਦਿੰਦੇ ਸੀ ਮਾਈ, ਤੇ ਫਿਰ ਇਹ ਕਹਿ ਕੇ ਮਾਈ ਦੀ ਖੀਰ ਕੌੜੀ ਮਾਈ ਦੀ ਖੀਰ ਕੌੜੀ, ਬੱਚੇ ਅੱਗੇ ਅੱਗੇ ਮਾਈ ਪਿੱਛੇ ਪਿੱਛੇ ਇਸ ਤਰ੍ਹਾਂ ਖੇਡਾਂ ਖੇਡਦੇ ਹੁੰਦੇ ਸੀਗੇ।
1: ਜੀ ਜੀ ਜੀ ਜੀ ਜੀ ਬਹੁਤ ਚੰਗਾ ਲੱਗਾ, ਤੁਸੀਂ ਵੀ ਬੜੀ ਪਿਆਰੀ ਜੀ ਯਾਦ ਸਾਡੇ ਨਾਲ ਸਾਂਝੀ ਕੀਤੀ ਆਪਣੇ ਬਚਪਨ ਦੀ। ਅਗਲਾ ਮੈਸੇਜ ਆਇਆ ਜੀ ਸਾਡੇ ਕੋਲ ਕਿ ਦੁਨੀਆਂ ਦੇ ਲਫ਼ਜ਼ਾਂ ਦੀ ਕੁਰਵਾਹਟ ਤਾਂ ਇਹ ਹੈ, ਵਾਅਦਾ ਜੀਣ ਦਾ ਇਰਾਦੇ ਚੰਨ ਤਾਰਿਆਂ ਨਾਲ ਤਾਂ ਹੈ, ਚੰਨ ਵਿੱਚ ਦਾਗ ਹੋਵੇ ਤਾਂ ਇਹ ਬੇਦਾਗ ਹੋਵੇ, ਰੋਜ਼ ਤੱਕਦਾ ਰਹਿੰਦਾ ਹਾਂ ਗਈ ਰਾਤ ਤੱਕ, ਦੋ ਤਸਵੀਰਾਂ ਤੱਕਦਾ ਰਹਿੰਦਾ ਹਾਂ ਜਿਨ੍ਹਾਂ ਦਾ ਦੁੱਖ ਕਲੇਜੋਂ ਜਿਵੇਂ ਮੇਰੇ ਪਾਰ ਹੈ, ਕਿਸੇ ਦੀ ਬੇਵਫਾਈ ਤੇ ਉਜਰ ਅਸਾਂ ਕੀ ਕਰਨਾ, ਨੀਅਤ ਦੇਖ ਆਪੇ ਹੀ ਛੱਡੇ ਨੇ, ਮੈਂ ਜਿਸ ਸਿਜਦੇ ਇਬਾਦਤ ਕਰਦਾ ਹਾਂ ਵਫਾ ਵਾਲਿਆਂ ਦੇ ਨਾਂ ਪੰਨੇ ਆਖਰ ਅੱਖਰ ਅੱਜ ਵੀ ਤੇ ਸਾਫ਼ ਨੇ, ਉਹੀਓ ਜੋ ਇੱਕ ਤੇ ਅੰਤ ਸਮਝਿਆ ਬਸ ਇੱਕੋ ਇੱਕ ਹੈ ਖਾਸ ਜੀ। ਇਹ ਮੈਨੂੰ ਲੱਗਦਾ ਕਿਸੇ ਨੇ ਆਪ ਹੀ ਲਿਖ ਕੇ ਭੇਜੀ ਯਾਰ, ਬੜੀ ਸੋਹਣੀ ਜੀ ਇਹਨਾਂ ਨੇ ਸੀਨਰੀ ਜੀ ਬਣਾ ਕੇ ਉਹਦੇ ਉੱਤੇ ਆਪਣਾ ਨਾਮ ਲਿਖ ਕੇ ਸ਼ਾਇਦ ਭੇਜਿਆ ਹੈ ਹਰਪ੍ਰੀਤ ਸਿੰਘ, ਦੇਖ ਰਿਹਾ ਮੈਨੂੰ ਛੋਟਾ ਜਿਹਾ ਕਿਤੇ ਨਾਮ ਲਿਖਿਆ ਹੋਇਆ ਨਿੱਕਾ ਜਿਹਾ। ਚਲੋ ਇਹ ਹੋ ਗਿਆ ਜੀ ਮੈਸੇਜ, ਔਰ ਚੱਲਦੇ ਹਾਂ ਹੁਣ ਅਗਲੇ ਵੌਇਸ ਮੈਸੇਜ ਦੇ ਨਾਲ ਜਲਦੀ ਦੇ ਨਾਲ, ਕਿਉਂਕਿ ਸਮਾਂ ਬਹੁਤ ਘੱਟ ਹੈ ਜੀ।
2: ਮੈਡਮ ਪੂਜਾ ਜੀ,
1: ਹਾਂਜੀ
2: ਨਮਸਕਾਰ
1: ਜੀ, ਨਮਸਕਾਰ,
2: ਯਸ਼ਪਾਲ ਸ਼ਰਮਾ ਜੰਮੂ ਕਸ਼ਮੀਰ
1: ਜੀ, ਸਵਾਗਤ ਬਹੁਤ ਬਹੁਤ
2: ਸਿਓਣੀ ਤੋਂ
1: ਜੀ।
2: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਾਰੇ ਸ਼ਰੋਤਾ ਨੂੰ ਮੇਰੇ ਵੱਲੋਂ ਨਮਸਕਾਰ
1: ਜੀ ਜੀ ਜੀ, ਸਵਾਗਤ ਹੈ।
2: ਮੈਡਮ ਜੀ ਤੁਸੀਂ ਗੱਲ ਕੀਤੀ ਖੇਡਾਂ ਬਾਰੇ, ਅਸੀਂ ਛੋਟੇ ਹੁੰਦੇ ਕਬੱਡੀ ਖੇਡਦੇ ਸੀ, ਹੋਰ ਵੀ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਲੁਕਾ ਛੁਪੀ ਵਗੈਰਾ ਬੜੀਆਂ ਖੇਡਾਂ ਖੇਡਦੇ ਸੀ ਅਸੀਂ
1: ਜੀ।
2: ਤੁਸੀਂ ਜਦੋਂ ਵੀ ਕੋਈ ਇਹੋ ਜਿਹਾ ਟਾਪਿਕ ਪ੍ਰੋਗਰਾਮ ਵਿੱਚ ਲੈ ਕੇ ਆਉਂਦੇ ਹੋ ਤਾਂ ਸਾਨੂੰ ਬਚਪਨ ਦੀ ਯਾਦ ਆ ਜਾਂਦੀ ਹੈ ਕਿ ਅਸੀਂ ਛੋਟੇ ਹੁੰਦੇ
1: ਜੀ
2: ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਸੀ
1: ਜੀ ਜੀ ਜੀ।
2: ਔਰ ਮੈਡਮ ਜੀ ਤੁਸੀਂ ਗੱਲ ਕੀਤੀ ਗਰਮੀ ਜਿਹੜੀ ਹੈ ਬਹੁਤ ਪੈ ਰਹੀ ਹੈ ਕਿ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਾਨੂੰ ਧੁੱਪੇ ਬਾਹਰ ਨਹੀਂ ਨਿਕਲਣਾ ਚਾਹੀਦਾ, ਗਰਮੀ ਦੀ ਅਹਿਤਿਆਤ ਰੱਖਣੀ ਚਾਹੀਦੀ। ਔਰ ਸਾਰੇ ਸ਼ਰੋਤਾ ਨੇ ਛੋਟੇ ਛੋਟੇ ਮੈਸੇਜ ਕਰਨੇ ਚਾਹੀਦੇ ਤਾਂ ਕਿ ਤੁਸੀਂ ਸਾਰੇ ਦੇ ਮੈਸੇਜ ਪੜ੍ਹ ਸਕੋ, ਲੇਕਿਨ ਪ੍ਰੋਗਰਾਮ ਵਿੱਚ ਹਾਜ਼ਰੀ ਲਗਵਾਉਣੀ ਆਪਣੀ ਬਹੁਤ ਜ਼ਰੂਰੀ ਹੁੰਦੀ ਹੈ ਜੀ। ਪ੍ਰੋਗਰਾਮ ਬਹੁਤ ਵਧੀਆ ਚੱਲਿਆ ਪੂਜਾ ਜੀ, ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਜਦੋਂ ਸੁਣਨ ਵਾਸਤੇ ਸਾਨੂੰ ਮਿਲਦੀਆਂ ਅਸੀਂ ਪ੍ਰੋਗਰਾਮ ਤੇ ਸੁਣੇ ਬਿਨਾਂ ਰਹਿ ਨਹੀਂ ਸਕਦੇ
1: ਜੀ। ਥੈਂਕ ਯੂ ਥੈਂਕ ਯੂ,
2: ਧੰਨਵਾਦ ਜੀ,
1: ਸ਼ੁਕਰੀਆ ਜੀ ਸ਼ੁਕਰੀਆ। ਔਰ ਬਚਪਨ ਦੀਆਂ ਯਾਦਾਂ ਤਾਂ ਸਾਰੀਆਂ ਤੇ ਬੜੀਆਂ ਪਿਆਰੀਆਂ ਹੁੰਦੀਆਂ ਨੇ, ਸਾਂਭ ਕੇ ਸੰਜੋ ਕੇ ਰੱਖਣ ਵਾਲੀਆਂ ਹੁੰਦੀਆਂ ਨੇ, ਇਹੀ ਤੇ ਫਿਰ ਉਹ ਯਾਦਾਂ ਤੇ ਅਸਲ ਦੇ ਵਿੱਚ ਅਸਲੀ ਖਜ਼ਾਨਾ ਹੁੰਦਾ ਹੈ ਜੋ ਸਾਨੂੰ ਸਾਰੀ ਉਮਰ ਯਾਦ ਆਉਂਦਾ ਹੈ। ਚਲੋ ਜੀ ਚੱਲਦੇ ਹਾਂ ਜਲਦੀ ਦੇ ਨਾਲ ਅਗਲੇ ਵੌਇਸ ਮੈਸੇਜ ਦੇ ਵੱਲ।
3: ਪੂਜਾ ਮੈਡਮ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਸਾਡੇ ਵੀਰ ਨੇ ਗੱਲ ਕੀਤੀ ਮੋਬਾਈਲ ਦੀ
1: ਜੀ,
3: ਮੋਬਾਈਲ ਨੂੰ ਦੇਖੋ ਜੀ ਆਪਾਂ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ
1: ਜੀ,
3: ਬਾਕੀ ਇਹ ਹੈ ਕਿ ਮੋਬਾਈਲ ਨੂੰ ਅੱਜ ਦੇ ਸਮੇਂ ਦੇ ਵਿੱਚ ਛੱਡ ਕੇ ਆਪਾਂ ਨੂੰ FM ਵੀ ਜ਼ਰੂਰ ਸੁਣਨਾ ਚਾਹੀਦਾ। ਉਹਦੇ ਨਾਲ ਕੀ ਹੈ ਕਿ ਮੇਰੀ ਸੋਚ ਇਹ ਹੈ ਕਿ ਉਹਦੇ ਨਾਲ ਆਪਣਾ ਜਿਹੜਾ ਦਿਮਾਗ ਹੈ ਔਰ ਨਿਗਾਹ ਆ ਉਸਨੂੰ ਰੈਸਟ ਮਿਲ ਜਾਂਦੀ ਹੈ, ਨਹੀਂ ਤੇ ਆਪਾਂ ਨੂੰ ਆਦਤ ਇੱਕ ਬਿਮਾਰੀ ਲੱਗੀ ਪਈ ਹੈ ਜੋ ਕਿ ਆਪਾਂ ਮਿੰਟ ਕੁ ਬਾਅਦ ਫੋਨ ਚੱਕਦੇ ਹਾਂ ਜੀ, ਮਿੰਟ ਕੁ ਬਾਅਦ ਫੋਨ ਚੱਕਦੇ
1: ਹਾਂ,
3: ਆਪਣੀ ਜਿਹੜੀ ਆਦਤ ਹੈ ਛੁੱਟ ਸਕਦੀ ਹੈ ਤੇ ਆਪਾਂ ਨੂੰ ਚੰਗਾ ਗਿਆਨ ਮਿਲ ਸਕਦਾ ਜੀ।
1: ਬਿਲਕੁਲ ਸਹੀ ਕਿਹਾ ਜੀ ਜੀ ਜੀ ਜੀ, ਸ਼ੁਕਰੀਆ ਬਹੁਤ ਬਹੁਤ ਮੈਸੇਜ ਭੇਜਣ ਦੇ ਲਈ। ਔਰ ਅਗਲਾ ਮੈਸੇਜ ਵੀ ਰੈਡੀ ਹੈ ਮੇਰੇ ਕੋਲ।
4: ਦਿਲ ਆਪਣਾ ਪੰਜਾਬੀ
1: ਹਾਂਜੀ
4: ਪ੍ਰੋਗਰਾਮ ਪੇਸ਼ ਕਰ ਰਹੀ ਭੈਣ ਪੂਜਾ ਟਹਾਨੀ ਜੀ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ, ਨਮਸਕਾਰ,
4: ਤਮਾਮ ਸੁਣਨ ਵਾਲਿਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ।
4: ਮੈਂ ਦਵਿੰਦਰਪਾਲ ਸ਼ਰਮਾ ਪਿੰਡ ਰਾਮਾ ਜ਼ਿਲ੍ਹਾ ਮੋਗਾ ਤੋਂ ਜੀ
1: ਜੀ।
4: ਤੁਸੀਂ ਅੱਜ ਖੇਡਾਂ ਦੀ ਗੱਲ ਕੀਤੀ ਜੀ, ਬਚਪਨ ਦੀਆਂ ਖੇਡਾਂ ਦੀ ਗੱਲ ਕੀਤੀ ਹਨਾ।

0: ਸਾਨੂੰ ਮੁੜ ਬਚਪਨ ਦੇ ਵਿੱਚ ਸਾਡਾ ਬਚਪਨ ਮੂਹਰੇ ਲਿਆ ਕੇ ਖੜਾ ਕਰਤਾ ਜੀ। ਸਾਡੇ ਸਮੇਂ ਹੁੰਦੇ ਸੀਗੇ ਬਹੁਤ ਵਧੀਆ ਸੀਗੇ, ਬਹੁਤ ਵਧੀਆ ਖੇਡਾਂ ਹੁੰਦੀਆਂ
1: ਸੀਗੀਆਂ,
0: ਜਿਵੇਂ ਕਿ ਗੱਲਾਂ ਹੋ ਰਹੀਆਂ ਬਾਂਦਰ ਕਿੱਲਾ ਹੋ ਗਿਆ, ਟੂਆ ਕੁੱਟ ਹੋ ਗਿਆ, ਸਾਰੀਆਂ ਖੇਡਾਂ ਖੇਡਦੇ ਹੁੰਦੇ ਸੀਗੇ ਜੀ। ਤੇ ਲੁਕਣ ਮੀਚੀ ਖੇਡਦੇ ਹੁੰਦੇ ਸੀਗੇ, ਸੂਣ ਸ਼ਲਾਕਾ ਖੇਡਦੇ ਹੁੰਦੇ ਸੀਗੇ
1: ਜੀ ਜੀ ਜੀ।
0: ਤੇ ਇੱਕ ਗੇਮ ਹੋਰ ਵੀ ਬਹੁਤ ਖੇਡੀ ਹੈ ਜੀ, ਟਾਇਰ ਲੈ ਕੇ, ਪੁਰਾਣਾ ਸਾਈਕਲ ਦਾ ਟਾਇਰ
1: ਉਹਨੂੰ ਡੰਡੇ ਨਾਲ ਘੁਮਾਈ ਜਾਣਾ,
0: ਡੰਡਾ ਲੈ ਕੇ ਉਹ ਭਜਾਉਣੇ ਜੀ ਗਲੀਆਂ ਦੇ ਵਿੱਚ ਭੱਜੇ ਫਿਰਦੇ ਹੁੰਦੇ ਸੀ।
1: ਹਾਂਜੀ,
0: ਇੰਨੇ ਵਧੀਆ ਸਮੇਂ ਸੀਗੇ। ਤੇ ਅੱਜ ਕਿਤੇ ਨਾ ਕਿਤੇ ਅਸੀਂ ਪੇਂਡੂ ਖੇਡਾਂ, ਵਿਰਾਸਤੀ ਖੇਡਾਂ ਜਿਹਨਾਂ ਅਸੀਂ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ, ਉਹ ਕਿਤੇ ਨਾ ਕਿਤੇ ਅਸੀਂ ਕਹਿੰਦੇ ਆਪਦੇ ਬੱਚਿਆਂ ਦੇ ਵਿੱਚੋਂ ਉਹਨਾਂ ਗੇਮਾਂ ਨੂੰ, ਉਹਨਾਂ ਖੇਡਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਮੇਂ ਦੇ ਹਿਸਾਬ ਨਾਲ ਇਹ ਜਿੰਨੀ ਸਾਨੂੰ ਟੈਕਨੋਲੋਜੀ ਮਿਲ ਗਈ ਜੀ, ਇਹਨੇ ਸਾਥੋਂ ਸਭ ਕੁਝ ਖੋ ਲਿਆ।
1: ਹਾਲਾਂਕਿ
0: ਅਸੀਂ ਜਿਵੇਂ ਕਹਿ ਦਿੰਦੇ ਹੁੰਦੇ ਆ ਨਾ ਵੀ ਸਮੇਂ ਦੇ ਹਿਸਾਬ ਨਾਲ ਸਭ ਨੇ ਤਰੱਕੀ ਕਰ ਲਈ, ਜਾਂ ਜਿੱਥੇ ਤਰੱਕੀ ਕੀਤੀ ਹੈ, ਜਿੱਥੇ ਸਾਨੂੰ ਸਹੂਲਤ ਮਿਲੀ ਹੈ ਜੀ, ਸਹੂਲਤ ਮਿਲੀ ਹੈ, ਸਹੂਲਤ ਹੈ ਇੰਟਰਨੈਟ ਦੀ, ਹੈ ਨਾ, ਕੋਈ ਵੀ ਚੀਜ਼ ਦੀ ਸਹੂਲਤ ਹੁੰਦੀ ਹੈ, ਤੇ ਇਹਦਾ ਸਾਨੂੰ ਨੁਕਸਾਨ ਬਹੁਤ ਵੱਡਾ ਹੋਇਆ ਜੀ।
1: ਬਿਲਕੁਲ,
0: ਕਿਉਂਕਿ ਜਿਹੜੀ ਉਹ ਗੇਮਾਂ ਦੇ ਵਿੱਚ ਹੁੰਦੇ ਸੀਗੇ, ਉਹ ਖੇਡਾਂ ਦੇ ਵਿੱਚ ਖੇਡਣਾ, ਭੱਜਣਾ, ਨੱਠਣਾ, ਨਾ ਕਿਸੇ ਨੇ ਕੋਈ ਗਰਮੀ ਮੰਨਦੇ ਸੀ, ਨਾ ਕੋਈ ਹੋਰ। ਹੁਣ ਸਿਰਫ ਤੇ ਸਿਰਫ ਬੱਚੇ ਆਉਂਦੇ ਆ ਜੀ, ਕਿਤਾਬਾਂ ਬਿੰਦ ਝੱਟ ਪੜ੍ਹਦੇ ਆ ਤੇ ਫੋਨ ਦੇ ਦਾਲੇ ਹੋ ਕੇ ਅੰਦਰੋਂ ਅੰਦਰੀ ਬੈਠੇ ਰਹਿੰਦੇ ਆ। ਉਹਨਾਂ ਦੇ ਨਾਲ ਪਹਿਲਾਂ ਸਾਡਾ ਖੇਡਾਂ ਦੇ ਨਾਲ, ਉਹ ਪੁਰਾਣੀਆਂ ਖੇਡਾਂ ਦੇ ਨਾਲ ਵਿਕਾਸ ਵੀ ਹੁੰਦਾ ਸੀ, ਸਰੀਰਕ ਵਿਕਾਸ ਹੁੰਦਾ ਸੀ, ਖਾਣ ਪੀਣ ਦੀ ਸਮਰੱਥਾ ਵੀ
1: ਜੀ ਜੀ ਜੀ ਜੀ
0: ਅਸੀਂ ਖਾਣ ਪੀਣ ਦੀ ਸਮਰੱਥਾ ਵੀ ਵਧੀਆ ਸੀਗੀ ਜੀ। ਹੁਣ ਬੱਚੇ ਕੋਈ ਘਰ ਦੀ ਖਾ ਖਾ ਕੇ ਨੀ ਹੈਗਾ ਰਾਜੀ ਜੀ,
1: ਬਿਲਕੁਲ
0: ਸਾਰਾ ਕੁਝ ਸਮੇਂ ਦੇ ਹਿਸਾਬ ਨਾਲ ਬਦਲ ਗਿਆ। ਤੇ ਪਰ ਅੱਜ ਜੋ ਗੱਲਾਂ ਆਪਾਂ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ, ਬਹੁਤ ਵਧੀਆ ਲੱਗ ਰਿਹਾ ਜੀ, ਪੁਰਾਣੀਆਂ ਪੁਰਾਣਾ ਸਮਾਂ ਚੇਤੇ ਕਰਕੇ
1: ਜੀ।
0: ਇੱਕ ਵਾਰ ਤੋਂ ਫਿਰ ਤੋਂ ਤੁਹਾਨੂੰ ਬਹੁਤ ਪਿਆਰ ਭਰੀ, ਸਤਿਕਾਰ ਭਰੀ ਤੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
1: ਥੈਂਕ ਯੂ ਜੀ।
0: ਦਵਿੰਦਰਪਾਲ ਸ਼ਰਮਾ, ਪਿੰਡ ਰਾਮਾ, ਜ਼ਿਲ੍ਹਾ ਮੋਗਾ ਜੀ।
1: ਦਵਿੰਦਰ ਜੀ, ਦੇਖੋ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਬਿਲਕੁਲ 100% ਕਿ ਟੈਕਨੋਲੋਜੀ ਜਿੱਥੇ ਸਾਨੂੰ ਅੱਗੇ ਲੈ ਕੇ ਗਈ ਆ, ਪਿੱਛੇ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਹੋ ਗਏ ਹਾਂ ਪਿਛਾਂ ਨੂੰ, ਹੈ ਨਾ। ਅਤੇ ਮੈਨੂੰ ਲੱਗਦਾ ਕਿ ਜਿੱਥੇ ਅਸੀਂ ਬੱਚਿਆਂ ਦੇ ਵਿੱਚ ਇਹਨਾਂ ਆਪਣੇ ਪਿਛੋਕੜ ਨੂੰ, ਵਿਰਾਸਤੀ ਗੇਮਸ ਨੂੰ, ਖੇਡਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿਉਂ ਨਾ ਫਿਰ ਉਜਦਾਂ ਸਾਡੇ ਇੱਕ ਲਿਸਨਰ ਦੱਸ ਕੇ ਗਏ ਸੀਗੇ ਕਿ ਉਹ ਚਲੋ ਦਾਦੂ ਜੀ ਖੇਡਦੇ ਹਾਂ ਆਪਾਂ ਉਹਨਾਂ ਦੇ, ਹੈ ਨਾ, ਬੱਚੇ ਘਰ ਦੇ ਆ ਕੇ ਉਹਨਾਂ ਨੂੰ ਕਹਿੰਦੇ, ਤਾਂ ਕਿਉਂ ਨਹੀਂ ਅਸੀਂ ਆਪਣੇ ਬੱਚਿਆਂ ਨਾਲ ਟਾਈਮ ਕੱਢ ਕੇ ਪਹਿਲਾਂ ਉਹ ਗੇਮਸ ਖੇਡਣੀਆਂ, ਉਹ ਖੇਡਾਂ ਖੇਡਣੀਆਂ ਸ਼ੁਰੂ ਕਰੀਏ, ਕਿਉਂਕਿ ਬੱਚਿਆਂ ਨੇ ਨਾ ਉਹ ਦੇਖੀਆਂ ਨੇ, ਉਹ ਸਿੱਖਣਗੇ ਕਿੱਥੋਂ ਅੱਜ ਦੇ, ਅਤੇ ਸਾਨੂੰ ਕੋਸ਼ਿਸ਼ ਕਰਨੀ ਪਏਗੀ, ਹੈ ਨਾ, ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਇੱਕ ਇੱਕ ਗੇਮ ਤੋਂ, ਅਤੇ ਫਿਰ ਕਿਉਂ ਨਹੀਂ ਅਸੀਂ ਆਪਣੇ ਆਪ 'ਚ ਬਦਲਾਵ ਲਿਆ ਕੇ, ਜਿਵੇਂ ਮੈਂ ਕਹਿੰਦੀ ਹਾਂ ਕਿ ਪੌਦੇ ਜ਼ਰੂਰ ਲਗਾਓ, ਉਹਨਾਂ ਨੂੰ ਆਪਣਾ ਕਿਸੇ ਪਿਆਰੇ ਦਾ ਨਾਮ ਦੇ ਕੇ ਵੱਧਦੇ ਫੁੱਲਦੇ ਹੁੰਦੇ ਹੋਏ ਦੇਖੋ, ਉਹਨਾਂ ਨੂੰ ਰੋਜ਼ ਮਿਲੋ, ਪਾਣੀ ਦਿਓ, ਅਤੇ ਇਸ ਤੋਂ ਬਾਅਦ ਇਹ ਗੇਮਸ ਵੀ, ਇਹ ਖੇਡਾਂ ਵੀ ਉਹਨਾਂ ਦੇ ਨਾਲ ਖੇਡੋ, ਦੇਖੋ ਸਮਾਂ ਬਦਲੇਗਾ, ਨਵੀਆਂ ਚੀਜ਼ਾਂ ਵੀ ਸਿੱਖਣੀਆਂ ਚਾਹੀਦੀਆਂ ਨੇ ਅਤੇ ਪੁਰਾਣੀਆਂ ਭੁੱਲਣੀਆਂ ਬਿਲਕੁਲ ਨਹੀਂ ਚਾਹੀਦੀਆਂ, ਇੱਦਾਂ ਮੈਨੂੰ ਲੱਗਦਾ। ਮੇਰੇ ਕੋਲ ਪੈਦਲ ਚੱਲਣ ਦਾ ਜਿਹੜਾ ਨਾ ਇੱਕ ਸਰਟੀਫਿਕੇਟ ਆ ਗਿਆ ਹੈ, ਹਾਂਜੀ ਪੈਦਲ ਚੱਲਣ ਦਾ ਸਰਟੀਫਿਕੇਟ ਹੈ ਜੀ ਮੇਰੇ ਕੋਲ ਪਹੁੰਚਾਇਆ ਗਿਆ, ਇਹ ਹੈ ਜੀ ਗੋਪਾਲਾ ਸੋਨੀ ਜੀ ਦੇ ਨਾਮ 'ਤੇ ਲਿਖਿਆ, ਚੱਲਣ ਪੈਦਲ ਚੱਲਣੇ ਕਾ ਲਾਇਸੈਂਸ, ਚੱਲਣ, ਸੋ ਲਾਇਸੈਂਸ ਫੋਰ ਵਾਕਿੰਗ ਇਨ ਬੀਕਾਨੇਰ, ਇਹ ਮੈਨੂੰ ਸਰਟੀਫਿਕੇਟ ਕਿਸੇ ਨੇ ਬੜਾ ਪੁਰਾਣਾ ਜਿਹਾ ਆਪਣਾ ਭੇਜਿਆ, ਇਹਦੇ ਵਿੱਚ ਧਾਰਕ ਕਾ ਹੁਲੀਆ, ਜਿਹਦਾ ਮਤਲਬ ਇਹ ਸਰਟੀਫਿਕੇਟ ਹੈਗਾ ਜਿਹਦਾ, ਉਹਦਾ ਹੁਲੀਆ ਵੀ ਦੱਸਿਆ ਗਿਆ, ਕਿੰਨੀ ਹਾਈਟ ਹੈ, ਰੰਗ ਕਿੱਦਾਂ ਦਾ ਹੈ, ਅਗਰ ਕੋਈ ਵਿਸ਼ੇਸ਼ ਪਛਾਣ ਹੈ ਤਾਂ ਉਹ ਵੀ ਦੱਸੀ ਗਈ ਹੈ, ਅਤੇ ਲਿਖਿਆ ਹੋਇਆ ਕਿ ਮੈਂ ਡਿਟੇਲਸ ਤੇ, ਹੈ ਨਾ, ਤੁਹਾਨੂੰ ਨਹੀਂ ਦੱਸਦੀ, ਲੇਕਿਨ ਇੱਦਾਂ ਲਿਖਿਆ ਹੋਇਆ ਕਿ ਬੀਕਾਨੇਰ ਨਗਰ ਮੈਂ ਪੈਦਲ ਚੱਲਦੇ ਹੇਤੂ ਇਸ ਲਾਇਸੈਂਸ ਦੁਆਰਾ ਅਨੁਮਤੀ ਪ੍ਰਦਾਨ ਕੀਤੀ ਜਾਂਦੀ ਹੈ। ਇੱਦਾਂ ਕਿੱਦਾਂ ਹੋ ਸਕਦਾ, ਮਤਲਬ ਪੈਦਲ ਤੁਰਨ ਦੇ ਲਈ ਵੀ ਅਨੁਮਤੀ। ਅੱਗੇ ਲਿਖਿਆ ਕਿ ਇਹ ਲਾਇਸੈਂਸ ਸਿਰਫ ਦਿਨ ਦੇ ਟਾਈਮ ਮਾਨਿਆ ਹੋਊਗਾ, ਸੂਰਿਆਦੋ ਤੋਂ ਲੈ ਕੇ ਸੂਰਿਆਸਤ ਤੱਕ, ਰਾਤਰੀ ਬਿਨਾਂ ਵਿਸ਼ੇਸ਼ ਅਨੁਮਤੀ ਪੈਦਲ ਚੱਲਣਾ ਵਰਜਿਤ ਹੋਏਗਾ, ਇਹ ਲਾਇਸੈਂਸ ਕੋਲ ਰੱਖਣਾ ਜ਼ਰੂਰੀ ਹੈ ਔਰ ਮੰਗਣੇ ਪਰ ਪ੍ਰਸਤੁਤ ਕਰਨਾ ਹੋਗਾ। ਚੱਕੋ ਫਿਰ ਬੜਾ ਕੁਝ ਹੋ ਜਾਂਦਾ ਜੀ ਦੁਨੀਆ ਦੇ ਵਿੱਚ। ਚਲੋ ਥੱਲੇ ਉਹਨਾਂ ਨੇ ਜਿਹਨਾਂ ਦੇ ਲਾਇਸੈਂਸ, ਉਹਨਾਂ ਨੇ ਲਿਖਿਆ ਹੈ ਕਿ ਵੋ ਵੀ ਕਿਆ ਦਿਨ ਥੇ ਜਬ ਪੈਦਲ ਚੱਲਣੇ ਕੇ ਲੀਏ ਲਾਇਸੈਂਸ ਲੈਣਾ ਪੜਤਾ ਥਾ। ਬਿਲਕੁਲ ਸਹੀ ਕਿਹਾ ਜੀ। ਅੱਗੇ ਆਇਆ ਹੈ ਜੀ, ਮੇਰੇ ਕੋਲ ਜ਼ਿੰਦਗੀ ਦੇ ਰੰਗ ਕਦੇ ਹੱਸਦੇ ਕਦੇ ਰੋਂਦੇ, ਕਦੇ ਫੁੱਲਾਂ ਵਰਗੇ ਕਦੇ ਕੰਢਿਆਂ ਵਰਗੇ, ਦੁੱਖਾਂ ਦੇ ਪਹਾੜ ਸੁੱਖਾਂ ਦੇ ਮੈਦਾਨ, ਹਰ ਰੰਗ ਵਿੱਚ ਹੌਸਲਾ ਰੱਖਣਾ ਜ਼ਰੂਰੀ ਹੈ। ਔਰ ਇਹ ਕਵਿਤਾ ਔਰ ਇਹ ਜਿਹੜਾ ਸਾਡੇ ਕੋਲ ਥੋਟ ਸ਼ੇਅਰ ਕੀਤਾ ਹੈ, ਰਾਏਪੁਰ ਪਿੰਡ ਰਾਏਪੁਰ ਅਰਾਈਆਂ ਤਹਿਸੀਲ ਅਮਲੋਸ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ, ਧਰਮਪਾਲ, ਪ੍ਰਭਦੀਪ ਸਿੰਘ, ਗੁਰਜੋਤ ਸਿੰਘ, ਮਹਿਤਾਬ ਸਿੰਘ ਅਤੇ ਸੁਖਮਨਪ੍ਰੀਤ ਕੌਰ ਹੋਰਾਂ ਨੇ

0: ਸਾਂਝਾ ਕੀਤਾ ਹੈ। ਵੌਇਸ ਮੈਸੇਜ ਸੁਣ ਲੈਂਦੇ ਹਾਂ ਜੀ ਅਗਲਾ।
1: ਦਿਲ ਆਪਣਾ ਪੰਜਾਬੀ ਹੋਵੇ, ਐਫਐਮ ਰੇਨਬੋ ਜਲੰਧਰ ਦੇ ਮਾਈਕ ਤੇ ਪੰਜਾਬੀਆਂ ਦੀ ਮਿੱਠੀਆਂ ਜਲੇਬੀਆਂ ਵਰਗੀ ਆਵਾਜ਼, ਮੈਡਮ ਪੂਜਾ ਟੋਹਾਨੀ ਜੀ ਦੀ ਹੋਵੇ। ਮੈਡਮ ਪੂਜਾ ਟੋਹਾਨੀ ਜੀ ਨਮਸਤੇ, ਸਤਿ ਸ੍ਰੀ ਅਕਾਲ ਜੀ, ਤੇ ਨਾਲ ਜੁੜੇ ਹੋਏ ਸਾਥੀਆਂ ਨੂੰ ਵੀ ਨਾਲ ਦੀ ਨਾਲ। ਇਹ ਉਹ ਜਲੇਬੀਆਂ ਜੋ ਗਰਮਾ ਗਰਮ ਨਾਲ ਦੀ ਨਾਲ ਤਵੀ ਦੇ ਵਿੱਚ ਦਿਖਾ ਕੇ ਸਾਨੂੰ ਖਿਲਾਈਆਂ ਐਤਵਾਰ ਨੂੰ।
0: ਅੱਛਾ ਜੀ, ਦੇਖ ਲਈ ਆ ਤੁਸੀਂ
1: ਸਜਰੀ ਸਵੇਰ ਦੀ 5:57 ਤੇ ਸ਼ੁਰੂਆਤ ਕੀਤੀ ਬੰਦੇ ਮਾਤਰਮ ਦੇ ਨਾਲ, ਨਾਲ ਦੀ ਨਾਲ ਹੀ ਬਹੁਤ ਹੀ ਵਧੀਆ ਕਰੰਟ ਤੇ ਢੋਲਕ ਦੇ ਧੁੰਨ ਦੇ ਨਾਲ ਬਹੁਤ ਵਧੀਆ ਸ਼ਹਿਨਾਈ ਸੁਣਾਈ, ਜੋ ਕਿ ਮਾਤਾ ਚਿੰਤਪੁਰਨੀ ਜੀ ਦੇ ਮੰਦਿਰ ਦੇ ਵਿੱਚ ਜਾਂ ਹੋਰ ਭਵਨਾਂ ਦੇ ਉੱਤੇ ਵੀ ਸੁਣਨ ਲਈ ਮਿਲਦੀ ਹੈ
0: ਜੀ।
1: ਫਿਰ ਕੀਤਾ ਤੁਸੀਂ ਕਮਾਲ ਜੀ, ਰੂਹ ਦੇ ਫੰਬਿਆਂ ਵਾਂਗ ਆਪਣੀ ਆਵਾਜ਼ ਦੇ ਵਿੱਚ ਭੁੱਲੇ ਭੁੱਲੇ ਸ਼ਬਦਾਂ ਦੇ ਨਾਲ ਪ੍ਰੋਗਰਾਮਾਂ ਦਾ ਦਿੱਤਾ ਵੇਰਵਾ। ਵੰਦਨਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਣੇਸ਼ ਵੰਦਨਾ ਦੇ ਨਾਲ
0: ਜੀ।
1: ਇਨਸਾਨ ਮਨ ਦਰਪਣ ਦੀ ਗੱਲ ਕੀਤੀ, ਦਿਲ ਦੇ ਦਰਦ ਪਰਮਾਤਮਾ ਹੀ ਜਾਣਦਾ, ਬਹੁਤ ਇਹ ਵਧੀਆ ਨਾਲ ਦੀ ਨਾਲ ਜਾਣਕਾਰੀਆਂ ਦਿੰਦਿਆਂ ਹੋਇਆਂ ਮਨ ਨੂੰ ਸਕੂਨ ਮਿਲਿਆ ਸੁਣ ਕੇ, ਪ੍ਰਭੂ ਵੰਦਨਾ
0: ਜੀ, ਸ਼ੁਕਰੀਆ।
1: ਗੁੱਡ ਮਾਰਨਿੰਗ ਪ੍ਰੋਗਰਾਮ ਦੇ ਵਿੱਚ ਮੇਰੇ ਦਿਲ ਦੀ ਗੱਲ ਕੀਤੀ, ਰੁੱਖ ਲਗਾਓ, ਵਾਤਾਵਰਨ ਸਾਫ਼ ਬਣਾਓ, ਆਪਣਾ ਜੀਵਨ ਸਫਲਾ ਬਣਾਓ, ਪ੍ਰਦੂਸ਼ਣ ਤੋਂ ਰਾਹਤ ਪਾਓ। ਔਰ ਬਹੁਤ ਵਧੀਆ ਪੰਛੀਆਂ ਤੇ ਗੱਲਬਾਤ ਕੀਤੀ, ਬਿਲਕੁਲ ਪੰਛੀਆਂ ਨੂੰ ਸਾਨੂੰ ਪਾਣੀ ਪਾਉਣਾ ਚਾਹੀਦਾ, ਛਾਵੇਂ ਕੱਚੇ ਭਾਂਡਿਆਂ ਦੇ ਵਿੱਚ ਰੱਖਣਾ ਚਾਹੀਦਾ
0: ਜੀ,
1: ਤੇ ਕੱਚੇ ਭਾਂਡਿਆਂ ਦੇ ਵਿੱਚ ਪਾਣੀ ਠੰਡਾ ਰਹਿੰਦਾ, ਤੇ ਨਾਲ ਜੋ ਚੋਗਾ ਪਾਓ, ਬਾਜਰਾ ਪਾਓ, ਕੰਗਣੀ ਪਾਓ, ਮੱਕੀ ਪਾਓ, ਚਾਵਲ ਪਾਓ, ਕਣਕ ਪਾਓ, ਜਿਹਦੇ ਨਾਲ ਪੰਛੀ ਖਾ ਸਕਣ
0: ਜੀ।
1: ਪਸ਼ੂਆਂ ਲਈ ਵੀ ਹੋ ਸਕੇ ਤਾਂ ਗਲੀਆਂ ਦੇ ਵਿੱਚ ਪਾਣੀ ਜ਼ਰੂਰ ਰੱਖੋ, ਉਹਨਾਂ ਨੂੰ ਕੁਛ ਨਾ ਕੁਛ ਚਾਰਾ ਜ਼ਰੂਰ ਪਾਓ
0: ਜੀ।
1: ਇਹ ਬੇਜਵਾਨਿਆਂ ਨੇ ਕਿੱਥੋਂ ਮੰਗ ਕੇ ਖਾਣਾ, ਬਿਲਕੁਲ ਜੀ, ਇਹਨਾਂ ਨੂੰ ਅਸੀਂ ਪਾਵਾਂਗੇ ਤਾਂ ਹੀ ਦਾਨ ਪੁੱਲ ਤੇ ਨਾਲੇ ਫਲੀਆਂ। ਬਹੁਤ ਵਧੀਆ ਪੂਜਾ ਟਹਾਨੀ ਜੀ ਤੁਹਾਡੀ ਗੱਲਬਾਤ। ਡਾਕਟਰ ਹਰਜਿੰਦਰ ਸਿੰਘ ਰੋਜੀ ਜੀ ਦੇ ਨਾਲ ਗੱਲਬਾਤ ਪੂਜਾ ਜੀ ਤੁਸੀਂ ਕੀਤੀ, ਸ਼ਿਵਾਲਿਕ ਪਰਿਆਵਰਨ ਪ੍ਰਣਾਲੀ ਦੇ ਉੱਤੇ ਬਹੁਤ ਵਧੀਆ। ਸਾਡੇ ਖੱਬੇ ਪਾਸੇ ਨਵਾਂ ਸ਼ਹਿਰ ਤੇ ਸੱਜੇ ਪਾਸੇ ਰੋਪੜ, ਵਾਕਿਆ ਹੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਅਸੀਂ ਬੈਠੇ ਹਾਂ। ਬਹੁਤ ਵਧੀਆ ਇਹਨਾਂ ਨੇ ਜਾਣਕਾਰੀ ਦਿੱਤੀ। ਵਿਨੋਦ ਸੰਧੂ ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੋਂ ਹਾਜ਼ਰ ਸੀ। ਸੋ ਬਹੁਤ ਵਧੀਆ ਪੂਜਾ ਟਹਾਨੀ ਜੀ ਤੁਹਾਡੀ ਗੱਲਬਾਤ, ਬਹੁਤ ਹੀ ਵਧੀਆ ਤੁਹਾਡੇ ਟਿਪਸ ਸੁਣ ਕੇ ਬੜਾ ਆ ਜਾਂਦਾ ਆਨੰਦ, ਬਹੁਤ ਹੀ ਵਧੀਆ। ਖੁਸ਼ ਰਹੋ, ਆਵਾਜ਼ ਰਹੋ, ਮਹਿਕਦੇ ਰਹੋ, ਟਹਿਕਦੇ ਰਹੋ, ਇਸੇ ਤਰ੍ਹਾਂ ਆਪਣੀ ਮਿੱਠੀ ਪਿਆਰੀ ਆਵਾਜ਼ ਦੇ ਨਾਲ ਸਾਰਿਆਂ ਨੂੰ ਆਕਰਸ਼ਿਤ ਕਰਦੇ ਰਹੋ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਅਗਲਾ ਮੈਸੇਜ ਆਇਆ ਜੀ ਸਾਨੂੰ, ਗੁੱਡ ਮਾਰਨਿੰਗ ਸਿਸਟਰ ਗੁਰਵਿੰਦਰ ਜਵਾੜਾ, ਪਰਮਜੀਤ ਜਵਾੜਾ, ਡਾਕਟਰ ਰਜਨੀਤ ਜਵਾੜਾ, ਤਰਨ ਤਾਰਨ ਸਾਹਿਬ ਤੋਂ ਮੈਨੂੰ ਮੈਸੇਜ ਭੇਜ ਰਹੇ ਨੇ ਮਾਵਾਂ 'ਤੇ ਕਿ ਸਾਡੀਆਂ ਮਾਵਾਂ ਨੇ ਸਾਰੀ ਜ਼ਿੰਦਗੀ ਕਮਾਈਆਂ ਕੀਤੀਆਂ, ਕਦੇ ਦੁੱਧ ਪਾ ਪਾ ਸਾਨੂੰ ਪੜ੍ਹਾਇਆ ਅਤੇ ਕਦੇ ਖੁਦ ਭੁੱਖੀ ਰਹਿ ਕੇ ਮਾਂ ਨੇ ਸਾਨੂੰ ਸਾਡਾ ਮਨਪਸੰਦ ਖਵਾਇਆ। ਬਾਕੀ ਜੀ, ਮਾਵਾਂ ਦਾ ਦੇਣ 'ਤੇ ਅਸੀਂ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ। ਔਰ ਇੱਕ ਹੋਰ ਵੀਡੀਓ ਆਈ ਹੈ ਜੀ ਮੇਰੇ ਕੋਲ, ਅਤੇ ਵੀਡੀਓ ਦੇ ਵਿੱਚ ਰੱਸੀ ਟੱਪੀ ਜਾ ਰਹੀ ਹੈ। ਰਜਿੰਦਰ ਕੌਰ ਹਠੂਰ ਜੀ ਲਿਖਿਆ, ਮੈਂ ਖੋ ਖੋ, ਕਬੱਡੀ, ਜ਼ਿਲ੍ਹਾ ਪੱਧਰੀ ਵੀ ਖੇਡੀ ਹੈ ਅਤੇ ਰੱਸੀ ਵੀ ਬਹੁਤ ਟੱਪੀ ਹੈ। ਬਚਪਨ ਵਿੱਚ ਊਚ ਨੀਚ, ਲੁਕਣ ਮੀਟੀ ਅਤੇ ਹੋਰ ਬਹੁਤ ਸਾਰੀਆਂ ਵਾਲ ਖੇਡਾਂ ਖੇਡੀਆਂ। ਰਜਿੰਦਰ ਕੌਰ ਹਠੂਰ ਜੀ ਨੇ ਸਾਨੂੰ ਇਹ ਵੀਡੀਓ ਵਾਲਾ ਜਿਹੜਾ ਮੈਸੇਜ ਭੇਜਿਆ ਅਤੇ ਨਾਲੇ ਦੱਸਿਆ ਹੈ ਕਿ ਇਹਨਾਂ ਨੇ ਬੜੀਆਂ ਖੇਡਾਂ ਖੇਡੀਆਂ ਨੇ। ਥੈਂਕ ਯੂ ਜੀ। ਦਵਿੰਦਰ ਕੁਮਾਰ ਭਾਰਗੋ ਕੈਂਪ ਜਲੰਧਰ ਤੋਂ, ਗੁੱਡ ਮਾਰਨਿੰਗ ਮੈਡਮ ਜੀ, ਮੈਸੇਜ ਆਪਣੇ ਮਾਤਾ ਪਿਤਾ, ਅੱਛਾ ਮੈਸੇਜ ਦੇ ਰਹੇ ਨੇ ਕਿ ਆਪਣੇ ਮਾਤਾ ਪਿਤਾ ਜੀ ਦਾ ਸਤਿਕਾਰ ਕਰੋ ਅਤੇ ਮਾਤਾ ਪਿਤਾ ਦਾ ਕਹਿਣਾ ਮੰਨੋ। ਥੈਂਕ ਯੂ ਜੀ, ਥੈਂਕ ਯੂ ਜੀ।
2: ਪੂਜਾ ਮੈਡਮ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ
0: ਜੀ।
2: ਛੋਟੇ ਹੁੰਦਿਆਂ ਅਸੀਂ ਖੋ ਖੋ ਖੇਡਦੇ ਹੁੰਦੇ ਸੀ, ਟੀਪੂ ਗੋਲ ਕਰਮ ਤੇ ਗੁੱਲੀ ਡੰਡਾ ਤੇ ਹੋਰ ਆਪਣਾ ਲੁੱਕਣ ਮਿੱਟੀ
0: ਖੇਡਦੇ
2: ਹੁੰਦੇ ਸੀ
0: ਜੀ,
2: ਬਹੁਤ ਮਜ਼ਾ ਆਉਂਦਾ ਸੀ
0: ਜੀ।
2: ਆਪਦਾ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਜੀ। ਜਲਦੀ ਦੇ ਨਾਲ ਅਗਲਾ ਵੌਇਸ ਮੈਸੇਜ ਵੀ ਸੁਣ ਲੈਂਦੇ ਹਾਂ।
3: ਮੈਡਮ ਜੀ, ਪਿਆਰ ਤੇ ਸਤਿਕਾਰ ਭਈ, ਸਤਿ ਸ਼੍ਰੀ ਅਕਾਲ ਜੀ। ਸੁਖਦੇਵ ਸਿੰਘ, ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ। ਤੇ ਮੈਡਮ ਜੀ, ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ
0: ਜੀ,
3: ਤੁਹਾਡਾ ਅੰਦਾਜ਼ ਬਹੁਤ ਪਿਆਰਾ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਓ ਦਿਲ ਆਪਣਾ ਪੰਜਾਬੀ ਦੇ ਵਿੱਚ।
0: ਥੈਂਕ ਯੂ ਜੀ।
3: ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ। ਜਦੋਂ ਕਿਸੇ ਨੇ ਛੱਡਣਾ ਹੁੰਦਾ ਹੈ ਤਾਂ ਇਹ ਸੁਣਨ ਨੂੰ ਮਿਲਦਾ ਅੱਜ ਕੱਲ੍ਹ, ਪਿਆਰ ਜਿੰਨਾ ਮਰਜ਼ੀ ਕਰ ਲਓ ਕਿਸੇ ਨੂੰ, ਪਰ ਆਖਿਰ ਤੇ ਸਾਹਮਣੇ ਵਾਲਾ ਇਹ ਕਹਿ ਕੇ ਗੱਲ ਮੁਕਾ ਜਾਂਦਾ ਹੈ ਕਿ ਛੱਡ ਮੈਨੂੰ, ਤੂੰ ਮੇਰੇ ਨਾਲੋਂ ਕੋਈ ਵਧੀਆ ਇਨਸਾਨ ਸਰਵ ਕਰਦਾ ਆ ਜਾਂ ਕਰਦੀ ਹੈ। ਤੇ ਇਹ ਗੱਲ ਉਦੋਂ ਕਰਦਾ ਉਹ ਇਨਸਾਨ ਜਦੋਂ ਉਹਦੇ ਕੋਲੋਂ ਤੁਹਾਨੂੰ ਛੱਡਣ ਦੀ ਖੁਦ ਕੋਈ ਵਜ੍ਹਾ ਨਹੀਂ ਹੁੰਦੀ, ਜਾਂ ਕਹਿ ਲਓ ਕਿ ਤੁਹਾਡੇ ਦਿਲ ਵਿੱਚ ਕੁਝ ਏਦਾਂ ਦਾ ਨਹੀਂ ਲੱਭਦਾ ਉਸਨੂੰ ਕਿ ਤੁਹਾਡੀ ਗਲਤੀ ਕੱਢ ਲਵੇ। ਮੁਹੱਬਤ ਅਧੂਰੀ ਰਹਿ ਗਈ, ਨਾ ਉਹ ਮਿਲੀ ਨਾ ਦਿਲ ਮਿਲੇ, ਬਸ ਅੱਖਾਂ ਦੀ ਗੁਫ਼ਤਗੂ ਰਹਿ ਗਈ। ਕਿਸਮਤ ਨੇ ਐਸੀ ਖੇਡ ਖੇਡੀ ਸਾਡੇ ਦਰਮਿਆਨ, ਬਸ ਦੂਰੀ ਰਹਿ ਗਈ। ਜੋ ਸੁਪਨੇ ਵੇਖੇ ਸੀ ਨਾਲ

0: ਚਾਹੁੰਦੇ ਉਹ ਹਰ ਇੱਕ ਰੀਝ ਅਧੂਰੀ ਰਹਿ ਗਈ। ਚਾਹੁੰਦੇ ਹੋਏ ਵੀ ਨਾ ਮਿਲ ਸਕੇ, ਕੋਈ ਐਸੀ ਬਣੀ ਮਜਬੂਰੀ ਰਹਿ ਗਈ, ਕੋਈ ਐਸੀ ਬਣੀ ਮਜਬੂਰੀ ਰਹਿ ਗਈ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ
1: ਜੀ। ਬਹੁਤ ਬਹੁਤ ਸ਼ੁਕਰੀਆ। ਔਰ ਅਗਲਾ ਵੌਇਸ ਮੈਸੇਜ ਵੀ ਸੁਣ ਲੈਂਦੇ ਹਾਂ ਜੀ।
2: ਸਤਿ ਸ਼੍ਰੀ ਅਕਾਲ ਪੂਜਾ ਟੋਹਾਨੀ ਜੀ, ਮੈਂ ਬਲਵਿੰਦਰ ਸਾਹਿਬ ਬੋਲ ਰਿਹਾ ਜੀ, ਪਿੰਡ ਮੋਦੀ ਸਿੰਘ ਜ਼ਿਲ੍ਹਾ ਹਰਿਮਾਨਗੜ੍ਹ ਤੋਂ
1: ਜੀ।
2: ਹਾਂਜੀ, ਸੋ ਪਹਿਲਾਂ ਤਾਂ ਤੁਸੀਂ ਅੱਜ ਗਰਮੀ ਗਰਮੀ ਕਰੀ ਗਏ ਨਾ, ਸਾਨੂੰ ਡਰਾਈ ਬਤਾਈ ਨਹੀਂ ਗਰਮੀ ਟੈਂਪਰੇਚਰ?
1: ਮੈਨੂੰ ਗੱਲ ਥੋੜ੍ਹੀ ਸਮਝ ਨਹੀਂ, ਦੁਬਾਰਾ ਸੁਣਦੇ ਹਾਂ ਕੀ ਕਹਿੰਦੇ ਨੇ।
2: ਸਤਿ ਸ਼੍ਰੀ ਅਕਾਲ ਪੂਜਾ ਟੋਹਾਨੀ ਜੀ,
1: ਜੀ
2: ਮੈਂ ਬਲਵਿੰਦਰ ਸਾਹਿਬ ਬੋਲ ਰਿਹਾ ਜੀ, ਪਿੰਡ ਮੋਰਜਨ ਸਿੱਖਾ
1: ਜੀ ਜੀ ਜੀ ਹਰਿਮਾਨਗੜ੍ਹ ਤੋਂ। ਬਹੁਤ ਬਹੁਤ ਸਵਾਗਤ।
2: ਹਾਂਜੀ
1: ਹਾਂਜੀ,
2: ਸੋ ਪਹਿਲਾਂ ਤਾਂ ਤੁਸੀਂ ਅੱਜ ਗਰਮੀ ਗਰਮੀ ਕਰੀ ਗਏ ਨਾ, ਸਾਨੂੰ ਡਰਾਈ ਬਤਾਈ ਨਹੀਂ ਗਰਮੀ ਟੈਂਪਰੇਚਰ? ਹਾਂਜੀ, ਮੇਰੇ ਘਰੇ ਤਾਂ ਬਹੁਤ ਦਰਖਤ ਲੱਗੇ ਹੋਏ।
1: ਅਰੇ ਵਾਹ,
2: ਮੈਂ ਤੁਹਾਨੂੰ ਕਈ ਵਾਰੀ ਵੀਡੀਓ ਦਿਖਾਈ। ਹਾਂਜੀ
1: ਹਾਂਜੀ,
2: ਸੋ ਗਰਮੀ ਤੋਂ ਖੈਰ ਬਚਣਾ ਚਾਹੀਦਾ। ਹਾਂਜੀ
1: ਜੀ,
2: ਸੋ ਇੱਕ ਤੁਸੀਂ ਸੌਂਗ ਚੱਲੀ ਜਾਂਦਾ ਸੀ ਜੀ, ਇੰਨੀ ਤਮੰਨਾ ਮੇਰੀ ਕਿ ਤੂੰ ਮੈਨੂੰ ਮਿਲ ਜਾਏ, ਹੈ ਨਾ
1: ਜੀ ਜੀ
2: ਜੀ, ਉਹਦੇ ਉੱਤੇ ਦੋ ਗਾਣਾ ਯਾਦ ਆ ਗਏ ਜੀ
1: ਜੀ ਜੀ,
2: ਇੰਨੀ ਤਮੰਨਾ ਮੇਰੀ ਕੇ ਪੂਜਾ ਮੈਨੂੰ ਸੁਣੀ ਜਾਵੇ, ਇੰਨੀ ਤਮੰਨਾ ਮੇਰੀ ਕੇ ਪੂਜਾ ਮੈਨੂੰ ਸੁਣੀ ਜਾਵੇ, ਇਹ ਦਿਲ ਬਲਵਿੰਦਰ ਦਾ ਤਾਂ, ਇਹ ਦਿਲ ਬਲਵਿੰਦਰ ਦਾ ਤਾਂ ਤੇਰੀ ਆਵਾਜ਼ ਸੁਣ ਖਿਲ ਜਾਵੇ,
1: ਵਾਹ ਵਾਹ ਵਾਹ,
2: ਇੰਨੀ ਤਮੰਨਾ ਮੇਰੀ ਕੇ ਪੂਜਾ ਮੈਨੂੰ ਸੁਣੀ ਜਾਵੇ,
1: ਵਾਹ ਵਾਹ ਵਾਹ,
2: ਸਤਿ ਸ਼੍ਰੀ ਅਕਾਲ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਜਿਹੜਾ ਗਾਣਾ ਮੇਰੇ ਤੇ ਗਾਤਾ, ਵੈਸੇ ਠੰਡ ਅੰਦਰ ਸਟੂਡੀਓ ਦੇ ਜਿਹੜੀ ਇੰਨੀ ਆ ਨਾ, ਉਹ ਮੈਨੂੰ ਹੀ ਪਤਾ ਆ, ਜਿਹਦੇ ਜਾਂ ਅਗਲੇ ਬੰਦੇ ਨੂੰ ਪਤਾ ਲੱਗਣੀ। ਡਰਾਇਆ ਤੁਸੀਂ, ਕਿਹਾ ਮੈਂ ਐਵੇਂ ਨਹੀਂ ਡਰਾਇਆ, ਬਾਹਰ ਗਰਮੀ ਹੈ ਪਰ ਅੰਦਰ ਅਸੀਂ ਮੌਸਮ ਬੜਾ ਵਧੀਆ ਜਿਹਾ ਰੱਖਿਆ ਹੋਇਆ, ਪਹਾੜੀ ਮੌਸਮ ਰੱਖਿਆ ਹੋਇਆ ਅਸੀਂ। ਲਿਖਿਆ ਪਵਨ ਲਿੰਬਾ ਅਮਰਪੁਰਾ ਫਾਜ਼ਿਲਕਾ ਤੋਂ ਲਿਖ ਰਹੇ ਨੇ, ਪਿਆਰ ਮੁਹੱਬਤ ਉਸ ਜ਼ਮਾਨੇ ਦੀਆਂ ਗੱਲਾਂ ਨੇ ਜਦੋਂ ਘਰ ਕੱਚੇ ਪਰ ਲੋਕ ਸੱਚੇ ਸੀ। ਇਹ ਗੱਲ ਵੀ ਬਿਲਕੁਲ ਸਹੀ ਹੈ ਜੀ। ਜਲਦੀ ਦੇ ਨਾਲ ਇੱਕ ਚਿੱਠੀ ਆ ਗਈ ਹੈ ਮੇਰੇ ਤੋਂ, ਮੈਂ ਉਹ ਵੀ ਪੜ੍ਹਨੀ ਹੈ। ਹੈਲੋ, ਗੁੱਡ ਮਾਰਨਿੰਗ ਜੀ, ਗੋਡ ਬਲੈਸ ਯੂ। ਪੂਜਾ ਮੈਮ, ਮੇਰੀ ਤੂਫਾਨੀ ਆਰਜੇ ਜਦੋਂ ਵੀ ਆਉਂਦੇ ਨੇ ਤਾਂ ਸਾਰਾ ਦਿਨ ਹੀ ਐਨਰਜੀ ਨਾਲ ਭਰਿਆ ਰਹਿੰਦਾ ਹੈ। ਪਰਮਾਤਮਾ ਤੁਹਾਨੂੰ ਸਾਡੇ ਲਈ ਇੱਦਾਂ ਹੀ ਖੁਸ਼ ਹੀ ਰੱਖੇ, ਸਾਡੀ ਉਮਰ ਵੀ ਤੁਹਾਨੂੰ ਲੱਗ ਜਾਵੇ। ਆਕਾਸ਼ਵਾਣੀ ਨਾਲ ਤੁਹਾਡੇ 10 ਸਾਲ ਪੂਰੇ ਹੋਣ 'ਤੇ ਤੁਹਾਨੂੰ ਬਹੁਤ ਵਧਾਈਆਂ, ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਨੂੰ ਰੱਬ ਹੋਰ ਤਰੱਕੀਆਂ ਬਖਸ਼ੇ, ਤੁਹਾਡੀ ਹਰ ਮਨੋਕਾਮਨਾ ਪੂਰੀਆਂ ਹੋਣ, ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਹੀ ਦੁਆ ਕਰਦੀ ਹਾਂ। ਤੁਸੀਂ ਤਾਂ ਵੈਸੇ ਹੀ ਚੰਨ ਹੋ, ਦੈਟਸ ਸੋ ਸਵੀਟ ਆਫ ਯੂ। ਆਕਾਸ਼ਵਾਣੀ ਦੇ ਵਿਹੜੇ ਵਿੱਚ ਦਿਲ ਆਪਣਾ ਪੰਜਾਬੀ ਤੁਹਾਡੇ ਤੋਂ ਬਿਨਾਂ ਅਧੂਰਾ ਹੈ। ਬਚਪਨ ਵਿੱਚ ਤਾਂ ਅਸੀਂ ਬਹੁਤ 15 ਤੋਂ 20 ਬੱਚੇ ਇਕੱਠੇ ਹੋ ਕੇ ਰਾਤ ਨੂੰ ਊਚ ਨੀਚ, ਕੋਟਲਾ ਛਪਾਕੀ, ਬਰਫ਼ ਪਾਣੀ ਅਤੇ ਲੁਕਣ ਮੀਚੀ, ਹੋਰ ਵੀ ਬਹੁਤ ਸਾਰੀਆਂ ਖੇਡਾਂ ਖੇਡਦੇ ਸੀ। ਔਰ ਇਹ ਮੈਸੇਜ ਆਇਆ ਜੀ ਸਾਨੂੰ ਪਿੰਡ ਥੰਮਣਵਾਲ ਫਿਲੌਰ ਜਲੰਧਰ ਤੋਂ, ਕਮਲਪ੍ਰੀਤ ਹੋਰਾਂ ਨੇ ਬਹੁਤ ਸੋਹਣੀ ਹੈਂਡਰਾਈਟਿੰਗ ਦੇ ਵਿੱਚ ਇਹਨਾਂ ਨੇ ਸਾਨੂੰ ਚਿੱਠੀ ਲਿਖੀ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਪ੍ਰੋਗਰਾਮ 'ਚ ਅਗਲਾ ਵੌਇਸ ਮੈਸੇਜ ਵੀ ਆ ਗਿਆ ਹੈ, ਜਲਦੀ ਨਾਲ ਸੁਣੀਏ।
3: ਹੈਲੋ ਦਿਲ ਆਪਣਾ ਪੰਜਾਬੀ, ਪੂਜਾ ਟੋਹਾਨੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ ਮੈਡਮ ਜੀ। ਅੱਜ ਤੁਸੀਂ ਖੇਡਾਂ ਬਾਰੇ ਗੱਲ ਕੀਤੀ ਹੈ, ਸਮਾਂ ਥੋੜ੍ਹਾ ਹੋਣ ਦੇ ਕਾਰਨ ਮੈਂ ਤੁਹਾਨੂੰ ਲੇਟ ਮੈਸੇਜ ਕਰ ਰਹੀ ਹਾਂ। ਅਸੀਂ ਵੀ ਊਂਚ ਨੀਚ ਕਾ ਪਾਪੜਾ, ਊਂਚ ਮਲੱਕੀ ਨੀਚ, ਜਿਹੜਾ ਉੱਪਰ ਹੁੰਦਾ ਸੀ ਉਹ ਉੱਪਰ ਨਹੀਂ ਸੀ ਆਉਣ ਦਿੰਦਾ, ਜਿਹੜਾ ਨੀਚੇ ਹੁੰਦਾ ਸੀ ਉਹ ਨੀਚੇ ਨਹੀਂ ਸੀ ਆਉਣ ਦਿੰਦਾ ਮੈਡਮ ਜੀ। ਨਾਲ ਅਸੀਂ ਖੋ ਖੋ ਮੈਡਮ ਜੀ, ਖੋ ਖੋ ਵੀ ਖੇਲਦੇ ਹੁੰਦੇ ਸੀ, ਨਾਲ ਕੋਕਲਾ ਛਪਾਕੀ, ਜਿਵੇਂ ਰਾਤ ਆਈ ਜੇ ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਤ ਆਈ ਜੇ। ਮੈਡਮ ਜੀ ਟਾਈਮ ਥੋੜਾ ਹੋਣ ਦੇ ਕਾਰਨ ਮੈਂ ਸਿਰਫ ਅਟੈਂਡੈਂਸ ਲਗਵਾਈ ਆਪਣੀ,
1: ਮੈਂ
3: ਆਪਣੀ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ
1: ਜੀ। ਬਹੁਤ ਬਹੁਤ ਸ਼ੁਕਰੀਆ ਅਟੈਂਡੈਂਸ ਲਗਵਾਉਣ ਦੇ ਲਈ। ਅਗਲੀ ਅਟੈਂਡੈਂਸ ਵੀ ਫਟਾਫਟ ਸੁਣ ਲਈਏ
4: ਜੀ। ਦੁਨੀਆਂ ਦੇ ਦੋਸਤੋ ਸਾਰਿਆਂ ਨੇ, ਕ੍ਰਿਸ਼ਨ ਸਿੰਘ ਪੱਟੀ ਬਰਨਾਲਾ ਪਿੰਡ ਢਿਲਮਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਮੈਂ ਬਚਪਨ ਦੀ ਬੜੀ ਪਿਆਰੀ ਗੱਲ ਇੱਕ ਸ਼ੇਰ ਦੇ ਵਿੱਚ ਕਲਮਬੰਦ ਕੀਤੀ ਆ ਦੋਸਤਾਂ ਸਾਰਿਆਂ ਨੂੰ, ਅੱਜ ਮੈਂ ਇਹ ਗੱਲ ਸੁਣਾ ਰਿਹਾ। ਵਿੱਚ ਬਚਪਨ ਜੋ ਲਈਆਂ ਮੌਜਾਂ ਕਦੇ ਫੇਰ ਨਹੀਂ ਬੰਦਾ ਲੈ ਸਕਦਾ ਜਵਾਨੀ ਉੱਤੇ, ਬੜੇ ਪਾਛੜੇ ਮੋਢਿਆਂ ਤੇ ਮੰਜੇ ਜੋਗਾ ਵੀ ਨਹੀਂ ਬੰਦਾ ਫਿਰ ਰਹਿ ਸਕਦਾ। ਪੁੱਤ ਪੋਤਰੇ ਕਰਨ ਮਖੌਲ ਸਾਰੇ, ਕਹਿੰਦੇ ਬੁੱਢੜਾ ਨਹੀਂ ਚੁੱਪ ਬਹਿ ਸਕਦਾ, ਫਿਰ ਰੱਬ ਨੂੰ ਦੋਸਤੋ ਕਰੇ ਚੇਤੇ, ਨਾਮ ਰੱਬ ਦਾ ਨਹੀਂ ਪੱਟਿਆ ਫਿਰ ਲੈ ਸਕਦਾ, ਨਾਮ ਰੱਬ ਦਾ ਨਹੀਂ ਪੱਟਿਆ ਫਿਰ ਲੈ ਸਕਦਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
1: ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਹੀ ਬਹੁਤ ਥੋੜ੍ਹਾ ਰਹਿ ਗਿਆ, ਫਟਾਫਟ ਦੱਸ ਦੂੰ ਕਿ ਅਮਰਜੀਤ ਜਸਲ ਹੋਰਾਂ ਨੇ ਪ੍ਰੇਮ ਮਾਰਕੀਟ ਬਠਿੰਡਾ ਤੋਂ ਵੀ ਸਾਨੂੰ ਮੈਸੇਜ ਕੀਤਾ ਹੈ, ਔਰ ਬਹੁਤ ਸਾਰੇ ਹੋਰ ਮੈਸੇਜਿਸ ਆਏ ਸੀ ਜਿਹੜੇ ਸਮਾਂ ਘੱਟ ਹੋਣ ਦੇ ਕਰਕੇ ਸ਼ਾਇਦ ਰਹਿ ਗਏ ਨੇ, ਸ਼ਾਇਦ ਨਹੀਂ ਮਤਲਬ ਰਹਿ ਹੀ ਗਏ ਨੇ। ਇੰਨੇ ਕੁ ਮੈਸੇਜਿਸ ਦੀ ਮੈਂ ਜਿੰਨੇ ਜ਼ਿਆਦਾ ਹੋ ਸਕੇ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਬਾਕੀ ਜਿਹਨਾਂ ਜਿਹਨਾਂ ਨੇ ਵੀ ਮੈਸੇਜ ਕੀਤੇ ਉਹਨਾਂ ਦਾ ਦਿਲ ਤੋਂ

ਸ਼ੁਕਰੀਆ ਕਰਦੀ ਹਾਂ ਜੀ ਅਤੇ ਸਾਰਿਆਂ ਦਾ ਹੀ ਪ੍ਰੋਗਰਾਮ ਸੁਣਨ ਦੇ ਲਈ ਫੀਡਬੈਕ ਦੇਣ ਦੇ ਲਈ ਦਿਲ ਤੋਂ ਸ਼ੁਕਰੀਆ ਅਤੇ ਇੰਨਾ ਹੀ ਕਹੂੰਗੀ ਗਰਮੀ ਬਹੁਤ ਹੈ ਖਿਆਲ ਰੱਖੋ ਪੰਛੀਆਂ ਦੇ ਲਈ ਅਤੇ ਪਸ਼ੂਆਂ ਦੇ ਲਈ ਆਵਾਰਾ ਜਿਹੜੇ ਜਾਨਵਰ ਨੇ ਉਹਨਾਂ ਦੇ ਲਈ ਵੀ ਪਲੀਜ਼ ਬਾਹਰ ਪਾਣੀ ਜ਼ਰੂਰ ਰੱਖੋ ਆਪਣੇ ਆਪ ਨੂੰ ਬਾਹਰ ਐਵੇਂ ਨਾ ਸਾੜਨ ਲਈ ਬਾਹਰ ਲੈ ਕੇ ਜਾਓ ਜੇ ਜ਼ਰੂਰੀ ਹੈ ਤਾਂ ਹੀ ਜਾਓ ਵਰਨਾ ਕਵਰ ਕਰਕੇ ਹੀ ਨਿਕਲੋ ਅਤੇ ਅਗਲੀ ਵਾਰ ਜਲਦੀ ਹੀ ਫਿਰ ਮਿਲਣ ਦੀ ਆਸ ਅਤੇ ਉਮੀਦ ਦੇ ਨਾਲ ਮੈਨੂੰ ਪੂਜਾ ਟੋਹਾਨੀ ਨੂੰ ਦਿਓ ਇਜਾਜ਼ਤ ਬਾਏ ਟੇਕ ਕੇਅਰ ਹੈਵ ਅ ਗ੍ਰੇਟ ਡੇ ਅਹੈਡ ਅਗਲੀ ਆਰਜ਼ੀ ਨੂੰ ਕਾਹਲੀ ਪਈ ਹੋਈ ਹੈ ਜਲਦੀ ਜਲਦੀ ਜਲਦੀ ਕਹਿੰਦੇ ਮੈਨੂੰ ਦੇ ਦਿਓ ਸਟੂਡੀਓ ਚਲੋ ਜੀ ਅਗਲੀ ਕਿਊਟ ਜੀ ਆਰਜ਼ੀ ਰਿਚਾ ਦੇ ਨਾਲ ਤੁਸੀਂ ਕਰੋਗੇ ਅਗਲਾ ਸਫ਼ਰ ਤੈਅ ਤਦ ਤੱਕ ਮੈਨੂੰ ਪੂਜਾ ਨੂੰ ਦਿਓ ਇਜਾਜ਼ਤ ਬਾਏ ਟੇਕ ਕੇਅਰ ਹੈਵ ਅ ਗ੍ਰੇਟ ਡੇ ਅਹੈਡ ਐਂਡ ਲਵ ਯੂ ਆਲ

ਨਰਿੰਦਰ ਮੋਦੀ ਨੇ ਭਾਰਤ ਨਾਰਵੇ ਵਪਾਰ ਤੇ ਖੋਜ ਸਿਖਰ ਸੰਮੇਲਨ ਵਿਚ ਭਾਰਤ ਐਫਟਾ ਸਮਝੌਤੇ ਤਹਿਤ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਤੇ 10 ਲੱਖ ਨੌਕਰੀਆਂ ਪੈਦਾ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਅੱਜ 3 ਭਾਰਤ ਨੌਡਿਕ ਸਿਖਰ ਸੰਮੇਲਨ ਵਿਚ ਸਾਰੇ 5 ਨੌਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਭਾਰਤ ਦਾ ਮਜ਼ਬੂਤ, ਆਤਮ ਵਿਸ਼ਵਾਸੀ ਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦੱਸਿਆ। ਜਸਟਿਸ ਯਸ਼ਵੰਤ ਵਰਮਾ ਨਾਲ ਸੰਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਪੱਛਮੀ ਬੰਗਾਲ ਸਰਕਾਰ ਨੇ ਮਾਲੀ ਬੇਨੇਮੀਆਂ ਦੇ ਮਾਮਲੇ ਵਿਚ ਆਰਜੀਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ। ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਤੇ ਈਂਧਣ ਦੀ ਰਾਸ਼ਨਿੰਗ ਦੀ ਕਥਿਤ ਅਸਥਾਈ ਸ਼ੁਰੂਆਤ ਸਬੰਧੀ ਗੁੰਮਰਾਹਕੁੰਨ ਤੇ ਫਰਜ਼ੀ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ ਤੇ ਕੋਈ ਪਾਬੰਦੀ ਜਾਂ ਸੀਮਾ ਲਾਉਣ ਸਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਕੈਨ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਅਧਿਕਾਰੀਆਂ ਦੀ ਇਕ ਟੀਮ ਨੇ ਚੰਡੀਗੜ੍ਹ ਦਾ ਦੌਰਾ ਕੀਤਾ। ਪੰਜਾਬ ਪੁਲਿਸ ਵੱਲੋਂ 3 ਵੱਖ ਵੱਖ ਕਾਰਵਾਈਆਂ ਵਿਚ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫ਼ਤਾਰ। ਗੈਂਗਸਟਰਾਂ ਦੇ ਵਾਰ ਮੁਹਿੰਮ ਦੇ 118ਵੇਂ ਦਿਨ ਪੁਲਿਸ ਟੀਮਾਂ ਵੱਲੋਂ 271 ਵਿਅਕਤੀਆਂ ਨੂੰ 3 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 30,250 ਹੋ ਗਈ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946 ਰਾਹੀਂ ਗੁਪਤ ਰੂਮ ਵਿਚ ਲੋੜੀਂਦੇ ਅਪਰਾਧੀਆਂ ਤੇ ਗੈਂਗਸਟਰਾਂ ਬਾਰੇ ਸੌ ਦੇ ਸਕਦੇ ਨੇ। ਪੰਜਾਬ ਸਮੇਤ ਉੱਤਰੀ ਭਾਰਤ 'ਚ ਗਰਮੀ ਦਾ ਕਹਿਰ ਜਾਰੀ ਹੈ ਤੇ IPL ਕ੍ਰਿਕਟ ਵਿਚ ਸਨਰਾਈਜ਼ਰਸ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇ ਆਫ ਵਿਚ ਆਪਣੀ ਥਾਂ ਪੱਕੀ ਕੀਤੀ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਤੇ ਮਿਊਜ਼ਿਕਲੀ ਜਰਨੀ ਜਿਹੜੀ ਐਫ ਐਮ ਰੇਡੀਓ ਟਿਊਨ ਇਨ ਕਰਕੇ ਤੁਸੀਂ ਸਵੇਰ ਦੀ ਅੱਜ ਇੰਜੋਏ ਕਰ ਰਹੇ ਹੋ। ਬਸ ਥੋੜ੍ਹਾ ਜਿਹਾ ਹੁਣ ਅਗਲਾ ਜਿਹੜਾ ਸਾਥ ਅਗਲਾ ਸਟੇਸ਼ਨ ਹੈ ਉਹ ਚੇਂਜ ਕਰਨ ਦੇ ਲਈ ਡਰਾਈਵਰ ਸਾਹਿਬ ਚੇਂਜ ਹੋ ਚੁੱਕੇ ਨੇ। ਸੋ 102.7 ਐਫ ਐਮ ਰੇਨਬੋ ਦੇ ਫਿਲਹਾਲ ਜੁੜ ਚੁੱਕੀ ਅਜੀਤ ਤੁਹਾਡੇ ਨਾਲ ਰਿਚਾ, ਅਤੇ ਮੇਰੇ ਵੱਲੋਂ ਸਭੀ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਔਰ ਕੀ ਹਾਲ ਚਾਲ ਹੈ ਗਰਮੀ ਦੇ ਵਿੱਚ? ਮੈਨੂੰ ਪਤਾ ਸਾਰਿਆਂ ਦੇ ਹਾਲ ਉੱਦਾਂ ਦੇ ਹੋਣਗੇ ਜਿੱਦਾਂ ਦੇ ਮੇਰੇ ਹੋ ਰਹੇ ਹਾਂ। ਫਿਲਹਾਲ ਸਟੂਡੀਓ ਦੇ ਵਿੱਚ ਮੈਂ ਬੈਠੀ ਹੋਈ ਹਾਂ ਔਰ ਤੁਹਾਡੇ ਨਾਲ ਇਹ ਸਫ਼ਰ, ਅਤੇ ਤੁਸੀਂ ਮੇਰੇ ਨਾਲ ਇਹ ਸਫ਼ਰ ਇੰਜੋਏ ਕਰੋਗੇ। ਔਰ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰ ਰਹੇ ਹਾਂ ਜੀ ਗੀਤ ਬਹਾਰ, ਹੈ ਨਾ ਜੀ। ਔਰ ਗੀਤ ਬਹਾਰ ਪ੍ਰੋਗਰਾਮ ਦੇ ਨਾਲ ਆਪਾਂ ਇਸ ਸਫ਼ਰ ਨੂੰ ਸ਼ੁਰੂ ਕਰਾਂਗੇ ਔਰ ਸੋਹਣੇ ਸੋਹਣੇ ਗੀਤਾਂ ਦੀ ਬਹਾਰ ਲੈ ਕੇ ਅਗੈਨ ਰਿਚਾ ਹਾਜ਼ਰ ਹੋ ਚੁੱਕੀ ਹੈ। ਸੋ ਇੰਜੋਏ ਕਰ ਰਹੇ ਹਾਂ ਜੀ ਪਹਿਲਾ ਗੀਤ ਹਰਸ਼ਦੀਪ ਕੌਰ ਅਤੇ ਜੋਨੀਤਾ ਗਾਂਧੀ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਬਾਅਦ ਮਿਲ ਰਹੇ ਹਾਂ ਤੁਹਾਨੂੰ ਸਿਰਫ ਵਿਦ ਸਟੇ ਟਿਊਨਡ।

ਨਾ ਵੈਸੇ ਸਾਡੇ ਗ੍ਰੀਨ ਲਾਈਟ ਜਿਹੜੀ ਆ ਨਾ ਟ੍ਰੈਫਿਕ ਦੀ ਉਹ ਵੀ ਬੜੀ ਜੱਚਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਰੈਡ ਲਾਈਟ ਉਤਰ ਕੇ ਆਪਾਂ ਠੁਮਕਾ ਨਹੀਂ ਲਗਾ ਸਕਦੇ, ਨੱਚ ਨਹੀਂ ਸਕਦੇ, ਕੋਈ ਨਹੀਂ ਰੋਕ ਰਿਹਾ ਤੁਹਾਨੂੰ, ਟ੍ਰੈਫਿਕ ਰੂਲਸ ਥੋੜ੍ਹੇ ਜਿਹੇ ਫੋਲੋ ਕਰ ਲਿਆ ਕਰੋ, ਸਾਡੇ ਸਾਰਿਆਂ ਦੇ ਲਈ ਬਣੇ ਹੋਏ ਨੇ ਉਹ। ਔਰ ਫਿਲਹਾਲ ਇਹ ਸ਼ੋਅ ਵੀ ਸਾਡੇ ਸਾਰਿਆਂ ਲਈ ਹੈ ਜੀ, ਗੀਤ ਬਹਾਰ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਮੇਰੇ ਯਾਨੀ ਰਿਚਾ ਦੇ ਨਾਲ, ਔਰ

ਵੈਸੇ ਜਿਸ ਚੀਜ਼ ਨੂੰ ਆਪਾਂ ਚਾਹੁੰਦੇ ਹਾਂ, ਦੇਖੋ ਜੀ ਦਿਲ ਕਰਦਾ ਨਾ ਕਿ ਅਸੀਂ ਉਸ ਚੀਜ਼ ਨੂੰ ਉਹਦੇ ਨਾਲ ਸਾਡੀ ਮੁਲਾਕਾਤ ਹੋ ਜਾਏ, ਉਹ ਚੀਜ਼ ਸਾਨੂੰ ਮਿਲ ਜਾਏ, ਤਾਂ ਉਸਦਾ ਹੀ ਨਾਮ ਸਾਰਾ ਦਿਨ ਹੋ, ਸਾਰੀ ਸ਼ਾਮ ਹੋ, ਸਾਰੀ ਰਾਤ ਹੋ, ਅਸੀਂ ਉਹ ਜਪਦੇ ਹੀ ਰਹਿੰਦੇ ਹਾਂ। ਦੇਖੋ ਅੱਜ ਕੱਲ੍ਹ ਮੈਨੂੰ ਪਤਾ ਮਾਹੌਲ ਛੁੱਟੀਆਂ ਵਾਲਾ ਚੱਲ ਰਿਹਾ, ਔਰ ਸਾਰੇ ਦਿਲਾਂ ਮਤਲਬ ਹਰ ਇੱਕ ਦਿਲ ਦੇ ਵਿੱਚ, ਹਰ ਇੱਕ ਦਿਮਾਗ ਦੇ ਵਿੱਚ ਬਸ ਇੱਕੋ ਹੀ ਚੀਜ਼ ਦਾ ਨਾਮ ਜਿਹੜਾ ਕਿ ਚੱਲ ਰਿਹਾ ਹੈ, ਛੁੱਟੀ ਛੁੱਟੀ ਛੁੱਟੀ, ਹੈ ਨਾ ਜੀ। ਔਰ ਛੁੱਟੀ ਸਾਰਿਆਂ ਨੂੰ ਚਾਹੀਦੀ ਹੈ, ਬ੍ਰੇਕ ਸਾਰਿਆਂ ਨੂੰ ਚਾਹੀਦਾ। ਵਾਕਈ ਸਮਰ ਵੇਕੇਸ਼ਨ ਵੀ ਸਟਾਰਟ ਹੋ ਰਹੇ ਨੇ, ਤੁਹਾਨੂੰ ਸਮਰ ਵੇਕੇਸ਼ਨ ਕਦੋਂ ਮਿਲ ਰਹੀ ਹੈ, ਕੀ ਕੁਛ ਪਲਾਨਸ ਤੁਸੀਂ ਬਣਾ ਰੱਖੇ ਆ, ਉਹ ਤੁਸੀਂ ਦੇਖੋ। ਫਿਲਹਾਲ ਮੇਰਾ ਪਲਾਨ ਹੈ ਕਿ ਅਗਲਾ ਗੀਤ ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਇੰਜੋਏ ਕਰੀਏ। ਸ਼੍ਰੇਆ ਘੋਸ਼ਾਲ ਦੀ ਆਵਾਜ਼ ਦੇ ਵਿੱਚ ਸਟੇ ਟਿਊਨ।

ਜਦੋਂ ਸਾਡਾ ਵੀ ਮੂਡ ਹੁੰਦਾ ਦੇਖੋ ਹੈ ਨਾ, ਬੜਾ ਵਧੀਆ ਜਿਹਾ ਮੂਡ ਹੈਗਾ ਔਰ ਦਿਲ ਕਰ ਰਿਹਾ ਤਾਂ ਆਪਾਂ ਵੀ ਤਿਆਰ ਹੋ ਜਾਂਦੇ ਹਾਂ, ਪਰ ਹਮ ਸੁੰਦਰੀ ਬਣ ਕੇ ਆਫਿਸ ਜਾਂਦੇ ਹਾਂ, ਸਾਨੂੰ ਕੋਈ ਪਛਾਣ ਹੀ ਨਹੀਂ ਸਕਦਾ ਕਿ ਆਏ ਹਾਏ ਹਾਏ ਜੀ ਕਿੰਨੀ ਸੋਹਣੀ ਲੱਗ ਰਹੇ ਹੋ ਹੈ ਨਾ। ਔਰ ਜਦੋਂ ਸਾਡਾ ਮੂਡ ਨਹੀਂ ਹੁੰਦਾ ਉਦੋਂ ਅਸੀਂ ਪਜਾਮੇ ਦੇ ਵਿੱਚ ਵੀ ਆ ਜਾਂਦੇ ਹਾਂ, ਟੀ ਸ਼ਰਟ ਦੇ ਵਿੱਚ ਵੀ ਆ ਜਾਂਦੇ ਹਾਂ, ਕੋਈ ਨਹੀਂ ਪਛਾਣ ਸਕਦਾ ਕਿ ਇਹ ਤੁਸੀਂ ਹੀ ਹੋ। ਸੋ ਕਹਿਣ ਦੀ ਗੱਲ ਇਹ ਹੈ ਕਿ ਦੇਖੋ ਕਦੇ ਕਦੇ ਮੂਡ ਬਹੁਤ ਵਧੀਆ ਹੁੰਦਾ ਕਿਸੇ ਦਾ, ਕਦੇ ਕਦੇ ਨਹੀਂ ਵਧੀਆ ਹੁੰਦਾ, ਬਟ ਇਟਸ ਓਕੇ, ਟਾਈਮ ਦੇ ਨਾਲ ਸਭ ਕੁਝ ਮੈਨੇਜ ਹੋ ਜਾਂਦਾ, ਮੂਡ ਵੀ ਮੈਨੇਜ ਹੋ ਜਾਂਦਾ। ਔਰ ਹੋ ਸਕਦਾ ਅੱਜ ਤੁਹਾਡਾ ਮੂਡ ਬਹੁਤ ਵਧੀਆ ਹੋ ਔਰ ਹੋ ਸਕਦਾ ਨਾ ਵੀ ਹੋਏ, ਹੈ ਨਾ, ਕੋਈ ਟੈਨਸ਼ਨ ਨਹੀਂ ਹੈ, ਦਿਨ ਦੀ ਸ਼ੁਰੂਆਤ ਤੁਸੀਂ ਕਰ ਚੁੱਕੇ ਹੋ ਔਰ ਹੋ ਸਕਦਾ ਹਲੇ ਬਹੁਤ ਸਾਰਾ ਪੂਰਾ ਲੰਬਾ ਚੌੜਾ ਦਿਨ ਬਾਕੀ ਹੈ। ਸੋ ਇਸ ਦਿਨ ਦੇ ਵਿੱਚ ਤੁਹਾਡੇ ਮੂਡ ਨੂੰ ਵਧੀਆ ਬਣਾਉਣ ਦੇ ਲਈ ਸ਼ਾਇਦ ਕਿਸੇ ਨਾਲ ਤੁਹਾਡੀ ਮੁਲਾਕਾਤ ਹੋ ਜਾਏ। ਫਿਲਹਾਲ ਰੇਨਬੋ ਦੀ ਮੁਲਾਕਾਤ ਹੋ ਰਹੀ ਹੈ ਮੇਰੇ ਯਾਨੀ ਰਿਚਾ ਦੇ ਨਾਲ ਔਰ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਗੀਤ ਬਹਾਰ ਔਰ ਅਗਲਾ ਗੀਤ ਹੈ ਜੀ ਮੋਹਿਤ ਚੌਹਾਨ ਦੀ ਆਵਾਜ਼ ਦੇ ਵਿੱਚ। ਸਟੇ ਟਿਊਨਡ ਦਿਲ ਸੇ ਦਿਲ ਤੱਕ।

ਸਿਤਾਰਿਆਂ ਦੀ ਗੱਲ ਛੱਡ ਲਓ, ਪਹਿਲਾਂ ਇੱਥੇ ਤਾਂ ਮਿਲ ਲਓ। ਦੇਖੋ ਜੀ, ਮੈਂ ਪਹਿਲਾਂ ਹੀ ਕਿਹਾ ਕਿ ਕੋਈ ਇੱਕੋ ਹੀ ਜ਼ਿੰਦਗੀ ਹੈ, ਛੋਟੀ ਜਿਹੀ ਲਾਈਫ ਹੈ, ਔਰ ਬਹੁਤ ਸਾਰੇ ਪਲਾਨਸ ਬਣਦੇ ਨੇ ਆਪਣੇ ਦੋਸਤਾਂ ਦੇ ਨਾਲ ਮੁਲਾਕਾਤ ਕਰਨ ਦੇ, ਕਿ ਚੱਲ ਠੀਕ ਹੈ ਸੈਟਰਡੇ ਸ਼ਾਮ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਫਿਰ ਇੱਕ ਵਾਰੀ ਮੁਲਾਕਾਤ ਕਰਦੇ ਹਾਂ, ਮਿਲਦੇ ਹਾਂ, ਗੱਪ ਸ਼ੱਪ ਕਰਦੇ ਹਾਂ। ਲੇਕਿਨ ਕਦੇ ਕਦੇ ਹੁੰਦਾ ਕਿ ਉਹ ਪਲਾਨਸ ਨਾ ਬਸ ਪਲਾਨ ਬਣ ਕੇ ਹੀ ਰਹਿ ਜਾਂਦੇ ਨੇ ਔਰ ਮੁਲਾਕਾਤ ਹੋ ਹੀ ਨਹੀਂ ਪਾਉਂਦੀ। ਬਸ ਉਹ ਸੈਟਰਡੇ ਕਦੋਂ, ਇੱਕ ਸੈਟਰਡੇ, ਦੋ, ਤਿੰਨ, ਚਾਰ, ਔਰ ਪੂਰਾ ਮਹੀਨਾ ਲੰਘ ਜਾਂਦਾ, ਪਤਾ ਹੀ ਨਹੀਂ ਚੱਲਦਾ। ਤਾਂ ਛੋਟੇ ਮੋਟੇ ਪਲਾਨਸ ਹੈ ਨਾ, ਛੋਟੇ ਮੋਟੇ ਸਟੇਕੇਸ਼ਨ ਹੋ ਗਏ ਜਾਂ ਵੈਕੇਸ਼ਨ 'ਤੇ ਆਪਣੀ ਫਰੈਂਡਸ ਨਾਲ, ਫੈਮਲੀ ਨਾਲ ਜਾ, ਮਤਲਬ ਜਾਣਾ ਚਾਹੀਦਾ ਹੈ, ਵਧੀਆ ਲੱਗਦਾ ਹੈ। ਦੇਖੋ, ਇੱਕ ਤਾਂ ਦਿਲ ਨੂੰ ਖੁਸ਼ੀ ਮਿਲਦੀ ਹੈ, ਉੱਪਰੋਂ ਨਾ ਇੱਕ ਜਦੋਂ ਆਪਾਂ ਛੋਟਾ ਜਿਹਾ ਬ੍ਰੇਕ ਲੈ ਕੇ ਕਿਤੇ ਬਾਹਰ ਜਾ ਰਹੇ ਹਾਂ, ਠੀਕ ਹੈ, ਟਾਈਮ ਸਪੈਂਡ ਕਰ ਰਹੇ ਹਾਂ, ਤਾਂ ਉਹ ਜਿਹੜੀਆਂ ਯਾਦਾਂ ਨੇ ਨਾ, ਮੈਮਰੀਜ਼ ਨੇ ਨਾ, ਉਹ ਲਾਈਫ ਟਾਈਮ ਲਈ ਦਿਲ ਦੇ ਵਿੱਚ ਤਾਂ ਕੈਦ ਹੋ ਹੀ ਰਹੀਆਂ ਨੇ, ਫੋਨ ਦੇ ਵਿੱਚ ਕੈਦ ਹੋ ਰਹੀਆਂ ਨੇ। ਔਰ ਜਦੋਂ ਤੁਹਾਡਾ ਦਿਲ ਕਰੇ, ਬਸ ਕੈਮਰਾ ਖੋਲੋ, ਗੈਲਰੀ ਖੋਲੋ ਔਰ ਉਹਨਾਂ ਮੈਮਰੀਜ਼ ਨੂੰ, ਉਹਨਾਂ ਯਾਦਾਂ ਨੂੰ ਇੱਕ ਵਾਰ ਫਿਰ ਤੋਂ ਕ੍ਰੀਏਟ ਕਰੋ, ਰੀਕ੍ਰੀਏਟ ਕਰੋ, ਜੋ ਕਰਨਾ ਹੈ ਕਰੋ। ਫਿਲਹਾਲ ਅਗਲਾ ਗੀਤ ਇੰਜੋਏ ਕਰੋ।

ਸੋ ਐਕਸਰਸਾਈਜ਼ ਕਰਨ ਦਾ ਤੁਹਾਡੇ ਕੋਲ ਟਾਈਮ ਨਹੀਂ ਹੈ, ਔਰ ਕਿਤੇ ਜਿਮ ਜਾਣ ਦਾ ਵੀ ਸਾਡੇ ਕੋਲ ਦੇਖੋ ਟਾਈਮ ਨਹੀਂ ਹੁੰਦਾ ਕਿਉਂਕਿ ਬਿਜ਼ੀ ਬਹੁਤ ਜ਼ਿਆਦਾ ਲਾਈਫ ਸਟਾਈਲ ਹੋ ਜਾਂਦੀ ਹੈ। ਸੋ ਥੋੜ੍ਹੀ ਜਿਹੀ ਕਮਰੀ ਆ ਨਾ ਇੱਦਾਂ ਦੇ ਗਾਣਿਆਂ ਦੇ ਵਿੱਚ ਨਾ ਇੱਧਰ ਉੱਧਰ ਕਰ ਲੈਣੀ ਚਾਹੀਦੀ ਹੈ। ਔਰ ਐਕਸਪਰਟਸ ਵੀ ਇਹੀ ਕਹਿੰਦੇ ਨੇ ਕਿ ਦੇਖੋ ਡਾਂਸ ਇਜ਼ ਅ ਥੈਰੇਪੀ, ਡਾਂਸ ਸਿਰਫ ਇੱਕ ਥੈਰੇਪੀ ਵੀ ਨਹੀਂ ਹੈ, ਜੇਕਰ ਆਪਾਂ ਕੋਈ ਵੀ ਡਾਂਸ ਫਾਰਮ ਕਰ ਰਹੇ ਹਾਂ, ਕੋਈ ਸੌਂਗ ਚੱਲ ਰਿਹਾ ਉਹਨੂੰ ਇੰਜੋਏ ਕਰ ਰਹੇ ਹਾਂ ਔਰ ਦੋ ਚਾਰ ਡੁਮਕੇ ਅੰਦਰੋਂ ਆ ਰਹੇ ਹਾਂ, ਤਾਂ ਦੇਖੋ ਜੀ ਪਰਫੋਰਮ ਕਰ ਲਓ, ਕੋਈ ਨਹੀਂ ਦੇਖ ਰਿਹਾ ਤੁਹਾਨੂੰ। ਹਾਂ, ਹੋ ਸਕਦਾ ਰਸੋਈ ਦੇ ਵਿੱਚ ਜਿਹੜਾ ਗੈਸ 'ਤੇ ਰੱਖਿਆ ਹੋਇਆ ਪਤੀਲਾ ਹੈ ਨਾ, ਉਹ ਤੁਹਾਨੂੰ ਜ਼ਰੂਰ ਦੇਖ ਰਿਹਾ, ਉਬਲ ਉਬਲ ਕੇ ਬਾਹਰ ਆ ਕੇ ਕਿ ਮੈਨੂੰ ਵੀ ਬੰਦ ਕਰ ਦੇ, ਮੈਂ ਵੀ ਤੇਰਾ ਡਾਂਸ ਦੇਖ ਰਿਹਾ। ਸੋ ਇੰਜੋਏ ਕਰਨਾ ਕਿਸੇ ਵੀ ਵੇ ਦੇ ਵਿੱਚ ਆਪਾਂ ਕਰ ਸਕਦੇ ਹਾਂ, ਛੋਟੀ ਜਿਹੀ ਤਾਂ ਲਾਈਫ ਹੈ ਨਾ, ਔਰ ਬਹੁਤ ਸਾਰੇ ਤਰੀਕੇ ਮਿਲਦੇ ਨੇ ਸਾਨੂੰ ਇੰਜੋਏ ਕਰਨ ਦੇ ਲਈ, ਔਰ ਅਸੀਂ ਆਪਣਾ ਤਰੀਕਾ ਫੋਲੋ ਕਰੀਏ ਜਾਂ ਫਿਰ ਤੁਸੀਂ ਆਪਣਾ ਤਰੀਕਾ ਫੋਲੋ ਕਰੋ, ਗੱਲ ਇੱਕੋ ਹੀ ਹੈ ਕਿ ਬਸ ਇੰਜੋਏ ਕਰੋ। ਫਿਲਹਾਲ ਇੰਜੋਏ ਕਰੋ ਜੀ ਪ੍ਰੋਗਰਾਮ ਗੀਤ ਬਹਾਰ, ਔਰ ਦੇਵ ਨੇਗੀ ਔਰ ਨੇਹਾ ਕੱਕੜ ਵੀ ਆ ਚੁੱਕੇ ਨੇ ਅਗਲਾ ਗੀਤ ਇੰਜੋਏ ਕਰਦੇ ਕਰਦੇ ਨਾਲ ਸੋ ਸਟੇ ਟਿਊਨਡ ਦਿਲ ਸੇ ਦਿਲ ਤੱਕ।

ਸੋ ਕਦੇ ਕਦੇ ਸਾਡਾ ਫੋਨ ਵੀ ਐਸੇ ਟ੍ਰਿੰਗ ਟ੍ਰਿੰਗ ਟ੍ਰਿੰਗ ਕਰਦਾ ਹੈ, ਔਰ ਕਦੇ ਕਦੇ ਸਾਡਾ ਦਿਲ ਕਰਦਾ ਕਿ ਅਸੀਂ ਚੱਕ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰੀਏ, ਹੈ ਨਾ, ਜੋ ਵੀ ਸਾਹਮਣੇ ਵਾਲਾ ਪਰਸਨ ਹੁੰਦਾ ਜੇ ਤਾਂ ਵਧੀਆ ਹੈ, ਹੈ ਨਾ, ਸਾਡੇ ਦਿਲ ਦੇ ਬਹੁਤ ਕਰੀਬ ਹੈ, ਫਿਰ ਤਾਂ ਆਪਾਂ ਫੋਨ ਚੱਕ ਕੇ ਆ ਸ਼ੁਰੂ ਹੋ ਜਾਂਦੇ ਹਾਂ, ਔਰ ਜੇ ਸਾਨੂੰ ਲੱਗਦਾ ਹੈ ਨਾ ਕਿ ਆਏ ਹਾਏ ਹਾਏ ਕਿਹਦਾ ਫੋਨ ਆ ਗਿਆ, ਤਾਂ ਬਸ ਦਿਲ ਕਰਦਾ ਕਿ ਇਹ ਵਾਲੇ ਟ੍ਰਿੰਗ ਟੋਨ ਜਿਹੜੀ ਇੱਕ ਆਵਾਜ਼ ਹੈ ਨਾ ਉਹ ਚਲਾ ਦਈਏ ਕਿ ਬਸ ਇਸ ਰੋਡ ਕੀ ਸਭੀ ਲਾਈਨੇ ਵਿਅਸਤ ਹੈ, ਦੁਬਾਰਾ ਫੋਨ ਕਰਨਾ। ਸੋ ਡਿਪੈਂਡ ਕਰਦਾ ਪਰਸਨ ਟੂ ਪਰਸਨ, ਹੈ ਨਾ, ਕਿ ਕਿਸ ਪਰਸਨ ਦਾ ਕਾਲ ਹੈ, ਕਿਹਨੂੰ ਆਪਾਂ ਅਟੈਂਡ ਕਰਨਾ, ਕਿਹਨੂੰ ਨਹੀਂ ਕਰਨਾ, ਇਹ ਸਾਡੀ ਮਰਜ਼ੀ ਆ। ਫਿਲਹਾਲ ਮਰਜ਼ੀ ਇੱਥੇ ਮੇਰੀ ਚੱਲ ਰਹੀ ਹੈ ਕਿਉਂਕਿ ਸਟੂਡੀਓ ਦੇ ਵਿੱਚ ਬੈਠੀ ਹੋਈ ਹੈ ਜੀ ਰਿਚਾ, ਔਰ ਰਿਚਾ ਦੇ ਨਾਲ ਤੁਸੀਂ ਕਰ ਰਹੇ ਹੋ ਇੰਜੋਏ ਪ੍ਰੋਗਰਾਮ ਗੀਤ ਬਹਾਰ, ਔਰ ਅਗਲਾ ਗੀਤ ਮੈਨੂੰ ਲੱਗ ਰਿਹਾ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੋਏਗਾ। ਪਸੰਦ ਕਿਉਂ ਹੋਏਗਾ? ਕਿਉਂਕਿ ਇੱਕ ਵਾਈਬ ਜਿਹੜੀ ਹੈ ਨਾ ਇਸ ਗੀਤ ਦੇ ਵਿੱਚ, ਇਸ ਗਾਣੇ ਦੇ ਵਿੱਚ ਹੈ। ਚਲੋ ਫਿਰ ਮਿਲ ਕੇ ਇੰਜੋਏ ਕਰੀਏ। ਬ੍ਰੇਕਫਾਸਟ ਤੁਸੀਂ ਕਰ ਲਿਆ ਜਾਂ ਕੰਮ 'ਤੇ ਤੁਸੀਂ ਪਹੁੰਚ ਚੁੱਕੇ ਹੋ, ਤਾਂ ਤੁਹਾਨੂੰ ਕੋਈ ਨਹੀਂ ਰੋਕ ਰਿਹਾ ਹੈ ਇਸ ਗਾਣੇ ਨੂੰ ਇੰਜੋਏ ਕਰਨ ਦੇ ਲਈ। ਸੋ ਸਟੇ ਟਿਊਨਡ।

FM Rainbow ਦੇ ਨਾਲ ਜੁੜ ਕੇ ਦੇਖੋ ਪਾਰਟੀ ਵਾਲਾ ਜਿਹੜਾ ਮਾਹੌਲ ਹੈ ਉਹ ਸਵੇਰੇ ਸਵੇਰੇ ਅਸੀਂ ਪੂਰਾ ਬਣਾ ਕੇ ਰੱਖਿਆ ਹੋਇਆ ਹੈ ਔਰ ਸਿਰਫ ਸਵੇਰੇ ਹੀ ਨਹੀਂ ਪੂਰਾ ਦਿਨ ਦੇਖੋ ਟਿਊਨ ਇਨ ਕਰਦੇ ਹੋ ਤੁਸੀਂ ਜਦੋਂ 102.7 FM Rainbow ਸੋ ਪਾਰਟੀ ਦਾ ਮਾਹੌਲ ਬਣ ਹੀ ਜਾਂਦਾ ਹੈ ਕਿਉਂਕਿ ਇੱਥੇ ਜਿਹੜੇ ਵੀ ਗੀਤ ਤੁਹਾਡੇ ਹੋ ਸਕਦਾ ਹੈ ਮਨਪਸੰਦ ਹੋ

ਸਕਦਾ ਕਦੇ ਕਦੇ ਮਨਪਸੰਦ ਗੀਤ ਜੋ ਕੋਈ ਗੀਤ ਤੁਹਾਨੂੰ ਵਧੀਆ ਨਾ ਲੱਗਦਾ ਹੋਏ, ਹੋ ਸਕਦਾ ਉਹ ਦੂਜੇ ਪਰਸਨ ਨੂੰ ਵਧੀਆ ਲੱਗਦਾ ਹੋਏ, ਸੋ ਇਸੇ ਤਰ੍ਹਾਂ ਸਿਲਸਿਲਾ ਜਿਹੜਾ ਨਾ ਚੱਲਦਾ ਰਹਿੰਦਾ ਹੈ। ਸੇਮ ਲਾਈਕ ਲਾਈਫ, ਕਦੇ ਕਦੇ ਸਿਚੁਏਸ਼ਨ ਜਿਹੜੀ ਹੁੰਦੀ ਹੈ ਸਾਡੇ ਲਈ ਦੇਖੋ ਨਹੀਂ ਪਸੰਦ ਹੁੰਦੀ ਸਾਨੂੰ ਕਿ ਆਹ ਕੀ ਹੋ ਗਿਆ ਸਾਡੀ ਲਾਈਫ ਦੇ ਨਾਲ, ਕਦੇ ਕਦੇ ਉਸ ਕ੍ਰੀਏਟ ਹੋ ਜਾਂਦਾ ਕਿ ਆਹ ਕੀ ਹੋ ਗਿਆ। ਸੋ ਜੋ ਕੁਛ ਵੀ ਹੋ ਰਿਹਾ ਹੈ ਵਧੀਆ ਹੋ ਰਿਹਾ, ਜੋ ਹੋਏਗਾ ਵਧੀਆ ਹੋਏਗਾ, ਜੋ ਹੋ ਗਿਆ ਉਹ ਵਧੀਆ ਹੋ ਗਿਆ। ਸਵੇਰੇ ਸਵੇਰੇ ਮੇਰੇ ਅੰਦਰ ਇੰਨੇ ਜ਼ਿਆਦਾ ਦੇਖੋ ਪਤਾ ਨਹੀਂ ਕਿੱਥੋਂ ਇਹ ਵਚਨ ਆ ਜਾਂਦੇ ਨੇ। ਚਲੋ ਠੀਕ ਹੈ, ਥੋੜ੍ਹੀ ਦੇਰ ਲਈ ਮੈਂ ਵੀ ਇੱਕ ਕਹਿ ਲਓ ਕਿ ਬਹੁਤ ਵਧੀਆ ਜੀ ਮਹਾਨ ਆਤਮਾ ਮਹਾਨ ਹਸਤੀ ਬਣ ਕੇ ਤੁਹਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਗਈ ਹਾਂ, ਔਰ ਹੁਣ ਮੇਰੇ ਵਚਨਾਂ 'ਤੇ ਤੁਸੀਂ ਚਲੋ, ਯਾਨੀ ਕਿ ਇੰਜੋਏ ਕਰੋ ਅਗਲਾ ਗੀਤ ਵੀ, ਲਾਈਫ ਵੀ ਇੰਜੋਏ ਕਰੋ, ਔਰ ਉਸ ਤੋਂ ਬਾਅਦ ਮਿਲ ਰਹੀ ਹਾਂ ਤੁਹਾਨੂੰ ਸਿਰਫ ਇਹ 'ਤੇ। ਸਟੇ ਟਿਊਨਡ।

ਸੋ ਵਧੀਆ ਲੱਗਦਾ ਹੈ ਜਦੋਂ ਕੋਈ ਸਾਡੇ ਨਾਲ ਮਿਲ ਕੇ ਹੈ ਨਾ ਸਾਡੇ ਲਈ ਖੈਰ ਮੰਗਦਾ ਹੈ ਔਰ ਦੁਆਵਾਂ 'ਚ ਸਾਨੂੰ ਯਾਦ ਰੱਖਦਾ ਹੈ। ਉਹ ਦੁਆ ਹੀ ਹੁੰਦੀ ਹੈ ਜੋ ਬਸ ਕੰਮ ਕਰ ਜਾਂਦੀ ਹੈ ਕਿਤੇ ਨਾ ਕਿਤੇ ਔਰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ 'ਤੇ। ਫਿਲਹਾਲ ਮੋੜ ਆ ਗਿਆ ਹੈ, ਅਗਲਾ ਮੋੜ ਆ ਗਿਆ ਹੈ ਕਹਾਣੀ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ, ਇਸ ਸ਼ੋਅ ਦੇ ਵਿੱਚ, ਸਟੂਡੀਓ ਦੇ ਵਿੱਚ ਇੱਕ ਮੋੜ ਹੈ ਜੀ ਅਗਲਾ। ਔਰ ਮੋੜ ਮੁੜ ਕੇ ਆਪਾਂ ਚਲੇ ਜਾਵਾਂਗੇ ਪੰਜਾਬੀ ਗਾਣਿਆਂ ਦੇ ਵੱਲ, ਕਿਉਂਕਿ ਪ੍ਰੋਗਰਾਮ ਦਾ ਨਾਮ ਰਹੇਗਾ ਪੰਜਾਬੀ ਤੜਕਾ। ਫਿਲਹਾਲ ਇਸ ਮੋੜ 'ਤੇ, ਗਲੀ ਦੇ ਇਸ ਮੋੜ 'ਤੇ, ਸਟੂਡੀਓ ਦੇ ਇਸ ਮੋੜ 'ਤੇ, ਪ੍ਰੋਗਰਾਮ ਦੇ ਇਸ ਮੋੜ 'ਤੇ ਗੀਤ ਬਹਾਰ ਪ੍ਰੋਗਰਾਮ ਨੂੰ ਆਪਾਂ ਇੱਥੇ ਟਾਟਾ ਬਾਏ ਬਾਏ ਕਰ ਰਹੇ ਹਾਂ। ਰਿਚਾ ਕਿਤੇ ਨਹੀਂ ਜਾ ਰਹੀ ਹੈ, ਤੁਹਾਡੇ ਨਾਲ ਜੁੜੀ ਹੋਈ ਹੈ ਅੱਜ ਦੁਪਹਿਰ 2 ਵਜੇ ਤੱਕ ਮੇਰੇ ਨਾਲ। ਹਾਏ ਹਾਏ ਹਾਏ ਹਾਏ ਹਾਏ, ਸਟੂਡੀਓ ਦੇ ਵਿੱਚ ਛਨ ਛਨ ਛਨ ਹੋ ਰਹੀ ਹੈ। ਤੋ ਇਸ ਦੇ ਨਾਲ ਇੰਜੋਏ ਕਰੋ ਤੁਸੀਂ ਪ੍ਰੋਗਰਾਮ ਦਾ ਬਿਲਕੁਲ ਲਾਸਟ ਵਾਲਾ ਗੀਤ, ਅਤੇ ਉਸ ਤੋਂ ਬਾਅਦ ਮਿਲ ਰਹੀ ਹੈ ਤੁਹਾਨੂੰ 11 ਵਜੇ। ਸਟੇ ਟਿਊਨਡ।

0: ਨਮਸਕਾਰ
1: ਜੀ, ਗੁਡ ਮਾਰਨਿੰਗ ਜੀ, ਕੀ ਹਾਲ ਚਾਲ ਹੈ? ਕੌਣ ਦੋਸਤ ਹੈ?
0: ਹਾਲ ਚਾਲ ਬਹੁਤ ਵਧੀਆ ਮੈਡਮ ਜੀ, ਲੋਕਡਾਊਨ ਤੋਂ ਪਹਿਲਾਂ ਜਦੋਂ ਬੰਦ ਹੋ ਗਿਆ ਸੀ ਐਫਐਮ ਰੇਨਬੋ, ਉਦੋਂ ਤੁਹਾਡਾ ਗੱਲ ਹੋਈ ਸੀ, ਅੱਜ ਹੋ ਰਹੀ।
1: ਅੱਛਾ, ਇੰਨਾ ਟਾਈਮ ਪੈ ਗਿਆ?
0: ਹਾਂਜੀ।
1: ਅੱਛਾ ਜੀ, ਨਾਮ ਤਾਂ ਦੱਸ ਦਿਓ ਫਿਰ ਆਪਣਾ।
0: ਮੈਂ ਜੀ ਹੀਰਾ ਲਾਲ, ਗੋਪਾਲ ਨਗਰ ਜਲੰਧਰ, ਫੁੱਲਾਂ ਵਾਲੀ ਮੰਡੀ ਤੋਂ ਬੋਲ ਰਿਹਾ ਜੀ।
1: ਅੱਛਾ ਹੀਰਾ ਲਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
0: ਮੈਡਮ ਜੀ, ਅਸੀਂ ਤੁਹਾਡਾ ਵੀ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ 'ਚ
1: ਜੀ। ਹੀਰਾ ਲਾਲ ਜੀ, ਅੱਛਾ ਮੈਨੂੰ ਇੱਕ ਗੱਲ ਦੱਸੋ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਾਂਗੀ, ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਆਪਾਂ ਨੂੰ ਕੋਈ ਦੇਖੋ ਕੰਮ 'ਤੇ ਜਾ ਰਹੇ ਜਾਂ ਫਿਰ ਕਿਤੇ ਵੀ ਕਦੇ ਲੇਟ ਹੋ ਗਏ, ਹੈ ਨਾ, ਜਾਂ ਫਿਰ ਕਿਤੇ ਕਿਸੇ ਕੋਲ ਸਾਡਾ ਕੋਈ ਕੰਮ ਹੈ ਹੋ ਨਹੀਂ ਰਿਹਾ, ਤਾਂ ਅਸੀਂ ਨਾ ਕੋਈ ਬਹਾਨਾ ਜਿਹਾ ਬਣਾ ਦਿੰਦੇ ਹਾਂ। ਤੁਸੀਂ ਕਦੇ ਬਹਾਨੇ ਬਣਾਏ ਜ਼ਿੰਦਗੀ 'ਚ?
0: ਮੈਡਮ ਜੀ, ਹੁਣ ਤਾਂ ਕੋਈ ਬਹਾਨਾ ਨਹੀਂ ਬਣਾਇਆ, ਜਦੋਂ ਸਕੂਲ ਪੜ੍ਹਦੇ ਸੀ ਉਦੋਂ ਬਹੁਤ ਬਹਾਨੇ ਲਾਉਂਦੇ ਸੀ।
1: ਅੱਛਾ, ਕਿਵੇਂ ਤੇ ਲਾਉਂਦੇ ਸੀ?
0: ਉਸ ਟਾਈਮ ਜਾਂ ਤੇ ਫਿਰ ਜਦੋਂ ਅਸੀਂ ਘਰੋਂ ਜਾਣਾ ਨਾ, ਤੇ ਜਾਣ ਕੇ ਕਹਿਣ ਲੱਗ ਪੈਣਾ, ਮੰਮੀ ਅੱਜ ਪੇਟ ਦਰਦ ਹੋ ਰਿਹਾ ਜੀ, ਸਿਰ ਦਰਦ ਹੋ ਰਿਹਾ, ਇਹ ਬਹਾਨਾ ਬਹੁਤ ਲਗਾਈਦਾ ਸੀ। ਤੇ ਫਿਰ ਜਦੋਂ ਦੂਸਰੇ ਨੇ ਸਕੂਲ ਜਾਣਾ, ਸਰ ਨੇ ਜਦੋਂ ਸਜ਼ਾ ਦੇਣੀ, ਉਦੋਂ ਕਹਿ ਦੇਣਾ, ਸਰ ਜੀ ਅਸੀਂ ਬਿਮਾਰ ਹੋ ਗਏ ਸੀ ਜਾਂ ਪੇਟ ਦਰਦ ਸੀ।
1: ਅੱਛਾ,
0: ਏਦਾਂ ਦੇ ਬਹਾਨੇ ਬਹੁਤ ਲਾਈਦੇ।
1: ਤੇ ਕਦੇ ਸਰ ਨੇ ਫੜਿਆ ਨੀ ਕਿ ਤੁਸੀਂ ਪੇਟ ਦਰਦ ਦਾ ਬਹਾਨਾ ਲਾ ਕੇ ਬੈਠੇ ਸੀ, ਸਰ ਤੁਹਾਨੂੰ ਕੁਲਫੀ ਵਾਲੇ ਰੇੜੇ ਤੇ ਫੜ ਕੇ ਖੜੇ ਹੋ, ਏਦਾਂ ਤੂੰ ਬਹਾਨੇ ਲਾ ਕੇ ਖੜਾ ਹੈ, ਹੁਣ ਕਿੱਥੇ ਕਹਿ ਤੇਰਾ ਪੇਟ ਦਰਦ?
0: ਮੈਡਮ ਜੀ, ਜਿਹੜੇ ਸਰ ਹੁੰਦੇ ਨਾ, ਸਰ ਤੇ ਤੁਹਾਨੂੰ ਪਤਾ ਸਾਰੇ ਹੀ ਹੁੰਦੇ ਨੇ, ਗੁਰੂ ਹੁੰਦੇ ਨੇ, ਉਹ ਜਲਦੀ ਬਹਾਨਾ ਫੜ ਲੈਂਦੇ ਨੇ।
1: ਤੇ ਫੜੇ ਜਾਂਦੇ ਸੀ ਤੁਸੀਂ ਵੀ?
0: ਬਿਲਕੁਲ ਜੀ, ਫੜੇ ਜਾਂਦੇ ਸੀ।
1: ਚਲੋ ਠੀਕ ਹੈ, ਠੀਕ ਹੈ, ਦੇਖੋ ਇਹ ਯਾਦਾਂ ਹੀ ਹੁੰਦੀਆਂ ਨੇ, ਤੇ ਅੱਜ ਆਪਾਂ ਗੱਲਬਾਤ ਕਰਾਂਗੇ, ਤੇ ਵਧੀਆ ਲੱਗ ਰਿਹਾ। ਹੀਰਾ ਲਾਲ ਜੀ, ਫਰਮਾਇਸ਼ ਕਿਹੜੀ ਪੂਰੀ ਕਰਾਂ ਤੁਹਾਡੀ ਵੇਲੇ, ਦੱਸੋ।
0: ਮੈਡਮ ਜੀ, ਰੋਸ਼ਨ ਪ੍ਰਿੰਸ ਦਾ ਗਾਣਾ ਕੋਈ ਵੀ ਸੁਣਾ ਦਿਓ ਵਧੀਆ ਜੀ।
1: ਠੀਕ ਹੈ ਜੀ, ਠੀਕ ਹੈ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਅੱਜ ਬਹੁਤ ਸਾਰੇ ਦੋਸਤਾਂ ਦੇ ਨਾਲ ਦੇਖੋ ਮੈਂ ਜੁੜਾਂਗੀ, ਔਰ ਬਹੁਤ ਸਾਰੇ ਬਾਣੇ ਅਸੀਂ ਵੀ ਬਣਾ ਲੈਂਦੇ ਹਾਂ, ਹੈ ਨਾ, ਆਫਿਸ 'ਚ ਲੇਟ ਹੋ ਗਏ ਹਾਂ ਜਾਂ ਕੋਈ ਛੁੱਟੀ ਚਾਹੀਦੀ ਹੈ, ਛੁੱਟੀ ਵਾਲਾ ਬਾਣਾ ਤਾਂ ਮੈਨੂੰ ਬਹੁਤ ਜ਼ਿਆਦਾ ਪਤਾ ਹੈ, ਬਹੁਤ ਜ਼ਿਆਦਾ ਇਹ ਬਾਣੇ ਬੰਦੇ ਨੇ, ਆਏ ਹਾਏ ਸਰ ਅੱਜ ਮੇਰੀ ਤਬੀਅਤ ਬਹੁਤ ਖਰਾਬ ਹੈ, ਮੈਂ ਨਹੀਂ ਆ ਸਕਦਾ, ਜਾਂ ਫਿਰ ਦੇਖੋ ਅਲੱਗ ਅਲੱਗ ਸਾਰਿਆਂ ਦਾ ਤਰੀਕਾ ਹੁੰਦਾ ਹੈ, ਹੈ ਨਾ, ਅਤੇ ਤੁਸੀਂ ਕਿੱਦਾਂ ਦੇ ਬਾਣੇ ਬਣਾਉਂਦੇ ਹੋ, ਕਦੇ ਬਣਾਏ ਆ ਔਰ ਨਹੀਂ ਬਣਾਇਆ ਤਾਂ ਵੀ ਦੱਸੋ, ਬਣਾਇਆ ਤਾਂ

0: ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।
1: ਤੇ ਫਿਲਹਾਲ ਪ੍ਰਾਪਤ ਹੋ ਰਹੇ ਨੇ ਜੀ ਸਾਨੂੰ ਫਰਮਾਇਸ਼ਾਂ, ਔਰ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜ ਰਹੇ ਨੇ 11:13 ਹੈਲੋ
2: ਹੈਲੋ
1: ਹੈਲੋ
2: ਨਮਸਕਾਰ ਜੀ।
1: ਨਮਸਕਾਰ ਜੀ,
2: ਹੋਰ ਕੀ ਹਾਲ ਆ ਜੀ?
1: ਬਹੁਤ ਵਧੀਆ, ਤੁਸੀਂ ਸੁਣਾਓ ਜੀ, ਕਿਵੇਂ ਹੋ, ਕੀ ਹਾਲ ਚਾਲ ਤੁਹਾਡੇ?
2: ਬਹੁਤ ਵਧੀਆ ਜੀ, ਤੁਹਾਨੂੰ ਗਾਣਾ ਦੱਸਿਆ ਹੀ ਲੱਭਿਆ ਕਿ ਜੀ?
1: ਗਾਣਾ ਕਿਹੜਾ ਸੁਣਨਾ ਹੈ ਦੱਸੋ।
2: ਦੋ ਲੱਛੀਆਂ ਭਾਵੇਂ ਬੋਲ ਤੇ ਭਾਵੇਂ ਨਾ ਬੋਲ, ਚੰਨਾ ਬਸ ਸਖੀਆਂ ਦੇ।
1: ਅਸੀਂ ਤਾਂ ਬੋਲ ਰਹੇ ਆ, ਅਸੀਂ ਤਾਂ ਬਹੁਤ ਦੇਰ ਤੇ ਬੋਲ ਰਹੇ ਆ ਜੀ। ਆਪਣਾ ਨਾਮ ਤਾਂ ਦੱਸ ਦੋ।
2: ਮੇਰਾ ਨਾਮ ਜੀ ਅੰਮ੍ਰਿਤਪਾਲ
1: ਜੀ। ਠੀਕ ਹੈ ਅੰਮ੍ਰਿਤਪਾਲ ਜੀ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਇਹਨਾਂ ਦੀ ਫਰਮਾਇਸ਼ ਤੇ ਵੀ ਮੈਂ ਗਾਣਾ ਦੇਖੋ ਚਲਾ ਰਹੀ ਹਾਂ, ਤੇ ਅੱਜ ਕੋਸ਼ਿਸ਼ ਕਰ ਰਹੀ ਹਾਂ ਕਿ ਸਾਊਥ ਈਸਟ ਨੌਰਥ ਵੈਸਟ ਨਵੇਂ ਨਵੇਂ ਦੋਸਤ ਆ ਜਾਣ ਅੱਜ ਪ੍ਰੋਗਰਾਮ 'ਚ, ਹੈ ਨਾ ਜੀ। ਅਗਲਾ ਗੀਤ ਇੰਜੋਏ ਕਰਦੇ ਹਾਂ ਤੇ ਉਸ ਤੋਂ ਬਾਅਦ ਇੱਕ ਹੋਰ ਦੋਸਤ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਸਟੇ ਟਿਊਨਡ।

0: ਪਤਾ ਪਹਿਲੇ ਕਿਹਾ ਕਿ ਅਸੀਂ ਬੋਲਾਂਗੇ ਵੀ ਔਰ ਫਰਮਾਇਸ਼ਾਂ ਜਿਹੜੀਆਂ ਨੇ ਉਹ ਪੂਰੀ ਵੀ ਕਰਾਂਗੇ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਓ ਨਮਸਕਾਰ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਬਹੁਤ ਵਧੀਆ।
0: ਚਲੋ ਵਧੀਆ ਵਧੀਆ, ਨਾਮ ਦੱਸ ਦੋ, ਕਿਹੜੇ ਦੋਸਤ ਜੁੜੇ ਨੇ?
1: ਮੈਂ ਰਾਮ ਲਵਾਇਆ ਸ਼ਰਮਾ ਜੀ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਮੈਡਮ ਜੀ।
0: ਜੀ ਸ਼ਰਮਾ ਜੀ, ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ।
1: ਮੈਡਮ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ, ਤੁਸੀਂ ਸਾਡੇ ਨਗਰ ਸਮਰਾਏ ਦੇ ਵਿੱਚ ਆਵਾਜ਼ ਦੇ ਜ਼ਰੀਏ ਪਹੁੰਚੇ ਹੈ ਜੀ।
0: ਅੱਛਾ, ਆਵਾਜ਼ ਸੁਣ ਲਈ ਮਤਲਬ ਤੁਸੀਂ ਹੈ?
1: ਹਾਂਜੀ, ਆਵਾਜ਼ ਦੇ ਜੀ ਸਾਡੇ ਨਗਰ ਸਮਰਾਏ ਪਹੁੰਚੇ ਹੈ ਜੀ, ਤੁਹਾਡਾ ਵੀ ਸਮਰਾਏ ਪਹੁੰਚਣ ਦੇ ਬਹੁਤ ਬਹੁਤ ਸਵਾਗਤ ਹੈ ਮੈਡਮ ਜੀ।
0: ਠੀਕ ਹੈ ਠੀਕ ਹੈ ਠੀਕ ਹੈ, ਰਾਮ ਲਵਾਇਆ ਜੀ ਗੀਤ ਕਿਹੜਾ ਸੁਣਨਾ ਹੈ ਅੱਜ?
1: ਗੀਤ ਮੈਡਮ ਜੀ ਤੁਸੀਂ ਆਪਣੀ ਮਰਜ਼ੀ ਦੇ ਸੁਣਾ ਦਿਓ, ਬਹਾਨੇ ਤਾਂ ਜੀ ਅਸੀਂ ਕਦੀ ਲਾਏ ਨੀ ਜੀ, ਐਵੇਂ ਤੁਹਾਨੂੰ ਕਹਾਂ ਜਿੱਦਾਂ ਕੋਈ ਪੜ੍ਹਨ ਵੀ ਠੀਕ ਸੀਗੇ ਜੀ।
0: ਅੱਛਾ, ਪੜ੍ਹਨ 'ਚ ਠੀਕ ਸੀਗੇ, ਤੁਸੀਂ ਕਦੇ ਕੋਈ ਬਹਾਨਾ ਨਹੀਂ ਲਾਇਆ?
1: ਨਿੱਕੇ ਹੁੰਦੇ ਕਿਤੇ ਕਿਤੇ ਲਾਉਂਦੇ ਰਹੇ ਜੀ, ਉਹਦਾ ਸਕੂਲ ਜਾਣਾ ਬੜਾ ਚਾਅ ਹੁੰਦਾ ਸੀ, ਬੜਾ ਸਾਡੇ ਸਕੂਲ ਦੇ ਜਾਈਦਾ ਸੀ, ਬੜੇ ਚਾਅ ਨਾਲ ਜਾਂਦੇ ਸੀਗੇ।
0: ਮੇਰੇ ਕੋਲ ਤਾਂ ਇੰਨੇ ਇੰਨੇ ਖਤ, ਇੰਨੀਆਂ ਚਿੱਠੀਆਂ ਪਈਆਂ ਤੁਹਾਡੀਆਂ ਕਿ ਉਹਦੇ ਵਿੱਚ ਲਿਖਿਆ ਰਾਮ ਲਵਾਇਆ ਜੀ ਬਚਪਨ 'ਚ ਬਹੁਤ ਜ਼ਿਆਦਾ ਬਹਾਨੇ ਬਣਾਉਂਦੇ ਸੀਗੇ, ਸਕੂਲ ਨਹੀਂ ਜਾਂਦੇ ਸੀ।
1: ਅਸੀਂ ਚਿੱਠੀਆਂ ਤਾਂ ਪਾਉਂਦੇ ਰਹੇ ਬਹੁਤ ਜੀ, ਸਾਡੇ ਇੱਥੇ ਬਹੁਤ ਪ੍ਰੋਗਰਾਮ ਦੇਖਦੇ ਰਹੇ, ਅਤੇ ਮੈਂ ਮੈਨੂੰ ਤੁਹਾਡੇ ਰੇਡੀਓ ਸਟੇਸ਼ਨ ਤੇ ਵੀ ਆਉਣ ਦਾ ਇੱਕ ਵਾਰੀ ਮੌਕਾ ਮਿਲਿਆ ਸੀਗਾ ਜੀ, ਤੁਹਾਡੇ ਸੀ ਸ਼ਿਵਾ ਕਪੂਰ ਜੀ।
0: ਅੱਛਾ, ਤੇ ਉਦੋਂ ਬਹਾਨਾ ਨਹੀਂ ਬਣਾਇਆ ਤੁਸੀਂ ਕੋਈ?
1: ਮੈਂ ਬਹਾਨਾ ਨਹੀਂ ਬਣਾਇਆ, ਮੈਂ ਰੇਡੀਓ ਸਟੇਸ਼ਨ ਤੁਹਾਡਾ ਦੇਖਿਆ ਸਾਰਾ ਜੀ, ਉਦੋਂ ਮੈਨੂੰ ਉਹਨਾਂ ਦਿਖਾ ਲਿਆ ਵੀ ਇੱਥੇ ਸਾਡੀ ਰਿਕਾਰਡਿੰਗ ਹੁੰਦੀ ਹੈ, ਇੱਥੇ ਪ੍ਰੋਗਰਾਮ ਬ੍ਰੌਡਕਾਸਟ ਹੁੰਦੇ ਆ ਜੀ।
0: ਠੀਕ ਹੈ ਜੀ, ਠੀਕ ਹੈ, ਰਾਮ ਲਵਾਇਆ ਜੀ ਕਾਲ ਕਰਨ ਦੇ ਲਈ ਸ਼ੁਕਰੀਆ। ਤੇ ਤੁਸੀਂ ਹੁਣ ਮੇਰੀ ਪਸੰਦ ਦਾ ਗੀਤ ਸੁਣਨਾ, ਹੁਣ ਮੈਂ ਤੁਹਾਨੂੰ ਸੁਣਾਵਾਂਗੀ ਆਪਣੀ ਪਸੰਦ ਦਾ ਗੀਤ, ਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਕੌਣ ਨਵੇਂ ਨਵੇਂ ਦੋਸਤ ਸਾਡੇ ਨਾਲ ਜੁੜ ਰਹੇ ਨੇ ਇਸ ਪ੍ਰੋਗਰਾਮ 'ਚ ਪੰਜਾਬੀ ਤੜਕਾ 'ਚ, ਔਰ ਆਪਣੇ ਬਹਾਨਿਆਂ ਦਾ ਜਿਹੜਾ ਤੜਕਾ ਹੈ ਨਾ ਉਹ ਲਗਾਉਣ ਦੇ ਲਈ ਅੱਜ ਜੁੜ ਰਹੇ ਨੇ। ਚਲੋ ਫਿਰ ਅਗਲੇ ਗੀਤ ਵੱਲ ਵੱਧਦੇ ਹਾਂ, ਸਟੇ ਟਿਊਨਡ।

0: ਸੋ ਅੱਗੇ ਪਿੱਛੇ ਦੇਖੋ, ਮੇਰੀ ਤਾਂ ਹੈ ਜੀ ਅੱਗੇ ਘੜੀ ਹੈਗੀ ਜਿਹਦੇ ਵਿੱਚ ਟਾਈਮ ਹੋ ਗਿਆ 11:21 ਤੇ ਪਿੱਛੇ ਕੌਣ ਹੈ ਮੈਨੂੰ ਨਹੀਂ ਦਿਖ ਰਿਹਾ, ਲੇਕਿਨ ਪਿੱਛੇ ਇੱਕ ਫੋਨ ਹੈਗਾ, ਫੋਨ ਦੇ ਉੱਤੇ ਇੱਕ ਦੋਸਤ ਨੇ। ਹੈਲੋ
1: ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਡਮ ਜੀ, ਸੰਨੀ ਭਗਤ ਬੋਲ ਰਿਹਾ ਜੀ, ਪਾਰਕ ਕੈਂਪਸ ਜਲੰਧਰ ਤੋਂ ਜੀ।
0: ਸੰਨੀ ਜੀ, ਕਦੇ ਬਾਣਾ ਲਗਾਇਆ ਲਾਈਫ 'ਚ, ਸਕੂਲ 'ਚ, ਕਿ ਅੱਜ ਮੌਸਮ ਹੈ ਸੰਨੀ, ਮੇਰਾ ਮਨ ਨਹੀਂ ਹੈ ਜਾਣ ਦਾ ਸਕੂਲ?
1: ਮੈਡਮ ਜੀ, ਬਹਾਨੇ ਛੋਟੇ ਹੁੰਦੇ ਬਹੁਤ ਲਾਉਂਦੇ ਰਹੇ ਹਾਂ, ਸਕੂਲ ਜਾਣ ਲੱਗਿਆ ਜੀ।
0: ਅੱਛਾ, ਕੋਈ ਯਾਦਗਾਰ ਵਾਲਾ ਦੱਸੋ ਸਾਨੂੰ।
1: ਯਾਦਗਾਰ ਵਾਲਾ ਮੈਡਮ ਜੀ, ਮੈਂ ਤੁਹਾਨੂੰ ਸੁਣਾਉਂਦਾ ਵਾਂ। ਇੱਕ ਵਾਰੀ ਮੈਂ ਬਹਾਨਾ ਲਾਇਆ ਜੀ ਸਕੂਲ 'ਚ, ਮੈਂ ਛੁੱਟੀ, ਤੇ ਉਹ ਕਹਿੰਦੇ ਛੁੱਟੀ ਕਰ ਜੀ, ਮੈਂ ਕਿਹਾ ਪਤਾ ਨਹੀਂ ਜੀ ਉੱਥੇ ਆ ਜੀ, ਕਹਿੰਦੇ ਛੁੱਟੀ ਜੀ, ਘਰ ਜਾਓ ਤੁਸੀਂ ਜੀ। ਤੇ ਮੈਡਮ ਜੀ, ਮੈਂ ਤਾਂ ਘਰ ਆ ਗਿਆ, ਉਦੋਂ ਪਾਪਾ ਜੀ ਆਏ ਉੱਥੇ ਗਏ ਸਕੂਲੇ, ਤੇ ਉਹ ਕਹਿੰਦੇ ਵੀ ਮੁੰਡਾ ਸਾਡਾ ਛੁੱਟੀ 'ਚ ਆਇਆ ਨੀ ਹੈਗਾ ਜੀ, ਛੁੱਟੀ ਕਹਿੰਦੇ ਉਹ ਤਾਂ ਸਕੂਲੇ ਨੀ ਆਇਆ ਹੈਗਾ ਜੀ।
0: ਅੱਛਾ,
1: ਮੈਡਮ ਜੀ ਆਉਂਦੇ ਆ ਜੋ ਘਰ ਮੇਰਾ ਜਿਹੜਾ ਬਜੰਤਰ ਲੱਥੇ ਆਈ ਹੈ।
0: ਅੱਛਾ,
1: ਰੱਬ ਦਾ
0: ਨਾਮ, ਓਕੇ, ਪਾਪਾ ਜੀ ਨੇ ਫੜ ਲਿਆ ਹੈ ਨਾ। ਸੰਨੀ ਜੀ, ਤੁਹਾਡੀ ਆਵਾਜ਼ ਇੱਧਰ ਉੱਧਰ ਦੇਖੋ ਚਲੀ ਗਈ ਹੈ, ਕਿਤੇ ਸਾਈਡ ਤੇ ਹੋ ਜਾਓ। ਹੈਲੋ, ਤੁਹਾਡੀ ਆਵਾਜ਼ ਥੋੜਾ ਸਾਥ ਨਹੀਂ ਦੇ ਰਹੀ ਹੈ, ਕਹਿੰਦੀ ਤੁਸੀਂ ਝੂਠ ਬੋਲ ਰਹੇ ਹੋ, ਮੈਂ ਨਹੀਂ ਆ ਰਹੀ ਤੁਹਾਡੇ ਕੋਲ।
1: ਹੈਲੋ, ਹਾਂਜੀ ਮੈਡਮ ਜੀ, ਗੀਤ ਸੁਣਾ ਰਹੇ ਗੁਰਨਾਮ ਭੁੱਲਰ
0: ਦਾ। ਚਲੋ ਠੀਕ ਹੈ ਜੀ, ਠੀਕ ਹੈ, ਗੁਰਨਾਮ ਭੁੱਲਰ ਦੀ ਜਿਹੜੀ ਫਰਮਾਇਸ਼ ਤੁਸੀਂ ਕੀਤੀ ਹੈ ਗਾਣੇ ਦੀ, ਉਹ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗੀ। ਔਰ ਜਿਹਨੇ ਵੀ ਦੋਸਤ ਇਸ ਟਾਈਮ 102.7 FM ਰੇਨਬੋ ਟਿਊਨ ਕਰਕੇ ਜੀ ਇੰਜੋਏ ਕਰ ਰਹੇ ਨੇ ਪ੍ਰੋਗਰਾਮ ਪੰਜਾਬੀ ਤੜਕਾ, ਔਰ ਤੜਕਾ ਦੇਖੋ ਮੈਂ ਵੀ, ਮੈਨੂੰ ਵੀ ਯਾਦ ਹੈ ਬਚਪਨ 'ਚ ਆਪਾਂ ਛੋਟੇ ਹੁੰਦੇ ਹਾਂ ਨਾ, ਬਹੁਤ ਸਾਰੇ ਬਾਣੇ ਬਣਾਉਂਦੇ ਹਾਂ, ਹੈ ਨਾ ਜੀ, ਔਰ ਕਦੇ ਸਕੂਲ ਨਾ ਜਾਂਦਾ, ਹੈ ਨਾ, ਜਾਂ ਫਿਰ ਕਦੇ ਕਦੇ ਨਾ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਵੀ ਨਹੀਂ ਜਾਣਾ, ਨਹੀਂ ਪਸੰਦ ਸਾਨੂੰ ਕਿਤੇ ਜਾਣਾ, ਸਾਨੂੰ ਜ਼ਬਰਦਸਤੀ ਲੈ ਕੇ ਜਾਂਦੇ ਨੇ, ਉੱਥੇ ਵੀ ਆਪਾਂ ਬਾਣੇ ਬਣਾ ਲੈਂਦੇ ਕਿ ਨਹੀਂ ਜਾਣਾ, ਹੈ ਨਾ। ਸੋ ਇਹ ਜਿਹੜੇ ਵੱਡੇ ਹੁੰਦੇ ਆ ਨਾ, ਇਹ ਵਾਲੇ ਬਾਣੇ ਬਣ ਜਾਂਦੇ ਨੇ ਜੀ, ਇਹਨਾਂ ਦਾ ਰੂਪ ਅਲੱਗ ਹੋ ਜਾਂਦਾ ਹੈ ਛੋਟੇ ਹੁੰਦੇ ਆ, ਬਚਪਨ 'ਚ ਕੁਝ ਹੋਰ ਰੂਪ ਹੁੰਦਾ। ਸੋ ਬਹੁਤ ਸਾਰੇ ਰੂਪ, ਔਰ ਹੋ ਸਕਦਾ ਤੁਹਾਡੇ ਕੋਲ ਵੀ ਤੁਹਾਡਾ ਯਾਦਗਾਰ ਕੋਈ ਇਹ ਵਾਲਾ, ਜਿਹੜਾ ਹੋ ਸਕਦਾ ਤੁਸੀਂ ਵੀ ਨੰਬਰ ਇੱਕ ਬਹਾਨੇਬਾਜ਼ ਹੋ ਆਪਣੇ ਘਰ ਦੇ, ਹੈ ਨਾ। ਸੋ ਮੇਰੇ ਨਾਲ ਜੁੜੋ ਫਿਲਹਾਲ 01812342174 ਨੰਬਰ ਨੂੰ ਡਾਇਲ ਕਰਕੇ, ਇੰਤਜ਼ਾਰ ਕਰ ਰਹੀ ਹਾਂ ਮੈਂ ਦੋਸਤਾਂ ਦਾ, ਅਤੇ ਉਦੋਂ ਤੱਕ ਇੰਜੋਏ ਕਰਦੇ ਹਾਂ ਜੀ ਗੁਰਨਾਮ ਭੁੱਲਰ ਦੀ ਆਵਾਜ਼ 'ਚ ਪ੍ਰੋਗਰਾਮ ਦਾ ਅਗਲਾ ਗੀਤ।

0: ਕਰਨੀ ਕਿਸੇ ਨੇ ਨੀ ਹੋਰ ਜਿੰਨੇ ਤੁਸੀਂ ਕਰਦੇ ਬਹਾਨੇ ਬਾਜ਼ੀਆਂ ਮੈਨੂੰ ਪਤਾ ਹੈ ਆਏ ਮੇਰੀ ਟੂਈ ਦੁਖਦੀ ਪਈ ਹੈ ਅੱਜ ਮੈਂ ਸਕੂਲ ਨਹੀਂ ਜਾਣਾ ਅੱਜ ਮੈਂ ਆਫਿਸ ਨਹੀਂ ਜਾਣਾ ਆਏ ਮੈਂ ਕਿਤੇ ਵੀ ਨਹੀਂ ਜਾਣਾ ਸੋ ਦੇਖੋ ਬਹੁਤ ਸਾਰੇ ਪਲੈਨਸ ਜਾਂ ਬਹਾਨੇ ਹੁੰਦੇ ਹੈ ਨਾ ਜੀ ਸਾਡੇ ਕੋਲ ਵੀ ਔਰ ਤੁਹਾਡੇ ਕੋਲ ਵੀ ਕੋਈ ਹੈ ਚਲੋ ਫਿਰ ਗੱਲਾਂ ਬਾਤਾਂ ਕਰਦੇ ਅਗਲੇ ਦੋਸਤ ਦੇ ਨਾਲ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਮੈਮ
0: ਸਤਿ ਸ਼੍ਰੀ ਅਕਾਲ ਜੀ ਕੌਣ ਦੋਸਤ ਗੱਲ ਕਰ ਰਹੇ ਨੇ
1: ਪਿੰਡ ਕੰਦੋਲਾ ਨੇੜੇ ਹਾਜ਼ਮਪੁਰ ਤੋਂ ਕੁਲਵਿੰਦਰ ਟੇਲਰ ਬਾਤ ਕਰ ਰਹੇ ਹਾਂ
0: ਜੀ ਕੁਲਵਿੰਦਰ ਜੀ ਕੀ ਹਾਲ ਚਾਲ ਹੈ
1: ਠੀਕ ਠਾਕ ਤੁਸੀਂ ਸੁਣਾਓ
0: ਬਹੁਤ ਵਧੀਆ ਜੀ ਜੀ ਜੀ ਜੀ ਬਹੁਤ ਵਧੀਆ ਬਹੁਤ ਵਧੀਆ ਤੇ ਕੁਲਵਿੰਦਰ ਜੀ ਤੁਸੀਂ ਦੱਸੋ ਸਾਨੂੰ ਤੁਹਾਡੀ ਲਾਈਫ 'ਚ ਕਦੇ ਕੋਈ ਬਣਿਆ ਬਹਾਨਾ ਤੇ ਤੁਸੀਂ ਫੜੇ ਗਏ ਹੋ ਫਿਰ
1: ਬਹਾਨਾ ਤਾਂ ਮੈਂ ਉਹੀ ਉਦੋਂ ਤੋਂ ਨਹੀਂ ਮਾਰੀ ਦੇ ਸੀਗੇ ਜਦੋਂ ਕਿਤੇ ਸਕੂਲੇ ਹੋਮਵਰਕ ਕਹਿੰਦੇ ਹੁੰਦੇ ਸੀ ਟੀਚਰ ਵੀ ਆ ਕਰਕੇ ਆਣਾ ਜਾਂ ਸਵਾਲ ਕੱਢੇ ਤਾਂ ਫਿਰ ਦੂਏ ਦਿਨ ਜਾਣਾ ਹੀ ਨੀ
0: ਅੱਛਾ
1: ਜਾਣਾ ਹੀ ਨੀ ਫਿਰ ਉਦਣ ਨੂੰ ਕਹਿਣਾ ਵੀ ਅੱਜ ਚੈੱਕ ਕਰਨਾ ਸੀਗਾ ਨਾ ਉਹਨਾਂ ਨੇ ਫਿਰ ਦੂਜੇ ਦਿਨ ਜਾਣਾ ਨੀ ਤਾਂ ਜਦੋਂ ਫਿਰ ਬਾਕੀ ਫਿਰ ਉਹ ਸਾਥੀਆਂ ਤੋਂ ਪਤਾ ਲੱਗਦਾ ਸੀਗਾ ਨਾਲ ਲਾਸਟ ਫੈਲੋ ਸੀ ਜਿਹੜੇ ਉਹ ਕਹਿੰਦੇ ਹੁੰਦੇ ਸੀ ਵੀ ਸਭ ਪਿੰਡ ਵੀ ਸਾਨੂੰ ਪਤਾ ਲੱਗ ਗਿਆ ਕਾਹਦੇ ਕੰਮ ਨੀ ਕੀਤਾ ਕੱਲ ਉਹਨਾਂ ਚੇਤਾ ਪਲੇਟ ਮੰਗੀ ਉਹਨਾਂ ਦੇ
0: ਅੱਛਾ
1: ਢਿੱਲਾ ਜਮੂਗਾ ਬੁਖਾਰ ਸੀ ਹੁਣ ਕਹਿਣਾ ਆ ਜਾਣ ਦੀਆਂ ਗੋਲੀਆਂ
0: ਠੀਕ ਹੈ ਠੀਕ ਹੈ ਠੀਕ ਹੈ ਜਿਹਨੇ ਬਚਪਨ ਚ ਆਪਣਾ ਕੋਈ ਨਾ ਕੋਈ ਦੇਖੋ ਬਹਾਨਾ ਨਹੀਂ ਬਣਾਇਆ ਹੋ ਮੈਨੂੰ ਲੱਗਦਾ ਕੋਈ ਹੋਗਾ ਸਾਰਿਆਂ ਨੇ ਅਸੀਂ ਕਦੇ ਨਾ ਕਦੇ ਤਾਂ ਦੇਖੋ ਬਣਾਏ ਹੀ ਹੋਣੇ ਹਨਾ ਔਰ ਹੁਣ ਹੋ ਸਕਦਾ ਹੁਣ ਵੀ ਬਣਾਉਂਦੇ ਹੋ
1: ਹਾਂਜੀ ਹਾਂਜੀ ਬਹੁਤ ਸਪਨੇ ਹਾਰਦੇ ਹੈ ਜੀ ਪਹਿਲੇ ਹੁਣ ਚੇਲੇ ਵੀ ਕੰਮ ਕਰਦੇ ਹੈਗੇ ਕਿਸੇ ਨੂੰ ਕਹਿੰਦਾ ਕਿ ਹੁਣ ਨਹੀਂ ਟਾਈਮ ਨਾ ਦੇ ਉਹ ਬਹਾਨਾ ਜਿਹਾ ਬਣਾਉਣਾ ਪੈਂਦਾ
0: ਬਣਾਉਣਾ ਹੀ ਪੈਂਦਾ
1: ਅੱਜ ਸਾਨੂੰ ਕੰਮ ਪੈ ਗਿਆ ਸੀ ਮੈਂ ਚਲਾ ਗਿਆ ਸੀਗਾ
0: ਤੇ ਅਗਲਾ ਤੇ ਅਗਲੇ ਦਿਨ ਨਾ ਅਗਲੇ ਮੋੜ ਤੇ ਵੀ ਬੰਦਾ ਸਾਨੂੰ ਦੇਖ ਲੈਂਦਾ ਗੋਲਗੱਪੇ ਦੀ ਰੇੜੀ ਤੇ ਕਹਿੰਦਾ ਮੈਂ ਤੈਨੂੰ ਫੜਿਆ

0: ਮੈਂ ਕਿਹਾ ਜੀ ਇਹਨਾਂ ਦੀ ਢੋਲ ਦੀ ਆਵਾਜ਼ ਖਤਮ ਹੋਏ ਤਾਂ ਮੇਰੀ ਨਾਲੋ ਨਾਲ ਸ਼ੁਰੂ ਹੋ ਜਾਏ, ਗੈਪ ਨਹੀਂ ਆਉਣਾ ਚਾਹੀਦਾ ਇੱਕ ਮਿੰਟ ਦਾ ਵੀ। ਔਰ ਇੱਕ ਦੋਸਤ ਵੀ ਸਾਡੇ ਨਾਲ ਜੁੜੇ ਨੇ। ਹੈਲੋ, ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮਾਸਟਰ ਮਾਸਟਰ ਸਾਹਿਬ, ਮਾਸਟਰ ਸਾਹਿਬ ਆ ਗਏ, ਡਰ ਗਏ, ਹਮ ਡਰ ਗਏ, ਬਹੁਤ ਡਰ ਗਏ, ਮਾਸਟਰ ਸਾਹਿਬ, ਮਾਸਟਰ ਸਾਹਿਬ, ਹੈਲੋ, ਮਾਸਟਰ ਸਾਹਿਬ ਚਲੇ ਗਏ ਆ ਕੇ।

0: ਹੇ ਗਏ। ਹੈਲੋ,
1: जी
0: ਹਾਂਜੀ ਹਾਂਜੀ। ਅਰੇ
1: और सुनाओ बैठे ठीक ठाक जी।
0: ਬਹੁਤ ਵਧੀਆ, ਤੁਸੀਂ ਸੁਣਾਓ, ਠੀਕ ਹੋ? ਬੱਚਿਆਂ ਨੂੰ ਪਨਿਸ਼ਮੈਂਟ ਤਾਂ ਨਹੀਂ ਦੇ ਰਹੇ ਮਾਸਾ?
1: हाँ जी बिल्कुल बिल्कुल
0: ਬਿਲਕੁਲ ਦੇ ਰਹੇ ਹੋ?
1: हाँ जी हाँ जी बिल्कुल।
0: ਅੱਛਾ ਜੀ, ਚਲੋ ਠੀਕ ਹੈ ਮਾਸਾ। ਕਿੱਥੋਂ ਗੱਲ ਕਰ ਰਹੇ ਹੋ?
1: ਮਾਸਟਰ ਮੋਹਨ ਲਾਲ ਬੋਲ ਰਹੇ, ਮੋਹਨ ਲਾਲ ਸ਼ੌਂਕ ਜੀ, ਸੁਖਿੰਦਰ ਜੀ,
0: ਜਲੰਧਰ ਤੋਂ। ਠੀਕ ਹੈ ਠੀਕ ਹੈ। ਤੇ ਵੈਸੇ ਤੁਸੀਂ ਨਾਮ ਦੇ ਮਾਸਟਰ ਹੋ ਕਿ ਅਸਲ ਦੇ ਵਿੱਚ ਵੀ ਮਾਸਟਰ ਹੋ, ਪਹਿਲੇ ਮੈਨੂੰ ਇਹ ਦੱਸੋ।
1: ਨਹੀਂ ਮਾਸਟਰ, ਮੈਡਮ ਮੈਂ ਮਾਸਟਰ ਦਾ ਨਾਮ ਮੇਰਾ ਮਾਸਟਰ ਮੋਹਨ ਲਾਲ ਦਾ ਹੈ, ਸ਼ੌਂਕੀ ਰੱਖਿਆ ਨਾਮ।
0: ਅੱਛਾ, ਸ਼ੌਂਕੀਆ।
1: ਮੈਨੂੰ ਬਹੁਤ ਬੜੀ ਸ਼ੌਂਕ ਹੈਗਾ, ਜ਼ਿਆਦਾ ਬੱਚੋਂ ਕਲਾਸ ਹੁਣ ਤਾਂ ਸੁਣਦਾ ਯਾਰ।
0: ਅੱਛਾ, ਕਿਤੇ ਬਚਪਨ 'ਚ ਬੱਚਿਆਂ ਨੂੰ ਸਜ਼ਾ ਤਾਂ ਨਹੀਂ ਦਿੰਦੇ ਸੀ ਮਾਸਟਰ ਬਣ ਕੇ?
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਮੈਡਮ, ਮੈਡਮ ਮੈਂ ਬਹੁਤ ਮਾਦਰ ਹੈ ਬੱਚਿਆਂ ਨੂੰ।
0: ਹਾਏ ਹਾਏ ਹਾਏ ਹਾਏ ਹਾਏ ਹਾਏ, ਤੁਸੀਂ ਇੱਥੇ ਕੀ ਕਰ ਰਹੇ ਹੋ? ਮੈਨੂੰ ਡਰ ਲੱਗ ਰਿਹਾ ਤੁਹਾਡੇ ਤੋਂ।
1: ਮੈਡਮ ਜੀ ਮੈਨੂੰ ਮਾਸਟਰ ਇੱਕ ਵਾਰੀ ਸਲਾਹ ਦਿੱਤੀ ਮੁੰਡਿਆਂ ਮੇਰੇ ਸਾਰਿਆਂ ਨੇ ਸੁਣ ਲਿਆ ਨੇ।
0: ਅੱਛਾ, ਤੁਹਾਨੂੰ ਸਜ਼ਾ ਦਿੱਤੀ ਸੀ?
1: ਮਾਸਟਰ ਜੀ ਦੱਸੀ ਤੇ ਜਾ ਕੇ ਮਾਸਟਰ ਜੀ ਕਹਿੰਦੇ ਮਾਡੀ ਤੁਹਾਨੂੰ ਮੋਹਨ ਲਾਲ ਕਹਿੰਦੇ ਬੜਾ ਕਰਦਾ।
0: ਹਾਂ,
1: ਤੇ ਮਾਸਟਰ ਨੇ ਮਹਾਰਾਜ ਤੂੰ ਦੀ ਸਾਡੇ ਲਾਗੇ ਸਕੂਲ ਦੇ ਵਿੱਚ ਉਹਨੇ ਚੋਰ ਦੀ ਸੋਟੀ ਲਵਾ ਕੇ ਨਾ, ਮਤਲਬ ਮੁੰਡਿਆ ਕੁਟਾ ਕੇ ਚਾਤਰੀ ਵਾਲਾ, ਤੇ ਉਸ ਤਰ੍ਹਾਂ ਮੈਨੂੰ ਕੁੱਟਿਆ ਮਾਸਟਰ ਨੇ ਬਹੁਤ।
0: ਅੱਛਾ,
1: ਤੇ ਮੈਨੂੰ ਤਾਂ ਮੈਡਮ ਜੀ ਹੁਣ ਤਾਂ ਕੁੱਟ ਨਹੀਂ ਕੁੱਟਿਆ ਸਰ ਮਾਸਟਰ।
0: ਹਾਂ, ਉਹ ਜਦੋਂ ਕੁੱਟਿਆ ਸੀ ਨਾ ਤਾਂ

0: ਮੁੰਡਿਆਂ ਮੇਰੇ ਸਾਰਿਆਂ ਨੇ ਮਿਲ ਜਾਣੇ ਆ।
1: ਅੱਛਾ ਤੁਹਾਨੂੰ ਸਜ਼ਾ ਦਿੱਤੀ ਸੀ?
0: ਮਾਸਟਰ ਨੇ ਦੱਸੀ ਤੇ ਜਾ ਕੇ ਮਾਸਟਰ ਨੇ ਕਹਿੰਦੇ ਮਾਸਟਰ ਜੀ ਤੁਹਾਨੂੰ ਮੋਹਨ ਲਾਲ ਤੁਹਾਨੂੰ ਬੜਾ ਕਰਤਾ।
1: ਹਾਂ
0: ਤੇ ਮਾਸਟਰ ਨੇ ਮਹਾਰਾਜ ਤੂੰ ਦੀ ਸਾਡੇ ਲਾਗੇ ਸਕੂਲ ਦੇ ਵਿੱਚ ਉਹਨੇ ਚੋਰ ਦੀ ਸੋਟੀ ਲਵਾ ਕੇ ਨਾ ਮਤਲਬ ਮੁੰਡਿਆਂ ਕੁਟਾ ਕੇ ਚਾਤਰੀ ਵਾਲਾ ਤੇ ਉਸ ਤਰ੍ਹਾਂ ਮੈਨੂੰ ਕੁੱਟਿਆ ਮਾਸਟਰ ਨੇ ਬਹੁਤ।
1: ਅੱਛਾ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਕਿਹੜਾ ਗੀਤ ਸੁਣਨਾ ਮਾਸਟਰ ਜੀ?
0: ਮੈਨੂੰ
1: ਜਿਹੜਾ ਮਰਜ਼ੀ ਲਾ
0: ਦੀਏ। ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤੇ ਉਮੀਂਦਰੇ ਨੇ ਮਾਰਿਆ
1: ਨੀਂਦ ਨੇ ਨੀ ਮਾਰਿਆ ਤੁਹਾਨੂੰ ਮਾਸਟਰ ਨੇ ਮਾਰਿਆ ਸੀ ਬਚਪਨ ਚ ਯਾਦ ਕਰ ਲੋ। ਚਲੋ ਜਾਓ ਹੁਣ ਗਾਣਾ ਇੰਜੋਏ ਕਰੋ ਇੰਜੋਏ ਕਰਿਓ ਤੁਸੀਂ ਪ੍ਰੋਗਰਾਮ ਪੰਜਾਬੀ ਤੜਕਾ ਤੇ ਇਹਨਾਂ ਦੀ ਫਰਮਾਇਸ਼ ਤੇ ਆਪਾਂ ਚਲਾ ਰਹੇ ਹਾਂ ਜੀ ਅਗਲਾ ਗੀਤ ਸਟੇਡੀਅਮ।

0: ਅਚਾਨਕ ਤਾਂ ਮੈਨੂੰ ਨਹੀਂ ਪਤਾ, ਲੇਕਿਨ ਸੂਰਜ ਮਾਮਾ ਕਹਿ ਰਿਹਾ ਬੇਟਾ 11:39 ਤੇ 33 ਸੈਕਿੰਡ ਹੋ ਗਏ ਨੇ, ਤੇ ਇੱਕ ਦੋਸਤ ਸਾਡੇ ਨਾਲ ਇਸ ਟਾਈਮ ਤੇ ਜੁੜ ਚੁੱਕੇ ਨੇ। ਹੈਲੋ
1: ਰੀਸ਼ਾ ਜੀ, ਨਮਸਕਾਰ।
0: ਨਮਸਕਾਰ ਜੀ,
1: ਮੈਂ ਸੁਸ਼ੀਲ ਕੁਮਾਰ
0: ਜੀ। ਸੁਸ਼ੀਲ ਕੁਮਾਰ ਜੀ, ਕੀ ਹਾਲ ਚਾਲ ਆ ਤੁਹਾਡੇ?
1: ਹਾਲ ਚਾਲ ਮੈਂ ਲੋ ਜੀ ਬਹੁਤ ਗਰਮੀ ਨੇ ਹਾਲ ਕਰਦੇ ਜੇ ਹੁਣ।
0: ਅੱਛਾ, ਥੋੜਾ ਜਿਹਾ ਮੈਂ ਕਹਿ ਰਹੀ ਆ ਸਾਈਡ ਤੇ ਹੋ, ਤੁਹਾਡੀ ਆਵਾਜ਼ ਕੱਟ ਰਹੀ ਆ ਥੋੜੀ ਜੀ।
1: ਹਾਂਜੀ ਹੁਣ
0: ਚਲੋ ਠੀਕ ਹੈ, ਤੇ ਤੁਸੀਂ ਦੱਸੋ ਫਿਰ ਅੱਜ ਆਪਾਂ ਕਿਹੜੀ ਗੱਲਬਾਤ ਕਰ ਰਹੇ ਤੇ ਤੁਸੀਂ ਕੀ ਕਹਿਣਾ ਚਾਹੋਗੇ?
1: ਮੈਡਮ ਜੀ ਦੇਖੋ, ਬੱਚੇ ਬਣਾਉਂਦੇ ਜੀ ਬਹੁਤ ਛੇ ਬਣਦੇ ਨਾ, ਆਹੀ ਤੇ ਇੱਦਾਂ ਦੇ ਬਣਦੇ ਰਸਤਾ ਕਿਤੇ ਰੱਖ ਕੇ ਨਾ ਸਾਈਡ ਤੇ। ਹੈਲੋ
0: ਹੈਲੋ,
1: ਮੈਂ ਕਿਹਾ ਬਸਤਾ ਕਿਤੇ ਸਾਈਡ ਤੇ ਰੱਖ ਕੇ ਮੈਂ ਜੀ ਕਿੰਨੇ ਵੜ ਜੀ ਆ ਕੇ।
0: ਬਸਤਾ ਸਾਈਡ ਤੇ ਰੱਖ ਕੇ ਕਿਤੇ ਵੜ ਜਾਂਦੇ ਜੀ?
1: ਚਲੋ ਮੇਰੇ ਥੀਏਟਰ
0: ਫਿਲਮਾਂ ਚ ਥੀਏਟਰ ਚ।

0: ਟਾਈਮ ਇਜ਼ ਐਗਜ਼ੈਕਟ 11:44:18 ਔਰ ਇਸ ਟਾਈਮ ਤੇ ਇੱਕ ਹੋਰ ਦੋਸਤ ਸਾਡੇ ਨਾਲ ਜੁੜੇ ਨੇ। ਹੈਲੋ,
1: ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਚਰਨਜੀਤ ਸਿੰਘ ਚੰਨਾ, ਆਨੰਦ ਨਗਰ ਨੀਅਰ ਮਕਸੂਦਾਂ, ਜਲੰਧਰ ਤੋਂ ਬੋਲ ਰਿਹਾ ਜੀ।
0: ਅੱਛਾ ਚਰਨਜੀਤ ਜੀ, ਪਹਿਲਾਂ ਤਾਂ ਰੇਡੀਓ ਦੀ ਆਵਾਜ਼ ਥੋੜੀ ਜੀ ਹੌਲੀ ਕਰੋ, ਹਲਕੀ ਕਰੋ, ਤਾਂ ਹੀ ਤੁਹਾਨੂੰ ਮੈਂ ਫੋਨ ਦੇ ਵਿੱਚ ਫਿਰ ਦੇਖੋ ਗੱਲਬਾਤ ਕਰਾਂਗੇ ਆਪਾਂ।
1: ਠੀਕ ਆ ਜੀ।
0: ਹਾਂ ਠੀਕ ਹੈ, ਠੀਕ ਹੈ। ਕੀ ਹਾਲ ਚਾਲ ਹੈ ਚੰਨਾ ਜੀ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ ਆਪਣਾ।
0: ਵਧੀਆ ਵਧੀਆ। ਅੱਜ ਕਿਹੜੀ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚ ਗਏ ਫਿਰ?
1: ਰੌਣਕਾਂ ਲਾ ਦਿੱਤੀਆਂ ਜੀ ਤੁਸੀਂ।
0: ਅੱਛਾ ਜੀ,
1: ਪ੍ਰੋਗਰਾਮ ਚ
0: ਠੀਕ ਹੈ,
1: ਵਧੀਆ ਲੱਗ ਰਿਹਾ।
0: ਚਲੋ ਵਧੀਆ ਲੱਗ ਰਿਹਾ।
1: ਹਾਂਜੀ,
0: ਤੇ ਚਲੋ ਠੀਕ, ਸਾਨੂੰ ਵੀ ਬਹੁਤ ਵਧੀਆ ਲੱਗਦਾ ਹੈ ਜਦੋਂ ਦੋਸਤ ਸਾਡੇ ਨਾਲ ਜੁੜਦੇ ਨੇ। ਔਰ ਫਰਮਾਇਸ਼ ਆਪਣੀ ਦੱਸ ਦਿਓ, ਕਿਹੜਾ ਗੀਤ ਸੁਣਨਾ ਫਿਰ?
1: ਰੇਡੀਓ ਦੀ ਸਿਫਤ ਦੇ ਵਿੱਚ ਮੈਂ ਲਾਈਨਾਂ ਲਿਖੀਆਂ ਸੀ, ਬੋਲ ਦਵਾਂ ਜੀ?
0: ਅੱਛਾ ਚਲੋ ਬੋਲੋ ਫਿਰ ਜਲਦੀ ਜਲਦੀ।
1: ਇੱਕ ਮਿੰਟ ਜੀ, 2 ਮਿੰਟ ਲੱਗਣੇ ਆ ਜੀ।
0: ਨਾ ਨਾ ਨਾ ਨਾ, ਲੱਭ ਕੇ ਰੱਖਣੀਆਂ ਸੀ ਹੁਣ ਤੁਸੀਂ, ਤੁਹਾਡੇ 2 ਮਿੰਟ ਗਏ।
1: ਨਹੀਂ ਨਹੀਂ, ਸੁਣਾਉਣ ਲੱਗਾ ਜੀ।
0: ਹਾਂ,
1: 90 ਸਾਲ ਦਾ ਹੋਇਆ ਰੇਡੀਓ, ਚੜ੍ਹਦੀ ਗਈ ਜਵਾਨੀ, ਘਰ ਘਰ ਦੇ ਵਿੱਚ ਗਿਆਨ ਵੰਡਿਆ, ਹਰ ਇੱਕ ਦਿਲ ਦਾ ਜਾਨੀ।
0: ਪਿੱਛੇ ਆਵਾਜ਼ਾਂ ਆ ਰਹੀਆਂ, ਪਾਣੀ ਭਰ ਗਿਆ।

0: ਬੂਟਾ ਸਿੰਘ ਜਦ ਰੁਲੀਆ ਰਾਮ ਨੂੰ ਹਾਕ ਲੰਬੀ ਜੀ ਮਾਰੇ ਦਿਹਾਤੀ ਪ੍ਰੋਗਰਾਮ ਪੰਜਾਬੀ ਤੜਕਾ ਤੇ ਹੈਲੋ ਜਲੰਧਰ ਨੂੰ ਸੁਣ ਕੇ ਆਉਂਦੇ ਬੜੇ ਨਜ਼ਾਰੇ। ਹਿੰਦੀ ਗੀਤ ਤੇ ਪੰਜਾਬੀ ਗਾਣੇ ਸਾਡੀਆਂ ਜੋ ਫਰਮਾਇਸ਼ਾਂ ਭੈਣਾਂ ਦੇ ਪ੍ਰੋਗਰਾਮ ਨੂੰ ਸੁਣ ਕੇ ਖਾਣ ਪੀਣ ਦੀਆਂ ਐਸ਼ਾਂ।
1: ਹੁਣ ਮੈਂ ਤੁਹਾਨੂੰ ਰੋਕਾਂਗੀ ਚੰਨਾ ਜੀ, ਮੇਰੀ ਗੱਲ ਸੁਣੋ। ਜਿਹੜੀ ਇਹ ਤੁਸੀਂ ਕਵਿਤਾ ਲਿਖੀ ਆ ਨਾ, ਇਹ ਤੁਸੀਂ ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ ਦੇ ਵਿੱਚ ਸਾਨੂੰ ਭੇਜਿਓ। ਇਹਦੇ ਲਈ ਇੱਕ ਬਕਾਇਦਾ ਪ੍ਰੋਗਰਾਮ ਬਣਿਆ ਹੋਇਆ ਹੈ, ਠੀਕ ਹੈ ਜੀ। ਦੁਪਹਿਰ 2 ਵਜੇ ਤੁਸੀਂ ਆਪਣੀ ਜੋ ਵੀ ਸ਼ਾਇਰੀ ਕਵਿਤਾ ਹੈ ਉਹਦੇ ਵਿੱਚ ਭੇਜਿਓ। ਤੇ ਇਹ ਚੱਲਦਾ ਜੀ ਪ੍ਰੋਗਰਾਮ ਪੰਜਾਬੀ ਤੜਕਾ, ਇਹਦੇ ਵਿੱਚ ਕਰ ਰਹੇ ਹਾਂ ਜੀ ਅਸੀਂ ਫਰਮਾਇਸ਼ਾਂ ਪੂਰੀਆਂ ਦੋਸਤਾਂ ਦੀ। ਤੇ ਚਲੋ ਫਿਰ ਅਗਲੇ ਗੀਤ ਵੱਲ ਚੱਲਦੇ ਹਾਂ ਤੇ ਉਸ ਤੋਂ ਬਾਅਦ ਇੱਕ ਹੋਰ ਦੋਸਤ ਨੂੰ ਸ਼ਾਮਿਲ ਕਰਾਂਗੇ ਪ੍ਰੋਗਰਾਮ ਚ। ਸਟੇ ਟਿਊਨਡ।

0: ਸੋ 11:48 55 ਸੈਕਿੰਡ ਹੋਰ ਇੱਕ ਹੋਰ ਦੋਸਤ ਸਾਡੇ ਨਾਲ ਜੁੜੇ ਨੇ ਜੀ ਹੈਲੋ
1: ਮੈਡਮ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਓਹੋ ਇੰਨੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੁਹਾਨੂੰ ਜੀ
1: ਸਮੀ ਬੂਟੇ ਵਾਲਾ ਮੀਫਰ ਪਾਉ ਜਲੰਧਰ ਰਾਮਾ ਮੰਡੀ ਦੇ ਲੱਗੇ
0: ਕਿੰਨੇ ਬੂਟੇ ਲਾ ਕੇ ਆ ਰਹੇ ਹੋ
1: ਮੜੀ ਬੂਟੇ ਪਾ ਕੇ ਚਲਾਇਆ ਮੜੀ
0: ਅੱਛਾ ਜੀ
1: ਹਾਂਜੀ ਮੜੀ ਸਾਡੇ ਉੱਥੇ ਪਹਿਲੇ ਛੱਪੜ ਹੁੰਦਾ ਸੀ ਉੱਥੇ ਮੜੀ ਫੇ ਛੱਪੜ ਉੱਥੇ ਚੱਕ ਹੋ ਗਿਆ ਸੀ ਉੱਥੇ ਹੁਣ ਪਾਰਕ ਬਣਾਈ ਆ ਉੱਥੇ
0: ਠੀਕ ਹੈ ਜੀ ਕਿਹੜਾ ਗੀਤ ਸੁਣਨਾ ਹੈ ਅੱਜ ਫਰਮਾਇਸ਼ ਦੱਸੋ ਆਪਣੀ ਫਟਾਫਟ
1: ਬੜੀ ਕੰਠ ਲੱਗੇ ਦਾ ਕੋਈ ਵੀ ਗੀਤ ਲਾ ਦਿਓ
0: ਚਲੋ ਜੀ ਠੀਕ ਹੈ ਕਾਲ ਕਰਨ ਦੇ ਲਈ ਸ਼ੁਕਰੀਆ ਔਰ ਇਹਨਾਂ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਔਰ ਕੋਸ਼ਿਸ਼ ਕਰਾਂਗੇ ਕਿ ਇੱਕ ਦੋ ਹੋਰ ਦੋਸਤਾਂ ਨੂੰ ਪ੍ਰੋਗਰਾਮ 'ਚ ਆਪਾਂ ਸ਼ਾਮਿਲ ਕਰੀਏ 01812342174 ਨੰਬਰ ਨੂੰ ਡਾਇਲ ਕਰਕੇ ਸਟੇਟਮੈਂਟ

0: ਜਦੋਂ ਦੀ ਮੈਨੂੰ ਕਾਲ ਮਿਲੀ। ਹੈਲੋ
1: ਮੈਡਮ ਜੀ, ਨਮਸਕਾਰ।
0: ਨਮਸਕਾਰ।
1: ਈਸ਼ ਕੁਲਿਆਣੀ ਮਾਰਕੀਟ ਦਿਲਕੁਸ਼ਾ ਜਲੰਧਰ।
0: ਈਸ਼ਕ ਗੁਲਿਆਣੀ ਕੀ ਸਤੀਸ਼ ਗੁਲਿਆਣੀ, ਸਤੀਸ਼ ਗੁਲਿਆਣੀ ਜੀ, ਸਵਾਗਤ ਹੈ ਪ੍ਰੋਗਰਾਮ ਮੈਂ।
1: ਮੈਡਮ ਜੀ
0: ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਕੀ ਕਰ ਰਹੇ ਹੋ ਇਸ ਟਾਈਮ, ਦੱਸੋ? ਫੋਨ ਕਰ ਰਹੇ ਸੀ ਕਿ ਕੁਝ ਹੋਰ ਵੀ ਕਰ ਰਹੇ ਹੋ?
1: ਸ਼ੋਪ ਤੇ ਨਹੀਂ, ਫੋਨ ਆਪਣੀ।
0: ਅੱਛਾ, ਸ਼ੋਪ ਤੇ
1: ਦਿਲਕੁਸ਼ਾ ਮਾਰਕੀਟ ਚ।
0: ਅੱਜ ਬਹਾਨਾ ਤਾਂ ਨਹੀਂ ਬਣਾਇਆ ਸ਼ੋਪ ਤੇ ਆਣ ਲਈ? ਮੈਨੂੰ ਦੱਸੋ
1: ਮੈਡਮ, ਮੈਂ ਤਾਂ 55 ਸਾਲ ਹੋ ਗਏ, 60 ਸਾਲ।
0: ਹਾਂ, ਬਹਾਨੇ ਬਣਾਉਂਦੇ ਨੇ।
1: ਦਸ ਵਜੇ ਪੂਰੇ ਪਹੁੰਚ ਜਾਣਾ ਜੀ।
0: ਅੱਛਾ, ਠੀਕ ਹੈ।
1: ਹਾਂਜੀ,
0: ਚਲੋ ਠੀਕ ਹੈ, ਠੀਕ ਹੈ। ਬਣਾਇਆ ਵਸੇ ਜ਼ਿੰਦਗੀ ਚ?
1: ਹਾਂ ਮੈਡਮ, ਬਹੁਤ ਬਣਾਇਆ ਜੀ।
0: ਅੱਛਾ,
1: ਜਦੋਂ ਸਕੂਲ ਜਾਂਦੇ ਸੀ ਨਾ, ਸਾਡੇ ਸਾਹਮਣੇ ਥੀਏਟਰ ਹੁੰਦਾ ਸੀ, ਅਸੀਂ ਨਾ ਉਸ ਟਾਈਮ ਆਪਣੇ ਜਿਹੜਾ ਗੇਟ ਜਿੱਥੋਂ ਲੋਕੀ ਨਿਕਲਦੇ ਨਾ ਬਾਹਰ, ਉੱਥੇ ਬਹਿ ਜਾਂਦੇ ਸੀ, ਫਿਲਮ ਦੀ ਸਟੋਰੀ ਸੁਣਦਾ ਸੀ। ਸਕੂਲ ਹੋਇਆ ਸੀ ਏਦਾਂ, ਮੈਡਮ ਜੀ ਮਾਸਟਰ ਜੀ ਕਹਿੰਦੇ ਤੁਸੀਂ ਕੱਲ ਆਏ ਨੀ। ਮੈਂ ਕਿਹਾ ਮੇਰੀ ਮਾਤਾ ਜੀ ਬਿਮਾਰ ਸੀ।
0: ਅੱਛਾ,
1: ਉਹਨਾਂ ਨੇ ਇੰਨਾ ਮਾਰਿਆ, ਕਹਿੰਦੇ ਤੂੰ ਡਾਕਟਰ ਹੈ?
0: ਅੱਛਾ,
1: ਤੇ ਦਵਾਈ ਦੇ ਰਿਹਾ ਸੀ ਉਹਨਾਂ ਨੂੰ, ਡਾਕਟਰ ਦਾ ਕੰਮ ਹੈ ਦਵਾਈ ਦੇਣਾ।
0: ਠੀਕ ਹੈ, ਠੀਕ ਹੈ,
1: ਬਹਾਨੇ ਲਗਾਉਂਦੇ ਹੋ।
0: ਹਾਂ, ਬਹਾਨੇ ਦੇ ਚੱਕਰ 'ਚ ਦੇਖੋ, ਮੰਮੀ ਪਾਪਾ ਨੂੰ ਬਿਮਾਰ ਕਰ ਦਿੰਦੇ ਸੀ ਆਪਾਂ ਕਦੇ ਕਦੇ, ਹਨਾ, ਜਾਂ ਕਦੇ ਕਦੇ ਆਪਣੇ ਆਪ ਨੂੰ ਬਿਮਾਰ ਕਰ ਜਾਂਦੇ। ਚਲੋ ਠੀਕ ਹੈ। ਸੋ ਕਿਹੜਾ ਗੀਤ ਸੁਣਨਾ ਗੁਲਿਆਣੀ ਜੀ ਅੱਜ?
1: ਗਾਣਾ ਲਾ ਦਿਓ ਮੈਡਮ ਤੁਸੀਂ, ਬੱਬੂ ਮਾਨ ਦਾ।
0: ਠੀਕ ਹੈ ਜੀ, ਠੀਕ ਹੈ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਆਪਾਂ ਗੀਤ ਸੁਣ ਰਹੇ ਹਾਂ ਜੀ ਪ੍ਰੋਗਰਾਮ ਪੰਜਾਬੀ ਤੜਕਾ ਦਾ, ਔਰ ਕੋਸ਼ਿਸ਼ ਕਰਦੇ ਹਾਂ ਕਿ ਹੋਰ ਦੋਸਤ ਨੂੰ ਅੱਜ ਪ੍ਰੋਗਰਾਮ 'ਚ ਸ਼ਾਮਿਲ ਕਰੀਏ। ਸਟੇਟ

0: ਚਲੋ ਮੈਂ ਕਿਹਾ ਜੀ ਕੋਸ਼ਿਸ਼ ਕਰਦੇ ਕਰਦੇ ਹੈ ਨਾ ਜੀ, ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਵੀ ਹਾਰ ਨਹੀਂ ਹੁੰਦੀ। ਤਾਂ ਇੱਕ ਹੋਰ ਦੋਸਤ ਨੂੰ ਆਪਾਂ ਪ੍ਰੋਗਰਾਮ 'ਚ ਅੱਜ ਸ਼ਾਮਿਲ ਕਰ ਹੀ ਲਈਏ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਲਾਸਟ ਕਾਲਰ ਬਣ ਗਏ ਹੋ ਤੁਸੀਂ ਪ੍ਰੋਗਰਾਮ 'ਚ।
1: ਬਿਲਕੁਲ ਜੀ ਬਿਲਕੁਲ, ਦੌੜ ਕੇ ਗੱਡੀ ਫੜੀ ਹੈ ਜੀ।
0: ਹਾਂ ਹੈ ਨਾ, ਚਲੋ ਠੀਕ ਹੈ, ਸਵਾਰੀ ਫੜੀ ਗਈ ਅੱਜ ਅਖੀਰਲੀ ਸਵਾਰੀ। ਟਿਕਟ ਕਟਾ ਲਓ ਹੁਣ ਜਲਦੀ, ਫਰਮਾਇਸ਼ ਦੱਸੋ ਕਿਹੜੇ ਕਿਹੜਾ ਗੀਤ ਸੁਣਨਾ ਹੈ।
1: ਮੈਡਮ ਜੀ, ਸਤਿੰਦਰ ਸਰਤਾਜ ਜੀ ਦਾ ਕੋਈ ਵੀ ਗੀਤ ਸੁਣਾ ਦਿਓ।
0: ਅੱਛਾ,
1: ਸਾਰੇ ਹੀ ਵਧੀਆ।
0: ਨਾਮ ਤਾਂ ਦੱਸ ਦਿਓ ਆਪਣਾ, ਕੌਣ ਦੋਸਤੋ?
1: ਮੈਡਮ ਜੀ, ਰਾਮ ਸਰੂਪ ਵਰਮਾ, ਨਿਊ ਗੋਪਾਲ ਨਗਰ ਜਲੰਧਰ ਤੋਂ।
0: ਜੀ ਰਾਮ ਸਰੂਪ ਜੀ, ਚਲੋ ਸ਼ੁਕਰੀਆ ਕਾਲ ਕਰਨ ਦੇ ਲਈ, ਤੇ ਸਤਿੰਦਰ ਸਰਤਾਜ ਦੀ ਆਵਾਜ਼ 'ਚ ਲੈ ਕੇ ਆ ਰਹੀ ਹਾਂ ਤੁਹਾਡੇ ਲਈ ਗੀਤ। ਸੋ ਪ੍ਰੋਗਰਾਮ ਪੰਜਾਬੀ ਤੜਕਾ ਅੱਜ ਦੋਸਤਾਂ ਨੇ ਦੇਖੋ ਇੰਜੋਏ ਕੀਤਾ, ਔਰ ਮੇਰੀ ਕੋਸ਼ਿਸ਼ ਸੀ ਕਿ ਕੁਛ ਨਵੇਂ ਕੁਛ ਪੁਰਾਣੇ ਦੋਸਤ ਹੈ ਨਾ, ਉਹਨਾਂ ਨਾਲ ਮਿਲ ਕੇ ਹੀ ਪ੍ਰੋਗਰਾਮ ਬਣਦਾ ਹੈ। ਸੋ ਹਰ ਵਾਰੀ ਤੁਸੀਂ ਇਸ ਪ੍ਰੋਗਰਾਮ 'ਚ ਸਾਡੇ ਨਾਲ ਜੁੜਦੇ ਹੋ ਔਰ ਆਪਣੀਆਂ ਫਰਮਾਇਸ਼ਾਂ ਜਿਹੜੀਆਂ ਪੂਰੀ ਕਰਦੇ ਹੋ, ਔਰ ਯਾਦ ਕਰਿਓ ਕੋਈ ਬਹਾਨਾ ਤੁਸੀਂ ਵੀ ਜੇਕਰ ਜ਼ਿੰਦਗੀ ਦੇ ਵਿੱਚ ਲਾਇਆ ਹੋਏ ਕਦੇ ਹੈ ਨਾ, ਉਹਨੂੰ ਯਾਦ ਕਰਿਓ ਅੱਜ, ਔਰ ਯਾਦ ਕਰਕੇ ਥੋੜ੍ਹੀ ਜਿਹੀ ਸਮਾਈਲ ਆਪਣੇ ਫੇਸ ਦੇ ਉੱਤੇ ਜ਼ਰੂਰ ਲੈ ਕੇ ਆਇਓ, ਅਤੇ ਮੈਨੂੰ ਯਾਦ ਕਰਨਾ ਨਾ ਬੋਲਿਓ ਕਿ ਅੱਜ ਰਿਚਾ ਨੇ ਸਾਨੂੰ ਹੈ ਨਾ ਉਹ ਚੀਜ਼ ਦੀ, ਆਪਣੇ ਬਚਪਨ ਦੀ ਜਾਂ ਕਿਸੇ ਵੀ ਚੀਜ਼ ਦੀ ਯਾਦ ਦਿਲਾ ਦਿੱਤੀ। ਫਿਲਹਾਲ ਅਸੀਂ ਇੰਜੋਏ ਕਰ ਰਹੇ ਹਾਂ ਜੀ ਸਤਿੰਦਰ ਸਰਤਾਜ ਦੀ ਆਵਾਜ਼ 'ਚ ਪ੍ਰੋਗਰਾਮ ਦਾ ਬਿਲਕੁਲ ਲਾਸਟ ਵਾਲਾ ਗੀਤ, ਉਸ ਤੋਂ ਬਾਅਦ 12 ਵਜੇ ਤੁਹਾਨੂੰ ਫਿਰ ਮਿਲ ਰਹੀ ਹਾਂ ਅਗਲੇ ਪ੍ਰੋਗਰਾਮ ਦੇ ਜ਼ਰੀਏ। ਸਟੇ ਟਿਊਨਡ।

ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਤੇ 10 ਲੱਖ ਨੌਕਰੀਆਂ ਪੈਦਾ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਅੱਜ ਤੀਜੇ ਭਾਰਤ ਨੌਡਿਕ ਸਿਖਰ ਸੰਮੇਲਨ ਵਿਚ ਸਾਰੇ 5 ਨੌਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਧੂਰ ਨੂੰ ਭਾਰਤ ਦਾ ਮਜ਼ਬੂਤ, ਆਤਮ ਵਿਸ਼ਵਾਸੀ ਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦੱਸਿਆ। ਜਸਟਿਸ ਯਸ਼ਵੰਤ ਵਰਮਾ ਨਾਲ ਸੰਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਪੱਛਮੀ ਬੰਗਾਲ ਸਰਕਾਰ ਨੇ ਮਾਲੀ ਬੇਨੇਮੀਆ ਦੇ ਮਾਮਲੇ ਵਿਚ ਆਰਜੀ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ। ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਤੇ ਈਂਧਨ ਦੀ ਰਾਸ਼ਨਿੰਗ ਦੀ ਕਥਿਤ ਸਥਾਈ ਸ਼ੁਰੂਆਤ ਸੰਬੰਧੀ ਗੁੰਮਰਾਹਕੁੰਨ ਤੇ ਫਰਜ਼ੀ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ ਤੇ ਕੋਈ ਪਾਬੰਦੀ ਜਾਂ ਸੀਮਾ ਲਾਉਣ ਸੰਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਕਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਚੰਡੀਗੜ੍ਹ ਦਾ ਦੌਰਾ ਕੀਤਾ। ਪੰਜਾਬ ਪੁਲਿਸ ਵੱਲੋਂ 3 ਵੱਖ-ਵੱਖ ਕਾਰਵਾਈਆਂ ਵਿਚ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫ਼ਤਾਰ। ਗੈਂਗਸਟਰਾਂ ਦੀ ਵਾਰ ਮੁਹਿੰਮ ਦੇ 118ਵੇਂ ਦਿਨ ਪੁਲਿਸ ਟੀਮਾਂ ਵੱਲੋਂ 271 ਵਿਅਕਤੀਆਂ ਨੂੰ 3 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 30,250 ਹੋ ਗਈ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946-93-946 ਰਾਹੀਂ ਗੁਪਤ ਰੂਪ ਵਿਚ ਲੋੜੀਂਦੇ ਅਪਰਾਧੀਆਂ ਤੇ ਗੈਂਗਸਟਰਾਂ ਬਾਰੇ ਸੌ ਦੇ ਸਕਦੇ ਨੇ। ਪੰਜਾਬ ਸਮੇਤ ਉੱਤਰੀ ਭਾਰਤ 'ਚ ਗਰਮੀ ਦਾ ਕਹਿਰ ਜਾਰੀ ਹੈ ਤੇ IPL ਕ੍ਰਿਕਟ ਵਿਚ ਸਨਰਾਈਜ਼ਰਸ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇ ਆਫ ਵਿਚ ਆਪਣੀ ਥਾਂ ਪੱਕੀ ਕੀਤੀ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

7 ਇਸ ਨੰਬਰ ਤੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਕੁਝ ਵੀ, ਹੈ ਨਾ ਜੀ, ਕੋਈ ਰੈਸਿਪੀ ਤੁਹਾਡੇ ਨਾਲ ਜੁੜੀ ਹੋ, ਮਤਲਬ ਤੁਸੀਂ ਐਕਸਪਰਟ ਹੋ ਉਸ ਰੈਸਿਪੀ ਦੇ ਵਿੱਚ ਜਾਂ ਕੁਝ ਖਾਸ ਤੁਸੀਂ ਬਣਾ ਰਹੇ ਹੋ ਤਾਂ ਫਿਰ ਮੈਨੂੰ WhatsApp ਕਰ ਸਕਦੇ ਹੋ ਤੇ ਮੈਂ ਤੁਹਾਡੇ ਲਈ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਈਆਂ। ਲੇਕਿਨ ਉਹਨਾਂ 'ਚੋਂ ਸਭ ਤੋਂ ਪਹਿਲਾਂ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਹੈ ਉਹਨੂੰ ਆਪਾਂ ਕਿਵੇਂ ਰੋਕ ਸਕਦੇ ਹਾਂ। ਸੋ ਅਰਿਜੀਤ ਸਿੰਘ ਨੂੰ ਲੈ ਕੇ ਆ ਰਹੀ ਹਾਂ ਫਿਲਹਾਲ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੀ ਹਾਂ ਅਤੇ ਉਸ ਤੋਂ ਬਾਅਦ ਮਿਲ ਰਹੀ ਹਾਂ ਤੁਹਾਨੂੰ ਸਿਰਫ ਇਹਦੇ ਸਟੇ ਟਿਊਨਡ।

ਸਹੀ ਤਾਂ ਕਿਹਾ ਨਾ, ਉਹ ਦਿਨ ਵੀ ਮਤਲਬ ਕਿਹੜੇ ਸੋਹਣੇ ਦਿਨ ਹੁੰਦੇ ਸੀ ਜਦੋਂ ਆਪਾਂ ਛੋਟੇ ਬਚਪਨ 'ਚ ਹੈ ਨਾ ਘਰ ਦੇ ਵਿੱਚ ਬਹਿ ਕੇ ਜੋ ਵੀ ਆ ਖੇਡ ਖਿਡੌਣੇ ਖੇਡਣੇ, ਔਰ ਮਤਲਬ ਬਹੁਤ ਸੋਹਣੇ ਹੁੰਦੇ ਸੀ ਜਦੋਂ ਆਪਾਂ ਛੋਟੇ ਹੁੰਦੇ ਸੀ। ਹੁਣ ਜਦੋਂ ਵੱਡੇ ਹੋ ਗਏ ਹਾਂ, ਬਸ ਕੰਮ ਦੇ ਸਿਲਸਿਲਿਆਂ 'ਚ ਬਾਹਰ ਨਿਕਲ ਰਹੇ ਹਾਂ, ਬਹੁਤ ਸਾਰਾ ਕੰਮ ਸਾਨੂੰ ਕਰਨਾ ਪੈ ਰਿਹਾ ਹੈ। ਜੋਬ ਦੀ ਤਲਾਸ਼ 'ਚ ਹੈ ਕੋਈ, ਕੋਈ ਪੜ੍ਹਾਈ ਦੀ ਤਲਾਸ਼ 'ਚ ਹੈ, ਕਿਤੇ ਜਾ ਰਿਹਾ ਹੈ ਨਾ, ਇਹ ਜਿਹੜੇ ਕੰਮ ਹੈ ਨਾ ਕਦੇ ਨਹੀਂ ਮੁੱਕਦੇ। ਔਰ ਬਸ ਇਹਨਾਂ ਦਿਨਾਂ ਦੇ ਵਿੱਚ ਆ ਕੇ ਹੀ ਬਹੁਤ ਸਾਰੀਆਂ ਚੀਜ਼ਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ, ਐਂਡ ਵਨ ਆਫ ਦ ਥਿੰਗ ਜੋ ਸਾਨੂੰ ਇਸ ਟਾਈਮ ਫੇਸ ਕਰਨੀ ਪੈਂਦੀ ਹੈ, ਖਾਸ ਕਰ

ਬਹੁਤ ਵਧੀਆ ਹੁੰਦਾ, ਰਿਜ਼ਲਟ ਦਿੰਦਾ, ਹੈ ਨਾ। ਨੈਚੁਰਲ ਐਕਸਫੋਲੀਏਟਰ ਹੈ ਜੀ, ਬਹੁਤ ਵਧੀਆ ਕੰਮ ਕਰਦਾ। ਸੋ 2 ਚਮਚ ਬੇਸਣ ਲੈ ਲਿਆ ਅਤੇ ਉਹਦੇ ਵਿੱਚ ਆਪਾਂ ਕਰਨਾ ਕੀ ਹੈ, ਮਿਲਾਉਣਾ ਕੀ ਹੈ, 1 ਚਮਚ ਦਹੀਂ ਮਿਲਾਉਣਾ। ਹੁਣ ਗਰਮੀਆਂ ਦਾ ਟਾਈਮ ਹੈ ਔਰ ਸਾਰਿਆਂ ਦੇ ਘਰਾਂ ਦੇ ਵਿੱਚ ਇਹ ਬੇਸਣ, ਦਹੀਂ ਔਰ ਹਲਦੀ, ਇਹ ਨੋਰਮਲ ਚੀਜ਼ਾਂ ਹੈ ਨਾ, ਮਿਲ ਹੀ ਜਾਂਦੀਆਂ ਹੈ। ਸੋ ਟੈਨਿੰਗ ਨੂੰ ਦੂਰ ਕਰਨ ਲਈ ਨਾ ਬਹੁਤ ਵਧੀਆ ਹੈ। ਹਾਂ, ਮੈਂ ਇਹ ਨਹੀਂ ਕਹਿ ਰਹੀ ਕਿ ਬਿਲਕੁਲ ਟੈਨਿੰਗ ਦੂਰ ਹੋ ਜਾਏਗੀ ਜਾਂ ਫਿਰ ਇੱਕਦਮ ਜਿਵੇਂ ਪੈਰ ਸਾਡੇ ਪਹਿਲਾਂ ਸੀਗੇ ਉਹੀ ਵਾਪਸ ਆ ਜਾਣਗੇ। ਨਹੀਂ ਰੇ, ਨਹੀਂ, ਸੁਣ ਲਿਆ ਕਰੋ ਪੂਰੀ ਗੱਲ। ਥੋੜ੍ਹਾ ਦੇਖੋ ਅਸਰ ਜਿਹੜਾ ਹੈ ਨਾ ਉਹਦਾ ਘੱਟ ਹੋ ਸਕਦਾ ਔਰ ਵਧੀਆ ਲੱਗ ਸਕਦਾ। ਹੋ ਸਕਦਾ ਆਪਾਂ ਡੇਲੀ ਅਪਲਾਈ ਕਰੀਏ ਤਾਂ ਵਧੀਆ ਰਿਜ਼ਲਟ ਮਿਲੇ। ਸੋ 2 ਚਮਚ ਬੇਸਣ ਦੇ ਵਿੱਚ 1 ਚਮਚਾ ਦਹੀਂ ਅਤੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਇੱਕ ਪੇਸਟ ਜਿਹਾ ਬਣਾਉਣਾ ਹੈ। ਹਾਂ, ਸਮੂਦੀ ਤਿਆਰ ਕਰਕੇ ਪੀਣੀ ਨਹੀਂ ਹੈ, ਪੇਸਟ ਬਣਾਉਣਾ ਹੈ ਔਰ ਉਸ ਪੇਸਟ ਨੂੰ ਆਪਾਂ ਆਪਣੇ ਪੈਰਾਂ ਦੇ, ਠੀਕ ਹੈ, ਥੱਲੇ ਲਗਾ ਦੇਣਾ ਹੈ, ਆਪਣੇ ਫੁੱਟ ਦੇ ਉੱਤੇ ਜੋ ਜਿੱਥੇ ਵੀ ਟੈਨਿੰਗ ਦੇ ਸਾਨੂੰ ਨਿਸ਼ਾਨ ਦਿਖ ਰਹੇ ਨੇ, ਚੱਪਲਾਂ ਦੇ ਜਿਹੜੇ ਨਿਸ਼ਾਨ ਪੈ ਜਾਂਦੇ ਨੇ ਉੱਥੇ ਆਪਾਂ ਲਗਾਉਣਾ ਹੈ। 15-20 ਮਿੰਟ ਲਗਾ ਕੇ ਫਿਰ ਉਹਨੂੰ ਥੋੜ੍ਹਾ ਜਿਹਾ ਨਾ ਨੋਰਮਲ ਕਹਿ ਲਓ ਕਿ ਜਾਂ ਕੋਸੇ ਪਾਣੀ ਨਾਲ ਆਪਾਂ ਵਾਸ਼ ਕਰ ਲਈਏ, ਧੋ ਲਈਏ, ਤਾਂ ਥੋੜ੍ਹਾ ਜਿਹਾ ਅਸਰ ਇਹਦਾ ਜਿਹੜਾ ਹੈ ਨਾ ਉਹ ਘੱਟ ਹੋਣਾ ਸ਼ੁਰੂ ਹੋ ਜਾਏਗਾ ਔਰ ਟੈਨਿੰਗ ਜਿਹੜੀ ਹੈ ਹੋ ਸਕਦਾ ਸਾਨੂੰ ਟਾਟਾ ਬਾਏ ਬਾਏ ਵੀ ਕਰ ਜਾਏ, ਹੈ ਨਾ ਜੀ। ਸੋ ਬਹੁਤ ਕਮਾਲ ਦੀਆਂ ਚੀਜ਼ਾਂ ਸਾਡੇ ਕਿਚਨ ਦੇ ਵਿੱਚ ਹੀ ਹੈਗੀਆਂ, ਭਾਵੇਂ ਹਲਦੀ ਹੋ, ਸ਼ਹਿਦ ਹੋ, ਨਿੰਬੂ ਹੋ ਜਾਂ ਫਿਰ ਬੇਸਣ ਹੋ, ਦਹੀਂ ਹੋ। ਸੋ ਇਹਨਾਂ ਦੇ ਕੋਈ ਵੀ ਅਸਰਦਾਰ ਨੁਸਖਾ ਜੇਕਰ ਤੁਹਾਨੂੰ ਵੀ ਪਤਾ ਹੈ, ਤੁਸੀਂ ਵੀ ਅਪਲਾਈ ਕਰਦੇ ਹੋ ਜਾਂ ਇਹਨਾਂ ਦੇ ਨਾਲ ਜੁੜੀ ਕੋਈ ਰੈਸਿਪੀ ਤੁਸੀਂ ਬਣਾਉਂਦੇ ਹੋ ਤਾਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਜੀ 98-55-10-10-22 ਨੰਬਰ 'ਤੇ ਵਟਸਐਪ ਕਰਕੇ। ਸਟੇ ਟਿਊਨਡ।

ਸੁਨਦੀ ਤਾਂ ਆਪਣੀ ਕਹਾਣੀ ਜਿਹੜੀ ਆ ਸੁਣਾ ਹੀ ਰਹੀ ਆ, ਬਾਕੀ ਮੈਂ ਵੀ ਤੁਹਾਡੇ ਨਾਲ ਬਹੁਤ ਕੁਛ ਦੇਖੋ ਤੁਹਾਨੂੰ ਸੁਣਾ ਵੀ ਰਹੀ ਹਾਂ, ਤੁਹਾਡੇ ਨਾਲ ਸ਼ੇਅਰ ਵੀ ਕਰ ਰਹੀ ਹਾਂ। ਔਰ ਇੱਕ ਦੋਸਤ ਨੇ ਸਾਡੇ ਨਾਲ, ਮੇਰੇ ਖਿਆਲ ਆਪਣੇ ਘਰ ਦਾ ਇੱਕ ਕੋਰਨਰ ਹੈ,

ਉਹਨਾਂ ਨੇ ਫੋਟੋ ਸੈਂਡ ਕੀਤੀ ਹੈ, ਕੰਚਨ ਨੇ ਲੁਧਿਆਣਾ ਤੋਂ ਸਾਨੂੰ ਇੱਕ ਫੋਟੋ ਸੈਂਡ ਕੀਤੀ ਹੈ ਪ੍ਰੋਗਰਾਮ 'ਚ, ਥੈਂਕ ਯੂ ਸੋ ਮੱਚ ਕੰਚਨ, ਔਰ ਬਹੁਤ ਸੋਹਣੇ ਸੋਹਣੇ ਨੇ ਪਲਾਂਟਸ ਭੇਜੇ ਨੇ, ਹੈ ਨਾ ਜੀ, ਸੋ ਸੋਹਣਾ ਲੱਗਦਾ ਜਦੋਂ ਆਪਾਂ ਵੀ ਆਪਣੇ ਘਰ ਦੇ ਵਿੱਚ ਪਲਾਂਟਸ ਲਗਾਈਏ, ਔਰ ਇਹਨਾਂ ਨੇ ਵੀ ਪਲਾਂਟਸ ਦੀ ਸਾਡੇ ਨਾਲ ਆਪਣੀ ਫੋਟੋ ਜਿਹੜੀ ਹੈ ਸ਼ੇਅਰ ਕੀਤੀ ਹੈ, ਸੋ ਤੁਸੀਂ ਵੀ ਮੇਰੇ ਨਾਲ, ਹੈ ਨਾ ਜੀ, ਮੈਂ ਪਹਿਲਾਂ ਹੀ ਦੱਸ ਰਹੀ ਹਾਂ, ਮੇਰੇ ਨਾਲ ਇਸ ਪ੍ਰੋਗਰਾਮ 'ਚ ਜੁੜ ਸਕਦੇ ਹੋ ਵਟਸਐਪ ਦੇ ਜ਼ਰੀਏ 9855-10-10-27 ਨੰਬਰ 'ਤੇ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਕੋਈ ਵੀ ਅੱਜ ਕੀ ਕੁਛ ਤੁਹਾਡਾ ਖਾਸ ਤੁਹਾਡੇ ਕਿਚਨ 'ਚ ਬਣ ਰਿਹਾ ਉਹ ਰੈਸਿਪੀ, ਜਾਂ ਕਿਸੇ ਰੈਸਿਪੀ ਦੇ ਵਿੱਚ ਤੁਸੀਂ ਐਕਸਪਰਟ ਹੋ ਤਾਂ ਉਹ ਵੀ ਸਾਡੇ ਨਾਲ ਇਸ ਪ੍ਰੋਗਰਾਮ 'ਚ ਜੀ ਹੋਮ ਸਵੀਟ ਹੋਮ 'ਚ ਸ਼ੇਅਰ ਕਰ ਸਕਦੇ ਹੋ। ਫਿਲਹਾਲ ਰੈਸਿਪੀ ਤੋਂ ਮੈਨੂੰ ਯਾਦ ਆਇਆ, ਬਹੁਤ ਸਾਰੀਆਂ ਰੈਸਿਪੀਜ਼ ਆਪਾਂ ਆਪਣੇ ਘਰ ਦੇ ਵਿੱਚ ਬਣਾਉਂਦੇ ਹਾਂ ਜੀ, ਟਰਾਈ ਕਰਦੇ ਹਾਂ, ਲੇਕਿਨ ਇੱਕ ਹੁੰਦਾ ਨਾ ਮੈਂਬਰ ਜੋ ਮੂੰਹ ਬਣਾ ਲੈਂਦਾ ਹੈ ਉਹਨਾਂ ਰੈਸਿਪੀਜ਼ ਨੂੰ ਦੇਖ ਕੇ ਕਿ ਆਹ ਕੀ ਬਣਾ ਦਿੱਤਾ ਹੈ ਯਾਰ, ਉਹ ਹੁੰਦੇ ਆ ਜੀ ਘਰ ਦੇ ਸਭ ਤੋਂ ਛੋਟੇ ਮੈਂਬਰ, ਹੈ ਨਾ ਜੀ, ਨਟਖਟ ਜੇ ਸ਼ੈਤਾਨ ਜੇ ਬੱਚੇ ਜੋ ਕਿ ਉਹਨਾਂ ਨੂੰ ਖਾਣਾ ਦੇਖੋ, ਬੱਚਿਆਂ ਨੂੰ ਰੰਗੀਨ ਖਾਣਾ ਔਰ ਤਰ੍ਹਾਂ ਤਰੀਕੇ ਦਾ ਵੈਰਾਇਟੀ ਵਾਲਾ ਖਾਣਾ ਪਸੰਦ ਹੁੰਦਾ ਹੈ, ਨੋਰਮਲ ਖਾਣਾ ਖਾਣਾ ਉਹਨਾਂ ਨੂੰ ਪਸੰਦ ਹੀ ਨਹੀਂ ਹੁੰਦਾ। ਸੋ ਕਈ ਵਾਰੀ ਆਪਾਂ ਕੋਸ਼ਿਸ਼ ਕਰਦੇ ਹਾਂ, ਕੋਸ਼ਿਸ਼ ਕਰਕੇ ਹਾਰ ਮੰਨ ਲੈਂਦੇ ਹਾਂ, ਹੈ ਨਾ ਜੀ, ਹਾਰ ਜਾਂਦੇ ਹਾਂ, ਸਾਡੇ ਕੋਲ ਕਹਿੰਦੇ ਹੋ ਇਰੀਟੇਟ ਹੋ ਗਿਆ, ਹੁਣ ਸਾਡੇ ਬਸਦੀ ਨਹੀਂ ਇਸਨੂੰ ਰੋਟੀ ਖਿਲਾਉਣਾ। ਲੇਕਿਨ ਐਕਸਪਰਟ ਇਹ ਕਹਿੰਦੇ ਨੇ ਜਦੋਂ ਆਪਾਂ ਸਮਾਰਟ ਪੇਰੈਂਟਿੰਗ ਦੀ ਗੱਲ ਕਰੀਏ ਨਾ, ਤਾਂ ਕੁਝ ਕੋਸ਼ਿਸ਼ਾਂ ਹੈ ਜੋ ਅਸੀਂ ਟਰਾਈ ਕਰ ਸਕਦੇ ਹਾਂ। ਹੁਣ ਕੋਈ ਵੀ ਚੀਜ਼ ਘਰ ਦੇ ਵਿੱਚ ਬਣ ਰਹੀ ਹੈ ਤਾਂ ਉਹਨੂੰ ਬੱਚੇ ਤੱਕ ਕਿਵੇਂ ਲੈ ਕੇ ਜਾਈਏ, ਬੱਚਿਆਂ ਨੂੰ ਕਿਵੇਂ ਖਵਾਈਏ, ਹੈ ਨਾ, ਕਿਉਂਕਿ ਪੋਸ਼ਕ ਤੱਤ ਹਰ ਇੱਕ ਚੀਜ਼ ਤੋਂ ਮਿਲਣੇ ਉਹਨਾਂ ਨੂੰ ਬਹੁਤ ਜ਼ਰੂਰੀ ਹੈ। ਸੋ ਕੁਝ ਚੀਜ਼ਾਂ ਨੇ ਜੋ ਆਪਾਂ ਟਰਾਈ ਕਰ ਸਕਦੇ ਹਾਂ, ਫੋਲੋ ਕਰ ਸਕਦੇ ਹਾਂ। ਤੋ ਸਮਾਰਟ ਪੇਰੈਂਟਿੰਗ ਦੀ ਆਪਾਂ ਗੱਲ ਕਰਾਂਗੇ, ਲੇਕਿਨ ਇਸ ਗੀਤ ਤੋਂ ਬਾਅਦ ਇੰਜੋਏ ਕਰਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ। ਸਟੇਡੀਅਮ

ਬਿਲਕੁਲ, ਇਹ ਜਿਹੜਾ ਵਰਡ ਹੈ ਨਾ, ਇਸ ਵਰਡ ਨੂੰ ਹੀ ਆਪਾਂ ਫੜਨਾ ਹੈ, ਰੰਗ. ਔਰ ਰੰਗ ਹੋਣਾ ਚਾਹੀਦਾ ਹੈ, ਦੇਖੋ ਸਬਜ਼ੀਆਂ ਦਾ ਹੋ ਜਾਂ ਫਿਰ ਜੋ ਕੁਝ ਵੀ ਆਪਾਂ ਖਾਸ ਰੈਸਿਪੀ ਬਣਾ ਰਹੇ ਹਾਂ, ਉਹਦਾ ਜਿਹੜਾ ਰੰਗ ਹੈ ਨਾ, ਕਲਰ ਹੈ, ਉਹ ਕਲਰਫੁਲ ਚੀਜ਼ਾਂ ਬੱਚਿਆਂ ਨੂੰ ਬਹੁਤ ਪਸੰਦ ਹੈ. ਉਹਨਾਂ ਨੂੰ ਲੱਗਦਾ ਹੈ ਕਿ ਹਾਂ, ਪਲੇਟ ਦੇ ਵਿੱਚ ਨਾ ਦੇਖੋ ਕਾਰਟੂਨ ਦੀ ਸ਼ੇਪ ਦੇ ਵਿੱਚ ਆਪਾਂ ਬਣਾ ਸਕਦੇ ਹਾਂ. ਫਰੂਟਸ ਨੂੰ ਅੱਜ ਕੱਲ੍ਹ ਤਾਂ ਬਹੁਤ ਸੋਹਣੇ ਸੋਹਣੇ ਕਟਰ ਆ ਗਏ ਨੇ, ਸ਼ੇਪਸ ਆ ਗਈਆਂ ਨੇ, ਉਹਨਾਂ ਦੇ ਵਿੱਚ ਕੱਟ ਕਰਕੇ ਬੱਚਿਆਂ ਨੂੰ ਦੇਣਾ, ਤਾਂ ਉਹਨਾਂ ਨੂੰ ਲੱਗਦਾ ਕਿ ਆ ਇਹ ਤਾਂ ਮੇਰਾ ਫਰੈਂਡ ਹੈ, ਹੈ ਨਾ, ਅਤੇ ਉਹ ਉਸ ਚੀਜ਼ ਨੂੰ ਖਾਣਾ ਬਹੁਤ ਪਸੰਦ ਕਰਦੇ ਨੇ. ਸੋ ਬੱਚਿਆਂ ਨੂੰ ਖਿਲਾਉਣ ਦੀ ਗੱਲ ਹੋ ਰਹੀ ਹੈ, ਕਿਉਂਕਿ ਜ਼ਿੱਦੀ ਹੁੰਦੇ ਆ ਬੱਚੇ, ਅਕਸਰ ਚੀਜ਼ਾਂ ਨਹੀਂ ਖਾਂਦੇ ਆ. ਸੋ ਕੋਸ਼ਿਸ਼ ਆਪਾਂ ਕਰਦੇ ਰਹੀਏ ਸਭ ਤੋਂ ਪਹਿਲਾਂ ਤਾਂ, ਹੈ ਨਾ. ਐਕਸਪਰਟ ਇਹ ਕਹਿੰਦੇ ਨੇ ਕਿ ਤੁਸੀਂ ਇੱਕ ਵਾਰ ਕੋਸ਼ਿਸ਼ ਕਰੋ, ਦੋ ਕੁ ਵਾਰ ਕੋਸ਼ਿਸ਼ ਕਰੋ, ਬੱਚਾ ਉਹ ਚੀਜ਼ ਨਹੀਂ ਖਾਏਗਾ. ਜ਼ਿੱਦੀ ਹੈ, ਉਹਨੂੰ ਨਹੀਂ ਪਸੰਦ ਆ ਰਹੀ ਹੈ, ਲੇਕਿਨ ਜਦੋਂ ਆਪਾਂ ਲਗਾਤਾਰ ਕੋਸ਼ਿਸ਼ ਕਰਕੇ ਉਸ ਬੱਚੇ ਨੂੰ ਉਸ ਚੀਜ਼ ਦਾ ਟੇਸਟ ਕਰਾਵਾਂਗੇ ਨਾ, ਤਾਂ ਹੋ ਸਕਦਾ ਹੈ ਕਿ 26, ਹੈ ਨਾ, 7ਵੀਂ ਵਾਰ, 8ਵੀਂ ਵਾਰ ਉਹ ਚੀਜ਼ ਨੂੰ ਖਾਣੀ ਸ਼ੁਰੂ ਕਰਦੇ ਆ. ਇਸ ਤੋਂ ਇਲਾਵਾ ਜੋ ਕੁਝ ਵੀ ਆਪਾਂ ਦੇ ਰਹੇ ਹਾਂ, ਇੱਕ ਤੋਂ, ਹੈ ਨਾ, ਬੱਚੇ ਨੂੰ ਰੋ ਵੀ ਦਿੱਤਾ ਜਾਏ, ਥੋੜ੍ਹਾ ਜਿਹਾ ਉਹਨੂੰ ਸਮਝਾਇਆ ਜਾਏ ਕਿ ਇਹ ਚੀਜ਼ ਨੂੰ ਭਾਵੇਂ ਆਪਾਂ ਖੇਡਣ ਲਈ ਦੇ ਦਈਏ. ਹੁਣ ਦੇਖੋ ਰਾਜਮਾਂਹ ਬਣ ਰਹੀਆਂ, ਚਨੇ ਬਣ ਰਹੀਆਂ, ਕੁਝ ਵੀ ਬਣ ਰਿਹਾ ਘਰ ਦੇ ਵਿੱਚ, ਉਹਨੂੰ ਸਿਖਾਈਏ ਇਹ ਚੀਜ਼ਾਂ, ਹੈ ਨਾ, ਉਹਦੇ ਨਾਲ ਖੇਡੇਗਾ, ਸਮਝੇਗਾ, ਟੈਕਸਚਰ ਉਹਨੂੰ ਫੀਲ ਕਰਾਓ, ਤਾਂ ਫਿਰ ਹੋ ਸਕਦਾ ਹੈ ਕਿ ਉਹਨੂੰ ਚੀਜ਼ ਵਧੀਆ ਲੱਗੇ. ਇੱਕ ਹੋਰ ਚੀਜ਼ ਹੈ, ਜਦੋਂ ਵੀ ਆਪਾਂ ਬਾਜ਼ਾਰ ਤੋਂ ਕੁਝ ਲੈ ਕੇ ਆਈਏ ਨਾ, ਤਾਂ ਉਸ ਬੱਚੇ ਨੂੰ ਵੀ ਨਾ ਆਪਣਾ ਦੇਖੋ ਇੱਕ ਹਿੱਸਾ ਬਣਾ ਲਈਏ ਉਸ ਟੀਮ ਦਾ, ਖਰੀਦਦਾਰੀ ਦਾ, ਬਾਜ਼ਾਰ ਦਾ, ਕਿ ਉਹਨੂੰ ਵੀ ਸਿਲੈਕਟ ਕਰਨ ਦਾ ਆਪਸ਼ਨ ਦੀਏ, ਕਿ ਉਹਨੂੰ ਸਮਝਾਈਏ ਕਿ ਇਹ ਫਰੂਟਸ ਹੈ, ਵੈਜੀਟੇਬਲਸ ਹੈ, ਇਹਨੂੰ ਇਸ ਤਰੀਕੇ ਦੇ ਨਾਲ, ਮਤਲਬ ਉਹ ਜਦੋਂ ਸਿਲੈਕਟ ਕਰੇਗਾ ਨਾ ਉਹ ਚੀਜ਼, ਤਾਂ ਉਹਨੂੰ ਵੀ ਲੱਗੇਗਾ ਕਿ ਹਾਂ ਇਹ ਮੈਂ ਪਸੰਦ ਕੀਤੀ ਹੈ, ਤਾਂ ਚਲੋ ਮੈਂ ਇਹਨੂੰ ਟਰਾਈ ਕਰਕੇ ਦੇਖਦਾ. ਔਰ ਕਦੇ ਕਦੇ ਬੱਚਿਆਂ ਦਾ ਦੇਖੋ ਛੋਟਾ ਜਿਹਾ ਨਿੱਕੂ ਜ਼ਿਆਦਾ ਢਿੱਡ ਹੁੰਦਾ, ਜਲਦੀ ਭਰ ਜਾਂਦਾ ਹੈ, ਤਾਂ ਉਹਨਾਂ ਨੂੰ ਕੋਸ਼ਿਸ਼ ਕਰੀਏ ਕਿ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਥੋੜ੍ਹੀ ਥੋੜ੍ਹੀ ਚੀਜ਼ਾਂ ਦਈਏ, ਇਨਸਟੈਡ ਕਿ ਆਪਾਂ ਇੱਕੋ ਟਾਈਮ 'ਚ ਬਹੁਤ ਸਾਰੀ, ਮਤਲਬ ਪਲੇਟ ਭਰ ਕੇ ਉਹਨਾਂ ਨੂੰ ਚੀਜ਼ ਦੇ ਦਿੱਤੀ ਹੈ, ਖਾਣਾ ਦੇ ਦਿੱਤਾ, ਅਤੇ ਉਹਨੇ ਬੱਚੇ ਨੇ ਨਹੀਂ ਖਾਣੀ ਹੈ ਉਹ ਚੀਜ਼. ਸੋ ਥੋੜ੍ਹੇ ਜਿਹੇ ਸਮਾਰਟ ਪੇਰੈਂਟਿੰਗ ਦੇ ਦੇਖੋ ਟਿਪਸ ਹੁੰਦੇ ਨੇ, ਹੈ ਨਾ. ਸੋ ਇਹ ਚੀਜ਼ਾਂ ਆਪਾਂ ਫੋਲੋ ਕਰੀਏ ਤਾਂ ਬੱਚਾ ਵੀ ਖੁਸ਼, ਅਸੀਂ ਵੀ ਖੁਸ਼, ਔਰ ਪ੍ਰੋਗਰਾਮ ਚੱਲ ਰਿਹਾ ਹੈ ਜੀ, ਹੋਮ ਸਵੀਟ ਹੋਮ, ਖੁਸ਼ੀਆਂ ਦਾ ਖਜ਼ਾਨਾ ਬਣਦਾ ਲਾਈਵ ਰੇਡੀਓ ਸਟੇਸ਼ਨ. ਸੋ ਅਗਲਾ ਗੀਤ ਸੁਣਦੇ ਹਾਂ ਇਸ ਸਿਲਸਿਲੇ 'ਚ, ਸਟੇ ਟਿਊਨਡ.

ਗਈ ਜੀ ਇੱਕ ਵਾਰੀ ਫਿਰ ਰਚਾ ਔਰ ਪ੍ਰੋਗਰਾਮ ਮੇਰੇ ਨਾਲ ਇੰਜੋਏ ਕਰ ਰਹੇ ਹੋ ਹੋਮ ਸਵੀਟ ਹੋਮ ਔਰ ਮੈਂ ਪਹਿਲਾਂ ਹੀ ਦੇਖੋ ਅੱਜ ਤੁਹਾਡੇ ਨਾਲ ਦੋ ਤਿੰਨ ਚੀਜ਼ਾਂ ਆਲਰੇਡੀ ਸ਼ੇਅਰ ਕਰ ਚੁੱਕੀ ਹਾਂ ਹੁਣ ਆ ਜਾਈਏ ਆਪਣੇ ਥੋੜ੍ਹੇ ਜਿਹੇ ਸਕਿਨ ਕੇਅਰ ਵੱਲ ਕਿਉਂਕਿ ਹਰ ਇੱਕ ਚੀਜ਼ ਦਾ ਖਾਸ ਖਿਆਲ ਇਸ ਪ੍ਰੋਗਰਾਮ 'ਚ ਰੱਖਿਆ ਜਾਂਦਾ ਹੈ ਔਰ ਕੁੜੀਆਂ ਦੀ ਗੱਲ ਕਰਾਂ ਦੇਖੋ ਇੱਕ ਚੀਜ਼ ਹੈ ਜੋ ਅਸੀਂ ਆਪਣੇ ਮੇਕਅਪ 'ਚ ਜ਼ਰੂਰ ਸ਼ਾਮਿਲ ਕਰਦੇ ਹਾਂ ਐਂਡ ਦੈਟ ਇਜ਼ ਲਿਪਸਟਿਕ ਔਰ ਗਰਮੀ ਦਾ ਟਾਈਮ ਹੋ ਔਰ ਮੈਂ ਤਾਂ ਕਹਿ ਰਹੀ ਗਰਮੀ ਦਾ ਹੀ ਕਿਉਂ ਨਾ ਟਾਈਮ ਹੋ ਕੋਈ ਵੀ ਟਾਈਮ ਹੋ ਕਈ ਵਾਰੀ ਕੀ ਹੁੰਦਾ ਨਾ ਕਿ ਆਪਾਂ ਲਿਪਸਟਿਕ ਦਾ ਕਲਰ ਬ੍ਰਾਈਟ ਵੀ ਹੋ ਸਕਦਾ ਲਾਈਟ ਵੀ ਹੋ ਸਕਦਾ ਲਿਪਸਟਿਕ ਲਗਾਉਣ ਲੱਗੇ ਕਈ ਵਾਰੀ ਸਾਨੂੰ ਪ੍ਰੋਬਲਮ ਇਹ ਫੇਸ ਕਰਨੀ ਪੈ ਜਾਂਦੀ ਹੈ ਕਿ ਜੋ ਉਹਦਾ ਕਲਰ ਹੈ ਨਾ ਉਹ ਬਹੁਤ ਜਲਦੀ ਲਾਈਟ ਹੋ ਜਾਂਦਾ ਹੈ ਹੁਣ ਸਾਹਮਣੇ ਵਾਲਾ ਤਾਂ ਦੇਖੋ ਇਹ ਕਹੇਗਾ ਨਾ ਕਿ ਲਿਪਸਟਿਕ ਹਲਕੀ ਹੋ ਗਈ ਫਿਰ ਆਪਾਂ ਅਪਲਾਈ ਕਰ ਲੈਂਦੇ ਹਾਂ ਲੇਕਿਨ ਆਪਾਂ ਚਾਹੁੰਦੇ ਹਾਂ ਕਿ ਸਾਡੇ ਲਿਪਸਟਿਕ ਦਾ ਜਿਹੜਾ ਕਲਰ ਹੈ ਨਾ ਬਰਕਰਾਰ ਰਹੇ ਐਕਚੁਅਲੀ ਐਟਲੀਸਟ ਥੋੜ੍ਹੇ ਟਾਈਮ ਤੱਕ ਤਾਂ ਬਰਕਰਾਰ ਰਹੇ ਤਾਂ ਇਹਦੇ ਲਈ ਨਾ ਬੜਾ ਹੀ ਛੋਟਾ ਜਿਹਾ ਕਮਾਲ ਦਾ ਨੁਸਖਾ ਹੈ ਨਾ ਜੀ ਅਪਲਾਈ ਕਰਕੇ ਦੇਖ ਸਕਦੇ ਹਾਂ ਹੋ ਸਕਦਾ ਹੈ ਕਿ ਵਧੀਆ ਤੁਹਾਡੇ ਨਾਲ ਵੀ ਮਤਲਬ ਤੁਹਾਨੂੰ ਵਧੀਆ ਲੱਗੇ ਸੋ ਕਰਨਾ ਕੀ ਹੈ ਕਿ ਕੁਝ ਨਹੀਂ ਕਰਨਾ ਤੁਸੀਂ ਕਹੋਗੇ ਕਰਨਾ ਵੀ ਕੁਝ ਨਹੀਂ ਰਿਚਾ ਕੀ ਗੱਲ ਕਰ ਰਹੀ ਹੈ ਸੋ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਲਿਪਸ ਆਪਣੇ ਫੇਸ ਵਾਸ਼ ਕੀਤਾ ਹੈ ਓਬਵੀਅਸਲੀ ਪਾਣੀ ਨਾਲ ਤਾਂ ਲਿਪਸ ਦੇ ਉੱਤੇ ਹਲਕੀ ਜਿਹੀ ਕੋਈ ਬਾਮ ਹੈ ਸਾਡੇ ਕੋਲ ਲਿਪ ਬਾਮ ਹੈ ਉਹਨੂੰ ਅਪਲਾਈ ਕਰੀਏ ਹਲਕੀ ਜਿਹੀ ਲਗਾ ਕੇ ਹੁਣ ਕਰਨਾ ਕੀ ਹੈ ਲਿਪ ਬਾਮ ਲਗਾਉਣ ਤੋਂ ਬਾਅਦ ਨਾ ਜਿਹੜਾ ਬੇਬੀ ਪਾਊਡਰ ਹੁੰਦਾ ਨਾ ਪਾਊਡਰ ਬਿਲਕੁਲ ਸੁਣ ਰਹੇ ਹੋ ਤੁਸੀਂ ਠੀਕ ਸੁਣ ਰਹੇ ਹੋ ਜੋ ਆਪਾਂ ਬੇਬੀ ਪਾਊਡਰ ਘਰ ਦੇ ਵਿੱਚ ਇਸਤੇਮਾਲ ਕਰ ਦਿੰਦੇ ਹਾਂ ਨਾ ਜੀ ਜਾਂ ਫਿਰ ਕੋਈ ਹੋਰ ਪਾਊਡਰ ਆਪਾਂ ਲੈ ਸਕਦੇ ਹਾਂ ਬਟ ਮਤਲਬ ਕਿ ਦੇਖਣਾ ਚਾਹੀਦਾ ਹੈ ਕਿ ਜੋ ਵੀ ਆਪਣਾ ਕੰਪਨੀ ਦਾ ਜਾਂ ਫਿਰ ਜੋ ਵੀ ਬ੍ਰਾਂਡ ਦਾ ਪਾਊਡਰ ਇਸਤੇਮਾਲ ਕਰ ਰਹੇ ਹਾਂ ਆਪਾਂ ਹੈ ਨਾ ਜੀ ਉਹ ਵਧੀਆ ਹੋ ਸਾਡੀ ਸਕਿਨ ਨੂੰ ਸੂਟ ਕਰਦਾ ਹੋ ਤਾਂ ਬਹੁਤ ਹੀ ਹਲਕਾ ਜਿਹਾ ਪਾਊਡਰ ਜਿਹੜਾ ਹੈ ਨਾ ਉਹ ਅਸੀਂ ਆਪਣੇ ਲਿਪਸ ਦੇ ਉੱਤੇ ਮਤਲਬ ਉਹਨੂੰ ਲਗਾਉਣਾ ਅਪਲਾਈ ਕਰਨਾ ਅਤੇ ਉਹਦੇ ਬਾਅਦ ਉਹ ਜਿਹੜੀ ਲਿਪਸਟਿਕ ਹੈ ਨਾ ਉਹਨੂੰ ਅਪਲਾਈ ਕਰੀਏ ਤਾਂ ਉਸਨੂੰ ਲਿਪਸਟਿਕ ਨੂੰ ਬਹੁਤ ਦੇਰ ਤੱਕ ਇੱਕ ਟਿਕਾ ਕੇ ਰੱਖਦਾ ਹੈ ਕਿਤੇ ਵੀ ਨਹੀਂ ਜਾਣ ਦੇਗਾ ਕਿਉਂਕਿ ਸ਼ਿਕਾਇਤ ਹੁੰਦੀ ਹੈ ਗਰਮੀਆਂ ਦੇ ਵਿੱਚ ਆਪਾਂ ਚਾਹ ਪੀ ਰਹੇ ਹਾਂ ਕੁਝ ਵੀ ਪੀ ਰਹੇ ਹਾਂ ਉਸ ਕੱਪ ਦੇ ਉੱਤੇ ਸਾਡਾ ਲਿਪਸਟਿਕ ਦਾ ਜਿਹੜਾ ਸਟੇਨ ਹੈ ਨਾ ਦਾਗ ਉਹ ਲੱਗ ਸਕਦਾ ਹੈ ਜਾਂ ਫਿਰ ਬਹੁਤ ਜਲਦੀ ਪਸੀਨੇ ਨਾਲ ਵੀ ਉਹ ਮੈਲਟ ਹੋ ਜਾਂਦੀ ਹੈ ਦਾਗ ਨਿਕਲ ਜਾਂਦਾ ਸੋ ਲਿਪਸਟਿਕ ਨੂੰ ਬਹੁਤ ਦੇਰ ਤੱਕ ਟਿਕਾਉਣ ਲਈ ਆਪਾਂ ਕਰਨਾ ਕੀ ਹੈ ਹਲਕਾ ਜਿਹਾ ਪਾਊਡਰ ਆਪਣੇ ਲਿਪਸ ਦੇ ਉੱਤੇ ਪਹਿਲੇ ਅਪਲਾਈ ਕਰਨਾ ਅਤੇ ਉਸ ਤੋਂ ਬਾਅਦ ਆਪਣੀ ਲਿਪਸਟਿਕ ਜਿਹੜੀ ਹੈ ਉਹਨੂੰ ਲਗਾ ਲੈਣਾ ਬਸ ਫਿਰ ਕਿਤੇ ਨਹੀਂ ਜਾਂਦੀ ਆਪਣੀ ਲਿਪਸਟਿਕ ਕਾਫੀ ਦੇਰ ਤੱਕ ਫਿਲਹਾਲ ਮੈਂ ਵੀ ਕਿਤੇ ਨਹੀਂ ਜਾ ਰਹੀ ਹਾਂ ਲੇਕਿਨ ਅਗਲਾ ਗਾਣਾ ਜ਼ਰੂਰ ਆਉਣਾ ਜੀ ਸਟੂਡੀਓ 'ਚ ਸਟੇ ਟਿਊਨਡ

ਵਾਂਸ ਅਗੇਨ ਵੈਲਕਮ ਵੈਕਾ ਜੀ ਔਰ ਹੋਮ ਸਵੀਟ ਹੋਮ ਦੇ ਵਿੱਚ ਮੈਂ ਦੇਖੋ ਪਹਿਲਾਂ ਤੁਹਾਡੇ ਨਾਲ ਲਿਪਸਟਿਕ ਵਾਲਾ ਜਿਹੜਾ ਟ੍ਰਿਕ ਹੈ ਨਾ ਜਿਹੜਾ ਛੋਟਾ ਜਿਹਾ ਟਿਪ ਸੀ ਤੁਹਾਡੇ ਨਾਲ ਸ਼ੇਅਰ ਕੀਤਾ ਹੁਣ ਆਪਾਂ ਗੱਲ ਕਰ ਲਈਏ ਦੇਖੋ ਮੇਕਅਪ ਦੀ ਗੱਲ ਕਰ ਰਹੀ ਹੈ ਸਕਿਨ ਕੇਅਰ ਦੀ ਆਪਾਂ ਗੱਲ ਕਰ ਰਹੇ ਹਾਂ ਅਤੇ ਉਹਦੇ ਵਿੱਚ ਆ ਜਾਂਦੀ ਅਗਲੀ ਵਾਰੀ ਨੇਲ ਪੇਂਟ ਦੀ ਨੇਲ ਪੋਲਿਸ਼ ਦੀ ਕਿਉਂਕਿ ਬਹੁਤ ਟਾਈਮ ਲੱਗ ਜਾਂਦਾ ਹੈ ਸਾਨੂੰ ਕਿਤੇ ਇੰਸਟੈਂਟ ਪਾਰਟੀ 'ਚ ਜਾਣਾ ਹੋਏ ਕਿਤੇ ਵੀ ਜਾਣਾ ਪੈ ਜਾਏ ਇੱਕ ਜਿਹੜਾ ਮੈਚਿੰਗ ਕਲਰ ਦੀ ਨੇਲ ਪੇਂਟ ਹੈ ਨਾ ਉਹ ਅਸੀਂ ਜ਼ਰੂਰ ਲਗਾਉਂਦੇ ਹਾਂ ਲੇਕਿਨ ਸਾਨੂੰ ਡਰ ਹੁੰਦਾ ਕਿ ਇਹ ਜਲਦੀ ਡਰਾਈ ਹੋ ਜਾਏ ਕਿਉਂਕਿ ਡਰਾਈ ਹੋਣ ਨੂੰ ਬੜਾ ਹੀ ਟਾਈਮ ਲੱਗਦਾ ਹੈ ਸੋ ਕੁਝ ਸਮਾਰਟ ਜੇ ਦੇਖੋ ਤਰੀਕੇ ਨੇ ਜਾਂ ਫਿਰ ਕਹਿ ਲਓ ਕਿ ਕੁਝ ਬੋਨਸ ਟਿਪਸ ਕਹਿ ਲਓ ਪ੍ਰੋ ਤਰੀਕੇ ਕਹਿ ਲਓ ਹੈ ਕਹਿ ਲਓ ਉਸ ਨੇਲ ਪੇਂਟ ਨੂੰ ਨੇਲ ਪੋਲਿਸ਼ ਨੂੰ ਕਿਵੇਂ ਆਪਾਂ ਜਲਦੀ ਜਲਦੀ ਡਰਾਈ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਇਹ ਕਰਨਾ ਚਾਹੀਦਾ ਸਾਨੂੰ ਕਿ ਆਪਾਂ ਬਜਾਏ ਇੱਕ ਮੋਟੀ ਲੇਅਰ ਲਗਾ ਰਹੇ ਹਾਂ ਨਾ ਇੱਕ ਪਤਲੀ ਜਿਹੀ ਲੇਅਰ ਲਗਾ ਲਈਏ ਬਹੁਤ ਥਿਨ ਲੇਅਰ ਦੇ ਵਿੱਚ ਨੇਲ ਪੇਂਟ ਲਗਾਈਏ ਅਤੇ ਉਸ ਤੋਂ ਬਾਅਦ ਜਦੋਂ ਉਹ ਥੋੜ੍ਹਾ ਜਿਹਾ ਡਰਾਈ ਹੋ ਜਾਏ ਨਾ ਕਿਉਂਕਿ ਥਿਨ ਲੇਅਰ ਓਬਵੀਅਸਲੀ ਜਲਦੀ ਸੁੱਕੇਗੀ ਉਹਨੂੰ ਟਾਈਮ ਨਹੀਂ ਲੱਗਣਾ ਅਤੇ ਉਸ ਤੋਂ ਬਾਅਦ ਆਪਾਂ ਇੱਕ ਡਬਲ ਕੋਡ ਹੈ ਨਾ ਉਹਦਾ ਅਪਲਾਈ ਕਰ ਲਈਏ ਔਰ ਬਹੁਤ ਘੱਟ ਲੋਕਾਂ ਨੂੰ ਪਤਾ ਵੈਸੇ ਪਤਾ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ ਤੁਹਾਨੂੰ ਨਾ ਪਤਾ ਹੋਏ ਕਿ ਜਦੋਂ ਆਪਾਂ ਨੇਲ ਪੇਂਟ ਅਪਲਾਈ ਕਰਦੇ ਹਾਂ ਨੇਲਸ 'ਤੇ ਤਾਂ ਲਗਾਉਣ ਤੋਂ ਬਾਅਦ ਨਾ ਇੱਕ ਬੋਲ ਦੇ ਵਿੱਚ ਨਾ ਠੰਡਾ ਠੰਡਾ ਪਾਣੀ ਲੈਣਾ ਬਿਲਕੁਲ ਠੰਡਾ ਠੰਡਾ ਪਾਣੀ ਉਹਦੇ ਵਿੱਚ ਆਪਣੇ ਜਿਹੜੇ ਨੇਲਸ ਨੇ ਨਾ ਉਹਨਾਂ ਨੂੰ ਆਪਾਂ ਡਿਪ ਕਰਕੇ ਰੱਖੀਏ ਸੋ ਉਹ ਬਹੁਤ ਜਲਦੀ ਨੇਲ ਪੇਂਟ ਜਿਹੜੀ ਹੈ ਡਰਾਈ ਹੁੰਦੀ ਹੈ ਠੰਡਾ ਪਾਣੀ ਨਾ ਬਹੁਤ ਜਲਦੀ ਸੈੱਟ ਕਰਦਾ ਹੈ ਨੇਲ ਪੋਲਿਸ਼ ਨੂੰ ਔਰ ਉਹਨੂੰ ਡਰਾਈ ਵੀ ਕਰ ਦਿੰਦਾ ਹੈ ਬੜਾ ਹੀ ਕਮਾਲ ਦਾ ਇੱਕ ਹੈਕ ਹੈ ਹੋ ਸਕਦਾ ਤੁਹਾਨੂੰ ਪਤਾ ਹੋਏ ਹੋ ਸਕਦਾ ਨਹੀਂ ਵੀ ਪਤਾ ਹੋਏ ਔਰ ਜੇਕਰ ਘਰ ਦੇ ਵਿੱਚ ਹੇਅਰ ਡਰਾਇਰ ਹੈ ਨਾ ਡਰਾਇਰ ਬਿਲਕੁਲ ਇਸਤੇਮਾਲ ਕਰਦੇ ਹਾਂ ਅਸੀਂ ਆਪਣੇ ਹੇਅਰ ਦੇ ਲਈ ਤਾਂ ਉਹ ਨੇਲਸ ਲਈ ਵੀ ਇਸਤੇਮਾਲ ਕਰ ਸਕਦੇ ਹਾਂ ਬਹੁਤ ਥੋੜ੍ਹਾ ਟਾਈਮ ਹੈ ਸਾਡੇ ਕੋਲ ਔਰ ਬਹੁਤ ਜਲਦੀ ਜਲਦੀ ਤਿਆਰ ਹੋ ਕੇ ਪਾਰਟੀ 'ਚ ਜਾਣਾ ਸੋ ਨੇਲ ਪੇਂਟ ਅਪਲਾਈ ਕਰਨ ਤੋਂ ਬਾਅਦ ਨਾ ਹੇਅਰ ਡਰਾਇਰ ਦਾ ਜਿਹੜਾ ਕੂਲ ਮੋਡ ਹੁੰਦਾ ਨਾ ਦੋ ਮੋਡ ਹੁੰਦੇ ਨੇ ਇੱਕ ਤਾਂ ਹੌਟ ਮੋਡ ਹੌਟ ਏਅਰ ਛੱਡਦਾ ਸੋ ਜਿਹੜਾ ਕੂਲ ਮੋਡ ਹੈ ਨਾ ਉਹ ਠੰਡੀ ਹਵਾ ਉਸ ਨੇਲ ਪੋਲਿਸ਼ ਨੂੰ ਸੈੱਟ ਕਰਨ 'ਚ ਤੁਹਾਨੂੰ ਬਹੁਤ ਜਲਦੀ ਮਦਦ ਕਰੇਗੀ ਹੈਲਪ ਕਰੇਗੀ ਐਂਡ ਇੱਕ ਹੋਰ ਚੀਜ਼ ਹੈ ਜੀ ਥੋੜ੍ਹਾ ਜਿਹਾ ਨਾ ਬੇਬੀ ਆਇਲ ਅਗਰ ਘਰ ਦੇ ਵਿੱਚ ਹੈ ਛੋਟਾ ਬੱਚਾ ਹੈ ਨਾ ਤਾਂ ਲੜਨਾ ਨਹੀਂ ਉਹਦੇ ਨਾਲ ਕਿ ਆਪਣਾ ਆਇਲ ਦੇ ਦੇ ਮੈਨੂੰ ਬਸ ਉਹਦਾ ਆਇਲ ਚੋਰੀ ਚੋਰੀ ਚੁਪਕੀ ਚੁਪਕੀ ਲੈ ਲੈਣਾ ਔਰ ਹਲਕਾ ਜਿਹਾ ਆਇਲ ਜਿਹੜਾ ਹੈ ਨਾ ਉਸ ਆਪਣੀ ਨੇਲ ਪੇਂਟ ਦੇ ਉੱਤੇ ਲਗਾ ਦੇਣਾ ਹੈ ਸ਼ਾਈਨ ਵੀ ਦੇਗਾ ਇੱਕ ਹੈ ਨਾ ਔਰ ਜਲਦੀ ਸੈੱਟ ਵੀ ਹੋ ਜਾਏਗੀ ਔਰ ਹੋਰ ਤਰੀਕਾ ਤਾਂ ਨਹੀਂ ਹੈ ਤਾਂ ਫਿਰ ਕੁਝ ਨਹੀਂ ਕਰਨਾ ਹੈ ਕੋਈ ਤਰੀਕਾ ਤੁਹਾਡਾ ਕੰਮ ਨਹੀਂ ਕਰਨਾ ਨੇਲ ਪੇਂਟ ਨੂੰ ਡਰਾਈ ਕਰਨ ਦਾ ਤਾਂ ਬਸ ਫੁੱਕੇ ਮਾਰਦੇ ਰਹੋ ਫੂ ਫੂ ਫੂ ਫੂ ਇਹਦੇ ਨਾਲ ਹੋ ਸਕਦਾ ਜਲਦੀ ਡਰਾਈ ਹੋ ਜਾਏ ਸੋ ਬਹੁਤ ਸਾਰੇ ਤਰੀਕੇ ਆਪਾਂ ਅਪਲਾਈ ਕਰ ਲੈਤੇ ਹੈ ਫਿਲਹਾਲ ਚੱਲ ਰਹੀ ਅਗਲੇ ਗੀਤ ਵੱਲ ਸਟੇ ਟਿਊਨਡ

ਉਪਜੇ ਟੁਕੜਿਆਂ ਨੂੰ ਆਪਾਂ ਸੰਭਾਲੀਏ। ਔਰ ਪਾਣੀ ਹੈ ਨਾ, ਪਾਣੀ ਤਾਂ ਵੈਸੇ ਆਪਾਂ ਬਹੁਤ ਬਰਬਾਦ ਕਰਦੇ ਹਾਂ, ਸੋ ਪਾਣੀ ਦੀ ਸੰਭਾਲ ਰੱਖਣੀ ਹੈ ਤਾਂ ਬਸ ਕੁਝ ਨਹੀਂ ਚਾਹੀਦਾ, ਪਾਣੀ ਚਾਹੀਦਾ ਔਰ ਇੱਕ ਛੋਟਾ ਚਮਚਾ ਗਲਿਸਰਿਨ ਲੈਣੀ ਹੈ, ਠੀਕ ਹੈ, ਇੰਤਜ਼ਾਮ ਕਰ ਲਿਓ ਇਸਦਾ। ਔਰ ਨਿੰਬੂ ਦਾ ਰਸ ਲੈ ਲੈਣਾ, ਨਿੰਬੂ ਕੱਢ ਕੇ ਆ ਨਿਚੋੜ ਨਿਚੋੜ ਕੇ ਇੱਕ ਚਮਚਾ ਨਿੰਬੂ ਦਾ ਰਸ ਲੈਣਾ, ਜ਼ਿਆਦਾ ਨਹੀਂ ਲੈਣਾ। ਔਰ ਬਸ ਕੋਈ ਪੁਰਾਣੀ ਹੈਂਡ ਵਾਸ਼ ਦੀ ਬੋਟਲ ਘਰ ਦੇ ਵਿੱਚ ਪਈ ਹੋ ਤਾਂ ਬਸ ਇਹ ਚੀਜ਼ਾਂ ਚਾਹੀਦੀਆਂ। ਸੋ ਇਹਦੇ ਨਾਲ ਆਪਾਂ ਹੈਂਡ ਵਾਸ਼ ਤਿਆਰ ਕਿਵੇਂ ਕਰਨਾ ਦੱਸਾਂਗੇ ਤੁਹਾਨੂੰ, ਲੇਕਿਨ ਇਸ ਗੀਤ ਤੋਂ ਬਾਅਦ, ਠੀਕ ਹੈ, ਥੋੜ੍ਹਾ ਜਿਹਾ ਜੁਗਾੜ ਲਗਾ ਕੇ ਆਈਏ। ਤੁਸੀਂ ਵੀ ਸਮਾਨ ਦਾ ਜੁਗਾੜ ਲਗਾਓ ਤੇ ਆ ਜਾਓ ਮੇਰੇ ਨਾਲ ਜੁੜੋ ਇਸ ਗੀਤ ਤੋਂ ਬਾਅਦ, ਦੱਸਣੀ ਤੁਹਾਨੂੰ ਕਿਵੇਂ ਬਣਾਈਏ ਹੋਮ ਮੇਡ ਹੈਂਡ ਵਾਸ਼। ਸਟੇ ਟਿਊਨਡ।

0: ਟਾਈਮ ਉਹਨਾਂ ਨੇ ਮੈਨੂੰ ਟਿਊਨ ਇਨ ਕੀਤਾ ਹੋਇਆ ਔਰ ਹੋ ਸਕਦਾ ਕਿ ਬਹੁਤ ਟਾਈਮ ਦਾ ਤੁਸੀਂ ਐਫ ਐਮ ਰੇਨਬੋ ਟਿਊਨ ਇਨ ਕਰਕੇ ਅੱਜ ਮੈਨੂੰ ਯਾਨੀ ਰਚਾ ਨੂੰ ਸੁਣ ਰਹੇ ਹੋ ਸੋ ਮੇਰੇ ਨਾਲ ਹੁਣ ਇਸ ਪ੍ਰੋਗਰਾਮ ਨੂੰ ਇੰਜੋਏ ਕਰੋਗੇ ਠੀਕ ਦੁਪਹਿਰ ਦੇ 2 ਵਜੇ ਤੱਕ ਸੋ ਮਿਡ ਡੇ ਮੈਲੋਡੀਜ਼ ਦੀ ਸ਼ੁਰੂਆਤ ਕਰ ਰਹੇ ਹਾਂ ਜੀ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਗਾਏ ਹੋਏ ਇਸ ਗੀਤ ਦੇ ਨਾਲ ਸਟੇ ਟਿਊਨਡ
1: ਇਸ ਸਮਾਂ

ਕਿਤੇ ਮੈਨੂੰ ਤਾਂ ਨਹੀਂ ਬੁਲਾ ਰਹੇ ਇਸ ਗਾਣੇ ਦੇ ਵਿੱਚ? ਹੋ ਸਕਦਾ ਹੈ, ਹੈ ਨਾ ਜੀ? ਔਰ ਕਦੇ ਕਦੇ ਸਾਨੂੰ ਵੀ ਕੋਈ ਆਵਾਜ਼ ਆਉਂਦੀ ਹੈ, ਪਹਿਚਾਣ ਲੈਣਾ ਚਾਹੀਦਾ ਸਾਨੂੰ। ਉਹ ਪਿਆਰ ਭਰੀ ਆਵਾਜ਼ ਸਾਨੂੰ ਬੁਲਾ ਕੇ ਕਹਿੰਦੀ ਹੈ ਕਿ ਚੱਲ ਚੱਲੀਏ ਕਿਤੇ, ਹੈ ਨਾ। ਸੋ ਵਾਕਈ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਦੁਨੀਆਂ 'ਚ ਸਾਨੂੰ ਮੁਹੱਬਤ ਕਰਨ ਦੇ ਲਈ ਕਹਿੰਦੀਆਂ ਕਿ ਠੀਕ ਹੈ, ਬਹੁਤ ਸੋਹਣੀ ਹੈ ਦੁਨੀਆ, ਹੈ ਨਾ। ਬਗੀਚੇ ਹੋਏ, ਬਗੀਚੇ ਤਾਂ ਆਪਾਂ ਦੇਖੀਏ, ਬਗੀਚੇ ਦੇ ਖਿਲੇ ਹੋਏ ਕਿਸੇ ਫੁੱਲ ਦੇ ਨਾਲ ਵੀ ਸਾਨੂੰ ਮੁਹੱਬਤ ਹੋ ਸਕਦੀ ਹੈ, ਜਾਂ ਫਿਰ ਉਹ ਉੱਚੇ ਆਕਾਸ਼ ਦੇ ਵਿੱਚ ਉੱਡਦੇ ਕਿਸੇ ਗੁਬਾਰੇ ਦੇ ਨਾਲ, ਜਾਂ ਫਿਰ ਕਿਸੇ ਪਤੰਗ ਦੇ ਨਾਲ ਵੀ ਸਾਨੂੰ ਮੁਹੱਬਤ ਹੋ ਸਕਦੀ ਹੈ। ਸੋ ਬਹੁਤ ਸੋਹਣੀ ਹੈ ਦੁਨੀਆ, ਔਰ ਪਿਆਰ ਕਰਨ ਦੇ ਲਈ ਬਹੁਤ ਹੀ, ਦੇਖੋ, ਰੀਜ਼ਨ ਸਾਨੂੰ ਕੋਈ ਨਾ ਕੋਈ ਮਿਲ ਹੀ ਜਾਏਗਾ। ਬਸ ਪਿਆਰ ਕਰਨਾ ਆਉਣਾ ਚਾਹੀਦਾ ਹੈ।

ਤਾਂ ਸਾਡੀ ਗੱਲ ਸੁਣੇਗਾ ਜੇਕਰ ਆਪਾਂ ਗੁੱਸੇ ਦੇ ਵਿੱਚ ਰਹਾਂਗੇ, ਹੈ ਨਾ, ਔਰ ਸਾਡੇ ਗੁੱਸੇ ਨੂੰ ਕੋਈ ਨਹੀਂ ਬਰਦਾਸ਼ਤ ਕਰਦਾ, ਅੱਜ ਕੱਲ੍ਹ ਦੇ ਟਾਈਮ 'ਚ ਤਾਂ ਵਾਕਈ ਕੋਈ ਨਹੀਂ ਕਰਦਾ, ਸੋ ਦੁਨੀਆ ਵਾਕਈ ਉਸਦੀ ਹੈ ਜੋ ਪਿਆਰ ਦੇ ਨਾਲ ਤਾਂ ਰਹਿ ਰਹੀ ਹੈ, ਨਾਲ ਹੀ ਨਾਲ ਪਿਆਰ ਦੇ ਦੋ ਮਿੱਠੇ ਬੋਲ ਵੀ ਬੋਲ ਰਿਹਾ, ਜਿਵੇਂ ਕਿ ਮੈਂ ਬੋਲ ਰਹੀ ਹਾਂ ਇਸ ਟਾਈਮ 'ਤੇ। ਪ੍ਰੋਗਰਾਮ ਮਿੱਠੇ ਮੈਲੋਡੀਜ਼ ਚੱਲ ਰਿਹਾ ਜੀ, ਔਰ ਅਗਲਾ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ 'ਚ, ਸਟੇ ਟਿਊਨਡ।

0: ਤੇ ਉਹ ਸੋਹਣੇ ਜਿਹੇ ਸਫ਼ਰ 'ਚ ਦੇਖੋ ਜਦੋਂ ਸਾਥ ਮਿਲ ਜਾਂਦਾ ਨਾ ਕਿਸੇ ਦਾ, ਤਾਂ ਉਹ ਜਿਹੜਾ ਸਫ਼ਰ ਹੈ ਨਾ ਉਹ ਵਾਕਈ ਬਹੁਤ ਸੋਹਣਾ ਵੀ ਹੋ ਜਾਂਦਾ ਹੈ, ਔਰ ਸਫ਼ਰ ਕਦੋਂ ਕੱਟ ਜਾਂਦਾ ਹੈ ਨਾ ਪਤਾ ਵੀ ਨਹੀਂ ਲੱਗਦਾ ਸਾਨੂੰ। ਮੁਸ਼ਕਿਲ ਹੁੰਦਾ ਹੈ ਕਈ ਵਾਰੀ ਕੋਈ ਸਫ਼ਰ, ਕਿਸੇ ਰਾਹ 'ਤੇ ਚੱਲਣਾ, ਹੋ ਸਕਦਾ ਸਾਨੂੰ ਕਿਤੇ ਲੈ ਕੇ ਜਾ ਰਹੀ ਹੈ, ਉੱਥੇ ਸਾਨੂੰ ਮਤਲਬ ਜਿੱਥੇ ਪਹੁੰਚਣਾ ਸੀਗਾ ਉੱਥੇ ਪਹੁੰਚੇ ਨਹੀਂ, ਔਰ ਜਿੱਥੇ ਸਾਨੂੰ ਇਹ ਰਾਹਾਂ ਲੈ ਕੇ ਜਾ ਰਹੀਆਂ ਨੇ, ਪਤਾ ਨਹੀਂ ਇਹਨਾਂ ਦਾ ਠਿਕਾਣਾ ਕੀ ਹੈ, ਕੀ ਕੁਝ ਸਾਨੂੰ ਜ਼ਿੰਦਗੀ ਦੇ ਵਿੱਚ ਮਿਲਣਾ ਹੈ। ਸੋ ਕਦੇ ਕਦੇ ਆਪਾਂ ਵੀ ਕਿਸੇ ਨਾ ਕਿਸੇ ਸਿਚੁਏਸ਼ਨ ਦੀ ਮੈਂ ਗੱਲ ਕਰਾਂ ਜਾਂ ਕਿਸੇ ਮੋੜ ਦੀ ਗੱਲ ਕਰਾਂ, ਪਹੁੰਚ ਜਾਂਦੇ ਹਾਂ ਉੱਥੇ, ਪਰ ਠੀਕ ਹੈ ਜੋ ਸਾਡੇ ਨਾਲ ਹੋ ਰਿਹਾ ਜਾਂ ਫਿਰ ਜਿੱਥੇ ਵੀ ਆਪਾਂ ਪਹੁੰਚ ਰਹੇ ਜਾਂ ਪਹੁੰਚਾਏ ਜਾ ਰਹੇ ਹਾਂ, ਉਸ ਚੀਜ਼ ਨੂੰ ਐਕਸੈਪਟ ਕਰੀਏ, ਅੱਗੇ ਵਧੀਏ, ਹੈ ਨਾ ਜੀ। ਔਰ ਆਈ ਥਿੰਕ ਅਗਲੇ ਗੀਤ ਦੇ ਵਿੱਚ ਵੀ ਸ਼ਾਇਦ ਕੁਝ ਇਸੇ ਤਰ੍ਹਾਂ ਕਿਹਾ ਜਾ ਰਿਹਾ, ਕਿ ਕਹਾਂ ਆ ਗਏ ਹਮ, ਇੰਜੋਏ ਕਰਦੇ ਹਾਂ ਜੀ। ਸਟੇ ਟਿਊਨਡ, ਦਿਲ ਸੇ ਦਿਲ ਤੱਕ।
1: ਮੈਂ ਔਰ ਮੇਰੀ ਤਨਹਾਈ, ਅਕਸਰ ਯੇ ਬਾਤੇ ਕਰਤੇ ਹੈ, ਤੁਮ ਹੋਤੀ ਤੋ ਕੈਸਾ ਹੋਤਾ, ਤੁਮ ਯੇ ਕਹਿਤੀ ਤੁਮ ਵੋ ਕਹਿਤੀ, ਤੁਮ ਇਸ ਬਾਤ ਪੇ ਹੈਰਾਂ ਹੋਤੀ, ਤੁਮ ਉਸ ਬਾਤ ਪੇ ਕਿਤਨੀ ਹੱਸਤੀ, ਤੁਮ ਹੋਤੀ ਤੋ ਐਸਾ ਹੋਤਾ, ਤੁਮ ਹੋਤੀ ਤੋ ਵੈਸਾ ਹੋਤਾ, ਮੈਂ ਔਰ ਮੇਰੀ ਤਨਹਾਈ, ਅਕਸਰ ਯੇ ਬਾਤੇ ਕਰਤੇ ਹੈ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ ਸੁਣੋਗੇ।

નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ ਵਿੱਚ ਤੀਜੇ ਭਾਰਤ ਨੌਰਡਿਕ ਸਿਖਰ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ ਕੀਤਾ ਗਿਆ। ਸੁਪਰੀਮ ਕੋਰਟ ਨੇ ਜਨਤਕ ਥਾਵਾਂ 'ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਬਿਨਾਂ ਛੱਡਣ 'ਤੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਵਿੱਚ ਦੋ ਵੱਖ ਵੱਖ ਸੜਕ ਹਾਦਸਿਆਂ ਵਿੱਚ 5 ਲੋਕਾਂ ਦੀ ਮੌਤ। ਪੰਜਾਬ ਅਤੇ ਹਰਿਆਣਾ 'ਚ ਆਉਂਦੇ ਦਿਨਾਂ 'ਚ ਲੂ ਦੀ ਸਥਿਤੀ ਬਣੀ ਰਹੇਗੀ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਪਾਰਾ ਹੋਰ ਵਧਣ ਦੀ ਸੰਭਾਵਨਾ। ਅਤੇ IPL ਕ੍ਰਿਕਟ ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਲਖਨਊ ਸੁਪਰ ਜੈਂਟਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ ਵਿੱਚ ਤੀਜੇ ਭਾਰਤ ਨੌਰਡਿਕ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਇਸ ਸੰਮੇਲਨ ਦਾ ਉਦੇਸ਼ ਤਕਨਾਲੋਜੀ, ਨਵਿਆਉਣਯੋਗ ਊਰਜਾ, ਰੱਖਿਆ, ਸਥਿਰਤਾ ਅਤੇ ਵਪਾਰ ਵਰਗੇ ਖੇਤਰਾਂ ਵਿੱਚ ਨੌਰਡਿਕ ਦੇਸ਼ਾਂ ਨਾਲ ਭਾਰਤ ਦੀ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨੌਰਡਿਕ ਦੇਸ਼ਾਂ ਦੇ ਆਪਣੇ ਹਮਰੁੱਤ ਭਾਵਾਂ ਦੇ ਨਾਲ ਅੱਜ ਤੀਜੇ ਭਾਰਤ ਨੌਰਡਿਕ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਇਹ ਸੰਮੇਲਨ 2022 ਵਿੱਚ ਡੈਨਮਾਰਕ ਦੇ ਕੋਪਨਹੇਗਨ ਵਿੱਚ ਹੋਏ ਪਿਛਲੇ ਸੰਮੇਲਨ ਤੋਂ ਬਾਅਦ ਭਾਰਤ ਅਤੇ ਨੌਰਡਿਕ ਦੇਸ਼ਾਂ ਵਿਚਕਾਰ ਵਧੇ ਹੋਏ ਖੇਤਰੀ ਸਹਿਯੋਗ ਨੂੰ ਅੱਗੇ ਹੋਰ

ਵਧਾਏਗਾ। ਇਸ ਦੌਰਾਨ ਤਕਨੀਕ ਅਤੇ ਨਵੀਨਤਾ, ਸਥਿਰਤਾ, ਨਵਿਆਉਣਯੋਗ ਊਰਜਾ ਅਤੇ ਡਿਜੀਟਾਈਜੇਸ਼ਨ ਦੇ ਖੇਤਰਾਂ 'ਤੇ ਧਿਆਨ ਦਿੱਤਾ ਜਾਏਗਾ। TEPA ਦੇ ਲਾਗੂ ਹੋਣ ਨਾਲ ਸੰਮੇਲਨ ਡੂੰਘੇ ਵਪਾਰ ਅਤੇ ਨਿਵੇਸ਼ ਸੰਬੰਧਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗਾ। ਇਸ ਬਲਾਕ ਨਾਲ ਭਾਰਤ ਦਾ ਦੁਵੱਲਾ ਵਪਾਰ ਇਸ ਸਮੇਂ $19 ਅਰਬ ਹੈ। ਇਹ ਸੰਮੇਲਨ ਖੇਤਰ ਨਾਲ ਸਾਡੇ ਬਹੁਪੱਖੀ ਸਹਿਯੋਗ ਨੂੰ ਵਧਾਉਣ ਵਿੱਚ ਮਦਦ ਕਰੇਗਾ। ਇਹ ਆਪਸੀ ਹਿੱਤ ਦੇ ਆਲਮੀ ਅਤੇ ਖੇਤਰੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ 3ਵੇਂ ਭਾਰਤ ਨੌਰਡਿਕ ਸੰਮੇਲਨ ਦੇ ਮੌਕੇ 'ਤੇ ਡੈਨਮਾਰਕ, ਆਈਸਲੈਂਡ ਅਤੇ ਫਿਨਲੈਂਡ ਦੇ ਪ੍ਰਧਾਨ ਮੰਤਰੀਆਂ ਨਾਲ ਦਵੱਲੀਆਂ ਮੀਟਿੰਗਾਂ ਵੀ ਕਰਨਗੇ। ਪ੍ਰਧਾਨ ਮੰਤਰੀ ਅੱਜ ਸ਼ਾਮ 2 ਦਿਨਾਂ ਸਰਕਾਰੀ ਦੌਰੇ ਲਈ ਇਟਲੀ ਦੇ ਰੋਮ ਪਹੁੰਚਣਗੇ। ਇਸ ਦੌਰੇ ਦਾ ਉਦੇਸ਼ ਵਪਾਰ, ਨਿਵੇਸ਼ ਅਤੇ ਤਕਨੀਕੀ ਨਵੀਨਤਾ ਵਿੱਚ ਦਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਭਾਰਤੀ ਭਾਈਚਾਰੇ ਦੇ ਮੈਂਬਰਾਂ ਵਿੱਚ ਖੁਸ਼ੀ ਅਤੇ ਉਮੀਦ ਦੇਖਣ ਨੂੰ ਮਿਲ ਰਹੀ ਹੈ। ਅੱਜ ਅਤੇ ਭਲਕੇ ਤੱਕ ਹੋਣ ਵਾਲਾ ਇਹ ਦੌਰਾ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਦੇ ਨਿੱਜੀ ਸੱਦੇ 'ਤੇ ਹੋ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਧਾਈ ਗਈ ਵਿਆਪਕ ਰਣਨੀਤਿਕ ਭਾਈਵਾਲੀ ਮਹੱਤਵਪੂਰਨ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਭਾਰਤ ਅਤੇ ਵੀਅਤਨਾਮ ਸਾਂਝੀਆਂ ਕਦਰਾਂ ਕੀਮਤਾਂ ਦੇ ਆਧਾਰ 'ਤੇ ਰੱਖਿਆ, ਸੁਰੱਖਿਆ ਅਤੇ ਖੇਤਰੀ ਸਥਿਰਤਾ ਵਿੱਚ ਨਜ਼ਦੀਕੀ ਸਹਿਯੋਗ ਸਾਂਝਾ ਕਰਦੇ ਨੇ। ਸ਼੍ਰੀ ਸਿੰਘ ਨੇ ਹਨੋਈ ਵਿੱਚ ਵੀਅਤਨਾਮੀ ਰੱਖਿਆ ਮੰਤਰੀ ਜਨਰਲ ਫਾਨ ਵਾਂਗ ਜਿਆਂਗ ਨਾਲ ਇੱਕ ਦਵੱਲੀ ਮੀਟਿੰਗ ਵੀ ਕੀਤੀ। ਦੋਵਾਂ ਧਿਰਾਂ ਨੇ ਸਮੁੰਦਰੀ ਸੁਰੱਖਿਆ, ਰੱਖਿਆ ਸਨਅਤ, ਸਿਖਲਾਈ ਅਤੇ ਖੇਤਰੀ ਸਥਿਰਤਾ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਦੋਵਾਂ ਆਗੂਆਂ ਨੇ ਵੀਅਤਨਾਮੀ ਹਵਾਈ ਫੌਜ ਦੇ ਅਫਸਰ ਕਾਲਜ ਵਿਖੇ ਸਥਾਪਿਤ ਇੱਕ ਭਾਸ਼ਾ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ। ਇਸ ਮੌਕੇ AI ਅਤੇ ਕੁਆਂਟਮ ਟੈਕਨੋਲੋਜੀ ਦੇ ਖੇਤਰ ਵਿੱਚ ਇੱਕ ਸਮਝੌਤਾ ਪੱਤਰ MOU ਦਾ ਵਟਾਂਦਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸ਼੍ਰੀ ਸਿੰਘ ਨੇ ਵੀਅਤਨਾਮ ਦੇ ਸੰਸਥਾਪਕ ਰਾਸ਼ਟਰਪਤੀ ਹੋ ਚੀ ਮਿਨ ਨੂੰ ਉਨ੍ਹਾਂ ਦੀ 136ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਹੋ ਚੀ ਮਿਨ ਦਾ ਦ੍ਰਿਸ਼ਟੀਕੋਣ, ਅਗਵਾਈ ਅਤੇ ਵਿਸ਼ਵਵਿਆਪੀ ਏਕਤਾ ਪ੍ਰਤੀ ਅਟੁੱਟ ਵਚਨਬੱਧਤਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ ਕੀਤਾ ਗਿਆ, ਜੋ ਕਿ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਦੂਜਾ ਵਾਧਾ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 98 ਰੁਪਏ 64 ਪੈਸੇ ਫੀ ਲੀਟਰ ਹੈ, ਜਦੋਂ ਕਿ ਡੀਜ਼ਲ ਦੀ ਕੀਮਤ 91 ਰੁਪਏ 58 ਪੈਸੇ ਹੈ। ਮੁੰਬਈ ਵਿੱਚ ਪੈਟਰੋਲ 107 ਰੁਪਏ 59 ਪੈਸੇ ਅਤੇ ਡੀਜ਼ਲ 94 ਰੁਪਏ 8 ਪੈਸੇ ਫੀ ਲੀਟਰ ਵਿਕ ਰਿਹਾ ਹੈ। ਕੋਲਕਾਤਾ ਵਿੱਚ ਪੈਟਰੋਲ ਦੀਆਂ ਕੀਮਤਾਂ 109 ਰੁਪਏ 70 ਪੈਸੇ ਅਤੇ ਡੀਜ਼ਲ 96 ਰੁਪਏ 70 ਪੈਸੇ ਦਰਜ ਕੀਤੀਆਂ ਗਈਆਂ, ਜਦੋਂ ਕਿ ਚੇਨਈ ਵਿੱਚ ਪੈਟਰੋਲ ਦੀ ਕੀਮਤ 104 ਰੁਪਏ 49 ਪੈਸੇ ਅਤੇ ਡੀਜ਼ਲ 96 ਰੁਪਏ 11 ਪੈਸੇ ਫੀ ਲੀਟਰ ਹੈ। ਇਹ ਵਾਧਾ 15 ਮਈ ਨੂੰ 3 ਰੁਪਏ ਫੀ ਲੀਟਰ ਦੇ ਵਾਧੇ ਤੋਂ ਕੁਝ ਦਿਨ ਬਾਅਦ ਆਇਆ ਹੈ। ਇਹ 4 ਸਾਲਾਂ ਤੋਂ ਵੱਧ ਸਮੇਂ ਵਿੱਚ ਇੰਧਣ ਦੀਆਂ ਕੀਮਤਾਂ ਵਿੱਚ ਪਹਿਲਾ ਬਦਲਾਅ ਸੀ। ਈਰਾਨ ਸੰਘਰਸ਼ ਅਤੇ ਹੋਰਮੁਸ ਪਣਜੋੜ ਵਿੱਚ ਰੁਕਾਵਟ ਦਰਮਿਆਨ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਇਹ ਵਾਧਾ ਹੋਇਆ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRNU ਜਲੰਧਰ ਸਾਡਾ ਫੇਸਬੁੱਕ ਪੇਜ ਹੈ, ARNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਅੱਜ ਜਨਤਕ ਥਾਵਾਂ 'ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਵਿਕਰਮਨਾਥ ਦੀ ਅਗਵਾਈ ਵਾਲੇ ਬੈਂਚ ਨੇ ਆਪਣੇ ਨਵੰਬਰ 2025 ਦੇ ਹੁਕਮ ਵਿੱਚ ਸੋਧ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਅਜਿਹੇ ਕੁੱਤਿਆਂ ਨੂੰ ਆਸਰਾ ਘਰਾਂ ਵਿੱਚ ਰੱਖਣ ਦਾ ਨਿਰਦੇਸ਼ ਦਿੱਤਾ। ਬੱਚਿਆਂ, ਬਜ਼ੁਰਗਾਂ ਅਤੇ ਆਉਣ ਜਾਣ ਵਾਲਿਆਂ 'ਤੇ ਕੁੱਤਿਆਂ ਦੇ ਹਮਲਿਆਂ ਦੀਆਂ ਬੇਹੱਦ ਚਿੰਤਾਜਨਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਸਮੱਸਿਆ ਹਵਾਈ ਅੱਡਿਆਂ ਅਤੇ ਰਿਹਾਇਸ਼ੀ ਕਲੋਨੀਆਂ ਸਮੇਤ ਸੰਵੇਦਨਸ਼ੀਲ ਜਨਤਕ ਖੇਤਰਾਂ ਵਿੱਚ ਫੈਲ ਗਈ ਹੈ। ਬੈਂਚ ਨੇ ਚੇਤਾਵਨੀ ਦਿੱਤੀ ਕਿ ਜੋ ਅਧਿਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਨੇ, ਉਹਨਾਂ ਨੂੰ ਅਦਾਲਤ ਦੀ ਹੱਦ ਤੱਕ ਅਤੇ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਵਿੱਚ ਰਾਜ ਚੋਣ ਕਮਿਸ਼ਨ SEC ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਨਗਰ ਨਿਗਮਾਂ ਲਈ ਹੋਣ ਵਾਲੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਇਰ ਕੀਤੀਆਂ ਗਈਆਂ 713 ਨਾਮਜ਼ਦਗੀਆਂ ਨੂੰ ਰੱਦ ਕਰ ਦਿੱਤਾ ਹੈ। SEC ਮੁਤਾਬਿਕ ਨਾਮਜ਼ਦਗੀਆਂ ਭਰਨ ਦੇ ਆਖਰੀ ਤਰੀਕ 16 ਮਈ ਤੱਕ ਕੁੱਲ 10,809 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। 18 ਮਈ ਨੂੰ ਜਾਂਚ ਤੋਂ ਬਾਅਦ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਚੋਣਾਂ ਲਈ ਹੁਣ ਮੈਦਾਨ ਵਿੱਚ 10,096 ਉਮੀਦਵਾਰ ਨੇ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਅੱਜ 19 ਮਈ ਹੈ। ਨਤੀਜੇ 29 ਮਈ ਨੂੰ ਐਲਾਨੇ

0: ਕਿ ਕਮਿਸ਼ਨ ਨੇ ਸਾਰੇ 23 ਜ਼ਿਲ੍ਹਿਆਂ ਵਿੱਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਆਮ ਨਿਗਰਾਨ ਵਜੋਂ ਨਿਯੁਕਤ ਕੀਤਾ ਅਤੇ ਚੋਣਾਂ ਨੂੰ ਨਿਰਪੱਖ, ਸੁਤੰਤਰ ਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਪੰਜਾਬ ਵਿੱਚ 2 ਵੱਖ-ਵੱਖ ਸੜਕ ਹਾਦਸਿਆਂ ਵਿੱਚ 1 ਪੁਲਿਸ ਮੁਲਾਜ਼ਮ ਸਮੇਤ 5 ਲੋਕਾਂ ਦੀ ਜਾਨ ਚਲੀ ਗਈ ਏ। ਅੱਜ ਸਵੇਰੇ ਗੁਰਦਾਸਪੁਰ ਵਿੱਚ 1 ਕਾਰ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ। ਇਹ ਕਾਰ ਜਿਸ ਵਿੱਚ 6 ਨੌਜਵਾਨ ਸਵਾਰ ਸਨ, ਪਠਾਨਕੋਟ ਤੋਂ ਆ ਰਹੀ ਸੀ ਜਦੋਂ ਇਸ ਦੀ 1 ਅਣਪਛਾਤੇ ਭਾਰੀ ਵਾਹਨ ਨਾਲ ਟੱਕਰ ਹੋ ਗਈ। 4 ਦੀ ਮੌਕੇ 'ਤੇ ਹੀ ਮੌਤ ਹੋ ਗਈ। ਅੱਜ ਹੁਸ਼ਿਆਰਪੁਰ ਵਿੱਚ ਵੀ 1 ਸੜਕ ਹਾਦਸੇ ਵਿੱਚ 1 ਪੁਲਿਸ ਮੁਲਾਜ਼ਮ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸਦੀ ਕਾਰ ਦੀ ਸਾਹਮਣੇ ਆ ਰਹੇ ਇੱਕ ਟਰੱਕ ਨਾਲ ਟੱਕਰ ਹੋ ਗਈ। ਦੋਵਾਂ ਮਾਮਲਿਆਂ ਵਿੱਚ ਹੋਰ ਜਾਂਚ ਜਾਰੀ ਏ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਮੁਲਾਕਾਤ ਕਰਨ ਲਈ ਚੀਨ ਦਾ ਦੌਰਾ ਕਰ ਰਹੇ ਨੇ। ਕ੍ਰੈਮਲਿਨ ਮੁਤਾਬਕ ਦੋਵੇਂ ਨੇਤਾ ਆਰਥਿਕ ਸਹਿਯੋਗ ਅਤੇ ਮੁੱਖ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਚਰਚਾ ਕਰਨਗੇ। ਇਹ ਦੌਰਾ ਚੀਨ ਰੂਸ ਦੋਸਤੀ ਸੰਧੀ ਦੀ 25ਵੀਂ ਵਰ੍ਹੇਗੰਢ ਮੌਕੇ ਹੋ ਰਿਹਾ ਹੈ। ਕੱਲ੍ਹ ਤੋਂ ਹੀ ਪੰਜਾਬ ਅਤੇ ਹਰਿਆਣਾ ਵਿੱਚ ਜ਼ਬਰਦਸਤ ਗਰਮੀ ਕਾਰਨ ਲੂ ਚੱਲ ਰਹੀ ਹੈ, ਕਿਉਂਕਿ ਇੱਥੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋ ਗਿਆ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ, ਜਿਸ ਨੇ ਪਹਿਲਾਂ ਹੀ ਆਉਂਦੇ ਦਿਨਾਂ 'ਚ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ, ਨੇ ਆਉਣ ਵਾਲੇ 3 ਤੋਂ 4 ਦਿਨਾਂ 'ਚ ਵੱਧ ਤੋਂ ਵੱਧ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਏ। ਡਾਇਰੈਕਟਰ IMD ਸੁਰਿੰਦਰਪਾਲ ਨੇ ਦੁਪਹਿਰ ਦੇ ਸਮੇਂ ਜਨਤਾ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹੋਏ ਆਕਾਸ਼ਵਾਣੀ ਨੂੰ ਦੱਸਿਆ ਕਿ ਇਨ੍ਹਾਂ ਰਾਜਾਂ ਵਿੱਚ ਤਾਪਮਾਨ ਕਰੀਬ 45 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ।
1: 3 ਸੇ 4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਂਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42-43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ, ਤੋ ਇਸਮੇਂ ਔਰ ਬੜੋਤਰੀ ਆਪ ਦੇਖੇਂਗੇ 3 ਸੇ 4 ਦਿਨ, ਖਾਸ ਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ, ਜਿਸਮੇਂ ਅਗਰ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ, ਅੰਮ੍ਰਿਤਸਰ, ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਂਗੇ, ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬੜੇਂਗੇ ਲੇਕਿਨ ਯਹਾਂ ਜ਼ਿਆਦਾ ਹੋਂਗੇ। ਇਸੀ ਤਰ੍ਹਾਂ ਸੇ ਹਰਿਆਣਾ ਕੇ ਜੋ ਜ਼ਿਲ੍ਹੇ ਹੈ ਜਿਸਮੇਂ ਸਿਰਸਾ, ਹਿਸਾਰ, ਫਤਿਹਾਬਾਦ, ਮਹਿੰਦਰਗੜ੍ਹ, ਭਿਵਾਨੀ, ਰੋਹਤਕ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਯੇ ਐਸੇ ਜ਼ਿਲ੍ਹੇ ਹੈ ਜਹਾਂ ਪੇ ਜ਼ਿਆਦਾ ਅਸਰ ਹੋਗਾ, ਤੋ ਲੂ ਕੀ ਸਥਿਤੀ ਬਣੇਗੀ ਔਰ ਉਸਕੇ ਲੀਏ ਹਮਨੇ ਯੈਲੋ ਅਲਰਟ ਰੱਖਾ ਹੋਇਆ। ਯੇ ਕਰੀਬ 3 ਸੇ 4 ਦਿਨ ਕਾ ਸਮੇਂ ਹੈ, ਇਸਮੇਂ ਬਾਰਿਸ਼ ਕੀ ਕੋਈ ਸੰਭਾਵਨਾ ਨਹੀਂ ਹੈ, ਡਰਾਈ ਕੰਡੀਸ਼ਨ ਰਹੇਗੀ।
0: IPL ਕ੍ਰਿਕਟ ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਇਹ ਮੈਚ ਜੈਪੁਰ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਏਗਾ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ ਵਿੱਚ 3ਜੇ ਭਾਰਤ ਨੌਰਡਿਕ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ ਕੀਤਾ ਗਿਆ। ਸੁਪਰੀਮ ਕੋਰਟ ਨੇ ਜਨਤਕ ਥਾਵਾਂ 'ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਮਿਊਜ਼ੀਕਲੀ ਆਵਾਜ਼ ਆਕਾਸ਼ਵਾਣੀ ਐਫਐਮ ਰੇਨਬੋ 102.7 ਐਫਐਮ ਰੇਨਬੋ ਤੇ ਜਲੰਧਰ ਦੇ ਦੋਸਤਾਂ ਦੇ ਨਾਲ ਨਾਲ 103.6 ਐਫਐਮ ਆਕਾਸ਼ਵਾਣੀ ਅੰਮ੍ਰਿਤਸਰ ਦੇ ਦੋਸਤ ਵੀ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਨੇ। ਅਤੇ ਟਾਈਮ ਤੋਂ ਮੈਨੂੰ ਯਾਦ ਆਇਆ, ਟਾਈਮ ਇੱਕ ਵਾਰੀ ਦੱਸ ਦੇਵਾਂ ਕਿ 1:50 ਤੇ 40 ਸੈਕਿੰਡ 'ਤੇ ਜਾ ਰਹੀ ਹੈ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼, ਔਰ ਅਗਲਾ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ 'ਚ। ਸਟੇ ਟਿਊਨਡ।

ਚਲੀ ਤਾਂ ਮੈਂ ਵੀ ਜਾ ਰਹੀ ਹਾਂ, ਔਰ ਨਵੇਂ ਨਵੇਂ ਤਰਾਨਿਆਂ ਦੇ ਨਾਲ ਔਰ ਹੋਰ ਵੀ ਬਹੁਤ ਸਾਰੀ ਇਨਫੋਰਮੇਸ਼ਨ ਦੇ ਨਾਲ ਮਿਲਾਂਗੇ ਤੁਹਾਨੂੰ ਫਿਰ ਕਿਸੇ ਦਿਨ ਹੋਰ FM ਰੇਨਬੋ ਦੀ। ਤੇ ਫਿਲਹਾਲ ਮੈਨੂੰ ਰਿਚਾ ਨੂੰ ਦਿਓ ਜੀ ਇਜਾਜ਼ਤ ਅੱਜ ਦੇ ਦਿਨ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਸਫ਼ਰ ਮੇਰੇ ਨਾਲ ਔਰ ਇਹ ਜਰਨੀ ਪਸੰਦ ਆਈ ਹੋਗੀ, ਹੈ ਨਾ ਜੀ। ਸੋ ਜਾ ਰਿਹਾ ਜੀ, ਮੈਂ ਜਾ ਰਹੀ ਹਾਂ, ਲੇਕਿਨ ਇੱਕ ਹੋਰ ਦੋਸਤ ਤੁਹਾਡੇ ਨਾਲ ਬਸ ਹੁਣ ਤੋਂ ਕੁਝ ਹੀ ਪਲਾਂ 'ਚ ਜੁੜੇਗਾ, ਅਤੇ ਅਗਲਾ ਸਫ਼ਰ ਜਿਹੜਾ ਹੈ ਤੁਸੀਂ ਉਹਦੇ ਨਾਲ ਇੰਜੋਏ ਕਰੋਗੇ। ਅਤੇ ਜਾਂਦੇ ਜਾਂਦੇ ਆਪਾਂ ਇੰਜੋਏ ਕਰਦੇ ਹਾਂ ਜੀ ਪ੍ਰੋਗਰਾਮ ਦਾ ਮਿੱਡੀ ਮੈਲੋਡੀਜ਼ ਦਾ ਬਿਲਕੁਲ ਲਾਸਟ ਵਾਲਾ ਗੀਤ। ਸਟੇ ਟਿਊਨਡ, ਦਿਲ ਸੇ ਦਿਲ ਤੱਕ।

ਤੁਸੀਂ ਟਿਊਨ ਕੀਤਾ ਹੋਇਆ 102.7 ਮੈਗਾਹਰਟਸ ਦੀ। ਲਓ ਜੀ, ਤੁਹਾਡਾ ਸਾਰਿਆਂ ਦਾ ਫੇਵਰੇਟ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡੀ ਆਪਣੀ ਦੋਸਤ ਆਰ ਜੇ ਸ਼ਾਹਿਨ। ਸਾਡੇ ਸਟੂਡੀਓ ਦੇ ਘੜੇ ਦੇ ਮੁਤਾਬਿਕ ਪੂਰੇ 2 ਵੱਜ ਚੁੱਕੇ ਨੇ।

FM band 102.7 megahertz ਤੇ ਤੁਸੀਂ ਟਿਊਨ ਕੀਤਾ ਹੋਇਆ ਹੈ, ਪ੍ਰੋਗਰਾਮ ਚੱਲ ਰਿਹਾ ਹੈ ਜੀ ਦਿਲ ਆਜ ਸ਼ਾਇਰ ਹੈ, ਇੰਜੋਏ ਤੁਸੀਂ ਕਰ ਰਹੇ ਹੋ ਆਪਣੇ ਦੋਸਤ ਆਰਜੀ ਸ਼ਾਹੀਨ ਦੇ ਨਾਲ। ਦਿਲ ਆਜ ਸ਼ਾਇਰ ਪ੍ਰੋਗਰਾਮ ਦੇ ਵਿੱਚ ਜਿਹੜੀ ਸ਼ਾਇਰੀ ਦੀ ਅੱਜ ਆਪਾਂ ਗੱਲ ਕਰਾਂਗੇ, ਜਿਹੜੀ ਸ਼ਾਇਰੀ ਮੈਂ ਤੁਹਾਨੂੰ ਸੁਣਾਉਂਗੀ ਜਿਹੜੀ ਤੁਸੀਂ ਸਾਨੂੰ ਭੇਜੋਗੇ, ਲਫ਼ਜ਼ ਨੇ ਦਰਦ ਦੁੱਖ ਅਹਿਸਾਸ ਵਾਦਾ ਅਤੇ ਨਾਲ ਤੜਪ। ਯਾਨੀ ਕਿ ਜਦੋਂ ਸਾਡਾ ਦਿਲ ਭਾਰੀ ਹੁੰਦਾ ਹੈ, ਆਪਾਂ ਕਿਸੇ ਨੂੰ ਯਾਦ ਕਰਦੇ ਹਾਂ, ਜਿਹੜੇ ਉਸ ਟਾਈਮ ਇਮੋਸ਼ਨਸ ਹੁੰਦੇ ਆ ਨਾ, ਅੱਜ ਅਸੀਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਆਪਣੇ ਲਫ਼ਜ਼ਾਂ ਦੇ ਵਿੱਚ ਉਹ ਬਿਆਨ ਕਰਾਂਗੇ। ਆਸੂ ਜਾਤੇ ਦੇਤੇ ਹੈ, ਆਸੂ ਜਤਾ ਦੇਤੇ ਹੈ ਦਰਦ ਕੈਸਾ ਹੈ, ਕਿ ਆਸੂ ਜਤਾ ਦੇਤੇ ਹੈ ਦਰਦ ਕੈਸਾ ਹੈ, ਬੇਰੁਖੀ ਬਤਾ ਦੇਤੀ ਹੈ ਹਮ ਦਰਦ ਕੈਸਾ ਹੈ, ਘਮੰਡ ਬਤਾ ਦੇਤਾ ਹੈ ਕਿਤਨਾ ਪੈਸਾ ਹੈ, ਤਮੀਜ਼ ਬਤਾ ਦੇਤੀ ਹੈ ਪਰਿਵਾਰ ਕੈਸਾ ਹੈ। ਸਾਡੇ ਦੋਸਤਾਂ ਦੇ ਸਾਨੂੰ ਮੈਸੇਜਸ ਆਉਣੇ ਸ਼ੁਰੂ ਹੋ ਗਏ ਨੇ। ਲਓ ਜੀ, ਸਾਨੂੰ ਜਿਹੜਾ ਪਹਿਲਾ ਮੈਸੇਜ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਨੂੰ ਮੈਸੇਜਸ ਆਉਣੇ ਸ਼ੁਰੂ ਹੋ ਗਏ ਸੀ। ਸਾਨੂੰ ਸਭ ਤੋਂ ਪਹਿਲਾਂ ਇੱਕ ਮੈਸੇਜ ਆਇਆ ਸੀ ਜੀ, ਇਹਨਾਂ ਨੇ ਲਿਖਿਆ ਹੈ, ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ, ਕਿ ਹੁਸਨ ਕਹਿੰਦਾ ਹੈ ਕਿ ਮੈਂ ਸਭ ਤੋਂ ਵੱਡਾ, ਕੁਲ ਦੁਨੀਆ ਮੇਰੀ ਪੂਜਾ ਕਰਦੀ, ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਹਿਰੀ ਖੜਦੀ, ਦੌਲਤ ਕਹਿੰਦੀ ਮੈਂ ਸਭ ਤੋਂ ਵੱਡੀ, ਪੂਰੀ ਦੁਨੀਆ ਮੇਰਾ ਪਾਣੀ ਭਰਦੀ, ਤਕਦੀਰ ਕਹਿੰਦੀ ਕਿ ਤੁਸੀਂ ਤਿੰਨੋਂ ਝੂਠੇ, ਜੋ ਮੈਂ ਜੋ ਚਾਹਵਾਂ ਉਹ ਕਰਦੀ। ਇਹ ਜੀ ਸਾਨੂੰ ਮੈਸੇਜ ਭੇਜਿਆ ਹੈ ਜੀ ਸੁਖਦੀਪ ਸਿੰਘ ਧੀਮਾਨ, ਪਿੰਡ ਬਡਾਲੀ ਨੇੜੇ ਕੁਰਾਲੀ ਸ਼ਹਿਰ ਜ਼ਿਲ੍ਹਾ ਰੂਪਨਗਰ ਤੋਂ। ਨਾਲ ਜਨਾਬ ਨੇ ਲਿਖਿਆ ਹੈ, ਤੁਸੀਂ ਮੇਰੀ ਸ਼ਾਇਰੀ ਪੜ੍ਹਨਾ ਜੀ, ਮੈਂ ਨਵਾਂ ਸਰੋਤਾ ਹਾਂ ਤੁਹਾਡੇ ਇਸ ਪ੍ਰੋਗਰਾਮ ਦਾ। ਸੁਖਦੀਪ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਦਿਲ ਆਜ ਸ਼ਾਇਰ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜਣ ਵਾਸਤੇ, ਬਹੁਤ ਵਧੀਆ ਲੱਗਿਆ। ਤੁਸੀਂ ਕਿਹਾ ਕਿ ਚਲੋ ਜੀ ਤੁਸੀਂ ਨਵੇਂ ਸਾਡੇ ਲਿਸਨਰ ਹੋ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਸ਼ੋਅ ਦੇ, ਅਤੇ ਉਮੀਦ ਕਰਦੀ ਹਾਂ ਤੁਸੀਂ ਰੋਜ਼ ਹੀ ਇੱਦਾਂ ਸਾਡੇ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜੋਗੇ, ਅਤੇ ਬਾਕੀ ਜਿਹੜੇ ਪ੍ਰੋਗਰਾਮ ਹੈਗੇ ਉਹਨਾਂ ਵਿੱਚ ਵੀ ਤੁਸੀਂ ਆਪਣਾ ਇੱਦਾਂ ਹੀ ਕੰਟਰੀਬਿਊਸ਼ਨ ਦਿਓਗੇ, ਯਾਨੀ ਕਿ ਸਾਨੂੰ ਮੈਸੇਜਿਸ ਭੇਜੋਗੇ। ਅਗਲਾ ਜੀ ਸਾਨੂੰ ਮੈਸੇਜ ਆਇਆ ਹੈ ਇਕਬਾਲ ਸਿੰਘ ਚੌਹਾਨ ਅੰਮ੍ਰਿਤਸਰ ਤੋਂ, ਇਹਨਾਂ ਨੇ ਲਿਖਿਆ ਹੈ, ਅਸਲੀ ਦੋਸਤ ਉਹ ਹੁੰਦਾ ਹੈ ਜੋ ਹਰ ਗਮ ਨੂੰ ਮਿਟਾ ਦਿੰਦਾ ਹੈ, ਕਿ ਅਸਲੀ ਦੋਸਤ ਉਹ ਹੁੰਦਾ ਹੈ ਜੋ ਹਰ ਗਮ ਨੂੰ ਮਿਟਾ ਜਾਵੇ, ਦਿਲ ਦੇ ਦੁੱਖ ਨੂੰ ਮੁਸਕਾਨ ਵਿੱਚ ਬਦਲ ਜਾਵੇ। ਬਿਲਕੁਲ ਸਹੀ ਗੱਲ ਹੈ, ਜਦੋਂ ਆਪਾਂ ਦੁੱਖ ਵਿੱਚ ਹੁੰਦੇ

ਨਾ ਤੇ ਦੁੱਖ ਆਪਣਾ ਜਦੋਂ ਜ਼ਾਹਿਰ ਕਰਦੇ ਆ ਆਪਣੇ ਦੋਸਤ ਦੇ ਨਾਲ, ਉਹਨੂੰ ਦੱਸਦੇ ਆ ਤੇ ਇਦਾਂ ਦੀਆਂ ਗੱਲਾਂ ਕਰਦੇ ਨੇ ਦੋਸਤ ਕਿ ਜਿਹੜਾ ਦੁੱਖ ਹੈ, ਦਰਦ ਹੈ, ਜਿਹੜੀ ਪ੍ਰੋਬਲਮ ਹੈ ਉਹ ਆਪਾਂ ਭੁੱਲ ਜਾਂਦੇ ਆ ਤੇ ਨਾਲ ਬਹਿ ਕੇ ਹੱਸਣ ਲੱਗ ਪੈਂਦੇ ਆ। ਤੇ ਅੱਗੇ ਇਹਨਾਂ ਨੇ ਲਿਖਿਆ, ਤੜਪ ਕਰ ਦੇਖੋ ਕਿਸੀ ਕੀ ਚਾਹਤ ਮੇ, ਤੜਪ ਕਰ ਦੇਖੋ ਕਿਸੀ ਕੀ ਚਾਹਤ ਮੇ, ਪਤਾ ਚਲੇਗਾ ਇੰਤਜ਼ਾਰ ਕਿਆ ਹੋਤਾ ਹੈ, ਯੂੰ ਹੀ ਮਿਲ ਜਾਤਾ ਬਿਨਾਂ ਕੋਈ ਤੜਪੇ ਤੋਂ, ਕਿ ਯੂੰ ਹੀ ਮਿਲ ਜਾਤਾ ਬਿਨਾਂ ਕੋਈ ਤੜਪੇ ਤੋਂ, ਕੈਸੇ ਪਤਾ ਚਲਤਾ ਕਿ ਪਿਆਰ ਕਿਆ ਹੋਤਾ ਹੈ। ਬਿਲਕੁਲ ਸਹੀ ਗੱਲ ਹੈ, ਜਦੋਂ ਆਪਾਂ ਇੰਤਜ਼ਾਰ ਕਰਦੇ ਹਾਂ ਕਿਸੇ ਦਾ ਤੇ ਸਾਨੂੰ ਭਾਵੇਂ ਉਹ ਕੋਈ ਪਰਸਨ ਹੋਵੇ, ਕੋਈ ਚੀਜ਼ ਹੋਵੇ, ਸਾਡਾ ਕੋਈ ਡ੍ਰੀਮ ਹੋਵੇ, ਸਾਨੂੰ ਉਦੋਂ ਹੀ ਉਸਦੀ ਕੀਮਤ ਦਾ ਪਤਾ ਲੱਗਦਾ ਹੈ, ਸਾਨੂੰ ਵੈਲਿਊ ਪਤਾ ਲੱਗਦੀ ਹੈ ਕਿ ਹਾਂ ਇਹ ਜਿਹੜੀ ਚੀਜ਼ ਹੈਗੀ ਹੈ ਕਿੰਨੀ ਕੀਮਤੀ ਹੈ ਸਾਡੇ ਸਾਰਿਆਂ ਦੇ ਵਾਸਤੇ ਜਾਂ ਸਾਡੇ ਵਾਸਤੇ।

ਜੀ, ਪ੍ਰੋਗਰਾਮ ਜਿਹੜਾ ਸਾਡਾ ਚੱਲ ਰਿਹਾ ਹੈ ਦਿਲ ਆਜ ਸ਼ਾਇਰ ਹੈ, ਅਤੇ ਇਹਦੇ ਵਿੱਚ ਤੁਸੀਂ ਸਿਰਫ ਸਾਨੂੰ ਸ਼ਾਇਰਾਨਾ ਅੰਦਾਜ਼ ਦੇ ਵਿੱਚ ਆਪਣੀ ਲਿਖੀ ਹੋਈ ਸ਼ਾਇਰੀ ਹੀ ਭੇਜਣੀ ਹੈ। ਜੇ ਤੁਸੀਂ ਆਪਣੀ ਲਿਖੀ ਹੋਈ ਸ਼ਾਇਰੀ ਭੇਜੋਗੇ ਫਿਰ ਤਾਂ ਬਹੁਤ ਵਧੀਆ ਗੱਲ ਹੈ। ਜੇ ਤੁਸੀਂ ਕਿਸੇ ਸ਼ਾਇਰ ਦੀ ਸ਼ਾਇਰੀ ਸੁਣਨਾ ਪੜ੍ਹਨਾ ਪਸੰਦ ਕਰਦੇ ਹੋ ਤਾਂ ਤੁਸੀਂ ਉਹਨਾਂ ਦਾ ਨਾਮ ਮੈਨਸ਼ਨ ਕਰਕੇ ਵੀ ਸਾਨੂੰ ਭੇਜ ਸਕਦੇ ਹੋ। ਕੋਈ ਮੋਟੀਵੇਟਿਡ ਗੱਲ ਜਾਂ ਕੋਈ ਇੱਦਾਂ ਦੀ ਕੋਈ ਨਿਊਜ਼ ਹੈਗੀ ਹੈ ਉਹ ਤੁਸੀਂ ਸਾਨੂੰ ਨਹੀਂ ਭੇਜਣੀ, ਠੀਕ ਹੈ ਜੀ। ਅਗਲਾ ਸਾਨੂੰ ਮੈਸੇਜ ਆਇਆ ਹੈ ਲੋਹਾ ਬਾਜ਼ਾਰ ਮਲੇਰਕੋਟਲਾ, ਰਾਕੇਸ਼ ਕੁਮਾਰ ਜੀ ਨੇ ਸਾਨੂੰ ਭੇਜਿਆ। ਲਿਖਦੇ ਨੇ, ਮੁਹੱਬਤ ਦਾ ਨਸ਼ਾ ਤੇਰੇ ਇੰਤਜ਼ਾਰ ਦਾ ਹੈ, ਮੁਹੱਬਤ ਦਾ ਨਸ਼ਾ ਤੇਰੇ ਇੰਤਜ਼ਾਰ ਦਾ ਹੈ, ਇਸ ਦਿਲ ਵਿੱਚ ਨਸ਼ਾ ਦੀਦਾਰ ਦਾ ਹੈ, ਨਾ ਹੋਸ਼ ਦੇ ਵਿੱਚ ਲਿਆ ਮੈਨੂੰ ਬੇਹੋਸ਼ ਹੀ ਰਹਿਣ ਦੇ, ਨਾ ਹੋਸ਼ ਦੇ ਵਿੱਚ ਲਿਆ ਮੈਨੂੰ ਬੇਹੋਸ਼ ਹੀ ਰਹਿਣ ਦੇ, ਮੇਰੇ ਇਹਨਾਂ ਨੈਣਾਂ ਦਾ ਨਸ਼ਾ ਤੇਰੇ ਪਿਆਰ ਦਾ ਹੈ। ਲਓ ਜੀ, ਅਗਲਾ ਸਾਨੂੰ ਮੈਸੇਜ ਜਿਹੜਾ ਭੇਜਿਆ ਗਿਆ ਹੈ ਕਿਰਨ ਨਰੂਲਾ ਜੀ ਨੇ ਭੇਜਿਆ ਗ੍ਰੀਨ ਪਾਰਕ ਕਪੂਰਥਲਾ ਤੋਂ। ਲਿਖਦੇ ਨੇ, ਆਰ ਜੀ ਸ਼ਾਹਿਨ ਮੈਡਮ ਜੀ, ਵੈਰੀ ਗੁੱਡ ਆਫਟਰਨੂਨ। ਅੱਗੇ ਲਿਖਿਆ ਹੈ, ਦੁੱਖ ਵੀ ਦੇਖਾਂ ਕਿ ਦੁੱਖ ਵੀ ਦੇਖਾਂ, ਦਰਦ ਵੀ ਦੇਖਾਂ, ਦੋਸਤੀ ਕਾ ਵਿਛੋੜਾ ਵੀ ਦੇਖਾਂ, ਵਕਤ ਕੇ ਸਾਥ ਬਦਲਤਾ ਹਰ ਇੱਕ ਚਿਹਰਾ ਵੀ ਦੇਖਾਂ, ਜੋ ਕਹਿਤੇ ਥੇ ਸਾਥ ਕਭੀ ਨਹੀਂ ਛੋੜੇਂਗੇ, ਉਨ੍ਹੇ ਕੋ ਚੁੱਪਚਾਪ ਦੂਰ ਜਾਤੇ ਵੀ ਦੇਖਾਂ। ਅਕਸਰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਈ ਇੱਦਾਂ ਦੇ ਲੋਕ ਮਿਲਦੇ ਨੇ ਜਿਹੜੇ ਉਸ ਟਾਈਮ ਸਾਨੂੰ ਕਹਿੰਦੇ ਨੇ ਕਿ ਹਾਂ, ਅਸੀਂ ਤੁਹਾਨੂੰ ਕਦੇ ਛੱਡ ਕੇ ਨਹੀਂ ਜਾਵਾਂਗੇ, ਜਿੱਥੇ ਤੁਹਾਨੂੰ ਲੋੜ ਹੋਏਗੀ ਤੁਹਾਡੇ ਨਾਲ ਖੜ੍ਹੇ ਹੋਵਾਂਗੇ। ਬਟ ਕਦੇ ਨਾ ਕਦੇ ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈ, ਸਰਕਮਸਟਾਂਸਿਸ ਆਉਂਦੇ ਨੇ, ਜਦੋਂ ਉਹ ਜਿਹੜਾ ਬੰਦਾ ਹੈ, ਉਹ ਜਿਹੜਾ ਪਰਸਨ ਹੈ, ਜਦੋਂ ਬਹੁਤ ਸਾਰੇ ਜਿਹੜੇ ਵਾਅਦੇ ਕਰਦਾ ਹੈ, ਉਹ ਉਹਨਾਂ ਨੂੰ ਤੋੜ ਕੇ ਸਾਨੂੰ ਛੱਡ ਕੇ ਚਲਾ ਹੀ ਜਾਂਦਾ ਹੈ। ਫਿਰ ਇੱਦਾਂ ਹੀ ਜਿਹੜਾ ਪਰਸਨ ਹੈ, ਜਿਹੜਾ ਇਨਸਾਨ ਹੈ, ਉਹ ਹੌਲੀ ਹੌਲੀ ਮਚਿਓਰ ਹੋ ਜਾਂਦਾ ਹੈ। ਉਹਨੂੰ ਪਤਾ ਲੱਗਦਾ ਹੈ ਕਿ ਹਾਂ, ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਇੱਦਾਂ ਦਾ ਪਰਸਨ ਨਹੀਂ ਹੈ ਜੋ ਜਿਹੜਾ ਐਂਟਰੀ ਲੈਂਦਾ ਹੈ ਅਤੇ ਉਹ ਪਰਮਾਨੈਂਟ ਹੋਵੇ। ਕਈ ਵਾਰ ਕੁਝ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀ ਸਾਨੂੰ ਮਿਲਦੀਆਂ ਨੇ, ਉਹ ਵੀ ਸਾਡੇ ਕੋਲ ਟੈਂਪਰਰੀ ਹੁੰਦੀ ਹੈ। ਅਤੇ ਇੱਦਾਂ ਹੀ ਬਿਲਕੁਲ ਪਰਸਨ ਨਹੀਂ ਸਾਨੂੰ ਕਿਸੇ 'ਤੇ, ਬਸ ਇਹ ਚੀਜ਼ ਹੈ ਇਮੋਸ਼ਨਲੀ ਮੈਂਟਲੀ ਕਿਸੇ ਵੀ ਤਰ੍ਹਾਂ ਸਾਨੂੰ ਉਸ ਪਰਸਨ 'ਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਉਹ ਸਾਨੂੰ ਛੱਡ ਕੇ ਜਾਂਦਾ ਸਾਨੂੰ ਬਹੁਤ ਬਹੁਤ ਬਹੁਤ ਬਹੁਤ ਹਰਟ ਹੁੰਦਾ। ਦੋ ਵੱਜ ਕੇ 15 ਮਿੰਟ ਹੋ ਗਏ ਨੇ, ਫਟਾਫਟ ਸਾਨੂੰ ਹੋਰ ਜਿਹੜੇ ਸਾਡੇ ਲਿਸਨਰਸ ਪ੍ਰੋਗਰਾਮ ਸੁਣ ਰਹੇ ਨੇ, ਇੰਜੋਏ ਕਰ ਰਹੇ ਨੇ, ਸਾਨੂੰ ਫਟਾਫਟ ਸ਼ਾਇਰੀਆਂ ਭੇਜੋ ਜੀ 9855 10 10 27 ਦੇ ਸਾਡੇ ਵਟਸਐਪ ਨੰਬਰ 'ਤੇ। ਫਿਰ ਜਦੋਂ ਪ੍ਰੋਗਰਾਮ 'ਚ ਕੁਝ ਮਿੰਟ ਰਹਿ ਜਾਂਦੇ ਨੇ, ਤੁਸੀਂ ਫਿਰ ਫਟਾਫਟ ਸਾਨੂੰ ਬੈਕ ਟੂ ਬੈਕ ਸਾਨੂੰ ਇੱਦਾਂ ਮੈਸੇਜਿਸ ਆਉਂਦੇ ਨੇ ਨਾ, ਟਾਈਮ ਘੱਟ ਰਹਿ ਜਾਂਦਾ, ਤੁਹਾਡੇ ਮੈਸੇਜਿਸ ਰਹਿ ਜਾਂਦੇ ਨੇ, ਅਤੇ ਹਜੇ ਟਾਈਮ ਹੈ, ਫਟਾਫਟ ਸਾਨੂੰ ਮੈਸੇਜ ਭੇਜੋ। ਦਿਲੇ ਨਾਦਾਨ ਤੁਝੇ ਹੁਆ ਕਿਆ ਹੈ, ਕਿ ਦਿਲੇ ਨਾਦਾਨ ਤੁਝੇ ਹੁਆ ਕਿਆ ਹੈ, ਆਖਿਰ ਇਸ ਦਰਦ ਕੀ ਦਵਾ ਕਿਆ ਹੈ, ਰੁਖੇ ਯਾਰ ਮੁਹੱਬਤ।

FM ਬੈਂਡ 102.7 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੋਇਆ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲ ਅੱਜ ਸ਼ਾਇਰ ਹੈ ਆਪਣੀ ਦੋਸਤ ਆਰਜੇ ਸ਼ਾਹੀਨ ਦੇ ਨਾਲ ਮੇਰੇ ਦਿਲ ਕੇ ਜ਼ਖਮੋਂ ਕੋ ਵਜ੍ਹਾ ਤੂੰ ਹੈ ਕਿ ਮੇਰੇ ਦਿਲ ਕੀ ਜ਼ਖਮੋਂ ਕੀ ਵਜ੍ਹਾ ਤੂੰ ਹੈ ਯੂੰ ਉਦਾਸ ਖਾਮੋਸ਼ ਰਹਿਣੇ ਕੀ ਵਜ੍ਹਾ ਤੂੰ ਹੈ ਕਹਿ ਤੋ ਗਿਆ ਥਾ ਕਿ ਲੌਟ ਕੇ ਆਊਂਗਾ ਕਹਿ ਤੋ ਗਿਆ ਥਾ ਕਿ ਲੌਟ ਕੇ ਆਊਂਗਾ ਕਿਸੀ ਸੇ ਉਮੀਦ ਨਾ ਰੱਖਣੇ ਕੀ ਵਜ੍ਹਾ ਤੂੰ ਹੈ ਆਖਿਰ ਕਿਸ ਕੇ ਸਾਹਮਣੇ ਬਿਆਂ ਕਰੂੰ ਮੈਂ ਦਰਦ ਆਪਣਾ ਕਿਸੀ ਪਰ ਭਰੋਸਾ ਨਾ ਕਰਨੇ ਕੀ ਵਜ੍ਹਾ ਤੂੰ ਹੈ ਦਰਦ ਛੁਪਾ ਕਰ ਮੈਨੇ ਜੀਣਾ ਤੋ ਸੀਖ ਲਿਆ ਮਗਰ ਯੂੰ ਪਲ ਪਲ ਮਰਨੇ ਕੀ ਵਜ੍ਹਾ ਤੂੰ ਹੈ ਲਓ ਜੀ ਸਾਡੇ ਲਿਸਨਰਸ ਨੇ ਵੀ ਸਾਨੂੰ ਮੈਸੇਜਿਸ ਬਹੁਤ ਸਾਰੇ ਭੇਜੇ ਨੇ ਦਰਦ ਦੁੱਖ ਜਿਹੜੇ ਇਹ ਅਹਿਸਾਸ ਨੇ ਇਮੋਸ਼ਨਸ ਨੇ ਉਹਨਾਂ ਦੇ ਰਿਲੇਟਿਡ ਜਿਹੜੀ ਸ਼ਾਇਰੀਆਂ ਨੇ ਸਾਨੂੰ ਜੀ ਅਗਲਾ ਮੈਸੇਜ ਆਇਆ ਹੈ ਸੋਨੂ ਮਲੇਰਕੋਟਲਾ ਤੋਂ ਇਹਨਾਂ ਨੇ ਲਿਖਿਆ ਹੈ ਸਫ਼ਰ ਵੀ ਛੂਟ ਜਾਏਗਾ ਯੇ ਸ਼ਹਿਰ ਵੀ ਛੂਟ ਜਾਏਗਾ ਕਿ ਸਫ਼ਰ ਵੀ ਛੂਟ ਜਾਏਗਾ ਯੇ ਸ਼ਹਿਰ ਵੀ ਛੂਟ ਜਾਏਗਾ ਜਹਾਂ ਜਨਮ ਲਿਆ ਥਾ ਹਮਨੇ ਵੋ ਦਰ ਵੀ ਛੂਟ ਜਾਏਗਾ ਜਿਸ ਆਂਗਨ ਮੇਂ ਗਿਰ ਕਰ ਹਮਨੇ ਚਲਨਾ ਔਰ ਸੰਭਲਨਾ ਸੀਖਾ ਕਭੀ ਸੋਚਾ ਨਹੀਂ ਥਾ ਕਿ ਇੱਕ ਦਿਨ ਵੋ ਘਰ ਵੀ ਛੂਟ ਜਾਏਗਾ ਜਦੋਂ ਸਾਡੇ ਮੋਢਿਆਂ ਦੇ ਜ਼ਿੰਮੇਦਾਰੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਜਾਂ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਸਾਡਾ ਜਿਹੜਾ ਗੋਲ ਹੈ ਉਸਨੂੰ ਅਚੀਵ ਕਰਨ ਵਾਸਤੇ ਸਾਨੂੰ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ ਉਦੋਂ ਜਿਹੜੀਆਂ ਇਹ ਲਾਈਨਸ ਨੇ ਬਿਲਕੁਲ ਪ੍ਰੋਪਰ ਸੈੱਟ ਬੈਠਦੀਆਂ ਨੇ ਕਿ ਜਿੱਥੇ ਸਾਡਾ ਬਚਪਨ ਬੀਤਿਆ ਹੈ ਜਿੱਥੇ ਆਪਣੇ ਪੇਰੈਂਟਸ ਦੇ ਨਾਲ ਆਪਾਂ ਰਹੇ ਹਾਂ ਆਪਣੇ ਸਿਬਲਿੰਗਸ ਦੇ ਨਾਲ ਰਹੇ ਹਾਂ ਇੱਕ ਦਿਨ ਉਹ ਜਿਹੜਾ ਘਰ ਹੈ ਉਸਨੂੰ ਛੱਡ ਕੇ ਸਾਨੂੰ ਕਿਤੇ ਨਾ ਕਿਤੇ ਜਾਣਾ ਪੈਂਦਾ ਹੈ ਜਿਹੜੇ ਸਕੂਲ ਦੇ ਵਿੱਚ ਆਪਾਂ ਬਚਪਨ ਦੇ ਵਿੱਚ ਪੜ੍ਹਦੇ ਸੀ ਜਦੋਂ ਵਾਪਸ ਉਸ ਸਕੂਲ ਦੇ ਵਿੱਚ ਜਾਂਦੇ ਆ ਕਿੰਨੀਆਂ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ ਉਹ ਜਿਹੜੇ ਕਲਾਸਰੂਮ ਹੈ ਉਹ ਜਿਹੜਾ ਜਿੱਥੇ ਆਪਾਂ ਬਹਿ ਕੇ ਮਿਡ ਡੇ ਮੀਲ ਜਾਂ ਫਿਰ ਲੰਚ ਕਰਦੇ ਸੀ ਜਦੋਂ ਮੁੜ ਕੇ ਕਈ ਸਾਲਾਂ ਬਾਅਦ ਆਪਣੇ ਸਕੂਲ ਜਾਂਦੇ ਹਾਂ ਜਿਹੜੀਆਂ ਬਿਲਡਿੰਗਸ ਨੇ ਉਹ ਚੇਂਜ ਹੋ ਜਾਂਦੀਆਂ ਨੇ ਲੇਕਿਨ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਯਾਦ ਹੈ ਜਿਹੜੀਆਂ ਯਾਦਾਂ ਨੇ ਸਾਨੂੰ ਉਹ ਪ੍ਰੋਪਰ ਰੀਕਾਲ ਹੁੰਦੀਆਂ ਨੇ ਸਾਨੂੰ ਪਤਾ ਲੱਗਦਾ ਆਪਾਂ ਇਮੈਜਿਨ ਕਰਦੇ ਹਾਂ ਹਾਂ ਇੱਥੇ ਬਹਿ ਕੇ ਮਤਲਬ ਪੁਰਾਣੇ ਟਾਈਮ ਦੇ ਵਿੱਚ ਜਦੋਂ ਪਿੱਛੇ ਦੇਖਦੇ ਹਾਂ ਕਿ ਹਾਂ ਇੱਥੇ ਇਹ ਜਿਹੜੀ ਬਿਲਡਿੰਗ ਨਹੀਂ ਸੀ ਇਹ ਜਿਹੜਾ ਦਰਖਤ ਹੈ ਇਹ ਉਸ ਟਾਈਮ ਵੀ ਇੱਦਾਂ ਹੀ ਸੀ ਅੱਜ ਵੀ ਇੱਦਾਂ ਹੀ ਹੈ ਬਿਲਕੁਲ ਬਸ ਥੋੜ੍ਹੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਚੇਂਜ ਹੋ ਗਈਆਂ ਨੇ ਅੱਗੇ ਸਾਨੂੰ ਮੈਸੇਜ ਆਇਆ ਹੈ ਮੁਹੰਮਦ ਮੁਜ਼ੱਫਰ ਅਰਮਾਨ ਖੁਰਦ ਜ਼ਿਲ੍ਹਾ ਮਲੇਰਕੋਟਲਾ ਤੋਂ ਲਿਖਦੇ ਨੇ ਅਸਲ ਦਰਦ ਤਬ ਨਹੀਂ ਹੋਤਾ ਜਬ ਕੋਈ ਦੂਰ ਚਲਾ ਜਾਤਾ ਹੈ ਕਿ ਅਸਲ ਦਰਦ ਤਬ ਨਹੀਂ ਹੋਤਾ ਜਬ ਕੋਈ ਦੂਰ ਚਲਾ ਜਾਤਾ ਹੈ ਦਰਦ ਤੋ ਤਬ ਹੋਤਾ ਹੈ ਜਬ ਵਹੀ ਇਨਸਾਨ ਬਦਲ ਜਾਤਾ ਹੈ

ਇੱਦਾਂ ਹੀ ਤੁਸੀਂ ਵੀ ਸਾਨੂੰ ਸ਼ਾਇਰੀ ਭੇਜ ਸਕਦੇ ਹੋ ਦਿਲਾ ਸ਼ਾਇਰ ਪ੍ਰੋਗਰਾਮ ਦੇ ਵਿੱਚ 9855 10 10 27 ਸਾਡੇ ਵਟਸਐਪ ਨੰਬਰ 'ਤੇ। ਫਟਾਫਟ ਸਾਨੂੰ ਸ਼ਾਇਰੀ ਭੇਜੋ ਕਿਉਂਕਿ ਹਾਫ ਟਾਈਮ ਓਵਰ ਹੋ ਚੁੱਕਿਆ ਹੈ ਅਤੇ ਬਾਅਦ 'ਚ ਤੁਹਾਡੀਆਂ ਜਿਹੜੀਆਂ ਸ਼ਾਇਰੀਆਂ ਨੇ ਉਹ ਕਿਤੇ ਰਹਿ ਨਾ ਜਾਵੇ ਟਾਈਮ ਦੀ ਨਜ਼ਾਕਤ ਨੂੰ ਵੇਖਦੇ ਹੋਏ।

ਅਗਲਾ ਜੀ, ਸਾਨੂੰ ਜਿਹੜਾ ਮੈਸੇਜ ਆਇਆ ਹੈ, ਇਹਨਾਂ ਨੇ ਲਿਖਿਆ ਹੈ, ਦੂਰ ਹੋ ਫਿਰ ਵੀ ਪਿਆਰ ਕਾ ਅਹਿਸਾਸ ਹੋਤਾ ਹੈ, ਕਿ ਦੂਰ ਹੋ ਫਿਰ ਵੀ ਪਿਆਰ ਕਾ ਅਹਿਸਾਸ ਹੋਤਾ ਹੈ, ਤੇਰਾ ਖਿਆਲ ਹਰ ਵਕਤ ਮੇਰੇ ਦਿਲ ਕੇ ਪਾਸ ਹੋਤਾ ਹੈ, ਸੋਚਤਾ ਰਹਿਤਾ ਹੂੰ ਹਰ ਵਕਤ ਤੇਰੇ ਬਾਰੇ ਮੇਂ, ਸੱਚਮੁੱਚ ਪਿਆਰ ਕਾ ਅਹਿਸਾਸ ਕੁਛ ਖਾਸ ਹੋਤਾ ਹੈ। ਅੱਗੇ ਇਹਨਾਂ ਨੇ ਲਿਖਿਆ, ਹਰ ਵਕਤ ਤੇਰਾ ਇੰਤਜ਼ਾਰ ਰਹਿਤਾ ਹੈ, ਤੇਰੇ ਲਈ ਸਨਮ ਯੇ ਦਿਲ ਬੇਕਰਾਰ ਰਹਿਤਾ ਹੈ, ਮੁਝੇ ਪਤਾ ਹੈ ਤੂੰ ਨਹੀਂ ਕਿਸਮਤ ਮੇਂ ਮੇਰੀ, ਫਿਰ ਵੀ ਨਾ ਜਾਣੀ ਕਿਉਂ ਤੇਰਾ ਹੀ ਇੰਤਜ਼ਾਰ ਰਹਿਤਾ ਹੈ। ਤੜਪ ਕਰ ਦੇਖੋ ਕਿਸੀ ਕੀ ਚਾਹਤ ਮੇਂ, ਪਤਾ ਚਲੇਗਾ ਇੰਤਜ਼ਾਰ ਕਿਆ ਹੋਤਾ ਹੈ, ਯੂੰ ਹੀ ਮਿਲ ਜਾਤਾ ਹੈ ਬਿਨਾਂ ਕੋਈ ਤੜਪੇ ਤੋਂ। ਇਹ ਤਾਂ ਇਹਨਾਂ ਨੇ ਫਿਰ ਤੋਂ ਰਿਪੀਟ ਕਰਤੀ, ਕਿਉਂਕਿ ਆਲਰੇਡੀ ਇਹ ਜਿਹੜੀ ਸ਼ਾਇਰੀ ਹੈ ਮੈਂ ਪੜ੍ਹ ਕੇ ਤੁਹਾਨੂੰ ਸਾਰਿਆਂ ਨੂੰ ਸੁਣਾ ਦਿੱਤੀ ਸੀ। ਇਹ ਜਿਹੜਾ ਸਾਨੂੰ ਮੈਸੇਜ ਆਇਆ ਹੈ ਜੀ, ਇਕਬਾਲ ਸਿੰਘ ਚੌਹਾਨ ਜੀ ਨੇ ਹੀ ਸਾਨੂੰ ਮੈਸੇਜ ਭੇਜਿਆ ਹੈ। ਅਗਲਾ ਮੈਸੇਜ ਆਇਆ ਹੈ, ਅੱਛਾ ਕਿਸੇ ਸਾਡੇ ਦੋਸਤ ਨੇ ਮੈਸੇਜ ਕੀਤਾ ਹੈ, ਬਸੰਤ ਸਿੰਘ ਜੀ ਨੇ, ਕਹਿੰਦੇ ਤੁਹਾਡੀ ਆਵਾਜ਼ ਘੱਟ ਆ ਰਹੀ ਹੈ, ਇੰਝ ਲੱਗਦਾ ਹੈ ਜਿਵੇਂ ਮਾਈਕ ਤੋਂ ਥੋੜ੍ਹਾ ਦੂਰ। ਹਾਂਜੀ, ਹੁਣ ਮੈਨੂੰ ਲੱਗਦਾ ਕਿ ਠੀਕ ਸ਼ਾਇਦ ਆਵਾਜ਼ ਆ ਰਹੀ ਹੋਵੇਗੀ ਸਾਰਿਆਂ ਨੂੰ ਹੀ। ਕੀ ਗੱਲ, ਮੈਨੂੰ ਲੱਗਦਾ ਰਾਤ ਜਿਹੜਾ ਦੁਪਹਿਰ ਦਾ ਖਾਣਾ ਖਾ ਕੇ ਨਾ ਲੰਚ ਕਰਕੇ ਤੁਸੀਂ ਸਾਰੇ ਆਰਾਮ ਕਰ ਰਹੇ ਹੋ, ਹੈ ਮੈਂ ਇੱਥੇ ਵੇਟ ਕਰ ਰਹੀ ਹਾਂ ਕਿ ਸਾਡੇ ਜਿਹੜੇ ਲਿਸਨਰਸ ਨੇ ਸਾਨੂੰ ਮੈਸੇਜ ਭੇਜਣਗੇ ਫਟਾਫਟ, ਜਿਹੜੀ ਸ਼ਾਇਰੀਜ਼ ਨੇ ਜਿਹੜੀ ਤੁਸੀਂ ਪੜ੍ਹਨਾ ਪਸੰਦ ਕਰਦੇ ਹੋ ਕਿਸੇ ਸ਼ਾਇਰ ਦੀ, ਜਾਂ ਫਿਰ ਤੁਸੀਂ ਆਪ ਲਿਖਦੇ ਹੋ ਆਪਣੇ ਜਿਹੜੇ ਫੀਲਿੰਗਸ ਨੇ ਉਹ ਤੁਸੀਂ ਸਾਡੇ ਨਾਲ ਸਾਂਝਾ ਕਰੋਗੇ। ਲੈ ਜੀ, ਸਾਨੂੰ ਸਾਡੇ ਜਿਹੜੇ ਮੈਸੇਜ ਨੇ ਉਹ ਸਾਰੇ ਹੀ ਮੈਂ ਪੜ੍ਹ ਲਏ ਆਲਰੇਡੀ।

FM ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੋਇਆ ਪ੍ਰੋਗਰਾਮ ਚੱਲ ਰਿਹਾ ਹੈ ਦਿਲ ਅੱਜ ਸ਼ਾਇਰ ਹੈ ਇੰਜੋਏ ਤੁਸੀਂ ਕਰ ਰਹੇ ਹੋ ਆਪਣੀ ਦੋਸਤ ਆਰਜੇ ਸ਼ਾਹਿਨ ਦੇ ਨਾਲ ਆਪਣੀ ਉਲਝਣ ਕੋ ਬੜਾਣੇ ਕੀ ਜ਼ਰੂਰਤ ਕਿਆ ਹੈ ਛੋੜਨਾ ਹੈ ਤੋ ਬਹਾਨੇ ਕੀ ਜ਼ਰੂਰਤ ਕਿਆ ਹੈ ਲੱਗ ਚੁੱਕੀ ਆਗ ਤੋ ਲਾਜ਼ਮ ਹੈ ਧੂੰਆਂ ਉਠੇਗਾ ਦਰਦ ਕੋ ਦਿਲ ਮੇ ਛੁਪਾਨੇ ਕੀ ਜ਼ਰੂਰਤ ਕਿਆ ਹੈ अजनबी रंग छलकता हो अगर आँखों से तो उनसे फिर हाथ मिलाने की ज़रूरत क्या है।

उम्र भर के लिए वफा निभाता कौन है, कि उम्र भर के लिए वफा निभाता कौन है, हाथ जब हाथ सब मिलाते हैं दिल मिलाता कौन है। कुछ मसलहत है कि मुस्कुराते हैं लोग, वरना तबीयत से अब खिलखिलाता कौन है। रहते सब यहाँ अमन पसंद लोग हैं, लेकिन सवाल ये है कि शहर में आग लगाता कौन है। ਸਾਡੇ ਆਲੇ ਦੁਆਲੇ ਕੁਝ ਲੋਕ ਇੱਦਾਂ ਦੇ ਹੁੰਦੇ ਆ ਨਾ ਕਿ ਜਦੋਂ ਉਹਨਾਂ ਨੂੰ ਕੋਈ ਨਾ ਕੋਈ ਇੱਦਾਂ ਦੀ ਸਾਡੇ ਰਿਲੇਟਿਡ ਕੋਈ ਨਿਊਜ਼ ਮਿਲਦੀ ਹੈ, ਭਾਵੇਂ ਚੰਗੀ ਹੋਵੇ ਭਾਵੇਂ ਮਾੜੀ ਹੋਵੇ, ਅਤੇ ਉਹ ਜਿਹੜੀ ਨਿਊਜ਼ ਹੈਗੀ ਉਹ ਅਪਡੇਟ ਹੈਗੀ, ਮੈਂ ਕਹਿੰਦੀ ਹਾਂ ਕਿ ਪੂਰੇ ਮੁਹੱਲੇ ਦੇ ਵਿੱਚ ਜਾਂ ਸਾਡੇ ਆਲੇ ਦੁਆਲੇ ਜਿੰਨੇ ਬੰਦੇ ਰਹਿੰਦੇ ਨੇ ਸਾਰਿਆਂ ਨੂੰ ਪਤਾ ਲੱਗ ਜਾਂਦੀ ਹੈ। ਕਈ ਇੱਦਾਂ ਦੇ ਪਰਸਨ ਹੁੰਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਕਿ ਹਾਂ, ਕਈ ਵਾਰ ਆਪਾਂ ਫੀਲਿੰਗਸ ਜਿਹੜੀ ਆਪਣੇ ਇਮੋਸ਼ਨਸ ਨੇ ਉਹਨਾਂ ਦੇ ਨਾਲ ਸ਼ੇਅਰ ਕਰਦੇ ਹਾਂ, ਆਪਣੀ ਪ੍ਰੋਬਲਮ ਸ਼ੇਅਰ ਕਰਦੇ ਹਾਂ, ਅਤੇ ਕਹਿੰਦੇ ਕਿ ਇਹ ਜਿਹੜੀ ਗੱਲ ਹੈ ਕਿਸੇ ਨੂੰ ਦੱਸਣੀ ਨਹੀਂ ਹੈ, ਲੇਕਿਨ ਸਾਹਮਣੇ ਵਾਲਾ ਉਸ ਟਾਈਮ ਤਾਂ ਕਹਿ ਦਿੰਦੇ ਹਾਂ ਹਾਂ ਮੈਂ ਨਹੀਂ ਦੱਸੂੰਗਾ, ਤੂੰ ਟੈਨਸ਼ਨ ਨਾ ਲੈ, ਤੂੰ ਮੇਰੇ 'ਤੇ ਟਰੱਸਟ ਰੱਖ। ਬਾਅਦ 'ਚ ਉਹ ਜਿਹੜੀ ਗੱਲ ਹੈਗੀ ਹੈ ਦੂਜੇ ਤੀਜੇ ਚੌਥੇ ਪੰਜਵੇਂ ਬੰਦੇ ਤੱਕ ਪਹੁੰਚ ਜਾਂਦੀ ਹੈ। ਅਤੇ ਦਿਲਾ ਸ਼ਾਇਰ ਪ੍ਰੋਗਰਾਮ ਦੇ ਵਿੱਚ ਜਿਵੇਂ ਆਪਾਂ ਦੁੱਖ ਉਦਾਸੀ ਗਮ ਦੀ ਜਿਹੜੀ ਗੱਲ ਕਰ ਰਹੇ ਹਾਂ ਦੋਸਤੋ, ਗਮ ਅਤੇ ਦੁੱਖ ਸਾਨੂੰ ਕਈ ਵਾਰ ਇੱਦਾਂ ਲੱਗਦਾ ਕਿ ਇਹ ਸਾਡੇ ਲਈ ਨਾ ਕਮਜ਼ੋਰੀ ਹੈ। ਜਿਹੜਾ ਪਰਸਨ ਬਹੁਤ ਜ਼ਿਆਦਾ ਦੁਖੀ ਰਹਿੰਦਾ ਹੈ ਜਾਂ ਫਿਰ ਬਹੁਤ ਜਿਹੜੀਆਂ ਚੀਜ਼ਾਂ ਨੂੰ ਫੀਲ ਕਰਦਾ ਉਸਨੂੰ ਲੱਗਦਾ ਕਿ ਬਹੁਤ ਕਮਜ਼ੋਰ ਹੈ, ਪਰ ਇੱਦਾਂ ਦੀ ਕੋਈ ਗੱਲ ਨਹੀਂ। ਹਰ ਕਿਸੇ ਦੇ ਵਿੱਚ ਉਸ ਚੀਜ਼ ਨੂੰ ਸਮਝਣ ਦੀ ਜਿਹੜੀ ਮੈਂ ਕਹਿੰਦੀ ਹਾਂ ਕਿ ਇੰਨੀ ਸਮਝ ਹੋਣੀ ਚਾਹੀਦੀ ਹੈ। ਜਦੋਂ ਇਨਸਾਨ ਉਦਾਸ ਹੁੰਦਾ ਹੈ ਨਾ ਉਦੋਂ ਉਹ ਸਭ ਤੋਂ ਜ਼ਿਆਦਾ ਸੱਚ ਲਿਖਦਾ ਹੈ, ਨਾ ਦਿਖਾਵਾ ਕਰਦਾ ਹੈ ਨਾ ਕੋਈ ਝੂਠ ਲਿਖਦਾ ਹੈ, ਸਿਰਫ ਦਿਲ ਦੀ ਆਵਾਜ਼ ਹੁੰਦੀ ਹੈ ਕਿ ਜੋ ਉਸ ਟਾਈਮ ਆਪਾਂ ਫੀਲ ਕਰ ਰਹੇ ਹਾਂ। ਸ਼ਾਇਰੀ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਕਿ ਇਹ ਟੁੱਟੇ ਹੋਏ ਇਨਸਾਨ ਨੂੰ ਅਹਿਸਾਸ ਕਰਵਾਉਂਦੀ ਹੈ ਕਿ ਉਹ ਇਕੱਲਾ ਨਹੀਂ ਹੈ, ਕਿਸੇ ਹੋਰ ਨੇ ਵੀ ਇਹ ਦਰਦ ਮਹਿਸੂਸ ਕੀਤਾ, ਕਿਸੇ ਹੋਰ ਨੇ ਵੀ ਰਾਤਾਂ ਜਾਗ ਕੇ ਗੁਜ਼ਾਰੀਆਂ ਨੇ, ਕਿਸੇ ਹੋਰ ਨੇ ਵੀ ਦਿਨੇ ਕਿਸੇ ਨਾ ਕਿਸੇ ਨੂੰ ਯਾਦ ਕੀਤਾ, ਕਿਸੇ ਹੋਰ ਨੇ ਵੀ ਕਿਸੇ ਨੂੰ ਖੋਣ ਦਾ ਅਹਿਸਾਸ ਕੀਤਾ ਹੈ।

ਰਿਲੇਟਡ ਨਹੀਂ ਸ਼ਾਇਰੀਆਂ ਸਾਨੂੰ ਭੇਜਣੀਆਂ, ਉਦਾਸੀ ਦੇ ਰਿਲੇਟਡ, ਕੋਈ ਦੁੱਖ ਦੇ ਰਿਲੇਟਡ, ਮੁਹੱਬਤ ਦੇ ਰਿਲੇਟਡ ਤੁਸੀਂ ਭੇਜ ਦਿਓ, ਜਾਂ ਫਿਰ ਜੋ ਵੀ ਰਾਈਮਿੰਗ ਦੇ ਅਕੋਰਡਿੰਗ ਤੁਹਾਨੂੰ ਲੱਗਦਾ ਹੈ ਕਿ ਹਾਂ ਦਿਲ ਆ ਸ਼ਾਇਰ ਪ੍ਰੋਗਰਾਮ ਦੇ ਵਿੱਚ ਇਹ ਸ਼ਾਮਿਲ ਹੋ ਸਕਦੀਆਂ ਨੇ, ਫਟਾਫਟ ਸਾਨੂੰ ਭੇਜ ਦਿਓ।

ਦਿਲਾਜ ਸ਼ਾਇਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ, ਇੰਜੋਏ ਕਰ ਰਹੇ ਹੋ ਆਪਣੀ ਦੋਸਤ ਆਰਜੀ ਸ਼ਾਹਿਨ ਦੇ ਨਾਲ ਓਨਲੀ ਔਨ 102.7 ਮੈਗਾਹਰਟਜ਼ ਤੇ। ਟੂਟਾ ਹੁਆ ਦਿਲ ਥਾ ਫਿਰ ਵੀ ਮੁਸਕੁਰਾਨੇ ਕੀ ਕੋਸ਼ਿਸ਼ ਕੀ, ਟੂਟਾ ਹੁਆ ਦਿਲ ਥਾ ਫਿਰ ਵੀ ਮੁਸਕੁਰਾਨੇ ਕੀ ਕੋਸ਼ਿਸ਼ ਕੀ, ਹਰ ਰਾਸਤੇ ਪੇ ਅੰਧੇਰਾ ਥਾ ਫਿਰ ਵੀ ਚਿਰਾਗ ਜਗਾਨੇ ਕੀ ਕੋਸ਼ਿਸ਼ ਕੀ, ਕਿਸਮਤ ਨੇ ਹਮੇਸ਼ਾ ਨਿਰਾਸ਼ ਕੀਆ ਪਰ ਹਮਨੇ ਹਾਰ ਨਾ ਮਾਨੀ, ਜਿਤਨੀ ਬਾਰ ਗਿਰਤੇ ਰਹੇ ਉਤਨੀ ਬਾਰ ਸੰਭਲਨੇ ਕੀ ਕੋਸ਼ਿਸ਼ ਕੀ।

ਫਟਾਫਟ ਜਿਨ੍ਹਾਂ ਨੇ ਸਾਨੂੰ ਸ਼ਾਇਰੀ ਭੇਜਣੀਆਂ ਨੇ ਭੇਜ ਸਕਦੇ ਹੋ, ਕਿਉਂਕਿ ਥੋੜ੍ਹਾ ਕੁ ਟਾਈਮ ਰਹਿ ਗਿਆ ਹੈ। ਮੈਂ ਵਾਰ ਵਾਰ ਤਾਂ ਕਰਕੇ ਰਿਪੀਟ ਕਰ ਰਹੀ ਹਾਂ ਕਿਉਂਕਿ ਫਿਰ ਇੱਕ ਦੋ ਸਾਡੇ ਦੋਸਤਾਂ ਦੀ ਸ਼ਾਇਰੀ ਰਹਿ ਜਾਂਦੀਆਂ ਨੇ ਅਤੇ ਉਹ ਫਿਰ ਕਹਿੰਦੇ ਨੇ ਸਾਡੀ ਸ਼ਾਇਰੀ ਤੁਸੀਂ ਨਈ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੀ। ਅਗਲਾ ਜੀ ਸਾਨੂੰ ਜਿਹੜਾ ਮੈਸੇਜ ਆਇਆ ਹੈ, ਇਕਬਾਲ ਸਿੰਘ ਜੀ ਬਹੁਤ ਐਕਟਿਵ ਹੁੰਦੇ ਨੇ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਬੈਕ ਟੂ ਬੈਕ ਇਹ ਸ਼ਾਇਰੀਆਂ ਭੇਜਦੇ ਹੀ ਸਾਨੂੰ ਰਹਿੰਦੇ ਨੇ। ਇਹਨਾਂ ਨੇ ਅਗਲੀ ਸ਼ਾਇਰੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ ਜੀ, ਲਿਖਿਆ ਹੈ, ਆਪਕੀ ਯਾਦ ਆਏ ਤਾਂ ਦਿਲ ਕਿਆ ਕਰੇ। ਜਦੋਂ ਸਾਨੂੰ ਕਿਸੇ ਦੀ ਯਾਦ ਆਉਂਦੀ ਹੈ ਅਤੇ ਆਪਾਂ ਸੋਚਦੇ ਹਾਂ ਕਿ ਸਾਡੇ ਵੱਸ ਦੇ ਵਿੱਚ ਤਾਂ ਕੁਛ ਵੀ ਨਹੀਂ, ਆਪਾਂ ਕੁਛ ਕਰ ਨਹੀਂ ਸਕਦੇ, ਬਸ ਯਾਦ ਆ ਰਹੀ ਹੈ ਅਤੇ ਆ ਰਹੀ ਹੈ, ਉਸਦੇ ਰਿਲੇਟਿਡ ਇਹ ਜਿਹੜੀ ਲਾਈਨਸ ਨੇ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਆਪਕੀ ਯਾਦ ਆਏ ਤਾਂ ਦਿਲ ਕਿਆ ਕਰੇ, ਯਾਦ ਦਿਲ ਸੇ ਨਾ ਜਾਏ ਤਾਂ ਦਿਲ ਕਿਆ ਕਰੇ, ਸੋਚਾ ਥਾ ਸਪਨੋ ਮੇਂ ਮੁਲਾਕਾਤ ਹੋਗੀ ਮਗਰ ਨੀਂਦ ਹੀ ਨਾ ਆਈ ਤਾਂ ਕਿਆ ਕਰੇ।

ਜਿਨ੍ਹਾਂ ਵੀ ਦੋਸਤਾਂ ਨੇ ਸਾਨੂੰ ਦਿਲ ਅੱਜ ਸ਼ਾਇਰ ਪ੍ਰੋਗਰਾਮ ਦੇ ਵਿੱਚ ਸ਼ਾਇਰੀ ਭੇਜੀ ਹੈ, ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਵਧੀਆ ਜਿਹੜੀ ਸ਼ਾਇਰੀਆਂ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਤੁਸੀਂ ਤਾਂ ਲਿਖੀ ਹੈ, ਚਲੋ ਮੈਂ ਤਾਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਤੁਹਾਡੇ ਨਾਲ ਪੜ੍ਹ ਕੇ ਸਾਂਝੀ ਵੀ ਕੀਤੀ ਹੈ। ਲਓ ਜੀ, ਇਹ ਤੁਸੀਂ ਅਗਲਾ ਸੁਣੋ ਗੀਤ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ, ਦਰਦੀ ਦਿਲ। ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ ਹੁਣ ਤੋਂ ਕੁਛ ਹੀ ਪਲਾਂ ਵਿੱਚ, ਯਾਨੀ ਕਿ ਠੀਕ 5 ਮਿੰਟ ਬਾਅਦ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਿੱਧਾ ਦਿੱਲੀ ਕੇਂਦਰ ਤੋਂ। ਅਤੇ ਜਾਣਾ ਕਿਤੇ ਨਹੀਂ ਹੈ, ਬਣੇ ਰਹਿਣਾ ਸਾਡੇ ਨਾਲ ਤੁਸੀਂ ਉਸ ਤੋਂ ਬਾਅਦ, ਕਿਉਂਕਿ ਤੁਹਾਡੇ ਸਾਰਿਆਂ ਦਾ ਫੇਵਰੇਟ ਪ੍ਰੋਗਰਾਮ 4 ਵਜੇ ਤੋਂ 5 ਵਜੇ ਤੱਕ ਹੈਲੋ ਜਲੰਧਰ ਤੁਸੀਂ ਇੰਜੋਏ ਕਰੋਗੇ। ਅਤੇ ਅੱਜ ਇੱਕ ਟਵਿਸਟ ਦੇ ਨਾਲ ਜਿਹੜਾ ਪ੍ਰੋਗਰਾਮ ਹੈ ਉਹ ਆਪਾਂ ਇੰਜੋਏ ਕਰਾਂਗੇ। ਕੁਛ ਸਵਾਲ ਜਵਾਬ ਵੀ ਕਹਿ ਸਕਦੀ ਹਾਂ, ਕੁਝ ਇੱਦਾਂ ਦੇ ਟਾਸਕ ਹੋਣਗੇ ਮੈਂ ਤੁਹਾਨੂੰ ਦਊਂਗੀ। ਹਾਂ, ਬਾਕੀ ਚੀਜ਼ਾਂ ਮੈਂ ਨਹੀਂ ਦੱਸੂਂਗੀ, ਕਿਉਂਕਿ ਬਾਕੀ ਚੀਜ਼ਾਂ ਮੈਂ ਤੁਹਾਡੇ ਨਾਲ ਪ੍ਰੋਗਰਾਮ ਸ਼ੁਰੂ ਜਦੋਂ ਹੋਏਗਾ ਉਸ ਟਾਈਮ ਤੁਹਾਨੂੰ ਦੱਸੂਂਗੀ। ਫਿਲਹਾਲ ਤੁਸੀਂ ਇਹ ਇੰਜੋਏ ਕਰੋ ਤੁਹਾਡੇ ਸਾਰਿਆਂ ਦੀ ਰੇਡੀਓ ਸੈੱਟ 'ਤੇ।

ਸਟੂਡੀਓ ਦੀ ਘੜੀ ਦੇ ਮੁਤਾਬਿਕ 4 ਵਜ ਗਏ ਨੇ ਤੇ ਲੋ ਜੀ ਵੇਲਾ ਹੋ ਗਿਆ ਤੁਹਾਡੇ ਸਾਰਿਆਂ ਦਾ ਫੇਵਰਿਟ ਪ੍ਰੋਗਰਾਮ ਹੈਲੋ ਜਲੰਧਰ ਦਾ। ਹੁਣ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਤਾ ਹੀ ਆ ਆਪਾਂ ਕੋਈ ਨਾ ਕੋਈ ਇੱਦਾਂ ਦਾ ਜਿਹੜਾ ਚਟਪਟਾ ਜਿਹੜਾ ਟੋਪਿਕ ਹੈ ਉਹ ਲੈ ਕੇ ਆਉਂਦੇ ਹਾਂ, ਉਹਨਾਂ 'ਤੇ ਸਾਡੀ ਗੱਲਬਾਤ ਹੁੰਦੀ ਹੈ ਜਾਂ ਫਿਰ ਕੋਈ ਇੱਦਾਂ ਦਾ ਟਾਸਕ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੂੰ ਤੁਸੀਂ ਪੂਰਾ ਕਰਦੇ ਹੋ ਅਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਫੇਵਰੇਟ ਗੀਤ ਨੇ ਜਿਨ੍ਹਾਂ ਦੀ ਫਰਮਾਇਸ਼ ਤੁਸੀਂ ਸਾਡੇ ਨਾਲ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਕਰਦੇ ਹੋ ਉਹ ਤੁਹਾਡੀ ਫਰਮਾਇਸ਼ਾਂ ਪੂਰੀਆਂ ਹੋ ਜਾਂਦੀਆਂ ਨੇ। ਬਿਲਕੁਲ ਇਸੇ ਤਰ੍ਹਾਂ ਅੱਜ ਇੱਕ ਹੋਰ ਇੱਦਾਂ ਦਾ ਜਿਹੜਾ ਟਾਸਕ ਹੈ ਉਹ ਤੁਹਾਡੇ ਲਈ ਮੈਂ ਲੈ ਕੇ ਆਈ ਹਾਂ ਅਤੇ ਜੇ ਟਾਸਕ ਪੂਰਾ ਹੋਏਗਾ, ਹਾਂ ਬਿਲਕੁਲ ਜੇ ਟਾਸਕ ਪੂਰਾ ਹੋਏਗਾ ਫਿਰ ਹੀ ਤੁਹਾਡੀਆਂ ਜਿਹੜੀਆਂ ਗੀਤਾਂ ਦੀਆਂ ਫਰਮਾਇਸ਼ਾਂ ਨੇ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਉਹ ਪੂਰੀਆਂ ਕੀਤੀਆਂ ਜਾਣਗੀਆਂ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਫਰਮਾਇਸ਼ੀ ਪ੍ਰੋਗਰਾਮ ਵੀ ਹੈ ਨਾਲ ਹੀ ਗੱਲਾਂ ਬਾਤਾਂ ਦਾ ਜਿਹੜਾ ਪ੍ਰੋਗਰਾਮ ਵੀ ਹੈ। ਤੁਸੀਂ ਸਾਨੂੰ ਕਾਲ ਕਰਨੀ ਹੈ ਸਾਡੇ ਸਟੂਡੀਓ ਦੇ ਲੈਂਡਲਾਈਨ ਨੰਬਰ 'ਤੇ ਕਾਲ ਕਰਨੀ ਹੈ। ਬਿਲਕੁਲ ਕਾਲ ਤਾਂ ਤੁਸੀਂ ਕਰੋਗੇ, ਮੈਂ ਤਾਂ ਚੱਕਣੀ ਹੈ। ਨੰਬਰ ਹੈਗਾ ਜੀ 0181 43 42 0181 43 42 174। ਕਰ ਲਿਆ ਨੋਟ? ਹਾਂ, ਮੈਨੂੰ ਲੱਗਦਾ ਸਾਡੇ ਜਿਹੜੇ ਲਿਸਨਰਸ ਨੇ ਬੜੇ ਤੇਜ਼ ਨੇ, ਬੜੇ ਐਕਟਿਵ ਨੇ, ਮੈਨੂੰ ਪਤਾ ਉਹਨਾਂ ਨੇ ਕਰ ਲਿਆ ਹੋਏਗਾ। ਅਤੇ ਜਿਹੜੇ ਸਾਡੇ ਡੇਲੀ ਦੇ ਜਿਹੜੇ ਰੈਗੂਲਰ ਲਿਸਨਰਸ ਨੇ ਉਹਨਾਂ ਨੂੰ ਆਲਰੇਡੀ ਨੰਬਰ ਪਤਾ ਹੋਏਗਾ। ਆਲਰੇਡੀ ਪ੍ਰੋਗਰਾਮ ਮੈਂ ਕਹਿੰਦੀ ਹਾਂ ਸ਼ੁਰੂ ਹੋਣ 'ਚ ਹਜੇ ਕੁਝ ਸੈਕਿੰਡ ਸੀ, ਸਾਨੂੰ ਕਾਲ ਆਉਣੀ ਸ਼ੁਰੂ ਹੋ ਗਈ ਹੈ। ਬਚਪਨ ਤੋਂ ਅਸੀਂ ਸਭ ਨੇ ਕੁਝ ਨਾ ਕੁਝ ਟੰਗ ਟਵਿਸਟਰਸ ਜ਼ਰੂਰ ਸੁਣੇ ਨੇ। ਕਦੇ ਸਕੂਲ ਵਿੱਚ ਦੋਸਤਾਂ ਨਾਲ ਮਜ਼ਾਕ ਵਿੱਚ ਬੋਲਦੇ ਸੀ, ਕਦੇ ਕਿਸੇ ਨੇ ਚੈਲੰਜ ਦੇ ਦਿੱਤਾ, ਚਲੋ ਫਿਰ ਇਹ ਤੇਜ਼ ਤੇਜ਼ ਬੋਲ ਕੇ ਦਿਖਾਓ। ਹੁਣ ਇੱਦਾਂ ਦੇ ਇੱਕ ਟੰਗ ਟਵਿਸਟਰ ਹੈ ਜਿਹੜਾ ਮੈਨੂੰ ਲੱਗਦਾ ਕਿ ਸਾਰੇ

0: FM 90.7 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੋਇਆ ਜੀ ਸਾਡਾ ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ। ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਸਾਡੇ ਪਹਿਲੇ ਦੋਸਤ ਸਾਡੇ ਨਾਲ ਕਾਲ ਤੇ ਜੁੜ ਗਏ ਨੇ। ਪੁੱਛਦੇ ਹਾਂ ਉਹਨਾਂ ਤੋਂ, ਆਪਾਂ ਟੰਗ ਟਵਿਸਟਰ ਦੇਖਦੇ ਹਾਂ ਕਿਹੜੇ ਦੋਸਤ ਸਾਡੇ ਨਾਲ ਕਾਲ ਤੇ ਜੁੜੇ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ ਤੇ ਕਿੱਥੋਂ ਬੋਲ ਰਹੇ ਹੋ?
1: ਅਰਜਨ ਸਿੰਘ, ਪਿੰਡ ਮਾਲੇ ਵਾਲਾ, ਜ਼ਿਲ੍ਹਾ ਫਿਰੋਜ਼ਪੁਰ
0: ਜੀ।
1: ਆਵਾਜ਼ ਤੁਹਾਡੀ ਸ਼ਾਇਨ ਮੈਡਮ ਹੈ? ਸ਼ਾਇਨ ਮੈਡਮ ਹੈ ਕਿ ਹੋਰ ਹੈ? ਸ਼ਾਇਨ ਆ,
0: ਹਾਂਜੀ ਸ਼ਾਇਨ ਮੈਡਮ ਹੈ।
1: ਸ਼ਾਇਨ ਹੈ ਨਾ
0: ਜੀ,
1: ਆਵਾਜ਼ ਪਛਾਣ ਲਈ, ਕਾਫੀ ਸਮੇਂ ਬਾਅਦ ਸੁਣਿਆ ਅੱਜ ਪ੍ਰੋਗਰਾਮ।
0: ਅੱਛਾ, ਵੈਸੇ ਮੈਂ ਟਾਈਮ ਟੂ ਟਾਈਮ ਆਪਣਾ ਨਾਮ ਰਿਪੀਟ ਕਰਦੀ ਰਹਿੰਦੀ ਹਾਂ ਕਿ ਤੁਸੀਂ ਮੇਰੇ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਸੱਚੀ ਤੁਸੀਂ ਮੇਰੀ ਆਵਾਜ਼ ਪਹਿਚਾਣ ਲਈ ਸੀ ਜਾਂ ਫਿਰ ਤੁਸੀਂ ਇੱਦਾਂ ਹੀ ਕਹਿ ਰਹੇ ਹੋ?
1: ਨਹੀਂ, ਆਵਾਜ਼ ਪਛਾਣੀ ਹੈ। ਮੈਂ 4 ਵਜੇ ਟਾਈਮ ਨਿਕਲਦਾ, ਮੈਂ ਰੈਸਟ ਕਰਨੀ ਦੀ ਦੁਪਹਿਰੇ।
0: ਅੱਛਾ ਅੱਛਾ,
1: ਖੇਤੀਬਾੜੀ ਦਾ ਕੰਮ ਹੁੰਦਾ, 4 ਵਜੇ ਫਿਰ ਰੇਡੀਓ ਲਗਾਈਦਾ।
0: ਠੀਕ ਹੈ ਜੀ, ਚਲੋ ਬਹੁਤ ਵਧੀਆ ਗੱਲ ਹੈ।
1: ਤੇ ਅੱਜ ਨਾਮ ਨਹੀਂ ਲਾਂਚ ਕੀਤਾ ਤੁਸੀਂ
0: ਤੁਹਾਡਾ?
1: ਨਾ ਨਾ, ਤੁਸੀਂ ਆਪਣਾ ਸ਼ਾਇਨ ਮੈਡਮ।
0: ਨਹੀਂ, ਮੈਂ ਪ੍ਰੋਗਰਾਮ ਦੇ ਵਿੱਚ ਬੋਲਿਆ ਸੀ ਕਿ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਆਪਣੀ ਦੋਸਤ ਅੱਜ ਸ਼ਾਇਨ ਦੇ ਨਾਲ। ਲਓ ਜੀ ਅਰਜਨ, ਚਲੋ ਜੀ ਪਹਿਲੀ ਕਾਲ ਅਰਜਨ ਜੀ ਤੁਹਾਡੀ ਲੱਗ ਗਈ। ਠੀਕ ਹੈ, ਰੈਸਟ ਤੁਸੀਂ ਕਰ ਰਹੇ ਹੋ, ਨਾਲ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਤੇ ਤੁਹਾਡੀ ਪਹਿਲੀ ਕਾਲ ਵੀ ਲੱਗ ਗਈ ਹੈ। ਤੇ ਹੁਣ ਜਿਹੜਾ ਟੰਗ ਟਵਿਸਟਰ ਹੈ ਉਹ ਮੈਂ ਤੁਹਾਨੂੰ ਦੇ ਰਹੀ ਹਾਂ, ਤੁਸੀਂ ਬੋਲਣਾ ਹੈ 4 ਵਾਰ।
1: ਨਹੀਂ ਨਹੀਂ, ਤੁਸੀਂ, ਮੈਂ ਤਾਂ ਕੋਸ਼ਿਸ਼ ਹੀ ਨਹੀਂ ਕਰਨੀ। ਮੈਂ ਸੁਖਵਿੰਦਰ ਸੁੱਖੀ ਵਾਲੇ ਪ੍ਰੋਗਰਾਮ ਚ ਸੁਣਦਾ ਰਹਿੰਦਾ, ਮੈਂ ਬਾਜ਼ਾਰ ਤੇ ਬੁਝਦਾ ਹੁੰਦਾ ਸੀ, ਤਾਂ ਟਵਿਸਟਰ ਦਾ ਪੰਗਾ ਨਹੀਂ ਲੈਂਦਾ ਮੈਂ, ਨਾ ਬੋਲਿਆ ਜਾਣਾ।
0: ਨਹੀਂ ਨਹੀਂ ਜੀ, ਤੁਹਾਡੀ ਕਾਲ ਲੱਗੀ ਤਾਂ ਹੁਣ ਟੰਗ ਟਵਿਸਟਰ ਤੁਹਾਨੂੰ ਬੋਲਣਾ ਪਏਗਾ, ਟਰਾਈ ਤਾਂ ਐਟਲੀਸਟ ਤੁਹਾਨੂੰ ਕਰਨਾ ਪਏਗਾ।
1: ਟੰਗ ਟਵਿਸਟਰ ਇਹ ਹੁੰਦਾ ਕਿ ਮੈਂ ਤਾਂ ਸੁਣਿਆ, ਦਵਾਈ ਵਾਲੀ
0: ਬੋਲੋਗੇ ਬੱਬੂ ਬੱਕਰੀ ਬਣ ਕੇ ਬਾਬੇ ਦੇ ਬਾੜੇ ਬੈਠਾ। ਬੱਬੂ ਅਰਜਨ ਜੀ, ਤੁਸੀਂ ਐਟਲੀਸਟ ਟਰਾਈ ਤਾਂ ਕਰੋ ਇੱਕ ਵਾਰ। ਬੱਬੂ ਬੱਕਰੀ ਬਣ ਕੇ ਬਾੜੇ ਦੇ ਬੱਬੂ ਬੱਕਰੀ ਬਣ ਕੇ ਬਾਬੇ ਦੇ ਬਾੜੇ ਬੈਠਾ।
1: ਹੈਲੋ
0: ਹੈਲੋ, ਹੁਣ ਤਾਂ ਆਵਾਜ਼ ਨਹੀਂ ਆ ਰਹੀ। ਹੈਲੋ ਹੈਲੋ,
1: ਹਾਂਜੀ
0: ਹਾਂਜੀ, ਆਵਾਜ਼ ਆ ਰਹੀ ਹੈ ਮੇਰੀ?
1: ਹਾਂ, ਕੱਟ ਕੱਟ ਕੇ ਆਉਂਦੀ ਵੀ ਇਹ, ਤੇ ਮੈਨੂੰ ਇਹ ਸਮਝ ਨਹੀਂ ਆਈ ਤੇ ਨਾ ਬੋਲਣਾ, ਮੈਂ ਨਹੀਂ ਬੋਲਿਆ ਜਾਣਾ, ਮੇਰੇ ਕੋਲ
0: ਨਹੀਂ ਬੋਲਿਆ ਜਾਏਗਾ। ਚਲੋ ਤੁਸੀਂ, ਤੁਹਾਡੇ ਤੋਂ ਮੈਂ ਬਿਲਕੁਲ ਈਜ਼ੀ ਜਿਹਾ ਪੁੱਛ ਲੈਂਦੀ ਹਾਂ, ਠੀਕ ਹੈ? ਈਜ਼ੀ ਮੈਨੂੰ ਲੱਗਦਾ ਤੁਸੀਂ ਬੋਲ ਸਕਦੇ ਹੋ।
1: ਨਹੀਂ ਨਹੀਂ, ਮੈਂ ਨਹੀਂ ਬੋਲਣਾ, ਤਾਂ ਟਵਿਸਟਰ ਦਾ ਬੋਲਣਾ ਹੀ ਨਾ, ਮੈਂ ਜ਼ਿੰਦਗੀ 'ਚ ਨਹੀਂ ਬੋਲਿਆ, ਸੁਖਵਿੰਦਰ ਸੁੱਖੀ ਵਾਲੇ ਨੇ ਬੋਲਿਆ, ਬਾਜ਼ਾਰ ਤੋਂ ਪੁੱਛਦਾ।
0: ਓਹੋ, ਚਲੋ ਜੀ ਫਿਰ, ਜਿਵੇਂ ਮੈਂ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਜਿੰਨੇ ਟੰਗ ਟਵਿਸਟਰ ਨਹੀਂ ਬੋਲਿਆ ਉਹਨਾਂ ਦੀ ਫਰਮਾਇਸ਼ ਪੂਰੀ ਨਹੀਂ ਹੋਏਗੀ। ਅਨਫੋਰਚੁਨੇਟਲੀ ਤੁਹਾਡੀ ਫਰਮਾਇਸ਼ ਵੀ ਪੂਰੀ ਨਹੀਂ ਹੋਏਗੀ ਅਰਜਨ ਜੀ।
1: ਥੈਂਕ ਯੂ।

0: ਠੀਕ ਹੈ ਸ਼ਾਇਦ ਬਾਏ
1: ਓਕੇ ਜੀ,
0: ਬਾਏ,
1: ਧੰਨਵਾਦ ਕਾਲ ਕਰਨ ਵਾਸਤੇ,
0: ਬਾਏ ਬਾਏ।
1: ਓਕੇ ਜੀ, ਲਓ ਜੀ, ਅਰਜਨ ਜੀ ਸਾਡੇ ਨਾਲ ਕਾਲ 'ਤੇ ਜੁੜੇ ਨੇ, ਲੇਕਿਨ ਉਹਨਾਂ ਨੇ ਪਹਿਲਾਂ ਹੀ ਹੱਥ ਖੜੇ ਕਰਤੇ ਅਤੇ ਕਹਿ ਦਿੱਤਾ ਕਿ ਮੈਂ ਟੰਗ ਟਵਿਸਟਰ ਨਹੀਂ ਬੋਲਾਂਗਾ, ਉਹਨਾਂ ਨੇ ਟਰਾਈ ਵੀ ਨਹੀਂ ਕੀਤਾ। ਅੱਛਾ, ਕਈ ਵਾਰ ਇੱਦਾਂ ਹੁੰਦਾ ਕਿ ਕਈ ਇੱਦਾਂ ਦੀਆਂ ਚੀਜ਼ਾਂ ਨੇ ਜਦੋਂ ਆਪਾਂ ਟਰਾਈ ਹੀ ਨਹੀਂ ਕਰਦੇ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਬੋਲ ਸਕਦੇ ਹਾਂ, ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਐਟਲੀਸਟ ਸਾਨੂੰ ਟਰਾਈ ਕਰਨਾ ਚਾਹੀਦਾ। ਗਲਤੀਆਂ ਹੁੰਦੀਆਂ ਨੇ, ਸਾਰਿਆਂ ਤੋਂ ਹੁੰਦੀਆਂ ਨੇ, ਸਾਡੇ ਤੋਂ ਵੀ ਹੁੰਦੀਆਂ ਨੇ, ਤੁਹਾਡੇ ਤੋਂ ਵੀ ਹੁੰਦੀਆਂ ਨੇ, ਬਟ ਡਜ਼ਨਟ ਮੈਟਰ। ਐਟਲੀਸਟ ਟਰਾਈ ਟਰਾਈ ਟਰਾਈ ਟਰਾਈ ਟਰਾਈ ਕਰੋ, ਤਾਂ ਹੀ ਤਾਂ ਆਪਾਂ ਪਰਫੈਕਟ ਹੋਵਾਂਗੇ ਕਿਸੇ ਵੀ ਚੀਜ਼ ਦੇ ਵਿੱਚ। ਚਲੋ, ਹੁਣ ਮੈਂ ਫਿਰ ਰਿਪੀਟ ਕਰ ਰਹੀ ਹਾਂ ਕਿ ਜਿੰਨੇ ਵੀ ਲਿਸਨਰ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕਰਨਗੇ, ਉਹਨਾਂ ਤੋਂ ਮੈਂ ਟੰਗ ਟਵਿਸਟਰ ਬੁਲਵਾਵਾਂਗੀ, ਅਤੇ 3 ਜਾਂ 4 ਵਾਰ ਤੁਸੀਂ ਫਟਾਫਟ ਟੰਗ ਟਵਿਸਟਰ ਬੋਲਣੇ ਨੇ। ਜਿਹੜੇ ਦੋਸਤ ਸਾਡੇ ਬੋਲਣਗੇ, ਉਹਨਾਂ ਦੀ ਹੀ ਜਿਹੜੀ ਫਰਮਾਇਸ਼ ਹੈ ਉਹ ਪੂਰੀ ਹੋਏਗੀ ਪ੍ਰੋਗਰਾਮ ਦੇ ਵਿੱਚ। ਫਿਲਹਾਲ ਜੀ, ਆਪਾਂ ਅਗਲਾ ਜਿਹੜਾ ਗੀਤ ਹੈ ਸੁਣਦੇ ਹਾਂ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ, ਗੱਲ ਤੇਰੇ ਮਤਲਬ ਦੀ, ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ।

0: ਕੱਲ ਤੇਰੇ ਮਤਲਬ ਦੀ ਗੀਤ ਤੁਸੀਂ ਇੰਜੋਏ ਕੀਤਾ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ, ਇੰਜੋਏ ਤੁਸੀਂ ਕਰ ਰਹੇ ਹੋ ਆਪਣੀ ਆਪਣੀ ਆਪਣੀ ਦੋਸਤ ਆਰਜੀ ਸ਼ਾਹਿੰਦ ਨਾਲ। ਅਗਲੇ ਸਾਡੇ ਜਿਹੜੇ ਲਿਸਨਰ ਨੇ, ਕਾਲਰ ਨੇ, ਦੋਸਤ ਨੇ, ਮਿੱਤਰ ਨੇ ਸਾਡੇ ਨਾਲ ਕਾਲ 'ਤੇ ਜੁੜ ਗਏ ਨੇ, ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਹੈਲੋ,
1: ਹੈਲੋ ਬੇਟੇ, ਨਮਸਕਾਰ ਜੀ।
0: ਨਮਸਕਾਰ ਜੀ, ਕਿੱਥੋਂ ਬੋਲ ਰਹੇ ਹੋ?
1: ਮੈਂ ਗੋਪਾਲ ਨਗਰ ਜਲੰਧਰ ਤੋਂ ਬੋਲ ਰਿਹਾ ਜੀ। ਪ੍ਰਵੀਨ
0: ਜੀ, ਪ੍ਰਵੀਨ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਹੈਲੋ ਜਲੰਧਰ ਪ੍ਰੋਗਰਾਮ ਜੀ ਤੁਹਾਡਾ।
1: ਸ਼ੁਕਰੀਆ ਜੀ, ਤੁਹਾਡਾ ਵੀ ਵੈਲਕਮ, ਤੁਸੀਂ ਬੜੇ ਚਿਰਾਂ ਬਾਅਦ ਆਏ
0: ਜੀ। ਚਲੋ, ਤੁਸੀਂ ਨੋਟਿਸ ਤਾਂ ਕੀਤਾ ਹੈ।
1: ਹਾਂਜੀ
0: ਜੀ, ਤੇ ਪ੍ਰਵੀਨ ਜੀ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ?
1: ਹਾਂਜੀ, ਮੈਂ ਹੁਣੇ ਲਾਇਆ ਸੀ ਜੀ।
0: ਅੱਛਾ, ਹੁਣੇ ਲਾਇਆ ਸੀ? ਲਓ ਜੀ, ਤੁਸੀਂ ਹੁਣੇ ਪ੍ਰੋਗਰਾਮ ਲਾਇਆ ਤੇ ਹੁਣੇ ਤੁਹਾਡੀ ਕਾਲ ਲੱਗ ਗਈ। ਚਲੋ, ਜੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਤੁਹਾਨੂੰ ਪਤਾ ਟੰਗ ਟਵਿਸਟਰ ਦਾ ਜਿਹੜਾ ਟਾਸਕ ਹੈਗਾ, ਜਿਹੜਾ ਖੇਲ ਹੈ ਉਹ ਚੱਲ ਰਿਹਾ।
1: ਹਾਂਜੀ, ਕੋਸ਼ਿਸ਼ ਕਰਾਂਗਾ, ਜ਼ਰੂਰ ਹਾਰ ਨਹੀਂ ਮੰਨਾਂਗਾ ਜੀ।
0: ਵੈਰੀ ਗੁੱਡ, ਵੈਰੀ ਗੁੱਡ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਤੁਸੀਂ ਕੋਸ਼ਿਸ਼ ਕਰੋਗੇ।
1: ਹਾਂਜੀ
0: ਚਲੋ, ਤੁਸੀਂ ਚਾਰ ਵਾਰ ਬੋਲਣਾ ਫਟਾਫਟ। ਕੱਚਾ ਪਾਪੜ, ਪੱਕਾ ਪਾਪੜ, ਕੱਚਾ ਪਾਪੜ, ਪੱਕਾ ਪਾਪੜ, ਕੱਚਾ ਪਾਪੜ, ਪੱਕਾ ਪਾਪੜ। ਓਕੇ,
1: ਬੜਾ ਔਖਾ ਕੰਮ ਜੇ।
0: ਚਲੋ, ਮੈਨੂੰ ਨਹੀਂ ਲੱਗਦਾ ਵੈਸੇ।
1: ਚਲੋ, ਵੈਸੇ ਕੋਸ਼ਿਸ਼ ਕਰ ਲੈਣਾ, ਕੋਸ਼ਿਸ਼ ਕਰਨ ਦੀ ਕੀ ਹਰਜ ਹੈ।
0: ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ। ਚਲੋ,
1: ਹਾਂਜੀ, ਹੌਲੀ ਹੌਲੀ ਬੋਲ ਲਾਂਗੇ ਨਾ।
0: ਨਾ ਨਾ, ਬੋਲਣਾ ਫਾਸਟ ਫਾਸਟ, ਫਿਰ ਟੰਗ ਟਵਿਸਟਰ ਦਾ ਮਤਲਬ ਕੀ ਰਹਿ ਗਿਆ।
1: ਚਲੋ ਠੀਕ ਹੈ ਜੀ, ਮੈਂ ਬੋਲਣ ਲੱਗਾ।
0: ਹਾਂ, ਸਟਾਰਟ।
1: ਕੱਚਾ ਪਾਪੜ, ਪੱਕਾ ਪਾਪੜ, ਕੱਚਾ ਪਾਪੜ, ਪੱਕਾ ਪਾਪੜ, ਕੱਚਾ ਪਾਪੜ, ਪੱਕਾ ਪਾਪੜ, ਕੱਚਾ ਪਾਪੜ, ਪੱਕਾ ਪਾਪੜ, ਕੱਚਾ ਪਾਪੜ, ਪੱਕਾ ਪਾਪੜ।
0: ਵਾਹ ਜੀ ਵਾਹ, ਲਓ ਜੀ, ਤੁਸੀਂ ਬੋਲਤਾ, ਵੈਰੀ ਗੁੱਡ। ਅੱਛਾ, ਇਸ ਦੇ ਨਾਲ ਤੁਸੀਂ ਇੱਕ ਹੋਰ ਟੰਗ ਟਵਿਸਟਰ ਹੈ, ਇਹ ਤਾਂ ਛੋਟਾ ਜਿਹਾ ਸੀ, ਇੱਕ ਹੋਰ ਹੈ, ਤੁਸੀਂ ਉਹ ਵੀ ਬੋਲ ਕੇ ਸੁਣਾਓ ਸਾਨੂੰ।
1: ਕਿਹੜਾ ਜੀ?
0: ਛੱਜ ਤੇ ਛੱਜਾ, ਛੱਜੇ ਹੇਠਾਂ ਛੱਜੀ।
1: ਛੱਜ ਤੇ ਛੱਜਾ, ਛੱਜੇ ਤੇ ਹੇਠਾਂ ਛੱਜੀ।
0: ਛੱਜ ਤੇ ਛੱਜਾ, ਛੱਜੇ ਹੇਠਾਂ ਛੱਜੀ।
1: ਠੀਕ ਹੈ ਜੀ, ਦੋ ਵਾਰੀ ਹੋ ਗਿਆ ਜੀ।
0: ਹਾਂ, ਦੋ ਵਾਰ ਹੋ ਗਿਆ, ਇਹ ਮੈਂ ਤੁਹਾਨੂੰ ਕਿਹਾ ਤਿੰਨ ਵਾਰ ਤੁਸੀਂ ਬੋਲ ਕੇ ਸੁਣਾਉਣਾ, ਇੱਕ ਵਾਰ ਹੋਰ।
1: ਛੱਜ ਤੇ ਛੱਜੀ, ਛੱਜੇ ਉੱਪਰ ਛੱਜੀ।
0: ਥੋੜਾ ਜਿਹਾ ਜਿਹੜਾ ਗੜਬੜ ਹੋ ਗਈ ਇਹਦੇ ਵਿੱਚ।
1: ਚਲੋ, ਕੋਸ਼ਿਸ਼ ਤਾਂ ਕੀਤਾ ਕਿ ਨਹੀਂ, ਇੱਕ ਪ੍ਰਸ਼ਨ ਤਾਂ ਪੂਰਾ ਹੋ ਗਿਆ ਨਾ, ਪੰਜ ਵਾਰੀ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ, ਇੱਕ ਜਿਹੜਾ ਤੁਸੀਂ
1: ਗਾਣਾ ਸੁਣਨ ਦੇ ਹੱਕਦਾਰ ਹੈਗਾ ਮੈਂ।
0: ਬਿਲਕੁਲ ਹੈਗੇ ਜੀ, ਹੈਗੇ, ਤੁਸੀਂ ਗਾਣਾ ਵੀ ਦੱਸ ਦਿਓ ਹੁਣ।
1: ਦੇਖੋ ਜੀ, ਮੈਨੂੰ ਐਂਦਾ ਦਾ ਨਾ ਸਮਝੋ, ਮੈਂ ਐਸਾ ਵੈਸਾ ਨਹੀਂ, ਬੜੇ ਕੰਮ ਕੀ ਕੀ।
0: ਵਾਹ ਜੀ ਵਾਹ, ਇਸ
1: ਤੋਂ ਬੜਾ ਵਧੀਆ ਸੁਣ ਲੈਣਾ, ਬੋਲਦਾ ਵੀ ਹੈ।
0: ਚਲੋ, ਬਹੁਤ
1: ਗਾਣਾ ਹੈਗਾ ਅਦਾਲਤ ਦਾ, ਤੇ ਆਵਾਜ਼ ਹੈਗੀ ਮੁਕੇਸ਼ ਦੀ, ਉਹਦਾ ਗਾਣਾ ਹੈਗਾ ਹਮਕੋ ਐਸਾ ਵੈਸਾ ਨਾ ਸਮਝੋ ਹਮ ਬੜੇ ਕੰਮ ਕੀ ਚੀਜ਼।
0: ਬਹੁਤ ਮਜ਼ਾ ਆਇਆ, ਬਹੁਤ ਵਧੀਆ ਲੱਗਿਆ ਪ੍ਰਵੀਨ ਜੀ ਤੁਹਾਡੇ ਨਾਲ ਗੱਲ ਕਰਕੇ। ਜਿਹੜਾ ਗਾਣਾ ਤੁਸੀਂ ਚੂਜ਼ ਕੀਤਾ, ਹਮਕਾ ਐਸਾ ਵੈਸਾ ਨਾ ਸਮਝਾ ਰਹੇ, ਬਿਲਕੁਲ ਤੁਸੀਂ ਟੰਗ ਟਵਿਸਟਰ ਵੀ ਕਹਿਤਾ ਹੈ, ਦੱਸਤਾ ਹੈ ਸਾਨੂੰ, ਸੁਣਾਤਾ ਹੈ। ਬਹੁਤ ਬਹੁਤ ਧੰਨਵਾਦ ਸਾਨੂੰ ਕਾਲ ਕਰਨ ਵਾਸਤੇ। ਹੈਲੋ, ਲਾ ਜੀ, ਮੈਨੂੰ ਲੱਗਦਾ ਗੀਤ ਸੁਣਨ ਦੀ ਇਹਨਾਂ ਨੂੰ ਇੰਨੀ ਕਾਹਲੀ ਸੀ, ਇਹਨਾਂ ਨੇ ਆਪ ਹੀ ਕਾਲ ਕੱਟ ਕਰਤੀ। ਥੋੜ੍ਹੀ ਜਿਹੀ ਮਿਸਟੇਕ ਹੋ ਗਈ ਸੀ ਇਹਨਾਂ ਤੋਂ, ਇਹਨਾਂ ਨੇ ਸ਼ਾਇਦ ਪਾਕੜ ਬੋਲ ਦਿੱਤਾ ਸੀ, ਪਾਪੜ ਸ਼ਾਇਦ ਨਹੀਂ ਬੋਲਿਆ ਸੀ, ਬਟ ਚਲੋ ਕੋਈ ਗੱਲ ਨਹੀਂ, ਐਟਲੀਸਟ ਇਹਨਾਂ ਨੇ ਟਰਾਈ ਕੀਤਾ, ਇਹਨਾਂ ਦਾ ਜਿਹੜਾ ਕੌਨਫੀਡੈਂਸ ਲੈਵਲ ਸੀ ਵਧੀਆ ਸੀ। ਇਹਨਾਂ ਦੀ ਜਿਹੜੀ ਫਰਮਾਇਸ਼ ਕੀਤੀ ਹੈ, ਹਮਕਾ ਐਸਾ ਵੈਸਾ ਨਾ ਸਮਝੋ ਰੇ, ਮੁਕੇਸ਼ ਜੀ ਦੀ ਆਵਾਜ਼ ਦੇ ਵਿੱਚ ਗੀਤ ਮੈਂ ਪਲੇ ਕਰਨ ਜਾ ਰਹੀ ਹਾਂ। ਜੇ ਤੁਸੀਂ ਵੀ ਆਪਣੇ ਗੀਤਾਂ ਦੀ ਫਰਮਾਇਸ਼ ਪੂਰੀ ਕਰਵਾਉਣੀ ਹੈ, ਅਤੇ ਲਓ ਜੀ, ਫਰਮਾਇਸ਼ ਤਾਂ ਪੂਰੀ ਹੋਏਗੀ, ਲੇਕਿਨ ਹਰ ਚੀਜ਼ 'ਤੇ ਇੱਕ ਕੀਮਤ ਹੁੰਦੀ ਹੈ। ਕੀਮਤ ਤੁਸੀਂ ਅਦਾ ਕਰਨੀ ਹੈ, ਕੀਮਤ ਤੁਸੀਂ ਕਿੱਦਾਂ ਅਦਾ ਕਰਨੀ ਹੈ? ਟੰਗ ਟਵਿਸਟਰ ਬੋਲ ਕੇ, ਉਹ ਵੀ ਫਟਾਫਟ।

0: भी फूल।
1: हम कहा इका दे तो हमका फूल, का दे तो फूल।
0: हाथ जोड़ कर फिर वो

0: ਤੁਸੀਂ ਟਿਊਨ ਕੀਤਾ ਹੋਇਆ 102.7 ਮੈਗਾਹਰਟਜ਼ ਤੇ ਜੀ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਆਪਣੀ ਦੋਸਤ ਆਰਜੀ ਸ਼ਾਹਿਨ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਹੈ ਹੈਲੋ ਜਲੰਧਰ, ਜਿਹਦੇ ਵਿੱਚ ਤੁਹਾਡੇ ਤੋਂ ਮੈਂ ਪੁੱਛ ਰਹੀ ਹਾਂ ਔਨ ਏਅਰ ਟੰਗ ਟਵਿਸਟਰ। ਅਤੇ ਜਿਹੜੇ ਦੋਸਤ ਟੰਗ ਟਵਿਸਟਰ ਦਾ ਸਹੀ ਜਵਾਬ ਦੇ ਰਹੇ ਨੇ, ਨਾ ਜਵਾਬ ਨਹੀਂ, ਜਿਹੜੇ ਦੋਸਤ ਸਹੀ ਟੰਗ ਟਵਿਸਟਰ ਬੋਲ ਰਹੇ ਨੇ, ਫਟਾਫਟ ਉਹਨਾਂ ਦੀ ਹੀ ਗੀਤਾਂ ਦੀ ਫਰਮਾਇਸ਼ਾਂ ਪੂਰੀਆਂ ਹੋ ਰਹੀਆਂ ਨੇ। ਅਤੇ ਨਾਲ ਮੈਂ ਇਹ ਵੀ ਕਿਹਾ ਸੀ ਕਿ ਟੰਗ ਟਵਿਸਟਰ ਦੇ ਜਿਹੜੇ ਬੈਨੀਫਿਟਸ ਨੇ ਉਹ ਵੀ ਤੁਹਾਡੇ ਨਾਲ ਮੈਂ ਸਾਂਝਾ ਕਰੂੰਗੀ। ਆਪਾਂ ਜਿਹੜੀ ਸਪੀਕਿੰਗ ਸਕਿੱਲਸ ਨੇ ਸਾਡੀਆਂ ਬਹੁਤ ਜ਼ਿਆਦਾ ਇੰਪਰੂਵ ਹੁੰਦੀਆਂ ਨੇ। ਜੋ ਲੋਕ ਪਬਲਿਕ ਸਪੀਕਿੰਗ ਕਰਦੇ ਨੇ, ਜਿਵੇਂ ਆਰ ਜੇ, ਐਂਕਰ, ਟੀਚਰ, ਕੰਟੈਂਟਰ, ਕ੍ਰੀਏਟਰ ਆਪਾਂ ਕਹਿ ਸਕਦੇ ਹਾਂ, ਉਹ ਅਕਸਰ ਟੰਗ ਟਵਿਸਟਰ ਦੀ ਪ੍ਰੈਕਟਿਸ ਕਰਦੇ ਨੇ, ਕਿਉਂਕਿ ਇਸ ਨਾਲ ਬੋਲਣ ਵਿੱਚ ਇੱਕ ਜਿਹੜਾ ਹੈਗਾ ਇੱਕ ਪ੍ਰੋਪਰ ਫਲੂਐਂਟ, ਇੱਕ ਸਮੂਥ ਜਿਹੜਾ ਹੈਗਾ ਸਾਡੀ ਜਿਹੜੀ ਪ੍ਰੋਨੰਸੀਏਸ਼ਨ ਹੁੰਦੀ ਹੈ ਸ਼ਬਦਾਂ 'ਤੇ ਕਾਬੂ ਬਣਦਾ ਹੈ। ਜਦੋਂ ਅਸੀਂ ਮੁਸ਼ਕਲ ਲਾਈਨ ਆਸਾਨੀ ਨਾਲ ਬੋਲਣ ਲੱਗ ਪੈਂਦੇ ਹਾਂ ਤਾਂ ਆਮ ਗੱਲਬਾਤ ਆਪਣੇ ਆਪ ਸਮੂਥ ਹੋ ਜਾਂਦੀ ਹੈ। ਕਈ ਵਾਰੀ ਅਸੀਂ ਗੱਲ ਕਰਦੇ ਕਰਦੇ ਅਟਕ ਜਾਂਦੇ ਹਾਂ, ਇੱਦਾਂ ਨਹੀਂ, ਕੋਈ ਇੱਦਾਂ ਦਾ ਜਿਹੜਾ ਵਰਡ ਹੈਗਾ ਮੂੰਹੋਂ ਬੋਲਣ ਵੇਲੇ ਅਟਕ ਜਾਂਦਾ, ਪ੍ਰੋਨਾਊਂਸ ਨਹੀਂ ਹੁੰਦਾ, ਬੋਲ ਨਹੀਂ ਸਕਦੇ, ਆਪਾਂ ਬੋਲ ਨਹੀਂ ਪਾਉਂਦੇ, ਤਾਂ ਸਾਨੂੰ ਤੇਜ਼ ਤੇਜ਼ ਬੋਲਣ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਟੰਗ ਟਵਿਸਟਰ ਵਿੱਚ ਹਿਚਕਿਚਾਹਟ ਨੂੰ ਜਿਹੜੀ ਹੈਗੀ ਸਾਡੀ ਹਿਚਕਿਚਾਹਟ ਬੋਲਣ ਵਾਲੀ ਉਹ ਘਟਾ ਦਿੰਦੇ ਨੇ। ਲਓ ਜੀ, ਅਗਲੇ ਸਾਡੇ ਕਾਲਰ ਜਿਹੜੇ ਲਿਸਨਰ ਨੇ ਸਾਡੇ ਨਾਲ ਕਾਲ 'ਤੇ ਜੁੜ ਗਏ ਨੇ, ਕਰਦੀਆਂ ਉਹਨਾਂ ਨਾਲ ਗੱਲਬਾਤ। ਹੈਲੋ
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ?
1: ਜਗਜੀਤ ਸਿੰਘ ਗਿੱਲ, ਪਿੰਡ ਜਗਤਪੁਰ ਜੱਟਾ ਸਰਾਂ ਫਗਵਾੜੇ ਤੋਂ ਬੋਲ ਰਹੇ ਮੈਂ।
0: ਜੀ ਜਗਜੀਤ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਹੈਲੋ ਜਲੰਧਰ ਪ੍ਰੋਗਰਾਮ 'ਚ ਤੁਹਾਡਾ।
1: ਮੈਮ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ।
0: ਤੁਹਾਡਾ ਕਿਹੜਾ ਪ੍ਰੋਗਰਾਮ ਹੈ?
1: ਸਾਡੇ ਜਿਹੜਾ ਚੱਲ ਰਿਹਾ ਰੇਡੀਓ 'ਤੇ।
0: ਅੱਛਾ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਵੀ ਮੇਰਾ ਸਵਾਗਤ ਕਰ ਦਿੱਤਾ।
1: ਹਾਂਜੀ
0: ਹਾਂਜੀ। ਤੇ ਜਗਜੀਤ ਜੀ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ?
1: ਹਾਂਜੀ ਹਾਂਜੀ।
0: ਇੰਜੋਏ ਕਰ ਰਹੇ ਹੋ?
1: ਹਾਂਜੀ।
0: ਅੱਛਾ, ਹਾਂਜੀ ਹਾਂਜੀ, ਹਰ ਸਵਾਲ ਦਾ ਹਾਂਜੀ ਹਾਂਜੀ ਜਵਾਬ ਦੇ ਰਹੇ ਹੋ।
1: ਮੈਮ ਰੇਡੀਓ ਤਾਂ ਸਾਡੀ ਜਾਨ ਹੈ, ਇਹ ਤਾਂ ਚੱਲਦਾ ਹੀ ਰਹਿੰਦਾ ਸਾਰੀ ਜਿਹੜੀ।
0: ਅੱਛਾ ਜੀ, ਵਾਹ ਜੀ, ਬਹੁਤ ਵਧੀਆ ਗੱਲ ਹੈ, ਤੁਸੀਂ ਰੇਡੀਓ ਨੂੰ, ਸਾਡੇ ਪ੍ਰੋਗਰਾਮਸ ਨੂੰ ਇੰਨਾ ਪਿਆਰ ਕਰਦੇ ਹੋ। ਤੇ ਜਗਜੀਤ,
1: ਮੈਂ ਦਫ਼ਤਰ ਤੋਂ ਰੇਡੀਓ ਨਾਲ ਲੈ ਕੇ ਜਾਂਦਾ।
0: ਅੱਛਾ, ਵਾਹ ਜੀ ਵਾਹ, ਬਹੁਤ ਵਧੀਆ ਗੱਲ ਹੈ। ਅਤੇ ਫਿਰ ਇਸੇ ਹੀ ਪਿਆਰ ਨੂੰ ਬਰਕਰਾਰ ਰੱਖਦੇ ਹੋਏ ਜਿਹੜਾ ਟੰਗ ਟਵਿਸਟਰ ਹੈ, ਮੈਂ ਤੁਹਾਨੂੰ ਜਿਹੜਾ ਦੱਸ ਰਹੀ ਹਾਂ ਹੁਣ, ਤੁਸੀਂ ਬੋਲਣਾ ਹੈ ਜੀ 5 ਵਾਰ, ਠੀਕ ਹੈ? ਉਹ ਵੀ ਤੇਜ਼ ਤੇਜ਼। ਟੰਗ ਟਵਿਸਟਰ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਫਟਾਫਟ ਤੇਜ਼ ਤੇਜ਼ ਬੋਲਣਾ। ਲਓ ਜੀ, ਧਿਆਨ ਨਾਲ ਸੁਣੋ। ਡੱਬੇ ਵਿੱਚ ਡਿੱਗੇ ਡੱਡੂ ਡਰ ਡਰ ਕੇ ਡਕਾਰਦੇ। ਇੱਕ ਵਾਰ ਮੈਂ ਫਿਰ ਰਿਪੀਟ ਕਰ ਰਹੀ ਹਾਂ, ਡੱਬੇ ਵਿੱਚ ਡਿੱਗੇ ਡੱਡੂ ਡਰ ਡਰ ਕੇ ਡਕਾਰਦੇ, ਇਹ ਤੁਸੀਂ ਬੋਲਣਾ ਹੈ 5 ਵਾਰ, ਤੇ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਹੁਣ।
1: ਠੀਕ ਹੈ ਮੈਮ। ਡੱਬੇ ਵਿੱਚ ਡਿੱਗੇ ਡੱਡੂ ਡਰ ਡਰ ਕੇ ਡਕਾਰਦੇ, ਡੱਬੇ ਵਿੱਚ ਡਿੱਗੇ ਡੱਡੂ

0: ਡਰ ਕੇ ਡਕਾਰ ਦੇ ਡੱਬੇ ਵਿੱਚ ਡਿੱਗੇ ਡੱਡੂ ਡਰ ਡਰ ਕੇ ਡਕਾਰ ਦੇ ਡੱਬੇ ਵਿੱਚ ਡਿੱਗੇ ਡੱਡੂ ਡਰ ਡਰ ਕੇ ਡਕਾਰ ਦੇ ਡੱਬੇ ਵਿੱਚ ਡਿੱਗੇ ਡੱਡੂ ਡਰ ਡਰ ਕੇ ਡਕਾਰ ਦੇ।
1: ਵਾਹ ਜੀ ਵਾਹ, ਲਓ ਜੀ ਬੱਲੇ ਬੱਲੇ, ਤੁਸੀਂ ਤਾਂ ਬਹੁਤ ਈਜ਼ੀਲੀ ਬੋਲਤਾ ਏ।
0: ਹਾਂਜੀ ਮੈਮ,
1: ਲਓ ਜੀ ਬਹੁਤ ਮਜ਼ਾ ਆਇਆ। ਜਗਜੀਤ ਜੀ, ਹੁਣ ਆਪਣੀ ਫਰਮਾਇਸ਼ ਵੀ ਦੱਸ ਦਿਓ ਤੁਸੀਂ ਫਟਾਫਟ।
0: ਮੈਮ ਮੇਰਾ ਨਾਮ ਗਲਤ ਹੋ ਰਿਹਾ ਸੀ, ਜਗਸੀਰ।
1: ਓਹ, ਜਗਸੀਰ।
0: ਹਾਂਜੀ।
1: ਓ ਜੀ, ਬੜੀ ਮਾਫੀ ਚਾਹੁੰਦੀ ਹਾਂ ਮੈਂ, ਤੁਹਾਡਾ ਨਾਮ ਗਲਤ ਪ੍ਰੋਨਾਊਂਸ ਕਰ ਦਿੱਤਾ। ਚਲੋ ਜੀ, ਚਲੋ ਜੀ, ਜਗਸੀਰ ਜੀ ਆਪ ਫਟਾਫਟ ਆਪਣੀ ਫਰਮਾਇਸ਼ ਵੀ ਦੱਸ ਦਿਓ। ਟੰਗ ਟਵਿਸਟਰ ਵੀ ਪ੍ਰੋਪਰ ਠੀਕ ਬੋਲਿਆ ਹੈ, ਤੇ ਤੁਸੀਂ ਫਟਾਫਟ ਸਾਨੂੰ ਕਾਲ ਕਰੋ 0181 41 174 ਸਾਡੇ ਲੈਂਡਲਾਈਨ ਰੇਡੀਓ ਦੀ ਨੰਬਰ ਤੇ। ਫਿਲਹਾਲ ਤੁਸੀਂ ਇੰਜੋਏ ਕਰੋ ਇਹ ਗੀਤ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ, ਝਾਂਜਰਾਂ ਵਾਲੀ।

0: प्रोग्राम तुसी सुन रहे हो, इंजॉय कर रहे हो। हेलो जलंधर, एफएम बैंड 102.7 मेगाहर्ट्ज़ ते तुसी ट्यून किया होया। गल हो रही है जी टंग ट्विस्टर दी, पूछ रही हूँ मैं तुहाडे तो, तुसी प्रॉपर टंग ट्विस्टर फास्ट फास्ट नॉन स्टॉप बोल रहे हो, फरमाइशा तुहाडियां पूरियां हो रही ने। ते टंग ट्विस्टर दा बेनीफिट एक ए भी है कि कॉन्फिडेंस बहुत ज़्यादा साडा वध जांदा है। ਜਦੋਂ ਕੋਈ ਬੰਦਾ ਸਾਫ਼ ਅਤੇ ਫਲੂਐਂਟ ਬੋਲਦਾ ਹੈ ਨਾ, ਤਾਂ ਉਸਦਾ ਕੋਨਫੀਡੈਂਸ ਆਪਣੇ ਆਪ ਆਪਣੀਆਂ ਨਜ਼ਰਾਂ ਦੇ ਵਿੱਚ, ਦੂਜਿਆਂ ਦੀ ਨਜ਼ਰਾਂ ਦੇ ਵਿੱਚ ਵੱਧ ਜਾਂਦਾ ਹੈ। ਟੰਗ ਟਵਿਸਟਰ ਪਹਿਲਾਂ ਔਖੇ ਲੱਗਦੇ ਨੇ ਸਾਨੂੰ ਜਦੋਂ ਆਪਾਂ ਸ਼ੁਰੂਆਤ ਵਿੱਚ ਬੋਲਣਾ ਸ਼ੁਰੂ ਕਰਦੇ ਹਾਂ। ਕੋਈ ਵੀ ਜਦੋਂ ਆਪਾਂ ਕੰਮ ਕਰਦੇ ਹਾਂ, ਸ਼ੁਰੂਆਤ ਦੇ ਵਿੱਚ ਥੋੜ੍ਹਾ ਥੋੜ੍ਹਾ ਸਾਨੂੰ ਔਖਾ ਲੱਗਦਾ, ਪਰ ਜਿਵੇਂ ਜਿਵੇਂ ਆਪਾਂ ਟਰਾਈ ਕਰਦੇ ਹਾਂ, ਪ੍ਰੈਕਟਿਸ ਕਰਦੇ ਰਹਿੰਦੇ ਹਾਂ, ਅਤੇ ਬੈਲਾ ਜੇ ਆਪਾਂ ਪਰਫੈਕਟ ਹੋ ਜਾਂਦੇ ਹਾਂ। ਪਰ ਜਦੋਂ ਅਸੀਂ ਸਾਰੇ ਹੀ ਪ੍ਰੈਕਟਿਸ ਕਰਦੇ ਹਾਂ, ਉਹਨਾਂ ਨੂੰ ਬਿਨਾਂ ਅਟਕੇ ਬੋਲ ਲੈਂਦੇ ਹਾਂ, ਤਾਂ ਇੱਕ ਅਲੱਗ ਹੀ ਕੌਨਫੀਡੈਂਸ ਫੀਲ ਹੁੰਦਾ। ਇੱਕ ਛੋਟੀ ਜਿਹੀ ਅਚੀਵਮੈਂਟ ਸਾਨੂੰ ਲੱਗਦੀ ਹੈ, ਸਾਡੇ ਦਿਮਾਗ ਤੱਕ ਪਹੁੰਚਦੀ ਹੈ, ਮੋਟੀਵੇਟ ਆਪਾਂ ਹੁੰਦੇ ਹਾਂ, ਅਤੇ ਹੌਲੀ ਹੌਲੀ ਪਬਲਿਕ ਸਪੀਕਿੰਗ ਦਾ ਡਰ ਵੀ ਘੱਟ ਜਾਂਦਾ। ਇੱਦਾਂ ਹੀ ਸਾਡੇ ਜਿਹੜੇ ਅਗਲੇ ਲਿਸਨਰ ਨੇ ਸਾਡੇ ਨਾਲ ਕਾਲ 'ਤੇ ਜੁੜ ਗਏ ਨੇ, ਤਾਂ ਦੇਖਦੇ ਹਾਂ ਉਹ ਜਿਹੜਾ ਮੈਂ ਟੰਗ ਟਵਿਸਟਰ ਉਹਨਾਂ ਨੂੰ ਦਊਂਗੀ, ਉਹ ਬੋਲਣਗੇ ਜਾਂ ਨਹੀਂ ਬੋਲਣਗੇ, ਠੀਕ ਬੋਲਣਗੇ ਜਾਂ ਨਹੀਂ ਬੋਲਣਗੇ। ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਹੈਲੋ,
1: ਮੋਹਨ ਲਾਲ ਯੂਹੀ ਉੱਪਰ ਕਿਆ ਆਸਮਾਨ ਦੇਖਤਾ ਹੈ
0: ਜੀ,
1: ਪਲਕੋ ਕੋ ਖੋਲ ਕਰ ਦੇਖ ਜਮਾਨਾ ਤੋਂ ਉਡਾਨ ਦੇਖਤਾ ਹੈ।
0: ਵਾਹ
1: ਦੋਸਤੋ, ਮੰਜ਼ਿਲ ਉਲਟੀ ਹੋਤੀ ਹੈ ਜੋ ਏਕ ਨਜ਼ਰ ਸੇ ਤੂਫਾਨ ਦੇਖਤਾ ਹੈ।
0: ਵਾਹ ਜੀ ਵਾਹ ਜੀ, ਮੈਂ ਪਿਆਰ ਭਰੀ ਸਤਿ
1: ਸ਼੍ਰੀ
0: ਅਕਾਲ ਤੁਹਾਨੂੰ ਲਿਖਿਆ। ਜਨਾਬ ਤੁਸੀਂ ਆਪਣਾ ਨਾਮ ਵੀ ਦੱਸ ਦੋ ਹੁਣ
1: ਜੀ। ਮੈਮ ਜੇ ਐਸ ਮਲਤਾਨੀ ਜਲੰਧਰ ਤੋਂ
0: ਜੀ। ਮਲਤਾਨੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਸਾਡੇ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ
1: ਜੀ। ਥੈਂਕ ਯੂ ਮੈਮ, ਸ਼ੁਕਰੀਆ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਆਵਾਜ਼ ਦੇ ਜ਼ਰੀਏ ਸਾਡੇ ਮਹੱਲੇ 'ਚ ਪਹੁੰਚੇ ਹੋ
0: ਜੀ ਜੀ ਜੀ ਜੀ ਆਵਾਜ਼ ਦੇ ਜ਼ਰੀਏ ਤਾਂ ਆਪਾਂ ਪਤਾ ਨਹੀਂ ਕਿਤੇ ਕਿਤੇ ਪਹੁੰਚ ਜਾਂਦੇ ਹਾਂ। ਜੀ ਬਿਲਕੁਲ, ਤੇ ਮੁਲਤਾਨੀ ਸਾਹਿਬ ਮੈਂ ਤੁਹਾਡੇ ਤੋਂ ਟੰਗ ਟਵਿਸਟਰ ਪੁੱਛੂੰਗੀ, ਤੁਸੀਂ ਫਟਾਫਟ ਰਿਪੀਟ ਕਰਨਾ ਉਹਨੂੰ 5 ਵਾਰ
1: ਜੀ ਮੈਮ।
0: ਠੀਕ ਹੈ, ਤੇ ਤੁਸੀਂ ਸਾਨੂੰ ਬੋਲ ਕੇ ਦੱਸਣਾ ਹੈ, ਟੋਨੀ ਟੱਪ ਟੱਪ ਤੁਰਦਾ ਟੋਨੀ ਟੱਪ ਟੱਪ ਤੁਰਦਾ ਟਿੱਬੇ ਤੋਂ ਟੱਲ ਗਿਆ। ਇੱਕ ਵਾਰ ਮੈਂ ਫਿਰ ਰਿਪੀਟ ਕਰ ਰਹੀ ਹਾਂ, ਧਿਆਨ ਨਾਲ ਸੁਣਿਓ। ਟੋਨੀ ਟੱਪ ਟੱਪ ਤੁਰਦਾ ਟਿੱਬੇ ਤੋਂ ਟੱਲ ਗਿਆ। ਤੁਸੀਂ 5 ਵਾਰ ਬੋਲਣਾ ਨੋਨ ਸਟੋਪ।
1: ਟਿੱਬੇ ਤੋਂ ਟੱਲ ਗਿਆ,
0: ਟੋਨੀ ਟੱਪ ਟੱਪ ਤੁਰਦਾ ਟਿੱਬੇ ਤੋਂ ਟੱਲ ਗਿਆ। ਟੱਟਾ ਟਟ ਟਟ, ਹੈਲੋ,
1: ਟੱਲ ਗਿਆ,
0: ਟੱਲ ਗਿਆ।
1: ਹਾਂਜੀ ਹਾਂਜੀ
0: ਹਾਂਜੀ, ਹੁਣ ਤੁਸੀਂ 5 ਵਾਰ ਰਿਪੀਟ ਕਰਨਾ ਹੈ ਜੀ। ਹੈਲੋ,
1: ਹਾਂਜੀ ਹਾਂਜੀ
0: ਹਾਂਜੀ ਹਾਂਜੀ, ਤੁਸੀਂ ਸੁਣਿਆ?
1: ਸੁਣ ਲਿਆ ਜੀ, ਬੋਲੋ ਜੀ।
0: ਹਾਂਜੀ ਬੋਲੋ ਜੀ।
1: ਟੋਨੀ ਟੱਪ ਟੱਪ ਤੁਰਦਾ ਟਿੱਬੇ ਵੱਲ ਚੱਲ ਗਿਆ, ਟੋਨੀ ਟੱਪ ਟੱਪ ਕਰਦਾ ਟਿੱਬੇ ਵੱਲ ਚੱਲ ਗਿਆ।
0: ਨਹੀਂ ਨਹੀਂ ਨਹੀਂ,
1: ਟੱਪ ਟੱਪ ਕਰਦਾ ਗਲਤ ਹੋ ਗਿਆ।
0: ਹਾਂਜੀ ਜੀ, ਥੋੜ੍ਹਾ ਜਿਹਾ ਗਲਤ ਹੋ ਗਿਆ, ਜਿਹੜੇ ਸ਼ਬਦ ਨੇ ਉਹ ਅੱਗੇ ਪਿੱਛੇ ਹੋ ਗਏ ਨੇ। ਇਸ ਤਰ੍ਹਾਂ ਹੈਗਾ, ਟੋਨੀ ਟੱਪ ਟੱਪ ਤੁਰਦਾ ਟਿੱਬੇ ਤੋਂ ਟੱਲ ਗਿਆ। ਇੱਕ ਚਲੋ ਇੱਕ ਵਾਰ ਇੱਕ ਵਾਰ ਹੈਲੋ ਇੱਕ ਵਾਰ ਤੁਸੀਂ ਫੇਰ ਟਰਾਈ ਕਰ ਲਓ
1: ਜੀ। ਮੈਮ ਮੈਂ ਕਰਦਾ ਸ਼ੁਰੂ ਜੀ।
0: ਹਾਂਜੀ,
1: ਟੋਨੀ ਟੱਪ ਟੱਪ ਤੁਰਦਾ ਟਿੱਬੇ ਤੋਂ ਟੱਲ ਗਿਆ।
0: ਹਾਂ, ਫਟਾਫਟ ਬੋਲੋ।
1: ਟੱਪ ਟੱਪ ਤੁਰਦਾ ਟਿੱਬੇ ਤੋਂ ਟੱਲ ਗਿਆ, ਟੋਨੀ ਟੱਪ ਟੱਪ ਤੁਰਦਾ ਟਿੱਬੇ ਤੋਂ ਟੱਲ ਗਿਆ, ਟੋਨੀ ਟੱਪ ਟੱਪ ਤੁਰਦਾ ਟਿੱਬੇ ਤੋਂ ਟੱਲ ਗਿਆ, ਟੋਨੀ ਟੱਪ ਟੱਪ ਤੁਰਦਾ ਟਿੱਬੇ ਤੋਂ ਟੱਲ ਗਿਆ।
0: ਲਓ ਜੀ ਮੁਲਤਾਨੀ ਸਾਹਿਬ, ਤੁਸੀਂ ਬੋਲਿਆ ਤਾਂ ਕਾਫੀ ਹੱਦ ਤੱਕ ਠੀਕ ਹੈ, ਜਿਹੜਾ ਸੀ ਲਾਸਟ ਦੇ ਵਿੱਚ ਟੋਨੀ ਟੱਪ ਟੱਪ ਤੁਰਦਾ ਟਿੱਬੇ ਤੋਂ ਟੱਲ ਗਿਆ, ਤੁਸੀਂ ਬੋਲਿਆ ਟੱਲ ਗਿਆ। ਚਲੋ ਕੋਈ ਗੱਲ ਨਹੀਂ, ਐਟਲੀਸਟ ਤੁਸੀਂ ਟੱਲ ਗਿਆ, ਤੁਸੀਂ ਟਰਾਈ ਤਾਂ ਕੀਤਾ।

0: ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ।
1: ਜੀ ਥੈਂਕ ਯੂ ਮੈਮ, ਸ਼ੁਕਰੀਆ ਜੀ, ਸ਼ੁਕਰੀਆ।
0: ਸ਼ੁਕਰੀਆ ਜੀ। ਲਓ ਜੀ, ਮੁਲਤਾਨੀ ਜੀ ਨੇ ਤਾਂ ਜਿਹੜਾ ਟੰਗ ਟਵਿਸਟਰ ਹੈ ਉਹ ਵੀ ਬੋਲਤਾ, ਲੇਕਿਨ ਥੋੜ੍ਹੀ ਜਿਹੀ ਜਿਹੜੀ ਗੜਬੜ ਹੋ ਗਈ ਸੀ, ਉਹਨਾਂ ਨੇ ਕਹਿਤਾ ਯੇ ਤੋ ਮੇਰਾ ਸਟਾਈਲ ਹੈ, ਬਾਬੂ ਰਾਓ ਕਾ ਸਟਾਈਲ ਹੈ, ਇੱਦਾਂ ਕਰਕੇ ਉਹਨਾਂ ਨੇ ਕਵਰ ਅਪ ਕਰ ਲਿਆ। ਕੋਈ ਗੱਲ ਨਹੀਂ, ਉਹਨਾਂ ਦੀ ਜਿਹੜੀ ਫਰਮਾਇਸ਼ ਹੈ ਆਪਾਂ ਜ਼ਰੂਰ ਪੂਰੀ ਕਰਾਂਗੇ। ਫਟਾਫਟ ਤੁਸੀਂ ਵੀ ਸਾਨੂੰ ਕਾਲ ਕਰੋ 01 83 1174 'ਤੇ, ਅਤੇ ਦੇਖਦੀ ਹਾਂ ਕਿੰਨੇ ਸਾਡੇ ਬਾਕੀ ਲਿਸਨਰਸ ਨੇ ਸਾਡੇ ਨਾਲ ਕਾਲ 'ਤੇ ਜੁੜਨਗੇ, ਕਿਉਂਕਿ ਬਹੁਤ ਬਹੁਤ ਬਹੁਤ ਮਜ਼ਾ ਆ ਰਿਹਾ। ਹੁਣ ਮੈਨੂੰ ਲੱਗਦਾ ਮੈਨੂੰ ਥੋੜ੍ਹੇ ਫਨੀ ਫਨੀ ਜਿਹੜੇ ਟੰਗ ਟਵਿਸਟਰਸ ਨੇ ਨਾ ਉਹ ਮੈਨੂੰ ਤੁਹਾਡੇ ਤੋਂ ਪੁੱਛਣੇ ਪੈਣਗੇ, ਤੁਸੀਂ ਬੋਲ ਕੇ ਮੈਨੂੰ ਦੱਸੋਗੇ। ਫਿਲਹਾਲ ਤੁਸੀਂ ਇੰਜੋਏ ਕਰੋ ਇਹ ਗੀਤ ਅਪ੍ਰੈਲ ਫੂਲ ਫਿਲਮ ਦਾ, ਤੁਝੇ

ਉਹ ਸਾਨੂੰ ਸਾਰਿਆਂ ਨੂੰ ਪਤਾ ਆਪਾਂ ਆਸਨ ਕਰ ਸਕਦੇ ਹਾਂ, ਠੀਕ ਹੈ, ਆਪਾਂ ਜਿਮ ਜੁਆਇਨ ਕਰ ਸਕਦੇ ਹਾਂ ਜਾਂ ਫਿਰ ਆਪਾਂ ਭੱਜ ਸਕਦੇ ਹਾਂ, ਕੋਈ ਵੀ ਇੱਦਾਂ ਦੀ ਐਕਸਰਸਾਈਜ਼ ਕਰ ਸਕਦੇ ਹਾਂ, ਲੇਕਿਨ ਸਾਡਾ ਜਿਹੜਾ ਬ੍ਰੇਨ ਹੈ ਉਸਦੀ ਐਕਸਰਸਾਈਜ਼ ਆਪਾਂ ਕਿਵੇਂ ਕਰ ਸਕਦੇ ਹਾਂ? ਟੰਗ ਟਵਿਸਟਰ ਦੇ ਨਾਲ ਸਾਡੇ ਬ੍ਰੇਨ ਦੀ ਐਕਸਰਸਾਈਜ਼ ਵੀ ਹੁੰਦੀ ਹੈ। ਇਹ ਸਿਰਫ ਜੀਭ ਵਾਸਤੇ ਨਹੀਂ ਹੈ, ਦਿਮਾਗ ਦੀ ਐਕਸਰਸਾਈਜ਼ ਵੀ ਹੈ, ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਬੋਲਦੇ ਹਾਂ ਟੰਗ ਟਵਿਸਟਰਸ ਨੂੰ, ਤਾਂ ਦਿਮਾਗ ਨੂੰ ਬਹੁਤ ਤੇਜ਼ੀ ਨਾਲ ਸ਼ਬਦ ਪ੍ਰੋਸੈਸ ਕਰਨੇ ਪੈਂਦੇ ਨੇ। ਕਿਹੜਾ ਸ਼ਬਦ ਪਹਿਲਾਂ ਆਵੇਗਾ, ਕਿਹੜੀ ਆਵਾਜ਼ ਰਿਪੀਟ ਹੋ ਰਹੀ ਹੈ, ਕਿੱਥੇ ਆਪਾਂ ਰੁਕਣਾ ਹੈ, ਇਹ ਸਭ ਬ੍ਰੇਨ ਨੂੰ ਐਕਟਿਵ ਰੱਖਦਾ ਹੈ ਅਤੇ ਇਸ ਨਾਲ ਕੰਸਨਟ੍ਰੇਸ਼ਨ ਅਤੇ ਮੈਮਰੀ ਵੀ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ। ਅਤੇ ਇਸ ਦੇ ਨਾਲ ਹੀ ਪ੍ਰੋਨੰਸੀਏਸ਼ਨ ਕਲੀਅਰ ਹੁੰਦੀ ਹੈ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦਾ ਟਾਈਮ ਹੈ, ਲੋਕ ਵੀਡੀਓਜ਼ ਬਣਾਉਂਦੇ ਨੇ, ਪੋਡਕਾਸਟ ਕਰਦੇ ਨੇ, ਓਵਰ ਵੋਇਸ ਓਵਰ ਕਰਦੇ ਨੇ, ਪਰ ਜੇ ਪ੍ਰੋਨੰਸੀਏਸ਼ਨ ਕਲੀਅਰ ਨਾ ਹੋਵੇ ਤਾਂ ਆਡੀਅੰਸ ਕਨੈਕਟ ਹੁੰਦੀ ਹੈ? ਨਹੀਂ। ਜੇ ਅਸੀਂ ਹੁਣ ਰੇਡੀਓ 'ਤੇ ਬੈਠੇ ਹਾਂ, ਸਾਡੀ ਆਵਾਜ਼ ਤੁਹਾਡੇ ਤੱਕ ਜਾ ਰਹੀ ਹੈ, ਜੇ ਮੈਨੂੰ ਬੋਲਣਾ ਹੀ ਨਾ ਆਵੇ ਤਾਂ ਮੈਂ ਇਸ ਕੁਰਸੀ 'ਤੇ ਬਹਿ ਹੀ ਨਹੀਂ ਸਕਦੀ, ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੀ, ਕੋਈ ਵੀ ਇੱਦਾਂ ਦੀ ਜਿਹੜੀ ਨੌਲੇਜ ਹੈਗੀ ਹੈ, ਕੁਝ ਮੈਂ ਤੁਹਾਨੂੰ ਕਹਿਣਾ ਆ, ਇੰਟਰਟੇਨ ਕਰਨਾ ਆ, ਮੈਂ ਕਰ ਹੀ ਨਹੀਂ ਸਕਦੀ। ਪਰ ਜੇ ਪ੍ਰੋਨੰਸੀਏਸ਼ਨ ਕਲੀਅਰ ਹੋਵੇ ਤਾਂ ਆਡੀਅੰਸ ਵੀ ਕਨੈਕਟ ਕਰੇਗੀ, ਲਿਸਨਰਸ ਨੂੰ ਵੀ ਮਜ਼ਾ ਆਏਗਾ, ਸਾਨੂੰ ਆਪ ਨੂੰ ਵੀ ਹਾਂ ਇੱਕ ਸੈਟਿਸਫੈਕਸ਼ਨ ਹੁੰਦੀ ਹੈ ਕਿ ਹਾਂ ਟੰਗ ਟਵਿਸਟਰ ਜਿਹੜੇ ਨੇ ਉਹਨਾਂ ਦੇ ਦੇਖੋ ਕਿੰਨੇ ਸਾਰੇ ਫਾਇਦੇ ਨੇ। ਅਤੇ ਇਸ ਦੇ ਨਾਲ ਹੀ ਕਮਿਊਨੀਕੇਸ਼ਨ ਸਕਿੱਲਸ ਵੀ ਸਟਰੋਂਗ ਹੁੰਦੀਆਂ ਨੇ, ਜਦੋਂ ਬੋਲਣ ਵਿੱਚ ਕਲੈਰਿਟੀ ਆਉਂਦੀ ਹੈ ਕਮਿਊਨੀਕੇਸ਼ਨ ਵੀ ਸਟਰੋਂਗ ਹੋ ਜਾਂਦੀ ਹੈ। ਹੁਣ ਆਪਣੀ ਗੱਲ ਵਧੀਆ ਤਰੀਕੇ ਨਾਲ ਐਕਸਪ੍ਰੈਸ ਜਦੋਂ ਆਪਾਂ ਕਰਦੇ ਹਾਂ ਤਾਂ ਲੋਕ ਕੀ ਗੱਲਾਂ ਸੁਣਨ ਵੀ ਬਹਿੰਦੇ ਨੇ, ਉਹ ਸੁਣਦੇ ਨੇ ਧਿਆਨ ਦੇ ਨਾਲ। ਕਈ ਵਾਰ ਸਾਨੂੰ ਨੌਲੇਜ ਤਾਂ ਹੁੰਦੀ ਹੈ ਪਰ ਸਾਨੂੰ ਬੋਲਣਾ ਨਹੀਂ ਆਉਂਦਾ, ਸਾਡੇ ਕੋਲ ਉਹ ਪਰਫੈਕਟ ਵਰਡਸ ਨਹੀਂ ਹੁੰਦੇ ਕਿ ਆਪਾਂ ਕਿਵੇਂ ਆਪਣੀ ਜਿਹੜੀ ਗੱਲ ਹੈ ਦੂਜੇ ਨੂੰ ਐਕਸਪ੍ਰੈਸ ਕਰੀਏ, ਕਿਵੇਂ ਉਸਨੂੰ ਸਮਝਾਈਏ। ਇਹ ਵੀ ਮੈਂ ਕਹਿੰਦੀ ਹਾਂ ਇੱਕ ਤਰ੍ਹਾਂ ਦੀ ਕਲਾ ਹੈ। ਲਾ ਜੀ, ਅਗਲਾ ਗੀਤ ਤੁਸੀਂ ਇੰਜੋਏ ਕਰੋ, ਜਸਬੀਰ ਜੱਸੀ ਦੀ ਆਵਾਜ਼ ਦੇ ਵਿੱਚ ਇੱਕ ਗੇੜਾ ਗਿੱਧੇ ਵਿੱਚ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ। ਅਤੇ ਕਾਲਸ ਫਟਾਫਟ ਕਾਲ ਕਰੋ 0181-2143-174 ਸਾਡੇ ਲੈਂਡਲਾਈਨ ਨੰਬਰ 'ਤੇ। ਮੈਨੂੰ ਲੱਗ ਰਿਹਾ ਜਾਂ ਤਾਂ ਤੁਸੀਂ ਪ੍ਰੋਗਰਾਮ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹੋ, ਜਾਂ ਤਾਂ ਤੁਸੀਂ ਮੈਨੂੰ ਲੱਗਦਾ ਕਾਲ ਹਜੇ ਟਰਾਈ ਹੀ ਕਰ ਰਹੇ ਹੋ, ਨੰਬਰ ਲਾ ਰਹੇ ਹੋ, ਫਟਾਫਟ ਡਾਇਲ ਕਰੋ। ਫਿਰ ਕਈ ਸਾਡੇ ਲਿਸਨਰਸ ਨੇ ਕਹਿੰਦੇ ਸਾਡੀ ਤਾਂ ਕਾਲ ਹੀ ਨਹੀਂ ਲੱਗਦੀ, ਫਟਾਫਟ ਕਾਲ ਕਰੋ ਜੀ ਸਾਨੂੰ।

ਹੈਲੋ ਜਲੰਧਰ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਐਫਐਮ ਬੈਂਡ 102.7 ਮੈਗਾਹਰਟਜ਼ ਤੇ। ਗੱਲ ਹੋ ਰਹੀ ਹੈ ਟੰਗ ਟਵਿਸਟਰ ਦੀ। ਪੁੱਛ ਰਹੀ ਹਾਂ ਆਪਣੇ ਦੋਸਤਾਂ ਤੋਂ, ਲਿਸਨਰਸ ਤੋਂ, ਮਿੱਤਰਾਂ ਤੋਂ, ਅਤੇ ਅੱਗੇ ਜਿਹੜਾ ਨਾਲ ਨਾਲ ਇਹਦੇ ਬੈਨੀਫਿਟਸ ਕੀ ਨੇ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹਾਂ। ਅਤੇ ਅੱਗੇ ਜਿਹੜਾ ਹੈਗਾ ਟੰਗ ਟਵਿਸਟਰ, ਜਦੋਂ ਆਪਾਂ ਵਾਰ ਵਾਰ ਬੋਲਦੇ ਹਾਂ, ਦੇਖੋ ਹੁਣ ਸਰੀਰ ਦੀ ਜਿਹੜੀ ਐਕਸਰਸਾਈਜ਼ ਹੈ

0: 102.7 MHz ਇਹ ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ। ਸਾਡੇ ਅਗਲੇ ਜਿਹੜੇ ਦੋਸਤ ਨੇ ਸਾਡੇ ਨਾਲ ਕਾਲ 'ਤੇ ਜੁੜ ਗਏ ਨੇ, ਕਰਦੇ ਹਾਂ ਫਟਾਫਟ ਉਹਨਾਂ ਨਾਲ ਗੱਲਬਾਤ ਕਿਉਂਕਿ ਥੋੜ੍ਹਾ ਕੁ ਟਾਈਮ ਰਹਿ ਗਿਆ। ਹੈਲੋ
1: ਹੈਲੋ
0: ਹੈਲੋ ਜੀ,
1: ਹਾਂਜੀ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ?
1: ਮੈਂ ਕੁਲਦੀਪ ਸਿੰਘ ਬੋਲਦਾ ਜੀ, ਬੜੇ ਲਾਦੀਏ ਹੋਰ
0: ਜਲੰਧਰ ਜੀ। ਜੀ ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਹੈਲੋ ਜਲੰਧਰ ਪ੍ਰੋਗਰਾਮ ਚ ਤੁਹਾਡਾ। ਇਹ ਤਾਂ ਪਤਾ ਲੱਗ ਰਿਹਾ ਕਿ ਤੁਸੀਂ ਰੇਡੀਓ ਸੁਣ ਰਹੇ ਹੋ ਕਿਉਂਕਿ ਮੇਰੀ ਆਵਾਜ਼ ਹੀ ਰਿਪੀਟ ਸਾਨੂੰ ਸੁਣਾਈ ਦੇ ਰਹੀ ਹੈ।
1: ਮੈਂ ਥੋੜੀ ਆਵਾਜ਼ ਤਾਂ ਫੋਨ ਚ ਘੱਟ ਆਉਂਦੀ ਹੈ ਜੀ।
0: ਮੇਰੀ ਆਵਾਜ਼ ਘੱਟ ਆ ਰਹੀ ਹੈ?
1: ਹਾਂਜੀ ਹਾਂਜੀ ਫੋਨ ਚ ਘੱਟ ਆ ਰਹੀ ਹੈ।
0: ਹੁਣ ਆ ਰਹੀ ਹੈ? ਤੁਹਾਡੀ ਆਵਾਜ਼ ਘੱਟ ਆ ਰਹੀ ਹੈ। ਕਈ ਵਾਰ ਇਹ ਹੁੰਦਾ ਕਿ ਜਦੋਂ ਤੁਸੀਂ ਪ੍ਰੋਗਰਾਮ ਸੁਣਦੇ ਹੋ ਨਾ ਰੇਡੀਓ ਤੇ ਕੋਈ ਵੀ, ਤੇ ਥੋੜਾ ਜਿਹਾ ਜਦੋਂ ਤੁਸੀਂ ਕਾਲ ਤੇ ਸਾਡੇ ਨਾਲ ਕਨੈਕਟ ਹੁੰਦੇ ਹੋ, ਤੁਸੀਂ ਗੱਲ ਕਰਦੇ ਹੋ ਤੇ ਰੇਡੀਓ ਤੋਂ ਥੋੜੀ ਜਿਹੀ ਦੂਰੀ ਮੇਨਟੇਨ ਕਰਕੇ ਰੱਖਿਆ ਕਰੋ। ਕੁਲਦੀਪ ਜੀ, ਮੈਂ ਤੁਹਾਨੂੰ ਟੰਗ ਟਵਿਸਟਰ ਦਿੰਦੀ ਹਾਂ, ਤੁਸੀਂ 5 ਵਾਰੀ ਬੋਲਣਾ ਫਟਾਫਟ। ਚਿੱਟੇ ਚੂਹੇ ਚੁੱਪ ਚਾਪ ਚਣੇ ਚਬਦੇ ਚਲੇ ਗਏ। ਥੋੜੇ ਜਿਹੇ ਦੁਬਾਰਾ ਰਿਪੀਟ ਕਰ ਰਹੀ ਹਾਂ, ਧਿਆਨ ਨਾਲ ਸੁਣੋ। ਚਿੱਟੇ ਚੂਹੇ ਚੁੱਪ ਚਾਪ ਚਣੇ ਚਬਦੇ ਚਲੇ ਗਏ।
1: ਚਿੱਟੇ ਚੂਹੇ ਜੀ?
0: ਹਾਂਜੀ, ਚਿੱਟੇ ਚੂਹੇ ਘਰਾਂ ਦੇ ਵਿੱਚ ਆਉਂਦੇ ਨਾ, ਕਈ ਵਾਰ ਚੂਹੇ ਆ ਜਾਂਦੇ ਨੇ, ਉਹ ਕਾਲੇ ਹੁੰਦੇ ਨੇ, ਲੇਕਿਨ ਮੈਂ ਚਿੱਟੇ ਚੂਹਿਆਂ ਦੀ ਗੱਲ ਕਰ ਰਹੀ ਹਾਂ। ਚਿੱਟੇ ਚੂਹੇ, ਚਲੋ ਇਹ ਲਾਸਟ ਵਾਰ ਰਿਪੀਟ ਕਰ ਰਹੀ ਹਾਂ ਮੈਂ। ਚਿੱਟੇ ਚੂਹੇ ਚੁੱਪ ਚਾਪ ਚਣੇ ਚਬਦੇ ਹੋਏ ਚਬਦੇ ਚਲੇ ਗਏ। ਇਹ ਤੁਸੀਂ 5 ਵਾਰ ਬੋਲਣਾ ਫਟਾਫਟ।
1: ਚਿੱਟੇ ਚੂਹੇ ਚਿੱਟੇ ਚਣੇ ਚਬਦੇ ਹੋਏ ਚਲੇ ਗਏ। ਚਿੱਟੇ ਚੂਹੇ ਚਬਦੇ ਚਣੇ ਚਲੇ ਗਏ। ਚਿੱਟੇ ਚੂਹੇ ਚਬਦੇ ਚਣੇ ਚਲੇ ਗਏ। ਚਿੱਟੇ ਚੂਹੇ ਚਬਦੇ ਚਣੇ ਚਲੇ ਗਏ।
0: ਚਿੱਟੇ ਜਿਹੜੇ ਚੂਹੇ
1: ਚਬਦੇ ਚਣੇ ਚਲੇ ਗਏ
0: ਚਲੇ ਗਏ। ਕੁਲਦੀਪ ਜੀ, ਥੋੜੀ ਜਿਹੀ ਮਿਸਟੇਕ ਜਿਹੜੀ ਹੋ ਗਈ ਹੈ, ਜਿਹੜੇ ਚੂਹੇ ਨਾ ਉਹ ਚੁੱਪ ਚਾਪ ਗਏ ਸੀ, ਤੁਸੀਂ ਬੋਲਿਆ ਹੀ ਨਹੀਂ ਚੁੱਪ ਚਾਪ, ਤੁਸੀਂ ਆਹੀ ਗਿਆ ਚਿੱਟੇ ਚੂਹੇ ਚਣੇ ਚਬਦੇ ਹੋਏ ਚਲੇ ਗਏ। ਚਲੋ ਕੋਈ ਗੱਲ ਨੀ, ਮੈਨੂੰ ਲੱਗਦਾ ਇੰਨੇ ਜਿਹੜੇ ਚਨੇ ਨੇ ਨਾ ਚਬਦੇ ਚਬਦੇ ਉਹਨਾਂ ਦੇ ਦੰਦਾਂ ਵਿੱਚ ਵੀ ਦਰਦ ਹੋਣ ਲੱਗ ਗਈ। ਚਲੋ ਚਲੋ, ਐਟਲੀਸਟ ਤੁਸੀਂ ਟਰਾਈ ਕੀਤਾ ਹੈ। ਜਿਹੜੀ ਟੰਗ ਟਵਿਸਟਰ ਸੀ, ਲਾ ਜੀ ਤੁਸੀਂ ਤਾਂ ਪਹਿਲਾਂ ਹੀ ਕਹਿਤਾ, ਤੁਸੀਂ ਤਾਂ ਮੈਨੂੰ ਗੱਲ ਵੀ ਨੀ ਪੂਰੀ ਕਰਨ ਦਿੱਤੀ। ਚਲੋ ਕੋਈ ਗੱਲ ਨੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਓਕੇ ਜੀ, ਲਓ ਜੀ, ਕੁਲਦੀਪ ਜੀ ਕਹਿੰਦੇ ਕਿ ਮੇਰੇ ਤੋਂ ਹੋ ਗਈ ਥੋੜ੍ਹੀ ਜਿਹੀ ਗਲਤੀ, ਇਸ ਤੋਂ ਪਹਿਲਾਂ ਮੈਡਮ ਕਹਿਣ ਕਿ ਹਾਂ ਤੁਸੀਂ ਜਿਹੜੀ ਤੁਹਾਡੀ ਫਰਮਾਇਸ਼ ਆ ਉਹ ਨਹੀਂ ਪੂਰੀ ਹੋਈ, ਉਹਨਾਂ ਨੇ ਪਹਿਲਾਂ ਹੀ ਕਿਹਾ ਤਾਂ ਤੁਸੀਂ ਗਾਣਾ ਲਾ ਦਿਓ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਮਾਪੇ। ਚਲੋ ਕੋਈ ਗੱਲ ਨਹੀਂ, ਉਹਨਾਂ ਨੇ ਇੰਨਾ ਟਰਾਈ ਤਾਂ ਉਹਨਾਂ ਨੇ ਕੀਤਾ ਸੀ, ਥੋੜ੍ਹੀ ਥੋੜ੍ਹੀ ਮਿਸਟੇਕ ਹੋ ਗਈ। ਚਿੱਟੇ ਚੂਹੇ ਚੁੱਪ ਚਾਪ ਚਣੇ ਚਬਦੇ ਚਲੇ ਗਏ। ਮੈਨੂੰ ਲੱਗਦਾ ਕਿ ਹਜੇ ਇੱਕ ਹੋਰ ਲਿਸਨਰ ਸਾਡੇ ਨਾਲ ਔਨ ਏਅਰ ਸਾਡੇ ਨਾਲ ਗੱਲ ਕਰ ਸਕਦਾ ਹੈ। ਮੈਂ ਟੰਗ ਟਵਿਸਟਰ ਉਹਨਾਂ ਤੋਂ ਪੁੱਛ ਸਕਦੀ ਹਾਂ ਫਟਾਫਟ। ਮੈਨੂੰ ਲੱਗਦਾ ਹੁਣ ਇਸ ਤੋਂ ਬਾਅਦ ਜਿਨ੍ਹਾਂ ਦੀ ਵੀ ਕਾਲ ਆਏਗੀ ਉਹ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਔਨ ਏਅਰ ਗੱਲ ਹੋਏਗੀ। ਅਤੇ ਲਓ ਜੀ, ਕਿਉਂਕਿ ਟਾਈਮ ਥੋੜ੍ਹਾ ਘੱਟ ਰਹਿ ਗਿਆ, ਫਿਲਹਾਲ ਤੁਸੀਂ ਇੰਜੋਏ ਕਰੋ ਇਹ ਗੀਤ ਕੁਲਦੀਪ ਜੀ ਦੀ ਫਰਮਾਇਸ਼ 'ਤੇ।

0: ਗਵਾਇਓ ਸੋਹਣਿਓ ਗੀਤ ਤੁਸੀਂ ਇੰਜੋਏ ਕੀਤਾ ਜੀ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ। ਬਹੁਤ ਟਾਈਮ ਘੱਟ ਰਹਿ ਗਿਆ, ਫਟਾਫਟ ਅਗਲੇ ਲਿਸਨਰ ਨਾਲ ਆਪਾਂ ਗੱਲ ਕਰ ਲੈਂਦੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਅਮਨਦੀਪ ਸਿੰਘ, ਪਿੰਡ ਹਠੂਰ, ਡਿਸਟ੍ਰਿਕਟ ਲੁਧਿਆਣਾ ਜੀ।
0: ਜੀ ਅਮਨਦੀਪ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਥੈਂਕ ਯੂ ਸੋ ਮਚ
0: ਜੀ। ਲਓ ਜੀ, ਇੱਕ ਜਿਹੜੀ ਫਟਾਫਟ ਮੈਂ ਤੁਹਾਡੇ ਤੋਂ ਜਿਹੜਾ ਟੰਗ ਟਵਿਸਟਰ ਉਹ ਪੁੱਛ ਲੈਂਦੀ। ਤੁਸੀਂ 5 ਵਾਰ ਫਟਾਫਟ ਰਿਪੀਟ ਕਰਨਾ ਹੈ। ਜਿਹੜਾ ਇਸ ਤੋਂ ਪਹਿਲਾਂ ਮੈਂ ਕੁਲਦੀਪ ਜੀ ਤੋਂ ਪੁੱਛਿਆ ਸੀ ਉਹੀ ਹੈ ਸੇਮ। ਚਿੱਟੇ ਚੂਹੇ ਚੁੱਪ ਚਾਪ ਚਣੇ ਚੱਬਦੇ ਚਲੇ ਗਏ। ਤੁਸੀਂ ਫਟਾਫਟ 5 ਵਾਰ ਬੋਲਣਾ।
1: ਓਕੇ ਜੀ, ਮੈਂ ਕੋਸ਼ਿਸ਼ ਕਰਦਾ।
0: ਹਾਂਜੀ
1: ਹਾਂਜੀ। ਚੂਹੇ ਚੁੱਪ ਚਾਪ ਚਨੇ ਚੱਪਦੇ ਚਲੇ ਗਏ, ਚਿੱਟੇ ਚੂਹੇ ਚੁੱਪ ਚਾਪ ਚਨੇ ਚੱਪਦੇ ਚਲੇ ਗਏ, ਚਿੱਟੇ ਚੂਹੇ ਚੁੱਪ ਚਾਪ ਚਨੇ ਚੱਪਦੇ ਚਲੇ ਗਏ, ਚਿੱਟੇ ਚੂਹੇ ਚੁੱਪ ਚਾਪ ਚਨੇ ਚੱਪਦੇ ਚਲੇ ਗਏ, ਚਿੱਟੇ ਚੂਹੇ ਚੁੱਪ ਚਾਪ ਚਨੇ ਚੱਪਦੇ ਚਲੇ ਗਏ।
0: ਵਾਹ ਜੀ ਵਾਹ, ਲਓ ਜੀ ਤੁਸੀਂ ਤਾਂ ਕਰਤਾ। ਹੁਣ ਫਟਾਫਟ ਆਪਣੀ ਫਰਮਾਇਸ਼ ਵੀ ਦੱਸ ਦੋ।
1: ਫਰਮਾਇਸ਼ ਸਤਿੰਦਰ ਸਰਤਾਜ ਹੋਣਾ ਦੀ ਆਵਾਜ਼ ਦੇ ਵਿੱਚ ਗੀਤ ਆ ਇਮਤਿਹਾਨ, ਇਹ ਸੁਣਵਾ ਦਿਓ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ
1: ਜੀ। ਮਿਹਰਬਾਨੀ
0: ਜੀ। ਜਿਨ੍ਹਾਂ ਵੀ ਲਿਸਨਰ ਸਾਡੇ ਨਾਲ ਕਾਲ 'ਤੇ ਜੁੜੇ ਸੀ, ਉਹਨਾਂ ਦੀ ਫਰਮਾਇਸ਼ਾਂ ਵੀ ਪੂਰੀਆਂ ਹੋਈਆਂ ਨੇ। ਕਈਆਂ ਨੇ ਟੰਗ ਟਵਿਸਟ ਬਹੁਤ ਬਖੂਬੀ ਵਧੀਆ ਤਰੀਕੇ ਨਾਲ ਉਹਨਾਂ ਨੇ ਬੋਲੇ ਨੇ। ਲਓ ਜੀ, ਆਖਰੀ ਜਿਹੜਾ ਇਹ ਗੀਤ ਹੈ ਇਸ ਪ੍ਰੋਗਰਾਮ ਦਾ ਸਤਿੰਦਰ ਸਰਤਾਜ ਜੀ ਦੀ ਆਵਾਜ਼ ਦੇ ਵਿੱਚ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ। ਹੁਣ ਮੈਂ ਤੁਹਾਨੂੰ ਮਿਲੂੰਗੀ 6 ਵਜੇ ਤੋਂ 7 ਵਜੇ ਦਾ ਜਿਹੜਾ ਪ੍ਰੋਗਰਾਮ ਆ ਲਵ ਯੂ ਜ਼ਿੰਦਗੀ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਨੀ।

0: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ। 102.7 ਮੈਗਾਹਰਟਸ ਤੇ ਠੀਕ ਸਟੂਡੀਓ ਦੀ ਘੜੀ ਤੇ 5 ਵੱਜ ਗਏ ਨੇ ਤੇ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਯੁਵਾਣੀ ਤੇ ਯੁਵਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਅਤੇ ਹੋਸਟ ਅਜਲੀ ਬਾਗੇਸ਼ਵਰ
1: ਮੈਂ ਤੁਹਾਡੀ ਦੋਸਤ ਆਰਜੇ ਅਰੁਸ਼ੀ।
0: ਤੇ ਅਰੁਸ਼ੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ, ਸਾਡੇ ਦੋਸਤਾਂ ਨੂੰ ਦੱਸ ਦਈਏ ਅੱਜ ਦੇ ਪ੍ਰੋਗਰਾਮ ਦਾ ਕੀ ਵੇਰਵਾ ਹੋਏਗਾ, ਕਿਹੜੇ ਕਿਹੜੇ ਸੈਗਮੈਂਟਸ ਅਸੀਂ ਸੁਣਾਂਗੇ ਤੇ ਹੋਰ ਕਿਹੜੀਆਂ ਖਾਸ ਗੱਲਾਂ ਕਰਨੀਆਂ ਨੇ।
1: ਬਿਲਕੁਲ, ਮੈਨੂੰ ਲੱਗਦਾ ਕਿ ਜਿੰਨੀਆਂ ਖਾਸ ਚੀਜ਼ਾਂ ਅਤੇ ਜਿੰਨੇ ਖਾਸ ਖਾਸ ਚੀਜ਼ਾਂ ਆਪਾਂ ਲੈ ਕੇ ਆਉਂਦੇ ਹਾਂ ਨਾ ਲਿਸਨਰਸ ਵਾਸਤੇ ਕਿ ਉਹ ਰੋਜ਼ ਸੁਣਨਗੇ, ਉਹਨਾਂ ਦੀ ਜਿਹੜੀ ਵੋਕੈਬਲਰੀ ਹੈ ਉਹ ਇਨਹਾਂਸ ਹੋਏਗੀ, ਜਾਂ ਫਿਰ ਹਰ ਦਿਨ ਕਿਉਂ ਖਾਸ, ਕਿਸ ਵਜ੍ਹਾ ਵਾਸਤੇ ਖਾਸ ਤਰੀਕੇ ਨਾਲ ਮਨਾਇਆ ਜਾਂਦਾ, ਉਹਦੀ ਇੰਪੋਰਟੈਂਸ ਕੀ ਹੈ ਉਸ ਦਿਨ ਦੀ। ਬਿਕੋਜ਼ ਆਪਾਂ ਕਹਿੰਦੇ ਨਾ ਕਿ ਜਿਵੇਂ ਐਵਰੀ ਪਰਸਨ ਇਜ਼ ਯੂਨੀਕ, ਤਾਂ ਉਵੇਂ ਐਵਰੀ ਡੇ ਇਜ਼ ਆਲਸੋ ਯੂਨੀਕ, ਹਰ ਦਿਨ ਕੁਛ ਨਾ ਕੁਛ ਹੁੰਦਾ ਜਿਸ ਕਰਕੇ ਉਸ ਦਿਨ ਨੂੰ ਖਾਸ ਬਣਾਇਆ ਜਾਂਦਾ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਚੱਕ ਦੇ ਇੰਡੀਆ ਸੈਗਮੈਂਟ ਦੀ, ਜਿਹਦੇ 'ਚ ਅਸੀਂ ਲੈ ਕੇ ਆਉਂਦੇ ਹਾਂ ਸਪੋਰਟਸ ਨਿਊਜ਼, ਜਿੰਨੀਆਂ ਵੀ ਆਲ ਅਰਾਊਂਡ ਵਰਲਡ ਜਿੰਨੇ ਵੀ ਖਾਸ ਨਿਊਜ਼ ਦੇ ਰਿਲੇਟਡ ਆਪਣੇ ਸੈਗਮੈਂਟਸ ਚੱਲ ਰਹੇ ਹੁੰਦੇ ਨੇ, ਜਿੰਨੇ ਜਿੱਥੇ ਜਿੱਥੇ ਵੀ ਆਪਣੀ ਸਪੋਰਟਸ ਦੇ ਰਿਲੇਟਡ ਨਿਊਜ਼ ਆ ਰਹੀ ਹੁੰਦੇ, ਉਹ ਸਾਰੀ ਨਿਊਜ਼ ਅਸੀਂ ਆਪਣੇ ਲਿਸਨਰਸ ਵਾਸਤੇ ਲੈ ਕੇ ਆਉਂਦੇ ਹਾਂ।
0: ਬਿਲਕੁਲ, ਤੇ ਸਪੋਰਟਸ ਹੈਡਲਾਈਨ ਤੋਂ ਬਾਅਦ ਅਸੀਂ ਸੁਣਾਂਗੇ ਸੈਗਮੈਂਟ ਯੁਵਾਣੀ ਫਿਟ ਐਂਡ ਫਾਈਨ, ਤੇ ਫਿਟ ਐਂਡ ਫਾਈਨ ਸੈਗਮੈਂਟ ਦੇ ਵਿੱਚ ਅਸੀਂ ਲੈ ਕੇ ਆਵਾਂਗੇ, ਗਰਮੀ ਬਹੁਤ ਹੈ ਤੇ ਗਰਮੀ ਦੇ ਵਿੱਚ ਮਨ ਕਰਦਾ ਹੈ ਕਿ ਕੁਝ ਨਵੀਆਂ ਨਵੀਆਂ ਤਰ੍ਹਾਂ ਦੀਆਂ ਡਰਿੰਕਸ ਟਰਾਈ ਕਰੀਏ, ਕਿਉਂਕਿ ਹਾਈਡਰੇਟਡ ਰਹਿਣਾ ਵੀ ਬਹੁਤ ਜ਼ਰੂਰੀ ਹੈ ਅਤੇ ਇਕੱਲਾ ਪਾਣੀ ਬੋਰਿੰਗ ਹੋ ਜਾਂਦਾ, ਅਤੇ ਇਸ ਕਰਕੇ ਇਕੱਲਾ ਪਾਣੀ ਹੀ ਕਿਉਂ, ਅਲੱਗ ਅਲੱਗ ਜਿਹੜੀਆਂ ਆਪਣੀਆਂ ਦੇਸੀ ਡਰਿੰਕਸ ਨੇ ਪੰਜਾਬ ਦੀਆਂ, ਜਿਸ ਦੇ ਵਿੱਚ

0: ਅਸੀਂ ਗੱਲ ਕਰ ਸਕਦੇ ਹਾਂ। ਕਾਂਜੀ ਮੈਨੂੰ ਧਿਆਨ ਚਾ ਰਹੀ, ਬਟ ਹੋਰ ਵੀ ਬਹੁਤ ਗੱਲਾਂ ਨੇ, ਉਹ ਬਾਅਦ ਚੋਂ ਕਰਨੀਆਂ
1: ਜੀ
0: ਨੇ।
1: ਬਿਲਕੁਲ, ਕਿਉਂਕਿ ਡਰਿੰਕਸ ਤਾਂ ਤੁਸੀਂ ਜਿੰਨਾ ਮਰਜ਼ੀ, ਤੁਸੀਂ ਪਾਣੀ ਨਾਲ ਜਿੰਨੇ ਐਕਸਪੈਰੀਮੈਂਟ ਕਰ ਸਕਦੇ ਹੋ ਨਾ, ਮੈਨੂੰ ਨਹੀਂ ਲੱਗਦਾ ਤੁਸੀਂ ਹੋਰ ਕਿਸੇ ਚੀਜ਼ ਨਾਲ ਕਰ ਸਕਦੇ ਹੋ। ਇਸ
0: ਬਿਲਕੁਲ
1: ਕਰਕੇ
0: ਤੇ
1: ਮੈਨੂੰ ਐਵੇਂ ਲੱਗਦਾ ਹੈ ਕਿ ਜਦੋਂ ਵੀ ਡਰਿੰਕਸ ਦੀ ਗੱਲ ਆਏਗੀ ਨਾ, ਉਦੋਂ ਤਾਂ ਫਿਰ ਸਭ ਦੇ ਆਪਣੇ ਆਪਣੇ ਅਲੱਗ ਅਲੱਗ ਤਰੀਕਿਆਂ ਨਾਲ, ਤੁਸੀਂ ਕੁਛ ਵੀ ਬਣਾ ਕੇ ਤੁਸੀਂ ਪਾਣੀ ਦੇ ਨਾਲ ਤੁਸੀਂ ਪੀ ਸਕਦੇ ਹੋ, ਜਿਸ ਕਰਕੇ ਤੁਸੀਂ ਹਾਈਡਰੇਟਡ ਰਹੋਗੇ ਔਰ
0: ਬਿਲਕੁਲ
1: ਇਸ
0: ਤੇ
1: ਗਰਮੀ
0: ਉਹ
1: ਨੂੰ
0: ਵੀ ਗੱਲਾਂ ਕਰਨਾ ਹੈ ਤੇ ਕਿ ਇਸ ਗਰਮੀ ਨੂੰ ਕਿੱਦਾਂ ਦੂਰ ਕਰਨਾ ਹੈ, ਕਿਉਂਕਿ ਉਹ
1: ਜੀ
0: ਇਲਾਜ ਸਾਡੇ ਕੋਲ ਹੈਗਾ ਹੈ ਤੇ ਅੱਜ ਤੁਹਾਨੂੰ ਇਲਾਜ ਵੀ ਦੇਣਾ ਹੈ ਗਰਮੀ ਨੂੰ ਕਿੱਦਾਂ ਦੂਰ ਕਰਨਾ ਹੈ।
1: ਜੀ ਬਿਲਕੁਲ। ਜੇ ਅੱਜ ਦੀ ਬਾਗੇਸ਼ਵਰ ਆਪਾਂ ਗੱਲ ਕਰੀਏ ਕਿ ਅੱਜ ਦਾ ਦਿਨ ਕਿਸ ਵਾਸਤੇ ਖਾਸ, ਮੈਂ ਕਿਹਾ ਕਿ ਹਰ ਦਿਨ ਦੀ ਆਪਣੀ ਇੰਪੋਰਟੈਂਸ ਹੈ, ਤਾਂ ਅੱਜ ਦਾ ਦਿਨ ਕਿਸ ਤਰੀਕਿਆਂ ਨਾਲ, ਕਿਹੜੇ ਵੇਜ਼ ਦੇ ਨਾਲ ਇੰਪੋਰਟੈਂਟ ਹੈ, ਕਿਸ ਤਰੀਕੇ ਨਾਲ ਜ਼ਰੂਰੀ ਮੰਨਿਆ ਜਾ ਰਿਹਾ?
0: ਅੱਜ 19 ਮਈ ਭਾਰਤ ਦੇ ਨਾਲ ਜੁੜੀਆਂ ਹੋਈਆਂ ਦੋ ਖਾਸ ਸ਼ਖਸੀਆਂ ਤੇ ਸ਼ਖਸੀਅਤਾਂ ਦੇ ਨਾਲ ਜੁੜਿਆ ਹੋਇਆ ਦਿਨ ਹੈ। ਇੱਕ ਤੇ ਆਪਣੇ ਭਾਰਤ ਦੇ 6ਵੇਂ ਰਾਸ਼ਟਰਪਤੀ ਨੀਲਮ ਸੰਜੀਵਾ ਰੈੱਡੀ, ਅੱਜ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ, ਉਹਨੂੰ ਯਾਦ ਕਰ ਰਹੇ ਹਾਂ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਹੈ ਤੇ ਉਹਨਾਂ ਦੇ ਨਾਲ, ਕਿਉਂਕਿ ਇਤਿਹਾਸ ਦੇ ਨਾਲ ਭਾਰਤੀ ਰਾਜਨੀਤੀ ਦਾ ਇਤਿਹਾਸ ਵਿੱਚ ਦੇਖੀਏ ਤਾਂ ਬਹੁਤ ਵੱਡੇ ਨਾਮ ਹੋਏ ਆ, ਪਰ ਕਈ ਅਜਿਹੇ ਚਿਹਰੇ ਆ ਜਿਨ੍ਹਾਂ ਦੇ ਆਪਣੀ ਸਾਦਗੀ, ਉਹਨਾਂ ਦੀ ਇਮਾਨਦਾਰੀ ਤੇ ਲੋਕ ਸੇਵਾ, ਉਸ ਦੇ ਨਾਲ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ, ਤੇ ਉਹੀ ਨੇ ਨੀਲਮ ਸੰਜੀਵਾ ਰੈੱਡੀ ਜੀ, ਤੇ ਉਹਨਾਂ ਬਾਰੇ ਗੱਲ ਕਰੇ ਹਾਂ।
1: ਜੀ ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਨੀਲਮ ਸੰਜੀਵਾ ਰੈੱਡੀ ਇੱਕ ਐਸਾ ਨਾਮ ਹੈ ਜਿਨ੍ਹਾਂ ਨੇ ਦੇਸ਼ ਦੀ ਸੇਵਾ ਨੂੰ ਸਭ ਤੋਂ ਪਹਿਲਾਂ ਆਪਣੇ ਤੋਂ ਵੀ ਪਹਿਲਾਂ ਰੱਖਿਆ, ਅਤੇ ਜਿੱਥੇ ਜਿੱਥੇ ਉਹਨਾਂ ਦੀ ਜ਼ਰੂਰਤ ਪਈ, ਜਦੋਂ ਵੀ ਉਹਨਾਂ ਨੂੰ ਲੱਗਿਆ ਕਿ ਨਹੀਂ ਹੁਣ ਮੇਰੀ ਕੰਟਰੀ ਨੂੰ, ਮੇਰੇ ਦੇਸ਼ ਨੂੰ ਮੇਰੀ ਜ਼ਰੂਰਤ ਹੈ, ਉੱਥੇ ਆ ਕੇ ਉਹ ਹਮੇਸ਼ਾ ਡਟ ਕੇ ਖੜ੍ਹੇ ਰਹੇ ਨੇ। ਛੋਟੀ ਉਮਰ ਤੋਂ ਹੀ ਉਹਨਾਂ ਨੇ ਜਿਹੜੇ ਅੰਦੋਲਨ ਕੀਤੇ ਜਾਂਦੇ ਸੀ ਉਹਨਾਂ ਦੇ ਵਿੱਚ ਪਾਰਟ ਲੈਣਾ ਸ਼ੁਰੂ ਕਰਤਾ ਸੀ, ਅਤੇ ਉਹਨਾਂ ਦੀ ਜੋ ਉਹਨਾਂ ਦਾ ਜੋ ਮਾਇੰਡ ਸੈੱਟ ਸੀ, ਉਹ ਜਿਸ ਚੀਜ਼ ਨੂੰ ਫੋਲੋ ਕਰਦੇ ਸੀ, ਉਹ ਸੀ ਮਹਾਤਮਾ ਗਾਂਧੀ ਦਾ।
0: ਬਿਲਕੁਲ, ਤੇ 1913 ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ, ਫਿਰ ਉਹਨਾਂ ਨੇ 13 ਤੋਂ ਲੈ ਕੇ ਜੇ ਅਸੀਂ 47 ਤੱਕ ਦੇਖੀਏ ਤਾਂ ਜਿਹੜੀ ਆਜ਼ਾਦੀ ਦੀ ਜੰਗ ਸੀ ਉਸ ਦੇ ਵਿੱਚ ਵੀ ਬਹੁਤ ਵੱਡਾ ਹਿੱਸਾ ਪਾਇਆ। ਛੋਟੀ ਉਮਰ ਤੋਂ ਹੀ ਉਹਨਾਂ ਨੇ ਦੇਖਿਆ ਕਿਸ ਤਰ੍ਹਾਂ ਰੈਵੋਲਿਊਸ਼ਨਰੀ ਭਾਰਤ ਦੇ ਵਿੱਚ ਆਜ਼ਾਦੀ ਲਈ ਜੰਗ ਲੜ ਰਹੇ ਸਨ। ਉਸ ਤੋਂ ਬਾਅਦ ਉਹ ਆਂਧਰਾ ਪ੍ਰਦੇਸ਼ ਦੇ ਜਿਹੜਾ ਮੌਜੂਦਾ ਆਜ਼ਾਦ ਭਾਰਤ, ਉਸ ਦੇ ਵਿੱਚ ਉਹਦੇ ਪਹਿਲੇ ਮੁੱਖ ਮੰਤਰੀ ਵੀ ਬਣੇ, ਫਿਰ ਉਹ ਕੇਂਦਰੀ ਮੰਤਰੀ ਵੀ ਰਹੇ ਅਤੇ ਲੋਕ ਸਭਾ ਦੇ ਸਪੀਕਰ ਵਜੋਂ ਵੀ ਉਹਨਾਂ ਨੇ ਬੜਾ ਸ਼ਲਾਘਾਯੋਗ ਕੰਮ ਕੀਤਾ। ਅਤੇ 1977 ਵਿੱਚ ਉਹ ਭਾਰਤ ਦੇ ਇੱਕਮਾਤਰ ਐਸੇ ਰਾਸ਼ਟਰਪਤੀ ਬਣੇ ਜਿਹੜੇ ਅਨਪੋਜ਼ਡ ਨਿਰਵਿਰੋਧ ਚੁਣੇ ਗਏ, ਕਿ ਉਹਨਾਂ ਦੇ ਖਿਲਾਫ ਕੋਈ ਉਮੀਦਵਾਰ ਨਹੀਂ ਸੀ ਖੜਾ ਹੋਇਆ, ਅਤੇ ਉਹ ਸਭ ਤੋਂ ਘੱਟ ਉਮਰ ਵਿੱਚ ਰਾਸ਼ਟਰਪਤੀ ਬਣਨ ਵਾਲੇ ਨੇਤਾਵਾਂ ਵਿੱਚੋਂ ਇੱਕ ਸਨ।
1: ਬਿਲਕੁਲ, ਜੇ ਉਹ ਮੈਨੂੰ ਯਾਦ ਆ ਰਿਹਾ ਨਾ ਕਿ ਜੋ ਸੰਜੀਵਾ ਰੈੱਡੀ ਜੀ ਨੇ ਆਪਣਾ ਲਾਸਟ, ਜੇ ਆਪਾਂ ਕਹੀਏ ਕਿ ਉਹਨਾਂ ਨਾਲ ਜੋ ਇੱਕ ਮੋਟੀਵੇਟ ਕਰਨ ਵਾਸਤੇ ਜੋ ਉਹਨਾਂ ਨੇ ਇੱਕ ਚੀਜ਼ ਕਹੀ ਸੀ, ਉਹ ਸੀ ਕਿ ਸੱਚੀ ਨੈ ਜੋ ਇੱਕ ਸੱਚੀ ਨੇਤਾਗਿਰੀ ਹੈ, ਉਹ ਲੋਕਾਂ ਲਈ ਭਲਾਈ ਅਤੇ ਦੇਸ਼ ਦੀ ਏਕਤਾ ਨੂੰ ਸਭ ਤੋਂ ਉੱਪਰ ਰੱਖਣੀ ਚਾਹੀਦੀ ਹੈ। ਜਦੋਂ ਇੱਕ ਸੱਚੀ ਨੇਤਾਗਿਰੀ ਉਦੋਂ ਹੀ ਸਾਹਮਣੇ ਆਏਗੀ ਜਦੋਂ ਕੋਈ ਵੀ ਇਨਸਾਨ ਜੋ ਪੋਲੀਟਿਕਸ 'ਚ ਆ ਰਿਹਾ ਉਹ ਦੇਸ਼ ਦੀ ਸੇਵਾ ਨੂੰ ਅਤੇ ਲੋਕਾਂ ਨੂੰ ਉਹਨਾਂ ਦੇ ਵਾਸਤੇ ਕੀ ਬੈਨੀਫਿਸ਼ੀਅਲ ਹੈ ਕੀ ਨਹੀਂ, ਉਹਨਾਂ ਚੀਜ਼ਾਂ ਨੂੰ ਸਭ ਤੋਂ ਉੱਪਰ ਰੱਖੇਗਾ ਅਤੇ ਉਹਨਾਂ ਦੀ ਸੇਵਾ ਕਰਨ ਵਾਸਤੇ ਸਭ ਤੋਂ ਅੱਗੇ ਰਹੇਗਾ।
0: ਬਿਲਕੁਲ, ਅਤੇ ਅਰੁਸ਼ੀ ਅੱਜ ਇੱਕ ਹੋਰ ਖਾਸ ਸ਼ਖਸੀਅਤ ਜਿਹੜੇ ਸਾਹਿਤ ਦੇ ਨਾਲ ਜੁੜੇ ਹੋਏ ਆ, ਖਾਸ ਕਰਕੇ ਹਿੰਦੀ ਸਾਹਿਤ ਦੇ ਨਾਲ, ਅੱਜ ਉਹਨਾਂ ਦੀ ਬਰਸੀ ਵੀ ਹੈ, ਆਚਾਰਿਆ ਹਜ਼ਾਰੀ ਪ੍ਰਸਾਦ ਦਿਵੇਦੀ ਜੀ।
1: ਜੀ,
0: ਅਤੇ ਅੱਜ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ ਅਸੀਂ, ਕਿਉਂਕਿ ਇੱਕ ਅਜਿਹੀਆਂ ਸ਼ਖਸੀਅਤਾਂ ਨੇ ਜਿਹੜੇ ਆਪਣੇ ਵਿਚਾਰਾਂ ਆਪਣੀਆਂ ਲਿਖਤਾਂ ਰਾਹੀਂ ਹਮੇਸ਼ਾ ਸਾਡੇ ਅੰਗ ਸੰਗ ਰਹਿੰਦੀਆਂ ਨੇ, ਅਤੇ ਉਹੀ ਮਹਾਨ ਸ਼ਖਸੀਅਤ, ਮਹਾਨ ਸੂਰਜ ਪ੍ਰਸਿੱਧ ਨਿਬੰਧਕਾਰ, ਨਾਵਲਕਾਰ ਅਤੇ ਆਲੋਚਕ ਆਚਾਰਿਆ ਹਜ਼ਾਰੀ ਪ੍ਰਸਾਦ ਦਿਵੇਦੀ
1: ਜੀ। ਮੈਨੂੰ ਐਵੇਂ ਲੱਗਦਾ ਕਿ ਐਵੇਂ ਜਿੰਨੇ ਵੀ ਸਾਡੇ ਇੰਡੀਆ ਦੇ ਵਿੱਚ ਆਪਾਂ ਫਿਲੋਸਫਰਸ ਕਹਿ ਦਈਏ, ਰਾਈਟਰਸ ਕਹਿ ਦਈਏ, ਜਿੰਨੇ ਵੀ ਲੋਕ ਆਏ ਨੇ, ਸਾਹਿਤਕਾਰ ਕਹਿ ਦਈਏ ਜੋ ਆਏ ਨੇ, ਮੈਨੂੰ ਲੱਗਦਾ ਇਹਨਾਂ ਦੀ ਇੰਪੋਰਟੈਂਸ ਕਿਤੇ ਨਾ ਕਿਤੇ ਅੱਜ ਦੇ ਟਾਈਮ 'ਚ ਨਾ ਬਹੁਤ ਜ਼ਿਆਦਾ ਆਪਾਂ ਮਹਿਸੂਸ ਕਰਦੇ ਹਾਂ, ਬਿਕੋਜ਼ ਜੋ ਜੋ ਚੀਜ਼ਾਂ ਇਹਨਾਂ ਨੇ ਇੰਡੀਆ ਨੂੰ ਦਿੱਤੀਆਂ, ਆਪਾਂ ਨੂੰ ਆਪਣੀ ਹਿਸਟਰੀ ਦੇ ਵਿੱਚ ਦਿੱਤੀਆਂ, ਜਾਂ ਜੋ ਵੀ ਇਹ ਪ੍ਰਿਜ਼ਰਵ ਕਰਕੇ ਗਏ ਆਪਣੇ ਸਾਰੀ ਰੀਡਿੰਗਸ ਹੋ ਗਈਆਂ ਜਾਂ ਆਪਣੀ ਹਿਸਟਰੀ ਹੋ ਗਈ, ਇਸ ਕਰਕੇ ਜਿਹੜੀ ਅੱਜ ਦੀ ਜਨਰੇਸ਼ਨ ਹੈ ਜਾਂ ਇਨ ਫਿਊਚਰ ਵੀ ਜਿੰਨੇ ਵੀ ਜਨਰੇਸ਼ਨ ਆਉਣਗੀਆਂ ਉਹਨਾਂ ਵਾਸਤੇ ਬਹੁਤ ਜ਼ਿਆਦਾ ਬੈਨੀਫਿਸ਼ਲ ਹੈ, ਕਿਉਂਕਿ ਉਹ ਆਪਣਾ ਇੰਡੀਆ ਕਿਆ ਹੈ, ਉਹਨਾਂ ਦੀ ਰੂਟਸ ਕੀ ਹੈ, ਇਹ ਸਾਰੀ ਚੀਜ਼ਾਂ ਬਾਰੇ ਉਹਨਾਂ ਨੂੰ ਬਹੁਤ ਬਖੂਬੀ ਪਤਾ ਲੱਗਦਾ ਅਤੇ ਉਹ ਕਨੈਕਟਿਡ ਫੀਲ ਕਰਦੇ ਹੈ।
0: ਬਿਲਕੁਲ, ਅਤੇ ਉਹਨਾਂ ਦੀ ਜਿਹੜੀ ਲਿਖਤ ਜਿਹੜੀ ਹੈ ਉਹ ਭਾਰਤੀ ਸੰਸਕ੍ਰਿਤੀ ਦੀ ਇੱਕ ਡੂੰਘੀ ਪਛਾਣ ਕਰਾਉਂਦੀ ਹੈ, ਅਤੇ ਮਨੁੱਖਤਾਵਾਦੀ ਸੋਚ ਜਿਹੜੀ ਹੈ ਸਾਫ਼ ਝਲਕਦੀ ਹੈ ਉਸ ਦੇ ਵਿੱਚ। ਅਤੇ ਫਿਰ ਗੁਰੂਦੇਵ ਰਵਿੰਦਰਨਾਥ ਟੈਗੋਰ ਸ਼ਾਂਤੀ ਨਿਕੇਤਨ ਵਿੱਚ ਉਹਨਾਂ ਦੇ ਵਿੱਚ ਸੰਪਰਕ ਵਿੱਚ ਰਹਿ ਕੇ ਉਹਨਾਂ ਨੇ ਸਾਹਿਤ ਦੀਆਂ ਬਾਰੀਕੀਆਂ ਨੂੰ ਹੋਰ ਨਿਖਾਰਿਆ।
1: ਜੀ ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਜਦੋਂ ਉਹ ਐਜੂਕੇਸ਼ਨ ਦਾ ਵੀ ਟਾਈਮ ਆਇਆ, ਉਹ ਐਜੂਕੇਸ਼ਨ ਨੂੰ ਵੀ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੰਦੇ ਹੁੰਦੇ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜਦ ਤੱਕ ਲੋਕਾਂ ਨੂੰ ਐਜੂਕੇਸ਼ਨ ਹੀ ਨਹੀਂ ਮਿਲੇਗੀ ਜਾਂ ਉਹ ਅਨਪੜ੍ਹ ਹੀ ਰਹਿ ਜਾਣਗੇ, ਤਾਂ ਉਹਨਾਂ ਨੂੰ ਉਹ ਕਿਸੇ ਵੀ ਤਰੀਕੇ ਦੇ ਨਾਲ ਮੈਨੀਪੁਲੇਟ ਕੀਤਾ ਜਾ ਸਕਦਾ।

0: ਇਸ ਕਰਕੇ ਐਜੂਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਸ ਕਰਕੇ ਉਹ ਵਿਸ਼ਵ ਭਾਰਤੀ ਯੂਨੀਵਰਸਿਟੀ ਨਾਲ ਵੀ ਜੁੜੇ ਰਹੇ ਸੀ, ਜਿੱਥੇ ਉਹਨਾਂ ਨੇ ਹਿੰਦੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਹਦੇ ਵਿੱਚ ਉਹਨਾਂ ਨੇ ਹਰ ਇੱਕ ਚੀਜ਼ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਦਾ ਜੋ ਮੇਨ ਮੋਟਿਵ ਸੀ ਜਾਂ ਉਹਨਾਂ ਨੇ ਕੀ ਮੇਨ ਮੋਟੀਵੇਟ ਕਰਨ ਵਾਸਤੇ ਲੋਕਾਂ ਨੂੰ ਆਪਣਾ ਇੱਕ ਵਿਚਾਰ ਜੋ ਸਾਂਝਾ ਕੀਤਾ, ਉਹ ਇਹ ਸੀ ਕਿ ਸਾਹਿਤ ਮਨੁੱਖ ਦੇ ਮਨ ਅਤੇ ਸਮਾਜ ਨੂੰ ਜੋੜਨ ਦਾ ਸਭ ਤੋਂ ਮਜ਼ਬੂਤ ਸਾਧਨ ਹੈ, ਕਿਉਂਕਿ ਜਦੋਂ ਤੁਸੀਂ ਸਾਹਿਤ ਦੀ ਗੱਲਾਂ ਕਰੋਗੇ, ਤੁਸੀਂ ਆਪਸ 'ਚ ਬਹਿ ਕੇ, ਤੁਸੀਂ ਫਾਲਤੂ ਦੀਆਂ ਗੱਲਾਂ ਨਾ ਕਰਕੇ, ਇੱਧਰ ਉੱਧਰ ਦੀਆਂ ਗੱਲਾਂ ਨਾ ਕਰਕੇ, ਇੱਕ ਇੰਟਲੈਕਚੁਅਲ ਟੋਕ ਆਪਾਂ ਕਹਿੰਦੇ ਹਾਂ ਕਿ ਆਪਾਂ ਬਹਿ ਕੇ ਕਰਦੇ ਹਾਂ, ਤਾਂ ਜਦੋਂ ਥੋਟਸ ਤੁਸੀਂ ਇੱਕ ਦੂਸਰੇ ਨਾਲ ਸ਼ੇਅਰ ਕਰੋਗੇ, ਆਪਣੀ ਆਪਣੀ ਸੋਚ ਸ਼ੇਅਰ ਕਰੋਗੇ, ਤਾਂ ਜੋ ਪ੍ਰੋਗਰੈਸਿਵਨੈਸ ਹੈ ਨਾ ਜਾਂ ਡਿਵੈਲਪਮੈਂਟ ਹੈ, ਉਹ ਬਹੁਤ ਜ਼ਿਆਦਾ ਅੱਗੇ ਵੱਧਦੀ ਹੈ।
1: ਬਿਲਕੁਲ, ਅਤੇ ਅੱਜ ਉਹਨਾਂ ਦੀ ਬਰਸੀ 'ਤੇ ਅੱਜ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ।

0: ਅਸੀਂ ਜਿਹੜੇ ਸਾਡੀਆਂ ਖਾਸ ਸ਼ਖਸੀਅਤਾਂ ਨੇ ਉਹ ਇਸੇ ਤਰ੍ਹਾਂ ਹੀ ਜਿਉਂਦੇ ਰਹਿੰਦੇ ਨੇ ਉਹਨਾਂ ਦੀ ਗੱਲਾਂ ਦੇ ਵਿੱਚ, ਉਹਨਾਂ ਦੇ ਵਿਚਾਰਾਂ ਦੇ ਨਾਲ। ਅਤੇ ਅਰੁਸ਼ੀ, ਦੁਬਾਰਾ ਤੋਂ ਫਿਰ ਸਵਾਗਤ ਕਰਦੇ ਹਾਂ ਅਤੇ ਨਾਲ ਯੁਵਾਣੀ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ। ਅਤੇ ਵਰਡ ਐਕਸਪ੍ਰੈਸ ਦੇ ਵਿੱਚ ਕਿਹੜਾ ਵਰਡ ਲੈ ਕੇ ਆਏ
1: ਜੀ? ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਅਸੀਂ ਨਾ ਹਰ ਵਾਰ ਆ ਕੇ ਲੋਕਾਂ ਦੀ ਜੋ ਐਕਸਾਈਟਮੈਂਟ ਹੈ ਨਾ, ਆਪਾਂ ਸਟਾਰਟਿੰਗ 'ਚ ਇੰਨੀ ਜ਼ਿਆਦਾ ਵਧਾ ਦਿੰਦੇ ਹਾਂ ਕਿ ਪਤਾ ਨਹੀਂ ਅੱਜ ਕਿਹੜਾ ਵਰਡ ਹੋਏਗਾ। ਕਿਉਂਕਿ ਜਦੋਂ ਗੱਲ ਕਰੀਏ ਨਾ ਕਿ ਅੱਜ ਅਸੀਂ ਆਪਣੇ ਪਿਟਾਰੇ 'ਚੋਂ ਇੱਕ ਨਵਾਂ ਵਰਡ ਲੈ ਕੇ ਆਏ ਹਾਂ, ਤਾਂ ਸਭ ਨੂੰ ਐਵੇਂ ਲੱਗਦਾ ਪਤਾ ਨਹੀਂ ਅੱਜ ਕਿਹੜਾ ਵਰਡ ਹੋਏਗਾ, ਕਿਹੜਾ ਵਰਡ ਹੋਏਗਾ, ਤਾਂ ਸੋਚਦੇ ਸੋਚਦੇ ਥੱਕ ਜਾਂਦੇ। ਅਤੇ ਸਾਨੂੰ ਕਾਫੀ ਮੈਸੇਜਸ ਵੀ ਆ ਰਹੇ ਕਿ ਪਲੀਜ਼ ਜਲਦੀ ਸਾਨੂੰ ਵਰਡ ਦੱਸੋ ਕਿ ਕੀ ਹੈ। ਹੁਣ ਜਿਹੜਾ ਅੱਜ ਦਾ ਸਾਡਾ ਵਰਡ ਐਕਸਪ੍ਰੈਸ ਦਾ ਜੋ ਨਵਾਂ ਵਰਡ ਹੈ ਉਹ, ਬਾਗੇਸ਼ਵਰ, ਤੁਸੀਂ ਗੈਸ ਕਰ ਸਕਦੇ ਹੋ ਕਿ ਕਿਸ ਚੀਜ਼ ਦੇ ਰਿਲੇਟਿਡ ਹੋਏਗਾ? ਕਿ ਜਿੰਨੀ ਗਰਮੀ ਪੈ ਰਹੀ ਹੈ ਉਹਦੇ ਅਕੋਰਡਿੰਗ ਕੀ ਹੋਣਾ ਚਾਹੀਦਾ?
0: ਇੰਨੀ ਗਰਮੀ ਦੇ ਵਿੱਚ ਮੈਨੂੰ ਤਾਂ ਲੱਗਦਾ ਕੋਈ ਠੰਡਕ ਦੇਣ ਵਾਲਾ ਵਰਡ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ, ਕੋਈ ਸਾਦਗੀ ਵਾਲਾ ਵਰਡ ਹੋਣਾ ਚਾਹੀਦਾ।
0: ਬਿਲਕੁਲ ਸਾਦਗੀ ਵਾਲਾ, ਅਤੇ ਜਿਸ ਦੇ ਨਾਲ ਠੰਡਕ ਮਿਲ ਜਾਵੇ ਜਾਂ ਸਕੂਨ ਮਿਲ ਜਾਵੇ।
1: ਜੀ, ਮੈਨੂੰ ਐਵੇਂ ਲੱਗਦਾ ਜਿਹੜਾ ਅੱਜ ਦਾ ਸਾਡਾ ਵਰਡ ਹੈ ਉਹ ਆਪਾਂ ਰਿਵੀਲ ਕਰਦੇ ਹਾਂ ਬਾਕੀ ਲੋਕਾਂ ਨੂੰ ਜ਼ਿਆਦਾ ਵੇਟ ਨਾ ਕਰਵਾਉਂਦੇ ਹੋਏ, ਕਿਉਂਕਿ ਜਿਹੜਾ ਅੱਜ ਦਾ ਵਰਡ ਰਹਿਣ ਵਾਲਾ ਹੈ ਉਹ ਹੈ ਐਤਬਾਰ।
0: ਬਿਲਕੁਲ, ਐਤਬਾਰ ਦਾ ਮਤਲਬ ਹੀ ਹੁੰਦਾ ਟਰੱਸਟ ਜਾਂ ਵਿਸ਼ਵਾਸ, ਅਤੇ ਜਾਂ ਉਸਦੇ ਨਾਲ ਕਹਿ ਸਕਦੇ ਹਾਂ ਕਿਸੇ ਤੋਂ ਸਿੱਖਣਾ, ਬੇਸਿਕਲੀ ਭਰੋਸਾ ਕਰਨਾ। ਅਤੇ ਜਦ ਭਰੋਸਾ ਹੋਵੇ ਕਿਸੇ ਦੇ ਉੱਤੇ, ਭਾਵੇਂ ਉਹ ਐਤਬਾਰ ਕਿਸੇ ਦੇ ਉੱਪਰ ਆਪਣੇ ਦੋਸਤ 'ਤੇ ਹੋਵੇ ਜਾਂ ਕਿਸੇ ਯਾਰ 'ਤੇ ਹੋਵੇ, ਅਤੇ ਉਹ ਐਤਬਾਰ ਜਿਹੜਾ ਉਹ ਆਪਣੇ ਉੱਪਰ ਵੀ ਹੋ ਸਕਦਾ, ਅਤੇ ਉਹ ਫਿਰ ਆਪਣੇ ਆਪ ਠੰਡਕ 'ਤੇ ਮਿਲਦੀ ਹੈ ਜਦੋਂ ਪੂਰਾ ਭਰੋਸਾ ਹੁੰਦਾ।
1: ਜੀ, ਮੈਨੂੰ ਐਵੇਂ ਲੱਗਦਾ ਆਪਾਂ ਹਮੇਸ਼ਾ ਕਹਿੰਦੇ ਹਾਂ ਨਾ ਕਿ ਕਿਸੇ ਵੀ ਰਿਸ਼ਤੇ ਦੀ ਤੁਸੀਂ ਸ਼ੁਰੂਆਤ ਕਰ ਰਹੇ ਹੋ, ਫਿਰ ਉਹ ਫਰੈਂਡਸ਼ਿਪ ਹੋਏ, ਕੋਈ ਵੀ ਰਿਲੇਸ਼ਨ ਹੋਏ, ਪੇਰੈਂਟਸ ਦੇ ਨਾਲ ਹੋਏ, ਭਰਾ ਭੈਣ ਨਾਲ ਹੋਏ, ਬਾਹਰ ਕਿਸੇ ਦੇ ਨਾਲ ਵੀ ਕਿਸੇ ਵੀ ਤਰੀਕੇ ਦਾ ਤੁਹਾਡਾ ਕੋਈ ਵੀ ਰਿਸ਼ਤਾ ਹੋਏ, ਹਰ ਇੱਕ ਰਿਸ਼ਤੇ ਦੀ ਸ਼ੁਰੂਆਤ ਨਾ ਟਰੱਸਟ ਤੋਂ ਹੁੰਦੀ ਹੈ। ਅਤੇ ਮੈਨੂੰ ਲੱਗਦਾ ਜੋ ਟਰੱਸਟ ਹੈ ਨਾ ਉਹ ਮੇਨ ਆਪਾਂ ਕਹਿ ਸਕਦੇ ਹਾਂ ਕਿ ਇੱਕ ਨੀਂਹ ਮੰਨੀ ਜਾਂਦੀ ਹੈ ਕਿਸੇ ਵੀ ਰਿਸ਼ਤੇ ਦੀ। ਕਿਉਂਕਿ ਜਦੋਂ ਵੀ ਆਪਾਂ ਕਿਸੇ ਨਾਲ ਕੋਈ ਰਿਲੇਸ਼ਨ ਬਿਲਡ ਕਰਦੇ ਹਾਂ ਨਾ, ਤਾਂ ਸਭ ਤੋਂ ਪਹਿਲਾਂ ਅਗਰ ਤੁਸੀਂ ਕਿਸੇ 'ਤੇ ਭਰੋਸਾ ਹੀ ਨਹੀਂ ਕਰੋਗੇ ਤਾਂ ਤੁਸੀਂ ਆਪਣੇ ਆਪ ਨੂੰ ਪ੍ਰੋਪਰ ਉਹਨਾਂ ਦੇ ਸਾਹਮਣੇ ਰੱਖ ਹੀ ਨਹੀਂ ਪਾਓਗੇ, ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਪਾਓਗੇ। ਜਦੋਂ ਆਪਾਂ ਐਕਸਪ੍ਰੈਸ ਨਹੀਂ ਕਰਦੇ ਨਾ ਤਾਂ ਫਿਰ ਉਹ ਜਿਹੜੀ ਕਮਿਊਨੀਕੇਸ਼ਨ ਗੈਪ ਆਪਾਂ ਕਹਿ ਦਿੰਦੇ ਹਾਂ ਰਹਿ ਜਾਂਦਾ, ਜਾਂ ਫਿਰ ਆਪਾਂ ਜਦੋਂ ਟਰੱਸਟ ਨਾ ਕਰਕੇ ਉਸ ਪਰਸਨ ਨੂੰ ਆਪਣੀਆਂ ਗੱਲਾਂ ਨਹੀਂ ਦੱਸਦੇ ਬਟ ਉਹ ਪੂਰਾ ਟਰੱਸਟ ਕਰਕੇ ਆਪਾਂ ਨੂੰ ਗੱਲਾਂ ਦੱਸਦੇ, ਤਾਂ ਉਹ ਕਿਤੇ ਨਾ ਕੋਈ ਫਿੱਕ ਪੈ ਜਾਂਦੀ ਹੈ।
0: ਬਿਲਕੁਲ, ਅਤੇ ਐਤਬਾਰ ਦੀ ਗੱਲ ਕਰ ਰਹੇ ਹਾਂ ਤਾਂ ਇੱਕ ਤਾਂ ਹੁੰਦਾ ਹੈ ਕਿ ਇੱਕ ਦੂਸਰੇ ਦੇ ਉੱਤੇ ਐਤਬਾਰ, ਦੂਸਰਾ ਹੋ ਜਾਂਦਾ ਹੈ ਆਤਮ ਵਿਸ਼ਵਾਸ ਆਪਣੇ ਆਪ ਦੇ ਉੱਤੇ। ਅਰੁਸ਼ੀ, ਜਿਵੇਂ ਮੈਨੂੰ ਨਾ ਹੁਣੇ ਇੱਕ ਕੈਫੀ ਆਜ਼ਮੀ ਦਾ ਸ਼ੇਰ ਯਾਦ ਆ ਰਿਹਾ, ਲਿਖਦੇ ਨੇ, ਤੇਰੀ ਉਮੀਦ ਪੇ ਠੁਕਰਾ ਰਹਾ ਹੂੰ ਦੁਨੀਆ ਕੋ, ਤੇਰੀ ਉਮੀਦ ਪੇ ਠੁਕਰਾ ਰਹਾ ਹੂੰ ਦੁਨੀਆ ਕੋ, ਤੁਝੇ ਵੀ ਆਪਣੇ ਪੇ ਐਤਬਾਰ ਹੈ ਕਿ ਨਹੀਂ?
1: ਬਿਲਕੁਲ, ਮੈਨੂੰ ਐਵੇਂ ਲੱਗਦਾ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਨਾ, ਆਪਾਂ ਸੈਲਫ ਰਿਅਲਾਈਜੇਸ਼ਨ ਜਾਂ ਸੈਲਫ ਟਰੱਸਟ ਆਪਾਂ ਕਹਿ ਦਿੰਦੇ ਹਾਂ, ਸੈਲਫ ਕੌਨਫੀਡੈਂਸ ਕਹਿ ਦਿੰਦੇ ਹਾਂ, ਆਪਣੇ ਆਪ ਦਾ ਆਪਣਾ ਧਿਆਨ ਦਿੰਦੇ ਹੀ ਨਹੀਂ ਆਪਾਂ ਜੋ ਵੀ ਕੁਛ ਹੁੰਦਾ ਨਾ, ਆਪਾਂ ਲੱਗਦਾ ਯਾਰ ਅਸੀਂ ਬਸ ਦੂਸਰਿਆਂ ਨੂੰ ਦੇ ਦਈਏ, ਜਿੰਨਾ ਸਾਡੇ ਕੋਲ ਹੈ ਬਸ ਅਸੀਂ ਦੇ ਦਈਏ। ਪਰ ਕਹਿੰਦੇ ਨੇ ਨਾ, ਜਦ ਤੱਕ ਜੋ ਚੀਜ਼ ਤੁਹਾਡੇ ਕੋਲ ਹੋਏਗੀ ਨਹੀਂ ਉਹ ਤੁਸੀਂ ਦੂਸਰਿਆਂ ਨੂੰ ਵੀ ਕਿਵੇਂ ਦਿਓਗੇ? ਸਭ ਤੋਂ ਪਹਿਲੇ ਤੁਹਾਡੇ ਕੋਲ ਉਹ ਚੀਜ਼ ਪੂਰੀ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਦੂਸਰਿਆਂ ਨੂੰ ਦੇ ਸਕਦੇ ਹੋ। ਜਦੋਂ ਤੁਸੀਂ ਖੁਦ 'ਤੇ ਵਿਸ਼ਵਾਸ ਕਰੋਗੇ, ਸੈਲਫ ਕੌਨਫੀਡੈਂਟ ਰਹੋਗੇ ਹਰ ਇੱਕ ਚੀਜ਼ ਨੂੰ ਲੈ ਕੇ, ਆਪਣੇ ਆਪ 'ਤੇ ਭਰੋਸਾ ਕਰੋਗੇ ਕਿ ਨਹੀਂ ਤੁਸੀਂ ਕਰ ਸਕਦੇ ਹੋ ਜਾਂ ਇਹ ਚੀਜ਼ ਸਹੀ ਹੈ, ਤਾਂ ਤੁਸੀਂ ਸਾਰਿਆਂ ਨੂੰ ਉਹ ਸੇਮ ਚੀਜ਼ ਤੁਸੀਂ ਦੇ ਵੀ ਸਕਦੇ ਹੋ ਅਤੇ ਲੋਕਾਂ ਨੂੰ ਵੀ ਮੋਟੀਵੇਟ ਕਰ ਸਕਦੇ ਹੋ, ਉਹਨਾਂ ਨੂੰ ਵੀ ਉਹਨਾਂ 'ਤੇ ਟਰੱਸਟ ਬਹੁਤ ਜਲਦੀ ਕਰ ਸਕਦੇ ਹੋ ਅਤੇ ਉਹਨਾਂ ਦਾ ਟਰੱਸਟ ਆਪਣੇ ਉੱਪਰ ਵੀ ਬਿਲਡ ਕਰਵਾ ਸਕਦੇ ਹੋ।
0: ਬਿਲਕੁਲ, ਸਾਡੇ ਸੁਪਨੇ ਨੇ ਤਾਂ ਸਾਡੇ ਸੁਪਨਿਆਂ 'ਤੇ ਐਤਬਾਰ ਹੋਣਾ ਚਾਹੀਦਾ। ਜੇ ਸਾਡੀਆਂ ਗੱਲਾਂ ਨੇ ਤਾਂ ਲੋਕਾਂ ਨੂੰ ਇਸ ਤਰ੍ਹਾਂ ਗੱਲਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਕੌਨਫੀਡੈਂਸ ਵਿੱਚ, ਲੋਕਾਂ ਨੂੰ ਸਾਡੀਆਂ ਗੱਲਾਂ 'ਤੇ ਐਤਬਾਰ ਹੋਵੇ, ਅਤੇ ਸਾਨੂੰ ਆਪਣੇ ਬਿਲਕੁਲ ਫੈਮਿਲੀ ਦੇ ਵਿੱਚ ਜਾਂ ਦੋਸਤਾਂ ਦੇ ਵਿੱਚ ਉਹਨਾਂ ਦੇ ਉੱਤੇ ਵੀ ਐਤਬਾਰ ਹੋਣਾ ਬਹੁਤ ਜ਼ਰੂਰੀ ਹੈ। ਅਤੇ ਕਿਉਂ ਨਾ ਇੱਕ ਮਿਊਜ਼ੀਕਲ ਬ੍ਰੇਕ ਲਈਏ ਅਰੁਸ਼ੀ, ਅਤੇ ਉਸ ਤੋਂ ਬਾਅਦ ਅਸੀਂ ਅੱਗੇ ਵੱਧਦੇ ਹਾਂ। ਸਾਡਾ ਅਗਲਾ ਸੈਗਮੈਂਟ ਵੀ ਸ਼ੁਰੂ ਹੋਣ ਵਾਲਾ ਹੈ, ਚੱਕ ਦੇ ਇੰਡੀਆ।
1: ਬਿਲਕੁਲ,

0: एफ एम बैंड 102.7 मेगाहर्ट्ज़ आकाशवाणी दाए जलंधर केंद्र है ते तुसी सुन रहे हो अपना फेवरेट प्रोग्राम युववाणी। मैं हाँ तुहाडी दोस्त आरजे आरुषी
1: ते मैं तुहाडे दोस्त बागेश्वर।
0: ਤਾਂ ਬਾਗੇਸ਼ਵਰ ਆਪਾਂ ਹੁਣੇ ਗੱਲ ਕਰ ਰਹੇ ਸੀ ਨਾ ਕਿ ਹਰ ਦਿਨ ਹਰ ਇੱਕ ਚੀਜ਼ ਇੱਕ ਸਪੈਸ਼ਲੀ ਇੱਕ ਸਪੈਸ਼ਲ ਤਰੀਕੇ ਦੇ ਨਾਲ ਮਨਾਈ ਜਾਂਦੀ, ਹਰ ਡੇਟ ਇੱਕ ਸਪੈਸ਼ਲ ਹੁੰਦੀ ਹੈ ਕਿਉਂਕਿ ਉਸ ਦਿਨ ਨਾਲ ਕੁਛ ਨਾ ਕੁਛ ਐਸਾ ਜੁੜਿਆ ਹੁੰਦਾ ਕਿ ਉਸ ਡੇਟ ਨੂੰ ਸਪੈਸ਼ਲ ਬਣਾ ਦਿੰਦੇ, ਉਹਦੀ ਜੋ ਯੂਨੀਕਨੈਸ ਹੈ ਉਹ ਆਪਣੇ ਆਪ 'ਚ ਹੀ ਪਤਾ ਲੱਗਦਾ ਕਿ ਹਾਂ ਠੀਕ ਹੈ ਅੱਜ ਦੀ ਜੋ ਡੇਟ ਹੈ ਉਹ ਇਸ ਕਰਕੇ ਮਨਾਈ ਜਾ ਰਹੀ ਹੈ ਖਾਸ ਕਰਕੇ। ਸੋ ਇਸੇ ਤਰੀਕੇ ਨਾਲ ਆਪਾਂ ਉਹਨੇ ਡਿਸਕਸ ਕੀਤਾ ਸੀ। ਤਾਂ ਹੁਣ ਅਗਰ ਆਪਾਂ ਨੈਕਸਟ ਸੈਗਮੈਂਟ ਵੱਲ ਜਾ ਹੀ ਰਹੇ ਹਾਂ ਆਪਣਾ ਚੱਕ ਅਤੇ ਇੰਡੀਆ ਜੋ ਸੈਗਮੈਂਟ ਹੈ, ਪਰ ਉਸ ਤੋਂ ਪਹਿਲੇ ਮੈਂ ਇਹ ਪੁੱਛਣਾ ਚਾਹੂੰਗੀ ਕਿ ਆਪਾਂ ਜਦੋਂ ਗੱਲ ਕਰਦੇ ਹਾਂ ਸਪੋਰਟਸ ਦੀ ਤਾਂ ਸਭ ਤੋਂ ਪਹਿਲੇ ਸਭ ਦੇ ਦਿਮਾਗ 'ਚ ਕੀ ਚੀਜ਼ ਆਏਗੀ ਕਿ ਸਪੋਰਟਸ ਹੁੰਦੀ ਕੀ ਚੀਜ਼ ਮੇਨ ਆਉਣੀ ਚਾਹੀਦੀ ਹੈ?
1: ਸਪੋਰਟਸ ਦੇ ਵਿੱਚ ਮੈਨੂੰ ਲੱਗਦਾ ਜਾਂ ਮੈਂ ਸੋਚਿਆ ਹੈ ਉਹ ਅਰੁਸ਼ੀ ਮੈਨੂੰ ਲੱਗਦਾ ਹੁੰਦਾ ਹੈ ਸਪੋਰਟਸਮੈਨਸ਼ਿਪ।
0: ਬਿਲਕੁਲ, ਸਪੋਰਟਸਮੈਨਸ਼ਿਪ ਹਮੇਸ਼ਾ ਆਉਣੀ ਹੀ ਚਾਹੀਦੀ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਖੇਡ ਦੀ ਗੱਲ ਕਰੋ, ਕਿਸੇ ਵੀ ਸਪੋਰਟਸ ਪਰਸਨ ਦੀ ਗੱਲ ਕਰੋ, ਉਹ ਹਮੇਸ਼ਾ ਇੱਕੋ ਹੀ ਚੀਜ਼ ਕਹਿਣਗੇ, ਜਾਂ ਜੋ ਵੀ ਆਪਾਂ ਗੇਮ ਵੀ ਖੇਡਦੇ ਹਾਂ ਆਪਣੇ ਕੋਚ ਹੋਣਗੇ ਸਕੂਲ ਟਾਈਮ 'ਚ ਬਾਹਰ ਜਾਂ ਅੰਦਰ, ਜਾਂ ਮੰਮੀ ਵੀ ਕਈ ਵਾਰ ਕਹਿ ਦਿੰਦੇ ਬੇਟੇ ਮੈਟਰ ਨਹੀਂ ਕਰਦਾ ਕਿ ਤੁਸੀਂ ਜਿੱਤ ਰਹੇ ਹੋ, ਤੁਸੀਂ

0: ਹਾਰ ਰਹੇ ਹੋ ਤਾਂ ਹਮੇਸ਼ਾ ਸਪੋਰਟਸਮੈਨ ਸਪਿਰਿਟ ਦੇ ਨਾਲ ਆਪਣੀ ਗੇਮ ਪਲੇ ਕਰੋ, ਹਮੇਸ਼ਾ ਆਲ ਇਨ ਕਰੋ, ਜਿੰਨਾ ਤੁਸੀਂ ਆਪਣੀ ਤਰਫ ਤੋਂ ਐਫਰਟ ਕਰ ਸਕਦੇ ਹੋ ਉਨੀ ਐਫਰਟ ਕਰਕੇ ਤੁਸੀਂ ਖੇਲੋ ਔਰ ਇੰਜੋਏ ਕਰੋ।
1: ਬਿਲਕੁਲ, ਜੇ ਜੋ ਤੁਸੀਂ ਗੱਲ ਕਰ ਰਹੇ ਹੋ ਸਪੋਰਟਸਮੈਨਸ਼ਿਪ ਦੀ, ਉਸੇ ਨੂੰ ਹੀ ਉਸੇ ਨਾਲ ਜੁੜਿਆ ਹੋਇਆ ਅੱਜ ਇੱਕ ਹੋਰ ਦਿਨ ਹੈਗਾ, ਉਹਨੂੰ ਮਨਾ ਰਹੇ ਆ ਇੰਟਰਨੈਸ਼ਨਲ ਫੇਅਰ ਪਲੇ ਡੇ।
0: ਫੇਅਰ ਪਲੇ ਡੇ,
1: ਬਿਲਕੁਲ, ਫੇਅਰ ਪਲੇ ਡੇ ਇੱਕ ਇਸ ਤਰ੍ਹਾਂ ਦਾ ਦਿਨ ਹੈ ਜਿਹੜਾ ਸਪੋਰਟਸ ਦੇ ਵਿੱਚ ਜਿਹੜੀ ਹੈ ਇੱਕ ਫਰੈਂਡਸ਼ਿਪ ਦੀ ਸਪਿਰਿਟ ਹੁੰਦੀ ਹੈ, ਸੋਲੀਡੈਰਿਟੀ ਦੀ ਹੁੰਦੀ ਹੈ, ਟੋਲਰੈਂਸ ਦੀ, ਇਨਕਲੂਜਨ ਦੀ, ਨੋਨ ਡਿਸਕ੍ਰੀਮੀਨੇਸ਼ਨ ਦੀ। ਕਿ ਫੇਅਰ ਪਲੇ ਦੇ ਵਿੱਚ ਸਿਰਫ ਸਪੋਰਟਸਮੈਨਸ਼ਿਪ ਹੀ ਨਹੀਂ, ਉਸ ਤੋਂ ਇਲਾਵਾ ਇੱਕ ਤਾਂ ਹੁੰਦੇ ਆ ਜਿਹੜੀ ਅਸੀਂ ਖੇਡ ਖੇਡ ਰਹੇ ਹਾਂ ਉਹਦੇ ਲਿਖੇ ਹੋਏ ਰੂਲ ਹੁੰਦੇ ਆ
0: ਜੀ,
1: ਇਹ ਰੂਲ ਨੇ, ਮੈਂ ਕ੍ਰਿਕਟ ਖੇਡ ਰਿਹਾ ਅਤੇ ਕ੍ਰਿਕਟ ਦੇ ਇਹ ਸਾਰੇ ਰੂਲ ਨੇ, ਮੈਨੂੰ ਪਤਾ ਮੈਨੂੰ ਮੰਨਣੇ ਪੈਣੇ। ਲੇਕਿਨ ਬਹੁਤ ਸਾਰੇ ਐਸੇ ਰੂਲ ਹੁੰਦੇ ਨੇ ਖੇਡਾਂ ਦੇ ਵਿੱਚ ਜਿਹੜੇ ਲਿਖੇ ਨਹੀਂ ਹੁੰਦੇ, ਜਿਵੇਂ ਇਨਸਾਨੀਅਤ ਦੇ ਗੁਣ ਹੋ ਗਏ।
0: ਬਿਲਕੁਲ,
1: ਜੇ ਗੇਮ ਖੇਡ ਰਹੇ ਹਾਂ ਅਤੇ ਭਾਵੇਂ ਦੋ ਟੀਮਾਂ ਆਪਸ 'ਚ ਖੇਡ ਰਹੀਆਂ ਨੇ, ਇਹ ਮੰਨਣਾ ਆਪਣੇ ਆਪ 'ਚ ਕਿ ਉਹ ਵੀ ਤਾਂ ਸਾਡੇ ਹੀ ਵਰਗੇ ਨੇ। ਜੇ ਉਹ ਸਾਡੇ ਅਗੇਂਸਟ ਖੇਡ ਰਹੇ ਨੇ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਡੇ ਦੁਸ਼ਮਣ ਨੇ, ਸਾਡੇ ਹੀ ਸਾਥੀ ਨੇ ਉਹ। ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਹੁੰਦੀਆਂ ਫੇਅਰ ਪਲੇ ਦੇ ਵਿੱਚ।
0: ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਜਦੋਂ ਆਪਾਂ ਹਰ ਸਾਲ ਇਸ ਡੇ ਨੂੰ ਮਨਾਉਂਦੇ ਹਾਂ ਜਾਂ ਫਿਰ ਕਿਸੇ ਵੀ ਸਪੋਰਟਸ ਦੀ ਆਪਾਂ ਗੱਲ ਕਰਦੇ ਹਾਂ, ਉਹਦੇ 'ਚ ਫੇਅਰ ਪਲੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਹਰ ਬੱਚਾ, ਹਰ ਇੱਕ ਪਲੇਅਰ ਆਪਾਂ ਕਹੀਏ, ਹਰ ਇੱਕ ਪਲੇਅਰ ਇੱਕ ਸੇਮ ਮਾਇੰਡਸੈਟ ਦੇ ਨਾਲ ਆਉਂਦਾ ਕਿ ਜੋ ਹੋਏਗੀ ਦੇਖੀ ਜਾਏਗੀ, ਬਟ ਫੇਅਰ ਪਲੇਅ ਕਰਨਾ ਹੈ। ਤੁਸੀਂ ਕੋਈ ਵੀ, ਤੁਸੀਂ ਇਮਾਨਦਾਰ ਹੋਣੇ ਚਾਹੀਦੇ ਹੋ ਆਪਣੀ ਗੇਮ ਨੂੰ ਲੈ ਕੇ, ਤੁਹਾਡੇ ਦਿਲ 'ਚ ਪ੍ਰੋਪਰ ਰਿਸਪੈਕਟ ਹੋਣੀ ਚਾਹੀਦੀ ਹੈ ਆਪਣੀ ਗੇਮ ਨੂੰ ਲੈ ਕੇ, ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਕਰ ਰਹੇ ਹੋ, ਤੁਸੀਂ ਉਹਨੂੰ ਐਜ਼ ਅ ਕਰੀਅਰ ਓਪਟ ਕੀਤਾ ਹੈ, ਜਾਂ ਜਦੋਂ ਤੁਸੀਂ ਉਹਨੂੰ ਪਲੇਅ ਵੀ ਕਰ ਰਹੇ ਹੋ, ਉਹ ਤੁਹਾਡੇ ਵਾਸਤੇ ਰੱਬ ਤੋਂ ਘੱਟ ਨਹੀਂ ਹੁੰਦੀ। ਅਤੇ ਜਦੋਂ ਤੁਸੀਂ ਉਸੇ ਚੀਜ਼ ਦਾ ਸਤਿਕਾਰ ਨਹੀਂ ਕਰਦੇ, ਉਹਨੂੰ ਇਮਾਨਦਾਰੀ ਨਾਲ ਨਹੀਂ ਖੇਡਦੇ, ਤਾਂ ਕਹਿੰਦੇ ਨੇ ਨਾ ਕਿ ਅਗਰ ਤੁਸੀਂ ਸਪੋਰਟਸ ਦੇ ਨਹੀਂ ਹੋ ਸਕਦੇ, ਤੁਸੀਂ ਆਪਣੀ ਗੇਮਸ ਦੇ ਨਹੀਂ ਹੋ ਸਕਦੇ, ਤਾਂ ਗੇਮਸ ਵੀ ਤੁਹਾਡੀਆਂ ਨਹੀਂ ਹੋ ਸਕਦੀਆਂ।
1: ਬਿਲਕੁਲ, ਫੇਅਰ ਪਲੇਸ ਜਿਹੜਾ ਇੱਕ ਬੜਾ ਕੰਪਲੈਕਸ, ਜਿਹਾ ਕੰਸੈਪਟ ਹੈਗਾ। ਇੱਕ ਤਾਂ ਅਸੀਂ ਬੇਸਿਕ ਕਹਿ ਸਕਦੇ ਹਾਂ ਕਿ ਫੰਡਾਮੈਂਟਲ ਵੈਲਿਊਜ਼ ਹੁੰਦੀਆਂ ਸਪੋਰਟਸ ਦੇ ਵਿੱਚ ਜਾਂ ਰੈਗੂਲਰ ਆਮ ਤੌਰ ਦੀਆਂ ਜ਼ਿੰਦਗੀ ਦੇ ਵਿੱਚ, ਕਿਉਂਕਿ ਫੇਅਰ ਪਲੇ ਡੇ ਦੇ ਵਿੱਚ ਅਸੀਂ ਸਿਰਫ ਸਪੋਰਟਸ ਦੀ ਨਹੀਂ ਗੱਲ ਕਰ ਰਹੇ, ਅਸੀਂ ਗੱਲ ਕਰ ਰਹੇ ਹਾਂ ਰੋਜ਼ਾਨਾ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ। ਉੱਥੇ ਵੀ ਜਿਹੜੀ ਫੇਅਰ ਪਲੇ ਜਾਂ ਅਸੀਂ ਕੰਸੈਪਟ ਸੁਣਦੇ ਹਾਂ ਆਪਣੇ ਪੰਜਾਬ ਦੇ ਕਲਚਰ 'ਚ, ਕਿਰਤ ਦਾ, ਕਿਰਤ ਕਰੋ, ਜਿਹੜੀ ਉਹ ਕਿਰਤ ਹੁੰਦੀ ਹੈ, ਉਹ ਓਨੈਸਟੀ ਜਿਹੜੀ ਹੈ, ਉਹ ਫੇਅਰ ਪਲੇ 'ਚ ਆਉਂਦੀ ਹੈ। ਕਿ ਇੱਕ ਜਿਹੜੀਆਂ ਬੇਸਿਕ ਟੀਮ ਸਪਿਰਿਟ ਹੈ, ਫਰੈਂਡਸ਼ਿਪ ਹੈ, ਇਕੁਐਲਿਟੀ ਦੀਆਂ ਗੱਲਾਂ ਹੋ ਗਈਆਂ, ਉਸ ਤੋਂ ਬਾਅਦ ਅਨਰਿਟਨ ਰੂਲਸ ਹੋ ਗਏ ਜਿਸ ਦੇ ਵਿੱਚ ਆਪਣਾ ਓਪੋਨੈਂਟ ਹੋਵੇ, ਭਾਵੇਂ ਓਪੋਨੈਂਟ ਖੇਡਾਂ ਦਾ ਹੋਵੇ ਅਤੇ ਭਾਵੇਂ ਅਸੀਂ ਕੋਈ ਪ੍ਰੋਜੈਕਟ ਬਣਾ ਰਹੇ ਹਾਂ ਜਾਂ ਅਸੀਂ ਕਾਲਜ ਦੇ ਵਿੱਚ ਕੋਈ ਕੰਪੀਟੀਸ਼ਨ ਦਾ ਹਿੱਸਾ ਬਣ ਰਹੇ ਹਾਂ, ਉਸ ਕੰਪੀਟੀਸ਼ਨ ਦਾ ਵੀ ਫੇਅਰ ਪਲੇ ਹੋਵੇ ਕਿ ਮੈਂ ਭਾਸ਼ਣ ਪ੍ਰਤੀਯੋਗਤਾ ਦਾ ਹਿੱਸਾ ਤਾਂ ਬਣ ਗਿਆ, ਲੇਕਿਨ ਜਿਹੜਾ ਮੇਰੇ ਸਾਥ ਹੈਗਾ ਆ ਉਹ ਭਾਵੇਂ ਮੇਰੇ ਅਗੇਂਸਟ ਬੋਲ ਰਿਹਾ ਪਰ ਉਹ ਵੀ ਮੇਰਾ ਸਾਥੀ ਹੈ, ਉਸ ਚੀਜ਼ ਨੂੰ ਮੰਨਣਾ, ਸਵੀਕਾਰ ਕਰਨਾ, ਉਹ ਹੁੰਦਾ ਫੇਅਰ ਪਲੇ।
0: ਜੀ ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਇੱਕ ਅਸਲੀ ਖਿਡਾਰੀ, ਇੱਕ ਅਸਲੀ ਇਨਸਾਨ ਆਪਾਂ ਉਹਨੂੰ ਹੀ ਕਹਾਂਗੇ ਜੋ ਹਰ ਕੀਮਤ 'ਤੇ ਜਿੱਤਦਾ ਹੈ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਹਰ ਕੀਮਤ 'ਤੇ ਜਿੱਤਣਾ ਹੀ ਹੈ, ਜਿਨ੍ਹਾਂ ਦੇ ਦਿਮਾਗ 'ਚ ਇਹ ਚੀਜ਼ ਹੋਏਗੀ, ਪਰ ਉਹ ਇਨਸਾਨ ਹੈ ਜੋ ਇਮਾਨਦਾਰੀ ਅਤੇ ਸਤਿਕਾਰ ਨਾਲ ਖੇਲੇ, ਬਿਕੋਜ਼ ਲਾਈਫ ਇਜ਼ ਆਲਸੋ ਅ ਜਰਨੀ। ਤੁਸੀਂ ਤੁਹਾਨੂੰ ਇਹ ਖੇਲਣੀ ਹੀ ਪਏਗੀ, ਤੁਹਾਨੂੰ ਇਹਨੂੰ ਜਿਸ ਮਰਜ਼ੀ ਤਰੀਕੇ ਨਾਲ, ਚਾਹੇ ਖੁਸ਼ ਹੋ ਕੇ, ਰੋ ਕੇ, ਜਿਵੇਂ ਮਰਜ਼ੀ ਕਰੋ, ਪਰ ਤੁਹਾਨੂੰ ਜਿੰਨੇ ਤੁਹਾਡੇ ਸਾਹ ਲਿਖੇ ਆ ਉਹਨੇ ਲੈਣੇ ਹੀ ਪੈਣਗੇ। ਇਸ ਕਰਕੇ ਕਹਿੰਦੇ ਨੇ ਕਿ ਜਿੰਨਾ ਆਪਾਂ ਇਮਾਨਦਾਰੀ ਨਾਲ, ਓਨੈਸਟੀ ਨਾਲ, ਇਤਬਾਰ ਨਾਲ ਆਪਣੀ ਲਾਈਫ ਗੁਜ਼ਾਰਾਂਗੇ, ਤਾਂ ਉਨਾ ਹੀ ਜ਼ਿਆਦਾ ਬੈਟਰ ਹੈ ਆਪਣੇ ਵਾਸਤੇ ਵੀ, ਫਿਊਚਰ ਵਾਸਤੇ ਵੀ।
1: ਬਿਲਕੁਲ, ਅਤੇ ਅਰੁਸ਼ੀ, ਮੈਨੂੰ ਲੱਗਦਾ ਫੇਅਰ ਪਲੇ ਦੀਆਂ ਗੱਲਾਂ ਤਾਂ ਬਹੁਤ ਹੋ ਗਈਆਂ ਅਤੇ ਹੁਣ ਪਲੇ ਜਾਂ ਸਪੋਰਟਸ ਦੇ ਬਾਰੇ ਵੀ ਕੁਝ ਗੱਲਾਂ ਸੁਣਨੀਆਂ ਨੇ।
0: ਜੀ ਬਿਲਕੁਲ,
1: ਅਤੇ ਸੈਗਮੈਂਟ ਦਾ ਵੇਲਾ ਹੋ ਰਿਹਾ ਚੱਕ ਦੇ ਇੰਡੀਆ, ਅਤੇ ਫਿਰ ਸੁਣਦੇ ਹਾਂ ਇੱਕ ਗੀਤ।

0: ਚੱਕ ਦੇ ਇੰਡੀਆ ਸੈਗਮੈਂਟ ਦਾ ਵੇਲਾ ਹੋ ਗਿਆ ਹੈ, ਸ਼ੁਰੂ ਕਰ ਰਹੇ ਹਾਂ ਸੈਗਮੈਂਟ ਚੱਕ ਦੇ ਇੰਡੀਆ 'ਤੇ। ਅਰੁਸ਼ੀ, ਫਿਰ ਸਪੋਰਟਸ ਨਿਊਜ਼, ਸਪੋਰਟਸ ਹੈਡਲਾਈਨਸ ਲੈ ਕੇ ਆਏ ਹਾਂ ਅਸੀਂ, ਅਤੇ ਸਪੋਰਟਸ ਦੀ ਗੱਲ ਕਰਾਂਗੇ। ਅਤੇ ਸਭ ਤੋਂ ਪਹਿਲਾਂ ਤਾਂ IPL 'ਤੇ ਆਉਣ ਚਾਹੁੰਦਾ ਹੈ। IPL 2026 ਚੱਲ ਰਿਹਾ ਹੈ, ਅਤੇ ਇੱਕ ਤਾਂ ਅੱਜ ਦੀ ਹੀ ਹੈਡਲਾਈਨ ਹੈ, ਦਿੱਲੀ ਕੈਪੀਟਲਸ ਨੇ ਰਾਜਸਥਾਨ ਰੋਇਲਸ ਨੂੰ ਇੱਕ ਵੱਡਾ ਝਟਕਾ ਦਿੱਤਾ, ਅਤੇ ਮਿਸ਼ੇਲ ਸਟਾਰਕ ਨੇ ਝਟਕਾਈਆਂ 4 ਵਿਕਟਾਂ। IPL 2026 ਦੇ ਇੱਕ ਬੇਹੱਦ ਹੀ ਅਹਿਮ ਅਤੇ ਕਰੋ ਜਾਂ ਮਰੋ ਵਰਗੇ ਮੁਕਾਬਲੇ ਦੇ ਵਿੱਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰੋਇਲਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਰਾਜਸਥਾਨ ਦੀ ਟੀਮ ਇੱਕ ਸਮੇਂ 14 ਓਵਰਾਂ ਵਿੱਚ 160 ਦੌੜਾਂ ਬਣਾ ਕੇ 220 ਵੱਲ ਵੱਧ ਰਹੀ ਸੀ, ਪਰ ਦਿੱਲੀ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਆਪਣੀ ਘਾਤਕ ਗੇਂਦਬਾਜ਼ੀ ਦੇ ਨਾਲ ਮੈਚ ਦਾ ਪਾਸਾ ਪਲਟ ਦਿੱਤਾ, ਅਤੇ ਰਾਜਸਥਾਨ ਰੋਇਲਸ ਦੀ ਇਸ ਹਾਰ ਤੋਂ ਬਾਅਦ ਉਹਨਾਂ ਦੇ ਸਟਾਰ ਖਿਡਾਰੀ ਰਿਆਨ ਪਰਾਗ ਨੇ ਟੀਮ ਦੇ ਖਰਾਬ ਪ੍ਰਦਰਸ਼ਨ 'ਤੇ ਬੜੀ ਭਾਰੀ ਨਿਰਾਸ਼ਾ ਵੀ ਜਤਾਈ ਹੈ।
1: ਜੀ ਬਿਲਕੁਲ, ਜੇ ਆਪਾਂ ਅਗਲੀ ਸਾਡੀ ਨਿਊਜ਼ ਦੀ ਗੱਲ ਕਰੀਏ ਜੋ ਖੇਡ ਜਗਤ 'ਚੋਂ ਆ ਰਹੀ ਹੈ, ਉਹ ਵੀ ਇਸੇ ਦੇ ਰਿਲੇਟਿਡ ਹੈ ਕਿ ਪੰਜਾਬ ਕਿੰਗਸ ਦੀ ਲਗਾਤਾਰ 6ਵੀਂ ਹਾਰ ਹੋਈ ਹੈ, ਜਿਹਦੇ 'ਚ RCB ਨੇ ਪਲੇਅਰ ਆਫ ਵਿੱਚ ਬਣਾਈ ਆਪਣੀ ਜਗ੍ਹਾ। ਜੇ ਆਪਾਂ IPL 2026 ਦੀ ਗੱਲ ਕਰ ਰਹੇ ਹਾਂ ਤਾਂ ਇਹਦੇ 'ਚ ਇੱਕ ਅਹਿਮ ਜੋ ਮੁਕਾਬਲੇ ਵਿੱਚ ਰੋਇਲ ਚੈਲੇਂਜਰਸ ਬੈਂਗਲੁਰੂ RCB ਨੇ ਪੰਜਾਬ ਕਿੰਗਸ ਮਤਲਬ PBKS ਨੂੰ 23 ਦੌੜਾਂ ਨਾਲ ਹਰਾ ਕੇ ਪਲੇਅਰ ਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। RCB ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਂਕਟੇਸ਼ ਅਈਅਰ ਦੀਆਂ ਸ਼ਾਨਦਾਰ 73 ਦੌੜਾਂ ਅਤੇ ਵਿਰਾਟ ਕੋਹਲੀ ਦੀ 58 ਦੌੜਾਂ ਦੀ ਬਦੌਲਤ 222 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ ਸੀ। ਜਵਾਬ ਵਿੱਚ ਸ਼੍ਰੇਸ ਅਈਅਰ ਦੀ ਕਪਤਾਨੀ ਵਾਲੀ ਪੰਜਾਬ ਕਿੰਗਸ ਦੀ ਟੀਮ ਸ਼ਸ਼ਾਂਕ ਸਿੰਘ ਦੀ
0: ਲੜਾਕੂ ਭਾਰੀ ਵੀ ਦੇ ਬਾਵਜੂਦ ਵੀ ਹਾਰ ਗਈ। ਲੇਕਿਨ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਅਤੇ ਪੰਜਾਬ ਦੇ ਹੀ ਪੁੱਤਰ ਸ਼ੁਭਮਨ ਗਿੱਲ ਦਾ IPL 'ਚ ਬੜਾ ਵੱਡਾ ਧਮਾਕਾ ਕਿ ਵਿਰਾਟ ਅਤੇ ਸਚਿਨ ਦੇ ਕਲੱਬ ਦੇ ਵਿੱਚ ਸ਼ਾਮਿਲ ਹੋਏ ਅਤੇ ਉਹ ਪੰਜਾਬ ਦੇ ਫਾਜ਼ਿਲਕਾ ਦੇ ਜੰਪਲ ਅਤੇ ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਨੇ IPL 2026 ਵਿੱਚ ਬੜਾ ਇੱਕ ਇਤਿਹਾਸਿਕ ਰਿਕਾਰਡ ਆਪਣੇ ਨਾਂ ਕਰ ਲਿਆ। ਗਿੱਲ ਨੇ ਸੀਜ਼ਨ ਵਿੱਚ ਆਪਣੇ 500 ਰਨ ਪੂਰੇ ਕਰ ਲਏ ਨੇ ਅਤੇ ਇਸ ਦੇ ਨਾਲ ਉਹ ਵਿਰਾਟ ਕੋਹਲੀ, ਸਚਿਨ ਤੰਦੂਲਕਰ ਅਤੇ ਡੇਵਿਡ ਵਾਰਨਰ ਵਰਗੇ ਦਿੱਗਜਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਨੇ, ਜਿਨ੍ਹਾਂ ਨੇ ਬਤੌਰ ਕਪਤਾਨ ਇੱਕ ਤੋਂ ਵੱਧ IPL ਸੀਜ਼ਨਸ ਵਿੱਚ 500 ਤੋਂ ਵੱਧ ਦੌੜਾਂ ਬਣਾਈਆਂ ਹਨ। ਪੰਜਾਬ ਦੇ ਖੇਡ ਪ੍ਰੇਮੀ ਸ਼ੁਭਮਨ ਗਿੱਲ ਦੀ ਇਸ ਕਾਮਯਾਬੀ 'ਤੇ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹੋਣਗੇ।

0: ਖੇਡ ਜਗਤ 'ਚੋਂ ਜਿਹੜੀ ਸਾਡੀ ਅਗਲੀ ਨਿਊਜ਼ ਆਈ ਹੈ ਸਾਡੇ ਸਰੋਤਿਆਂ ਵਾਸਤੇ, ਉਹ ਹੈ ਕਿ ਏਸ਼ੀਅਨ ਅੰਡਰ 17 ਬਾਕਸਿੰਗ ਚੈਂਪੀਅਨਸ਼ਿਪ ਸ਼ੁਰੂ ਹੋ ਗਈ ਹੈ। ਭਾਰਤ ਦੇ ਮੁੱਕੇਬਾਜ਼ਾਂ ਦਾ ਇਤਿਹਾਸਿਕ ਪ੍ਰਦਰਸ਼ਨ, ਤਾਸ਼ਕੰਦ ਵਿੱਚ ਗੱਡੇ ਉਹਨਾਂ ਨੇ ਝੰਡੇ ਜਿੱਤੇ 17 ਮੈਡਲ। ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿੱਚ ਖੇਡੀ ਗਈ ਏਸ਼ੀਅਨ ਅੰਡਰ 17 ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਨੌਜਵਾਨ ਮੁੱਕੇਬਾਜ਼ਾਂ ਨੇ ਕਮਾਲ ਕਰਕੇ ਦਿਖਾਈ ਹੈ, ਕਿਉਂਕਿ ਭਾਰਤ ਦੇ ਜਿੰਨੇ ਵੀ ਮੁੱਕੇਬਾਜ਼ ਸੀ ਉਹਨਾਂ ਨੇ ਆਪਣੇ ਸਫ਼ਰ ਦਾ ਅੰਤ ਕੁੱਲ 17 ਮੈਡਲ ਜਿੱਤ ਕੇ ਕੀਤਾ, ਜਿਸ ਵਿੱਚ 2 ਗੋਲਡ ਮੈਡਲ, 7 ਸਿਲਵਰ ਮੈਡਲ ਅਤੇ 8 ਬ੍ਰੌਂਜ਼ ਮੈਡਲ ਸ਼ਾਮਲ ਹਨ। ਇਸ ਤੋਂ ਪਹਿਲਾਂ ਅੰਡਰ 15 ਕੈਟੇਗਰੀ ਵਿੱਚ ਵੀ ਭਾਰਤ ਦੇ 27 ਮੈਡਲ ਜਿੱਤੇ ਸਨ। ਸਾਡੇ ਦੇਸ਼ ਦੇ ਇਹਨਾਂ ਛੋਟੇ ਛੋਟੇ ਨੌਜਵਾਨਾਂ ਨੇ, ਸਾਡੇ ਛੋਟੇ ਛੋਟੇ ਸਟਾਰਸ ਨੇ ਕੌਮਾਂਤਰੀ ਪੱਧਰ 'ਤੇ ਭਾਰਤ ਦਾ ਜੋ ਨਾਮ ਹੈ ਉਹ ਰੌਸ਼ਨ ਕੀਤਾ ਹੈ ਅਤੇ ਸਭ ਨੂੰ ਪ੍ਰਾਊਡ ਫੀਲ ਕਰਵਾਇਆ।
1: ਬਿਲਕੁਲ, ਅਤੇ ਅਗਲੀ ਨਿਊਜ਼ ਹੈ ਰਾਸ਼ਟਰਮੰਡਲ ਖੇਡਾਂ, ਕਾਮਨਵੈਲਥ ਗੇਮਸ ਜਿਹਦੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ, ਜਿਹੜੀਆਂ ਹੋਣ ਵਾਲੀਆਂ ਨੇ ਸਕੋਟਲੈਂਡ ਦੇ ਸ਼ਹਿਰ ਗਲਾਸਗੋ ਦੇ ਵਿੱਚ। ਗਲਾਸਗੋ ਦੀਆਂ ਰਾਸ਼ਟਰਮੰਡਲ ਖੇਡਾਂ ਲਈ ਐਕਸ਼ਨ ਮੋਡ 'ਚ ਭਾਰਤ ਸਰਕਾਰ ਆ ਗਈ ਹੈ, ਅਤੇ ਉਹਨਾਂ ਨੇ ਖੇਡ ਮੰਤਰਾਲੇ ਨੇ ਬੜੀ ਹਾਈ ਲੈਵਲ ਮੀਟਿੰਗ ਕੀਤੀ ਹੈ, ਅਤੇ ਉਹਨਾਂ ਨੇ ਭਾਰਤ ਸਰਕਾਰ ਨੇ ਤਿਆਰੀਆਂ ਖਿੱਚ ਲਈਆਂ। ਕੇਂਦਰੀ ਖੇਡ ਮੰਤਰੀ ਨੇ ਭਾਰਤੀ ਖਿਡਾਰੀਆਂ ਦੀ ਟ੍ਰੇਨਿੰਗ, ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਅਤੇ ਉਹਨਾਂ ਦੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਇੱਕ ਉੱਚ ਪੱਧਰੀ ਮੀਟਿੰਗ ਕੀਤੀ, ਅਤੇ ਖੇਡ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਖਿਡਾਰੀਆਂ ਨੂੰ ਹਰ ਸੰਭਵ ਮਦਦ ਦਿੱਤੀ ਜਾਏਗੀ। ਅਤੇ ਮੈਨੂੰ ਲੱਗਦਾ ਮੈਂ ਤਾਂ ਬਹੁਤ ਐਕਸਾਈਟਿਡ ਹਾਂ ਰਾਸ਼ਟਰਮੰਡਲ ਖੇਡਾਂ ਦੇ ਲਈ, ਕਾਮਨਵੈਲਥ ਗੇਮਸ ਦੇ ਲਈ, ਕਿ ਭਾਰਤ ਦੀ ਕੀ ਪ੍ਰਦਰਸ਼ਨੀ ਰਹੇਗੀ, ਅਤੇ ਮੈਨੂੰ ਲੱਗਦਾ ਸਾਡੇ ਸਰੋਤੇ ਵੀ ਬੜੇ ਉਤਸੁਕ ਹੋਣਗੇ।
0: ਜੀ ਬਿਲਕੁਲ, ਜਿਹੜੀ ਸਾਡੀ ਨੈਕਸਟ ਨਿਊਜ਼ ਹੈ ਉਹ ਹੈ ਸਰਫਿੰਗ ਦੀ। ਸਰਫਿੰਗ ਦੇ ਜੋ ਸਾਡੀ ਸਪੋਰਟਸ ਹੈ ਉਹਦੇ ਰਿਲੇਟਡ, ਕਿ ਭਾਰਤੀ ਸਰਫਿੰਗ ਜਗਤ ਤੋਂ ਵੱਡੀ ਖਬਰ ਆ ਸਾਹਮਣੇ ਆ ਰਹੀ ਹੈ ਕਿ ਇੰਡੀਅਨ ਓਪਨ ਆਫ ਸਰਫਿੰਗ, ਮਤਲਬ SFI ਜਾਂ NMPA ਨੇ 2026 ਦਾ ਬਿਗੁਲ ਵਜਾਇਆ ਹੈ, ਜਿਹੜੀ ਇਹਦੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ। ਏਸ਼ੀਅਨ ਗੇਮਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਸਰਫਿੰਗ ਫੈਡਰੇਸ਼ਨ ਆਫ ਇੰਡੀਆ SFI ਨੇ ਐਲਾਨ ਕੀਤਾ ਕਿ NMPA ਇੰਡੀਅਨ ਓਪਨ ਆਫ ਸਰਫਿੰਗ 2026 ਦਾ 7th ਐਡੀਸ਼ਨ 29 ਤੋਂ 31 ਮਾਰਚ ਤੱਕ ਕਰਨਾਟਕਾ ਦੇ ਮੰਗਲੌਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ ਇਸ ਲਈ ਬਹੁਤ ਖਾਸ ਹੈ ਕਿਉਂਕਿ ਇਸ ਸਾਲ ਹੋਣ ਵਾਲੀਆਂ ਏਸ਼ੀਅਨ ਗੇਮਸ 2026, ਇਸ ਵਿੱਚ ਇਸ ਵਾਰ ਭਾਰਤ ਵਿੱਚ ਸਰਫਿੰਗ ਟੀਮ ਪਹਿਲੀ ਵਾਰ ਹਿੱਸਾ ਲੈਣ ਜਾ ਰਹੀ ਹੈ, ਅਤੇ ਇਸ ਟੂਰਨਾਮੈਂਟ ਰਾਹੀਂ ਭਾਰਤ ਦੇ ਬੈਸਟ ਸਰਫਰਸ ਦੀ ਚੋਣ ਕੀਤੀ ਜਾਵੇਗੀ।

0: ਦੋਸਤੋ ਚੱਕ ਦੇ ਇੰਡੀਆ ਸੈਗਮੈਂਟ ਦੇ ਵਿੱਚ ਅੱਗੇ ਵੱਧ ਰਹੇ ਹਾਂ ਅਤੇ ਸਪੋਰਟਸ ਨਿਊਜ਼ ਦੇ ਵਿੱਚ ਬੈਡਮਿੰਟਨ ਜਗਤ ਦੀਆਂ ਕੁਝ ਖਬਰ ਸੁਣਦੇ ਹਾਂ। ਥਾਈਲੈਂਡ ਓਪਨ 2026 ਚੱਲ ਰਿਹਾ ਹੈ, ਸਾਤਵਿਕ ਚਿਰਾਗ ਦੀ ਜੋੜੀ ਨੇ ਫਿਰ ਧਮਾਲ ਮਚਾਇਆ ਅਤੇ ਥਾਈਲੈਂਡ ਓਪਨ ਦੇ ਵਿੱਚ ਉਹ ਰਹੇ ਰਨਰ ਅਪ। ਭਾਰਤ ਦੀ ਸਟਾਰ ਬੈਡਮਿੰਟਨ ਜੋੜੀ ਸਾਤਵਿਕ ਅਤੇ ਚਿਰਾਗ, ਰੰਕੀ ਰੈਡੀ ਅਤੇ ਚਿਰਾਗ ਨੇ ਬੈਂਕੋਕ ਦੇ ਵਿੱਚ ਖੇਡੇ ਗਏ ਥਾਈਲੈਂਡ ਓਪਨ 2026 ਦੇ ਵਿੱਚ ਬੜਾ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਇੱਕ ਬੇਹੱਦ ਰੋਮਾਂਚਕ ਅਤੇ ਸਖ਼ਤ ਮੁਕਾਬਲੇ ਵਿੱਚ ਉਹਨਾਂ ਨੂੰ ਇੰਡੋਨੇਸ਼ੀਆਈ ਜੋੜੀ ਲਿਓ ਰੌਲੀ ਕਾਰਨਾਂਡੋ ਅਤੇ ਡੇਨੀਅਲ ਮਾਰਸਿਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਉਪ ਵਿਜੇਤਾ ਜਾਂ ਰਨਰ ਅਪ ਰਹੇ। ਇਸ ਤੋਂ ਪਹਿਲਾਂ ਸੈਮੀਫਾਈਨਲ ਦੇ ਵਿੱਚ ਇਸ ਭਾਰਤੀ ਜੋੜੀ ਨੇ 82 ਮਿੰਟ ਚੱਲੇ ਮੈਰਾਥਨ ਮੈਚ ਦੇ ਵਿੱਚ ਇੱਕ ਜਿੱਤ ਦਰਜ ਕੀਤੀ ਸੀ।
1: ਜਿਹੜੀ ਸਾਡੀ ਅਗਲੀ ਨਿਊਜ਼ ਹੈ ਉਹ ਆ ਰਹੀ ਹੈ ਚੈੱਸ ਸਪੋਰਟਸ ਦੇ ਰਿਲੇਟਡ, ਜੋ ਕਿ ਹੈ ਕਿ ਸੁਪਰ ਚੈੱਸ ਕਲਾਸਿਕ ਟੂਰਨਾਮੈਂਟ ਹੈ ਉਹਦੀ ਸ਼ੁਰੂਆਤ ਹੋਈ ਸੀ, ਜਿਸ ਦੇ ਵਿੱਚ ਭਾਰਤੀ ਗ੍ਰੈਂਡ ਮਾਸਟਰ ਪ੍ਰਗਿਆਨੰਦਾ ਦੀ ਬਾਦਸ਼ਾਹਤ ਉਹਨੇ ਬਰਕਰਾਰ ਰੱਖੀ। ਭਾਰਤ ਦੇ ਨੌਜਵਾਨ ਸ਼ਤਰੰਜ ਦੇ ਜਾਦੂਗਰ ਅਤੇ ਗ੍ਰੈਂਡ ਮਾਸਟਰ ਆਰ ਪ੍ਰਗਿਆਨੰਦਾ ਨੇ ਕੌਮਾਂਤਰੀ ਪੱਧਰ 'ਤੇ ਇੱਕ ਵਾਰ ਫਿਰ ਆਪਣਾ ਜੋ ਲੋਹਾ ਹੈ ਉਹ ਮਨਵਾਇਆ ਹੈ। ਵਕਾਰੀ ਸੁਪਰ ਚੈੱਸ ਕਲਾਸਿਕ ਟੂਰਨਾਮੈਂਟ ਵਿੱਚ ਸ਼ਾਨਦਾਰ ਚਾਲਾਂ ਚੱਲਦੇ ਹੋਏ ਪ੍ਰਗਿਆਨੰਦਾ ਨੇ ਟੇਬਲ ਵਿੱਚ ਸਾਂਝੇ ਤੌਰ 'ਤੇ ਪਹਿਲਾ ਸਥਾਨ ਜੁਆਇੰਟ ਲੀਡਰ ਬਣਾ ਲਿਆ ਹੈ। ਉਹਨਾਂ ਦੀ ਇਸ ਖੇਡ ਨੇ ਦੁਨੀਆ ਭਰ ਦੇ ਸ਼ਤਰੰਜ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਫਿਰ ਤੋਂ ਖਿੱਚਿਆ ਹੈ।
0: ਅਤੇ ਅਗਲੀ ਖਬਰ ਸੁਣਦੇ ਹਾਂ ਜੂਨੀਅਰ ਏਸ਼ੀਅਨ ਸਕੁਐਸ਼ ਚੈਂਪੀਅਨਸ਼ਿਪ ਦੀ। ਜੂਨੀਅਰ ਏਸ਼ੀਅਨ ਸਕੁਐਸ਼ ਚੈਂਪੀਅਨਸ਼ਿਪ ਦੇ ਵਿੱਚ ਆਰਿਆਵੀਰ ਦੀਵਾਨ ਸੰਭਾਲਣਗੇ ਭਾਰਤ ਦੀ ਕਮਾਨ। ਭਾਰਤ ਦੇ ਉੱਭਰਦੇ ਹੋਏ ਸਿਤਾਰ ਸਕੁਐਸ਼ ਖਿਡਾਰੀ ਆਰਿਆਵੀਰ ਆਗਾਮੀ ਏਸ਼ੀਆਈ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਸਪੀਅਰ ਹੈੱਡ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਭਾਰਤੀ ਸਕੁਐਸ਼ ਫੈਡਰੇਸ਼ਨ ਨੇ ਉਮੀਦ ਜਤਾਈ ਹੈ ਕਿ ਇਸ ਵਾਰ ਭਾਰਤੀ ਜੂਨੀਅਰ ਖਿਡਾਰੀ ਮੈਡਲ ਸੂਚੀ ਵਿੱਚ ਵੱਡਾ ਉਲਟਫੇਰ ਕਰਨਗੇ। ਅਤੇ ਇਸ ਦੇ ਨਾਲ ਸਾਡੇ ਚੱਕ ਦੇ ਇੰਡੀਆ ਸੈਗਮੈਂਟ ਦੀਆਂ ਸਪੋਰਟਸ ਹੈੱਡਲਾਈਨਸ ਅੱਜ ਦੀਆਂ ਖਤਮ ਹੁੰਦੀਆਂ ਨੇ ਅਤੇ ਅਗਲੇ ਸੈਗਮੈਂਟ ਦਾ ਵੀ ਵੇਲਾ ਹੋ ਰਿਹਾ ਹੈ। ਗਰਮੀ ਦੇ ਵਿੱਚ ਅਸੀਂ ਗੱਲ ਕਰਨੀ ਸੀ ਤੁਹਾਡੇ ਨਾਲ ਅਲੱਗ ਅਲੱਗ ਐਨਰਜੀ ਡਰਿੰਕਸ ਦੀਆਂ, ਜਾਂ ਸਿਰਫ ਐਨਰਜੀ ਡਰਿੰਕਸ ਹੀ ਨਹੀਂ, ਜਿਹੜੀ ਗਰਮੀ ਦੇ ਵਿੱਚ ਕੂਲਿੰਗ ਡਰਿੰਕਸ ਦੀਆਂ।
1: ਜੀ ਬਿਲਕੁਲ, ਕਿਉਂਕਿ ਇਹ ਡਰਿੰਕਸ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ, ਬਟ ਉਸ ਤੋਂ ਪਹਿਲੇ ਬਗੈਸ਼ਵਰ ਆਪਾਂ ਇਹਨਾਂ ਚੀਜ਼ਾਂ ਦੀ ਜਦੋਂ ਆਪਾਂ ਗੱਲ ਕਰਨੀ

0: ਤੇ ਦੋਸਤੋ ਵੇਲਾ ਹੋ ਗਿਆ ਹੈ ਅਗਲੇ ਸੈਗਮੈਂਟ ਯੁਵਾਣੀ ਫਿੱਟ ਐਂਡ ਫਾਈਨ ਦਾ। ਤੇ ਫਿੱਟ ਐਂਡ ਫਾਈਨ ਸੈਗਮੈਂਟ ਦੇ ਵਿੱਚ ਇੰਨੀ ਗਰਮੀ, ਜੇਠ ਹਾੜ ਦੀ ਗਰਮੀ ਦੇ ਵਿੱਚ ਫਿੱਟ ਰਹਿਣਾ ਹੋਵੇ ਤੇ ਸਭ ਤੋਂ ਪਹਿਲਾਂ ਤੇ ਗਰਮੀ ਦਾ ਤੋੜ ਲੱਭਣਾ ਪੈਂਦਾ। ਤੇ ਪ੍ਰੋਗਰਾਮ ਸੁਣ ਰਹੇ ਹੋ ਯੁਵਾਣੀ, ਤੇ ਯੁਵਾਣੀ ਦੇ ਵਿੱਚ ਮੈਂ ਤੁਹਾਡਾ ਦੋਸਤ ਬਾਗੇਸ਼ਵਰ ਤੇ
1: ਆਰਜੇ ਅਰੁਸ਼ੀ।
0: ਅਤੇ ਅਰੁਸ਼ੀ, ਹੁਣ ਇੰਨੀ ਗਰਮੀ ਹੈ ਅਤੇ ਫਿੱਟ ਐਂਡ ਫਾਈਨ ਵੀ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਗਰਮੀ ਦੇ ਵਿੱਚ ਹਾਈਡਰੇਟਡ ਰਹਿਣਾ ਵੀ ਬਹੁਤ ਜ਼ਰੂਰੀ ਹੈ। ਅਤੇ
1: ਬਿਲਕੁਲ
0: ਤੁਸੀਂ ਦੱਸੋ, ਠੰਡ ਦੇ ਲਈ ਗਰਮੀ, ਜਦ ਇੱਕ ਤੁਹਾਨੂੰ ਇੱਕ ਇਗਜ਼ਾਮਪਲ ਦੇਣਾ, ਤੁਸੀਂ ਧੁੱਪ ਦੇ ਵਿੱਚੋਂ ਭਾਵੇਂ ਚੱਲ ਕੇ ਆ ਰਹੇ ਹੋ ਜਾਂ ਕਾਲਜ ਤੋਂ ਵਾਪਸ ਆ ਰਹੇ ਹੋ ਜਾਂ ਕੰਮ ਤੋਂ ਵਾਪਸ ਆ ਰਹੇ ਹੋ, ਅਤੇ ਕਿਸ ਤਰ੍ਹਾਂ ਦੀ ਡਰਿੰਕ ਦਾ ਤੁਹਾਨੂੰ ਸ਼ੌਂਕ ਹੁੰਦਾ ਹੈ ਜਾਂ ਦਿਲ ਕਰਦਾ ਕੁਛ ਠੰਡਾ ਜਿਹਾ ਹੋਵੇ, ਕੀ
1: ਬਿਲਕੁਲ
0: ਕੀ ਸਮਝਦੇ ਤੁਸੀਂ ਠੰਡੇ ਤੋਂ?
1: ਮੈਨੂੰ ਐਵੇਂ ਲੱਗਦਾ ਕਿ ਸਾਰੇ ਲੋਕ ਜੋ ਨੇ ਨਾ ਉਹ ਬੇਸਿਕਲੀ ਠੰਡਾ ਪਾਣੀ ਪੀਣਾ ਤਾਂ ਅਵੋਇਡ ਕਰਦੇ ਨੇ ਕਿ ਅਸੀਂ ਬਾਹਰੋਂ ਆਉਂਦੇ ਹੀ ਫਟਾਫਟ ਜੋ ਕਿ ਠੰਡਾ ਪਾਣੀ ਨਾ ਪੀ ਕੇ, ਬਟ ਕੁਛ ਐਸਾ ਕੁਛ ਕੂਲਿੰਗ ਜਾਂ ਪੀ ਲਈਏ ਜਿਹਦੇ ਨਾਲ ਜਿਹਦੀ ਤਸੀਰ ਵੀ ਠੰਡੀ ਹੋਏ ਕਿ ਬਾਡੀ 'ਚ ਜਾ ਕੇ ਉਹਨੂੰ ਸਾਨੂੰ ਐਨਰਜੀ ਵੀ ਦੇ, ਸਾਡੀ ਇਮਿਊਨਿਟੀ ਹੈ ਉਹਨੂੰ ਵੀ ਬਿਲਡ ਰੱਖੇ, ਜੋ ਸਾਡਾ ਡੇਲੀ ਦਾ ਆਪਾਂ ਕਹਿੰਦੇ ਹਾਂ ਕਿ ਡੀਹਾਈਡਰੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਗਰਮੀ ਦੇ ਵਿੱਚ, ਉਹਨੂੰ ਵੀ ਬਿਲਡ ਰੱਖੇ। ਤਾਂ ਮੈਨੂੰ ਲੱਗਦਾ ਕਿ ਜਾਂਦੇ ਆਪਾਂ ਨਿੰਬੂ ਪਾਣੀ ਜਾਂ ਪੁਦੀਨੇ ਵਾਲਾ ਪਾਣੀ ਜੋ ਹੁੰਦਾ ਉਹਨੂੰ ਪ੍ਰੈਫਰੈਂਸ ਦਿੰਦੇ ਹਾਂ ਕਿ ਜਾ ਕੇ ਉਹ ਪੀ ਸਕੀਏ ਔਰ ਜੋ ਐਨਰਜੀ ਹੈ ਉਹਨੂੰ ਦੁਬਾਰਾ ਬੂਸਟ ਮਿਲੇ।
0: ਬਿਲਕੁਲ, ਨਿੰਬੂ ਪਾਣੀ ਤਾਂ ਹੋ ਗਿਆ ਉਹ ਜੀ, ਕਿ ਸਭ ਤੋਂ ਜਿਹੜਾ ਜ਼ਰੂਰੀ ਹੈ ਜਾਂ ਸਭ ਤੋਂ ਪਹਿਲਾਂ ਧਿਆਨ 'ਚ ਆਉਂਦਾ, ਭਾਵੇਂ ਖੇਡ ਕੇ ਆਈਏ ਅਤੇ ਨਿੰਬੂ ਪਾਣੀ ਮਿਲ ਜਾਵੇ, ਵਿੱਚ ਸ਼ੱਕਰ ਪਾਈ ਹੋਵੇ, ਥੋੜ੍ਹਾ ਜਿਹਾ ਨਮਕੀਨ ਹੋਵੇ ਅਤੇ ਨਾਲ ਪੁਦੀਨਾ ਹੋਵੇ ਅਤੇ ਹੋਰ ਮਜ਼ਾ ਹੈ। ਪਰ ਨਿੰਬੂ
1: ਬਿਲਕੁਲ
0: ਪਾਣੀ ਤੋਂ ਇਲਾਵਾ ਜੇ ਅਸੀਂ ਆਪਣੇ ਰਵਾਇਤੀ ਠੰਡੇ ਮਿੱਠੇ ਡਰਿੰਕਸ ਦੀ ਗੱਲ ਕਰੀਏ ਤਾਂ ਇੱਕ ਤਾਂ ਮੇਰੇ ਧਿਆਨ 'ਚ ਇਹ ਆ ਰਿਹਾ ਕਿਉਂਕਿ ਮੈਂ ਅੱਜ ਹੀ ਬਣਾ ਕੇ ਪੀਤਾ, ਬੇਲ ਦਾ ਸ਼ਰਬਤ।
1: ਜੀ ਬਿਲਕੁਲ, ਕਿਉਂਕਿ ਮੈਨੂੰ ਐਵੇਂ ਲੱਗਦਾ ਕਿ ਆਪਾਂ ਕਹਿੰਦੇ ਹਾਂ ਨਾ ਕਿ ਆਪਾਂ ਪਾਣੀ ਦੇ ਨਾਲ ਐਕਸਪੈਰੀਮੈਂਟਸ ਕਰ ਸਕਦੇ ਹਾਂ, ਔਰ ਗਰਮੀ ਦੇ ਵਿੱਚ ਮੇਨ ਚੀਜ਼ ਹੀ ਆਈ ਹੁੰਦੀ ਹੈ ਕਿ ਤੁਸੀਂ ਪਾਣੀ, ਹੁਣ ਠੰਡਾ ਪਾਣੀ ਲੋਕ ਅਵੋਇਡ ਕਰਦੇ ਹਾਂ ਬਿਕੋਜ਼ ਉਹਦੇ ਠੰਡੇ ਪਾਣੀ, ਪਾਣੀ ਠੰਡਾ ਹੋਏਗਾ ਪਰ ਉਹਦੀ ਜੋ ਤਸੀਰ ਹੈ ਉਹ ਗਰਮ ਹੁੰਦੀ ਹੈ, ਇਸ ਕਰਕੇ ਬਾਡੀ 'ਚ ਜਾ ਕੇ ਉਹ ਸਿਰਫ ਥੋੜ੍ਹੇ ਟਾਈਮ ਦੀ ਜੋ ਆਪਾਂ ਨੂੰ ਉਹਨੇ ਕੂਲਿੰਗ ਇਫੈਕਟ ਹੈ ਉਹ ਬਾਡੀ ਨੂੰ ਦੇਣਾ, ਬਟ ਉਸ ਤੋਂ ਬਾਅਦ ਉਹ ਪਿਆਸ ਬਹੁਤ ਜ਼ਿਆਦਾ ਲੱਗੇਗੀ। ਔਰ ਵੈਸੇ ਵੀ ਆਪਾਂ ਕਹਿੰਦੇ ਹਾਂ ਕਿ ਜਦੋਂ ਆਪਾਂ ਠੰਡੀਆਂ ਚੀਜ਼ਾਂ ਜ਼ਿਆਦਾ ਲਈਏ ਨਾ, ਬਾਡੀ 'ਚ ਜੋ ਹੀਟ ਹੈ ਉਹ ਬਹੁਤ ਜ਼ਿਆਦਾ ਸਟਾਰਟ ਹੋਣ ਲੱਗ ਜਾਂਦੀ, ਹੀਟ ਪ੍ਰੋਡਿਊਸ ਹੁੰਦੀ ਹੈ ਜਿਹਦੇ ਨਾਲ ਗਰਮੀ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ। ਇਸ ਕਰਕੇ ਜੋ ਆਪਾਂ ਠੰਡੀ ਤਸੀਰ ਵਾਲੀਆਂ ਚੀਜ਼ਾਂ ਨੇ, ਮੈਂ ਐਵੇਂ ਨਹੀਂ ਕਹਿ ਰਹੀ ਕਿ ਠੰਡਾ ਪਾਣੀ ਬਿਲਕੁਲ ਹੀ ਨਹੀਂ ਪੀਣਾ, ਬਟ ਆਪਾਂ ਹਾਂ ਮਿਕਸ ਕਰਕੇ ਪੀ ਸਕਦੇ ਹਾਂ, ਜਿਵੇਂ ਵੀ ਆਪਾਂ ਨੂੰ ਸੂਟੇਬਲ ਹੈ ਆਪਾਂ ਉਵੇਂ ਪੀ ਸਕਦੇ ਹਾਂ, ਬਿਕੋਜ਼ ਜਦੋਂ ਆਪਾਂ ਠੰਡੀ ਤਸੀਰ ਵਾਲੀਆਂ ਚੀਜ਼ਾਂ ਲਵਾਂਗੇ ਨਾ, ਉਹਦੇ ਨਾਲ ਆਪਣੀ ਬਾਡੀ ਦਾ ਜੋ ਟੈਂਪਰੇਚਰ ਹੈ, ਜੋ ਸਾਡੀ ਇਮਿਊਨਿਟੀ ਹੈ ਉਹ ਬਿਲਟ ਰਹੇਗੀ, ਟੈਂਪਰੇਚਰ ਜ਼ਿਆਦਾ ਉੱਪਰ ਨੀਚੇ ਰਹੇਗਾ, ਬੀਪੀ ਠੀਕ ਰਹੇਗਾ, ਸਭ ਤੋਂ ਮੇਨ ਇਸ਼ੂ ਜੋ ਗਰਮੀ ਦੇ ਵਿੱਚ ਆਉਂਦਾ।
0: ਬਿਲਕੁਲ, ਤੇ ਮੈਨੂੰ ਲੱਗਦਾ ਸਾਡੇ ਸਰੋਤੇ ਵੀ ਬਹੁਤ ਸਿਆਣੇ ਆ ਕਿ ਇੱਕਦਮ ਪੂਰਾ ਠੰਡਾ ਪਾਣੀ ਉਹ ਤਾਂ ਨਹੀਂ ਹੀ ਪੀਣਾ ਚਾਹੀਦਾ।

0: ਲੇਕਿਨ ਉਸ ਕਿਉਂਕਿ ਉਸ ਦੇ ਨਾਲ ਅਸੀਂ ਬਾਹਰੋਂ ਆ ਰਹੇ ਹਾਂ ਤਾਂ ਇੱਕਦਮ ਠੰਡੀ ਚੀਜ਼ ਲਵਾਂਗੇ, ਜਿਹੜਾ ਟੈਂਪਰੇਚਰ ਬਾਡੀ ਦਾ ਨਾ ਉਹ ਵੀ ਕਈ ਵਾਰ ਜਿਹੜਾ ਠੰਡਾ ਗਰਮ ਹੋਣ ਦੇ ਨਾਲ ਥੋੜ੍ਹਾ ਰਿਸਕ ਰਹਿੰਦਾ ਹੈ, ਜਾਂ ਇਨਫੈਕਸ਼ਨ ਦਾ ਵੀ ਡਰ ਹੋ ਜਾਂਦਾ ਹੈ ਕਈ ਵਾਰ ਤਾਂ, ਪਰ ਉਸ ਦੇ ਨਾਲ ਅਸੀਂ ਠੰਡੇ ਪਾਣੀ ਦੇ ਨਾਲ ਥੋੜ੍ਹੇ ਫਲੇਵਰ ਪਾ ਸਕਦੇ ਹਾਂ। ਮੈਂ ਹੁਣੇ ਗੱਲ ਕਰ ਰਿਹਾ ਸੀ ਬੇਲ ਦੇ ਸ਼ਰਬਤ ਦੀ,
1: ਜੀ
0: ਅਤੇ ਬੇਲ ਜਾਂ ਵੁੱਡ ਐਪਲ ਕਹਿੰਦੇ ਨੇ ਆਪਣਾ ਪੰਜਾਬ ਦਾ ਜਾਂ ਉੱਤਰੀ ਭਾਰਤ ਦਾ ਇੱਕ ਰਵਾਇਤੀ ਰੁੱਖ ਹੈਗਾ। ਇੱਕ ਤਾਂ ਬੇਲ ਦਾ ਪੱਤਾ ਵੈਸੇ ਹੀ ਬੜਾ ਸ਼ੁੱਧ ਜਾਂ ਮੰਦਰਾਂ ਦੇ ਵਿੱਚ ਵੀ ਚੜ੍ਹਾਇਆ ਜਾਂਦਾ, ਲੋਕ ਕਾਫੀ ਮੰਨਦੇ ਨੇ, ਪਰ ਜਿਹੜਾ ਇਸਦਾ ਫਲ ਹੈ ਵੁੱਡ ਐਪਲ ਜਾਂ ਬੇਲ ਦਾ ਫਲ, ਉਸ ਦਾ ਸ਼ਰਬਤ ਬੜਾ ਹੀ ਸਵਾਦ ਮਿੱਠਾ ਬਣਦਾ ਕਿ ਉਸਨੂੰ ਇੱਕ ਤਾਂ ਇੰਨੀ ਸਖਤ ਉਹਦੀ ਛਿੱਲ ਹੁੰਦੀ ਹੈ ਕਿ ਦੇਖ ਕੇ ਲੱਗਦਾ ਨਹੀਂ ਹੈ ਕਿ ਇੰਨੀ ਸਖਤ ਛਿੱਲ ਦੇ ਅੰਦਰ ਇੰਨਾ ਮਿੱਠਾ ਇੰਨਾ ਸਵਾਦ
1: ਬਿਲਕੁਲ
0: ਫਲ ਨਿਕਲੇਗਾ।
1: ਬਿਲਕੁਲ ਮੈਨੂੰ ਲੱਗਦਾ ਕਿ ਆਪਾਂ ਜਿਵੇਂ ਕਹਿੰਦੇ ਨੇ ਕਿ ਜਿਵੇਂ ਕੋਕੋਨਟ ਹੈ, ਆਪਾਂ ਕੋਕੋਨਟ ਦੀ ਗੱਲ ਕਰਦੇ ਹਾਂ, ਆਪਾਂ ਨਾਰੀਅਲ ਦੀ ਗੱਲ ਕਰਦੇ ਹਾਂ ਕਿ ਉਹ ਬਾਹਰੋਂ ਕਿੰਨਾ ਸਖਤ ਹੁੰਦਾ ਬਟ ਅੰਦਰੋਂ ਦੇਖਣ 'ਚ ਖਾਣ 'ਚ ਉਹਦਾ ਟੈਕਸਚਰ ਕਿੰਨਾ ਅੱਛਾ ਹੈ, ਤਾਂ ਨਾਰੀਅਲ ਪਾਣੀ ਹੋ ਗਿਆ ਉਹ ਵੀ ਕਿੰਨਾ ਅੱਛਾ ਹੁੰਦਾ। ਉਸੇ ਤਰੀਕੇ ਨਾਲ ਜੋ ਬੇਲ ਦਾ ਫਲ ਹੈ ਉਹ ਬਹੁਤ ਜ਼ਿਆਦਾ ਹੈਲਦੀ ਆਪਾਂ ਕਹਿ ਸਕਦੇ ਹਾਂ ਆਪਣੀ ਬਾਡੀ ਵਾਸਤੇ ਹੈ, ਬਿਕਰ ਪਰ ਇਹਦੇ ਬਾਰੇ ਨਾ ਜ਼ਿਆਦਾ ਲੋਕਾਂ ਨੂੰ ਪਤਾ ਹੀ ਨਹੀਂ ਹੈ।
0: ਬਿਲਕੁਲ, ਮੈਂ ਵੀ ਬੜਾ ਹੈਰਾਨ ਹੋਇਆ ਕਿ ਜਦੋਂ ਜ਼ਿਆਦਾਤਰ ਮੈਂ ਵੀ ਸਭ ਤੋਂ ਪਹਿਲਾਂ ਤਾਂ ਬੇਲ ਦਿੱਲੀ ਦੇ ਵਿੱਚ ਵੇਖਿਆ ਸੀ, ਜਦ ਮੈਂ ਦਿੱਲੀ ਗਿਆ ਅਤੇ ਉੱਥੇ ਮੈਂ ਦੇਖਿਆ ਕਿ ਉਹਦਾ ਬੇਲ ਦਾ ਜੂਸ ਬਣਾ ਕੇ ਦਿੰਦੇ ਨੇ, ਅਤੇ ਮੈਂ ਕਿਹਾ ਇਹ ਬੜੀ ਹੈਰਾਨੀ ਵਾਲੀ ਚੀਜ਼ ਹੈ, ਬੜਾ ਸਖਤ ਜਿਹਾ ਕਿਹੜਾ ਫਲ ਹੈ, ਅੰਦਰੋਂ ਬੜਾ ਔਰੇਂਜ ਕਲਰ ਦਾ, ਬੜਾ ਬ੍ਰਾਈਟ ਔਰੇਂਜ ਕਲਰ ਦਾ ਇੱਕ ਗੁੱਦਾ ਨਿਕਲ ਰਿਹਾ, ਫਿਰ ਉਹਦਾ ਇੱਕ ਮਿਕਸੀ 'ਚ ਜੂਸ ਬਣਾ ਕੇ ਦੇ ਰਹੇ ਨੇ। ਫਿਰ ਮੈਂ ਫਿਰ ਆਪ ਟਰਾਈ ਕੀਤਾ ਅਤੇ ਅਸਲ ਦੇ ਵਿੱਚ ਫਿਰ ਮੈਂ ਥੋੜ੍ਹਾ ਜਿਹਾ ਪੜ੍ਹਿਆ ਇਸ ਬਾਰੇ। ਇੱਕ ਤਾਂ ਹੀਟ ਸਟ੍ਰੋਕ ਦੇ ਨਾਲ ਜਦ ਗਰਮੀ ਦੇ ਨਾਲ ਨਾ ਕਈ ਵਾਰ ਪੇਟ ਖਰਾਬ ਹੋ ਜਾਂਦਾ, ਅਤੇ ਇਹ ਤਾਂ ਪੇਟ ਲਈ ਬੜਾ ਇੱਕ ਮਿਰੇਕਲ ਵਾਲੀ ਚੀਜ਼ ਹੈ, ਇਸ ਦੇ ਵਿੱਚ ਫਾਈਬਰ ਬਹੁਤ ਹੁੰਦੀ ਹੈ, ਉਸ ਦੇ ਨਾਲ ਜਿਹੜਾ ਲੂਹ ਦਾ ਅਸਰ ਹੈ ਉਸ ਨੂੰ ਖਤਮ ਕਰਦਾ ਹੈ, ਫਾਈਬਰ ਦੇ ਨਾਲ ਸਾਡਾ ਪੇਟ ਜਿਹੜਾ ਉਹ ਠੀਕ ਰਹਿੰਦਾ, ਕੋਈ ਸਮੱਸਿਆ ਦੀ ਕੋਈ ਕਾਰਨ ਹੀ ਨਹੀਂ ਬਣਦਾ ਪੇਟ ਦੀ ਸਮੱਸਿਆ ਦਾ, ਇਹ ਬੜੀ ਵੱਡੀ ਗੱਲ ਹੈ।
1: ਜੀ ਬਿਲਕੁਲ, ਆਪਾਂ ਜੇ ਨੈਕਸਟ ਗੱਲਾਂ ਕਰੀਏ ਤਾਂ ਜੋ ਗਲੂਕੋਜ਼ ਹੈ ਆਪਾਂ ਕਹਿ ਦਿੰਦੇ ਕਿ ਗਲੂਕੋਨ ਡੀ ਹੋ ਗਿਆ ਜਾਂ ਇਲੈਕਟ੍ਰੋਲ ਜਾਂ ਇਹ ਸਭ ਚੀਜ਼ਾਂ ਜੋ ਪਾਊਚਿਸ ਫੋਰਮ ਦੇ ਵਿੱਚ ਆਉਂਦੀਆਂ ਨੇ ਮਾਰਕੀਟ ਤੋਂ ਲੈ ਕੇ, ਲੋਕ ਪ੍ਰੈਫਰ ਕਰਦੇ ਆ ਕਿ ਅਸੀਂ ਇਹਨਾਂ ਨੂੰ ਪੀ ਲਈਏ ਅਤੇ ਜਿਹੜਾ ਸਾਡਾ BP ਦਾ ਇਸ਼ੂ ਆ ਰਿਹਾ ਉਹ ਨਹੀਂ ਆਏਗਾ, ਜਿਨ੍ਹਾਂ ਦਾ ਡਾਊਨ ਹੁੰਦਾ ਗਰਮੀ ਦੇ ਵਿੱਚ, ਖਾਸ ਕਰਕੇ ਉਹ ਪ੍ਰੈਫਰ ਕਰਦੇ ਕਿ ਅਸੀਂ ਇਲੈਕਟ੍ਰੋਲ ਪਾਊਚਿਸ ਆਪਣੇ ਨਾਲ ਕੈਰੀ ਕਰਕੇ ਰੱਖੀਏ, ਕਿਉਂਕਿ ਜਦੋਂ ਤੁਸੀਂ ਪਾਣੀ ਦੇ ਵਿੱਚ ਪਾ ਕੇ ਉਪਯੋਗ ਤਾਂ ਇੰਸਟੈਂਟ ਜੋ ਐਨਰਜੀ ਹੈ ਉਹ ਤੁਹਾਨੂੰ ਮਿਲਦੀ ਹੈ, ਔਰ ਉਸ ਤੋਂ ਬਾਅਦ ਜੋ ਤੁਹਾਡਾ ਬੋਡੀ ਟੈਂਪਰੇਚਰ ਹੈ ਜਾਂ ਇਮਿਊਨਿਟੀ ਹੈ ਉਹ ਮੇਨਟੇਨ ਰਹੇਗੀ, ਬਿਕੋਜ਼ ਜਦੋਂ ਤੁਸੀਂ ਬਾਹਰ ਜਾਣਾ ਹੈ ਕੰਮ ਕਰਨਾ, ਹੁਣ ਇੰਨੀ ਗਰਮੀ 'ਚ ਆਪਾਂ ਘਰ 'ਤੇ ਨਹੀਂ ਬਹਿ ਸਕਦੇ, ਬਟ ਪ੍ਰੈਫਰ ਕਰਨਾ ਹੁੰਦਾ ਕਿ ਜਿੰਨਾ ਆਪਾਂ ਘਰ ਰਹਿ ਸਕੀਏ, ਬਟ ਹੁਣ ਜਿੰਨੇ ਵੀ ਸਾਡਾ ਯੂਥ ਹੈ ਜਾਂ ਜਿੰਨੇ ਵੀ ਸਾਡੇ ਕੰਮ ਕਰਨ ਵਾਲੇ ਲੋਕ ਨੇ ਜਾਂ ਮਜ਼ਦੂਰ ਨੇ ਜਿੰਨੇ ਵੀ ਨੇ,
0: ਐਨਰਜੀ ਨਹੀਂ ਹੈ ਉਹ ਘਰ 'ਤੇ ਬਹਿ ਨਹੀਂ ਸਕਦੇ।
1: ਜੀ ਬਿਲਕੁਲ, ਤਾਂ ਘਰ ਤਾਂ ਜੋ ਕੁਛ ਮਰਜ਼ੀ ਹੋ ਜਾਵੇ ਸਭ ਨੂੰ ਐਵੇਂ ਹੁੰਦਾ ਕਿ ਨਹੀਂ ਯਾਰ ਘਰ ਨਹੀਂ ਬਹਿਣਾ, ਪਰ ਜਿੰਨੀ ਗਰਮੀ ਹੁਣ ਪੈ ਰਹੀ ਹੈ ਨਾ ਲੋਕਾਂ ਨੂੰ ਹੁੰਦਾ ਨਹੀਂ ਅਸੀਂ ਬਾਹਰ ਨਹੀਂ ਨਿਕਲਣਾ ਇੰਨੀ ਗਰਮੀ ਹੈ ਬਰਦਾਸ਼ਤ ਨਾ ਕਰਨ ਵਾਲੀ, ਇਸ ਕਰਕੇ ਆਪਣੇ ਆਪ ਨੂੰ ਹਾਈਡਰੇਟ ਰੱਖਣਾ, ਆਪਣਾ ਪਾਣੀ ਦਾ ਇਨਟੇਕ ਕੰਪਲੀਟ ਰੱਖਣਾ, ਬਿਕੋਜ਼ ਤੁਸੀਂ ਇੰਨਾ ਪਾਣੀ ਨਹੀਂ ਪੀ ਸਕਦੇ ਜਿੰਨਾ ਐਵਰੀ ਡੇ ਦੀ ਨੀਡ ਹੈ, ਤੁਸੀਂ ਟਰਾਈ ਕਰਦੇ ਹੋ ਸਭ ਕਰਦੇ ਹੋ ਬਟ ਉਹ ਨਹੀਂ ਪੀਤਾ ਜਾਂਦਾ, ਇਸ ਕਰਕੇ ਅਸੀਂ ਲੈ ਕੇ ਆਏ ਹਾਂ ਨਵੇਂ ਨਵੇਂ ਤਰੀਕੇ ਕਿ
0: ਬਿਲਕੁਲ
1: ਕੀ ਕੀ
0: ਇਸੇ ਲਈ
1: ਚੀਜ਼ਾਂ
0: ਪਾਣੀ ਨੂੰ ਫਲੇਵਰ ਕਰਨ ਵਾਸਤੇ ਹੀ ਅਸੀਂ ਗੱਲ ਕਰ ਰਹੇ ਹਾਂ। ਇੱਕ ਮੇਰੇ ਧਿਆਨ 'ਚ ਆ ਰਿਹਾ ਹੁੰਦਾ ਹੈ ਰੋਜ਼ ਸਿਰਪ ਹੋ ਸਕਦਾ ਹੈ ਕਿ ਗੁਲਾਬ ਰੂਹ ਅਫਜ਼ਾ, ਅਤੇ ਉਹ ਜਿਹੜਾ ਗੁਲਾਬ, ਕਿਉਂਕਿ ਉਹ ਸਿਰਫ ਇਕੱਲਾ ਗੁਲਾਬ ਨਹੀਂ ਨਾ, ਹੋਰ ਵੀ ਬਹੁਤ ਸਾਰੇ ਨਿੱਕੇ ਨਿੱਕੇ ਜਿਹੜੇ ਮਸਾਲੇ ਹੁੰਦੇ ਨੇ ਮਿੱਠਾ ਤੇ ਹੁੰਦਾ ਹੀ ਹੈ, ਬੜੀਆਂ ਅਲੱਗ ਅਲੱਗ ਜੜੀ ਬੂਟੀਆਂ ਦੇ ਨਾਲ ਉਹ ਤਿਆਰ ਕੀਤਾ, ਅਤੇ ਉਸ ਦੇ ਨਾਲ ਉਸ ਦੇ ਨਾਲ ਭਾਵੇਂ ਉਹ ਦੁੱਧ 'ਚ ਘੋਲਿਆ ਹੋਵੇ ਅਤੇ ਭਾਵੇਂ ਪਾਣੀ ਦੇ ਵਿੱਚ ਅਤੇ ਭਾਵੇਂ ਬਰਫ਼ ਦੇ ਗੋਲੇ ਦੇ ਵਾਂਗ ਪਾ ਕੇ ਖਾਧਾ ਜਾਵੇ ਤਾਂ ਬੜਾ ਸਵਾਦ ਲੱਗਦਾ। ਰੂਹ ਅਫਜ਼ੇ ਵਰਗਾ ਹੀ ਇੱਕ ਨਾ ਹੋਰ ਡਰਿੰਕ ਮੇਰੇ ਧਿਆਨ 'ਚ ਆ ਰਿਹਾ, ਪਹਾੜਾਂ ਦੇ ਵਿੱਚ ਨਾ ਹਿਮਾਚਲ 'ਚ ਇੱਕ ਫੁੱਲ ਲੱਗਦਾ ਲਾਲ ਰੰਗ ਦਾ, ਦੇਖਿਆ ਤੁਸੀਂ ਕਦੀ?
1: ਨਹੀਂ।
0: ਜੇ ਅਸੀਂ ਸ਼ਿਮਲੇ ਵੱਲ ਜਾਂ ਪਹਾੜਾਂ ਵੱਲ ਜਾਈਏ ਮਸੂਰੀ ਵੱਲ ਨਾ, ਉੱਥੇ ਇੱਕ ਲਾਲ ਰੰਗ ਦਾ ਬੁਰਾਂਸ ਦਾ ਫੁੱਲ ਲੱਗਦਾ, ਬੁਰਾਂਸ ਦਾ ਸ਼ਰਬਤ ਵੀ ਬਹੁਤ ਹੀ ਸਵਾਦ ਹੁੰਦਾ, ਲਾਲ ਰੰਗ ਦਾ ਬ੍ਰਾਈਟ ਕਲਰ ਦਾ, ਅਤੇ ਉਹ ਵੀ ਗਰਮੀਆਂ 'ਚ ਬੜਾ ਕਮਾਲ ਦਾ ਹੁੰਦਾ ਸ਼ਰਬਤ।
1: ਓਕੇ, ਮਤਲਬ ਮੈਨੂੰ ਲੱਗਦਾ ਕਿ ਹਰ ਇੱਕ ਜਗ੍ਹਾ ਦੀ ਆਪਣੀ ਇੱਕ ਸਪੈਸ਼ਲਿਟੀ ਹੈ ਜਿੱਥੇ ਕੁਛ ਨਾ ਕੁਛ ਮਿਲੇਗਾ, ਜਿੱਥੇ ਤੁਸੀਂ ਜਾ ਕੇ ਉਹਨਾਂ ਦੀ ਉੱਥੇ ਦੀ ਕੂਲਿੰਗ ਡਰਿੰਕਸ ਤੁਸੀਂ ਟਰਾਈ ਕਰ ਸਕਦੇ ਹੋ।
0: ਬਿਲਕੁਲ, ਅਤੇ ਥੋੜ੍ਹੀਆਂ ਹੋਰ ਡਰਿੰਕਸ ਦੀ ਵੀ ਗੱਲ ਕਰਨੀ ਹੈ ਤੁਹਾਡੇ ਨਾਲ, ਬੜੀਆਂ ਇੰਟਰਸਟਿੰਗ ਨੇ। ਇੱਕ ਪ੍ਰੋਟੀਨ ਡਰਿੰਕ ਵੀ ਹੈ, ਉਹ ਵੀ ਮੇਰੇ ਧਿਆਨ 'ਚ ਆ ਰਹੀ ਹੈ, ਪਰ ਉਸ ਤੋਂ ਪਹਿਲਾਂ ਇੱਕ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਅਤੇ ਹੋਰ ਵੀ ਕੁਝ ਗੱਲਾਂ ਕਿਵੇਂ ਧੁੱਪ ਦੇ ਨਾਲ ਆਪਣੇ ਆਪ ਨੂੰ ਠੰਡਿਆ ਰੱਖਿਆ ਜਾ ਸਕਦਾ ਹੈ।

0: ਸੋ ਯੂ ਵਾਣੀ ਫਿਟ ਐਂਡ ਫਾਈਨ ਸੈਕਿੰਡ ਦੇ ਵਿੱਚ ਇੱਕ ਇੱਕ ਪਲ ਤੁਹਾਡਾ ਅਸੀਂ ਘਟਾ ਰਹੇ ਹਾਂ ਅਲੱਗ ਅਲੱਗ ਨਵੀਆਂ ਨਵੀਆਂ ਜਿਹੜੀਆਂ ਨਵੀਆਂ ਤਾਂ ਨਹੀਂ ਹੈ ਬਹੁਤ ਹੀ ਪੁਰਾਣੀਆਂ ਨੇ ਪਰ ਅੱਜ ਕੱਲ੍ਹ ਇੰਨੀਆਂ ਕੋਮਨ ਨਹੀਂ ਹੈਗੀਆਂ ਇਸ ਕਰਕੇ ਮੈਂ ਨਵੀਂ ਕਹਿ ਰਿਹਾ
1: ਬਿਲਕੁਲ ਮੈਨੂੰ ਐਵੇਂ ਲੱਗਦਾ ਕਿ ਕੋਮਨ ਵੀ ਤਾਂ ਹੀ ਰਹਿਣ ਜਦੋਂ ਲੋਕਾਂ ਕੋਲ ਟਾਈਮ ਹੋਏ ਅੱਜ ਕੱਲ੍ਹ ਕਿਸੇ ਕੋਲ ਟਾਈਮ ਹੀ ਨਹੀਂ ਹੈ ਇੰਨਾ ਕਿ ਉਹ ਜੋ ਪੁਰਾਣੀਆਂ ਚੀਜ਼ਾਂ ਨੇ ਜੋ ਉਹਨਾਂ ਦੇ ਆਪਣੀਆਂ ਰੂਟਸ ਨੇ ਜੋ ਪਹਿਲਾਂ ਜੋ ਚੀਜ਼ਾਂ ਚੱਲਦੀਆਂ ਸੀ ਪੀਣ ਵਾਲੀਆਂ ਐਨਰਜੀ ਡਰਿੰਕਸ ਕਹਿ ਲਓ ਕੁਛ ਉਸ ਟਾਈਮ 'ਤੇ ਲੋਕਾਂ ਨੂੰ ਹਾਈਡਰੇਸ਼ਨ ਵੀ ਨਹੀਂ ਹੁੰਦੀ ਸੀ ਦੇਖਿਆ ਜਾਏ ਤਾਂ ਕਿਉਂਕਿ ਗਰਮੀ ਤਾਂ ਉਦੋਂ ਵੀ ਪੈਂਦੀ ਹੀ ਸੀ ਪਰ ਹੁਣ ਗਲੋਬਲ ਵਾਰਮਿੰਗ ਕਰਕੇ ਦੇਖਿਆ ਜਾਏ ਜਾਂ ਬਾਕੀ ਕਹਿ ਲਓ ਕਿ ਬਹੁਤ ਸਾਰੇ ਐਸੇ ਫੈਕਟਰਸ ਆ ਗਏ ਹੈ ਪੋਲਿਊਸ਼ਨ ਹੈ ਗਲੋਬਲ ਵਾਰਮਿੰਗ ਹੈ ਜਿਹਦੇ ਕਰਕੇ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਟੈਂਪਰੇਚਰ ਬਹੁਤ ਜ਼ਿਆਦਾ ਅਪ ਐਂਡ ਡਾਊਨ ਆਉਂਦਾ ਰਹਿੰਦਾ ਪਰ ਐਵੇਂ ਨਹੀਂ ਹੈ ਕਿ ਪਹਿਲਾਂ ਗਰਮੀ ਪੈਂਦੀ ਨਹੀਂ ਸੀ ਪੈਂਦੀ ਸੀ ਇਸ ਤੋਂ ਜ਼ਿਆਦਾ ਵੀ ਪੈਂਦੀ ਸੀ ਇਸ ਤੋਂ ਘੱਟ ਵੀ ਪੈਂਦੀ
0: ਬਿਲਕੁਲ ਜਿਹੜੇ ਦੇਸੀ ਨੁਸਖੇ ਸੀ ਨਾ ਉਹ ਇੰਨੇ ਕੁ ਜ਼ਿਆਦਾ ਕਾਮਯਾਬ ਸੀ ਕਿ ਗਰਮੀ ਦਾ ਅਹਿਸਾਸ ਉਨਾ ਨਹੀਂ ਸੀ ਹੁੰਦਾ ਅਤੇ ਹੁਣ ਇੱਕ ਤਾਂ ਬੜੀ ਪਾਪੂਲਰ ਡਰਿੰਕ ਹੋ ਰਹੀ ਹੈ ਅੱਜ ਕੱਲ੍ਹ ਤੁਸੀਂ ਸੁਣਿਆ ਹੋਣਾ ਕੰਬੂਚਾ ਸੁਣਿਆ ਕਦੀ
1: ਨਹੀਂ
0: ਕੰਬੂਚਾ ਵੀ ਬੜਾ ਪਾਪੂਲਰ ਹੋ ਰਿਹਾ ਉਹ ਤਾਂ ਜ਼ਿਆਦਾ ਮੇਰੇ ਹਿਸਾਬ ਨਾਲ ਯੂਰਪ ਤੋਂ ਆਇਆ ਪਰ ਉਸੇ ਨਾਲ ਉਸੇ ਉਹਦਾ ਵਰਗਾ ਜਿਹੜਾ ਆਪਣਾ ਦੇਸੀ ਜਿਹੜਾ ਫਰਮੈਂਟਿਡ ਡਰਿੰਕ ਹੈ ਉੱਤਰੀ ਭਾਰਤ ਦਾ ਉਹਨੂੰ ਕਹਿੰਦੇ ਕਾਂਜੀ
1: ਕਾਂਜੀ ਬਿਲਕੁਲ ਮੈਨੂੰ ਲੱਗਦਾ ਕਿ ਇੱਕ ਐਸੀ ਡਰਿੰਕ ਹੈ ਜਿਹਨੂੰ ਤੁਸੀਂ ਉਹਨੂੰ ਪਹਿਲੇ ਪ੍ਰੋਪਰ ਟਾਈਮ ਦੇਣਾ ਪੈਂਦਾ ਬਣਾਉਣ ਵਾਸਤੇ
0: ਬਿਲਕੁਲ ਦੋ ਤਿੰਨ ਚਾਰ ਦਿਨ ਲੱਗਦੇ ਨੇ ਉਹਨੂੰ ਅਤੇ ਹਾਈਡਰੇਟਿੰਗ ਹੈ ਉਹ ਪੇਟ ਦੀ ਕਿਉਂਕਿ ਖਾਸ ਕਰਕੇ ਪੇਟ ਦੀ ਸਮੱਸਿਆ ਆ ਜਾਂਦੀ ਹੈ ਗਰਮੀ ਦੇ ਵਿੱਚ ਅਤੇ ਉਸ ਦੇ ਵਿੱਚ ਚੰਗੇ ਬੈਕਟੀਰੀਆ ਹੁੰਦੇ ਨੇ ਜਿਹੜੀ ਗੱਟ ਹੈਲਥ ਨੂੰ ਜਿਹੜੀ ਪੇਟ ਦੀ ਹੈਲਥ ਕਿਉਂਕਿ ਪੇਟ ਦੇ ਅੰਦਰ ਵੀ ਮਾਈਕਰੋਬਾਇਓਮ ਹੁੰਦਾ ਉਸ ਦਾ ਧਿਆਨ ਰੱਖਦੀ ਹੈ ਅਤੇ ਕਾਂਜੀ ਜਿਹੜੀ ਹੈ ਬੜੀ ਹੀ ਇੱਕ ਨੈਚੁਰਲ ਬੜੀ ਹੀ ਕਮਾਲ ਦੀ ਇੱਕ ਪ੍ਰੋਬਾਇਓਟਿਕ ਡਰਿੰਕ ਹੈ
1: ਜੀ ਮੈਨੂੰ ਐਵੇਂ ਲੱਗਦਾ ਕਿ ਲੋਕਾਂ ਨੂੰ ਪਤਾ ਨਹੀਂ ਹੋਏਗਾ ਪਰ ਉਹਨੂੰ ਕਲਰ ਦੇਣ ਵਾਸਤੇ ਉਹਦੇ ਚੁਕੰਦਰ ਪਾਇਆ ਜਾਂਦਾ
0: ਬਿਲਕੁਲ ਚੁਕੰਦਰ ਹੁੰਦਾ ਹੈ ਜਾਂ ਕਾਲੇ ਕਾਲੇ ਰੰਗ ਦੀ ਗਾਜਰ ਹੁੰਦੀ ਹੈ ਉਸ ਦੇ ਨਾਲ ਕਾਂਜੀ ਦੇ ਵਿੱਚ ਰੰਗ ਆ ਜਾਂਦਾ ਅਤੇ ਇਹ ਪ੍ਰੋਬਾਇਓਟਿਕ ਦੀ
1: ਬਿਲਕੁਲ ਲੋਕ ਬਹੁਤ ਜ਼ਿਆਦਾ ਕਤਰਾਉਂਦੇ ਅੱਜ ਕੱਲ੍ਹ ਮਤਲਬ ਜਿਹੜਾ ਯੂਥ ਹੈ ਸਪੈਸ਼ਲੀ ਉਹ ਬਹੁਤ ਜ਼ਿਆਦਾ ਕਤਰਾਉਂਦੇ ਕਿ ਅਸੀਂ ਬੀਟਰੂਟ ਜੋ ਹੈ ਉਹ ਅਸੀਂ ਨਹੀਂ ਖਾਣਾ ਪਰ ਜਦੋਂ ਕਾਂਜੀ ਦੀ ਗੱਲ ਆਏ ਨਾ ਉਹ ਇੰਨੇ ਕੁ ਟੇਸਟ ਇੰਨੇ ਕੁ ਸਵਾਦ ਨਾਲ ਉਹਨੂੰ ਪੀਂਦੇ ਨੇ ਕਿ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਇਹਦੇ 'ਚ ਯੂਜ਼ ਕੀ ਹੋਇਆ
0: ਬਿਲਕੁਲ ਅਤੇ ਕਾਂਜੀ ਦਾ ਪ੍ਰੋਬਾਇਓਟਿਕ ਦੀ ਗੱਲ ਕਰ ਰਹੇ ਹਾਂ ਅਤੇ ਇੱਕ ਹੋਰ ਪ੍ਰੋਬਾਇਓਟਿਕ ਡਰਿੰਕ ਦੀ ਗੱਲ ਕਰ ਹੀ ਲੈਂਦੇ ਹਾਂ ਫਿਰ ਉਸ ਤੋਂ ਬਾਅਦ ਤਾਂ ਇੰਨਾ ਜ਼ਿਆਦਾ ਵਕਤ ਰਹਿ ਨਹੀਂ ਰਿਹਾ ਅਤੇ ਇੱਕ ਮੈਂ ਧਿਆਨ 'ਚ ਆ ਰਹੀ ਹੈ ਪੰਜਾਬ ਦੇ ਪੰਜਾਬ ਦਾ ਨਾਂ ਲਈਏ ਅਤੇ ਲੱਸੀ ਨੂੰ ਕਿੱਦਾਂ ਭੁੱਲ ਸਕਦੇ ਹਾਂ
1: ਜੀ ਬਿਲਕੁਲ
0: ਲੱਸੀ ਭਾਵੇਂ ਮਿੱਠੀ ਹੋਵੇ ਵਿੱਚ ਢੇਰ ਸਾਰੀ ਸ਼ੱਕਰ ਪਾਈ ਹੋਵੇ ਅਤੇ ਭਾਵੇਂ ਉਹ ਨਮਕੀਨ ਹੋਵੇ
1: ਜੀ ਇਹ ਤਾਂ ਮਤਲਬ ਆਪਾਂ ਕਹਿ ਸਕਦੇ ਕਿ ਓ ਜੀ ਡਰਿੰਕਸ ਹੁੰਦੀਆਂ ਕਿ ਇਹਨਾਂ ਤੋਂ ਬਿਨਾਂ ਤਾਂ ਗਰਮੀਆਂ 'ਚ ਖਾਣਾ ਕੰਪਲੀਟ ਹੀ ਨਹੀਂ ਕੀਤਾ ਜਾਂਦਾ
0: ਬਿਲਕੁਲ ਦੁਪਹਿਰ ਨੂੰ ਖਾਣਾ ਹੋਵੇ ਤੇ ਖਾਣੇ ਦੇ ਨਾਲ ਲੱਸੀ ਵੈਸੇ ਤਾਂ ਜੀ ਕਰਦਾ ਲੱਸੀ ਪੀ ਕੇ ਸੌਂ ਜਾਈਏ ਪਰ ਉਸ ਦੇ ਨਾਲ ਐਨਰਜੀ ਵੀ ਬੜੀ ਆਉਂਦੀ ਹੈ ਤੇ ਪ੍ਰੋਬਾਇਓਟਿਕ ਦੀ ਗੱਲ ਕਰ ਰਹੇ ਲੱਸੀ ਵੀ ਆਪਣੇ ਆਪ 'ਚ ਇੱਕ ਪ੍ਰੋਬਾਇਓਟਿਕ ਡਰਿੰਕ ਹੈ ਭਾਵੇਂ ਉਹ ਲੱਸੀ ਮੱਖਣ ਤੋਂ ਬਣੀ ਹੋਵੇ ਤੇ ਭਾਵੇਂ ਉਹ ਦਹੀਂ ਦੀ ਲੱਸੀ ਹੋਵੇ
1: ਜੀ ਬਿਲਕੁਲ ਜੇ ਆਪਾਂ ਗੱਲ ਕਰੀਏ ਇੱਕ ਹੋਰ ਇੱਕ ਐਨਰਜੀ ਡਰਿੰਕ ਦੀ ਔਰ ਮੈਨੂੰ ਲੱਗਦਾ ਕਿ ਇਹਦੇ ਨਾਲ ਆਪਾਂ ਲਾਸਟ ਕਰਾਂਗੇ ਬਿਕੋਜ਼ ਐਨਰਜੀ ਡਰਿੰਕਸ ਬਹੁਤ ਜ਼ਿਆਦਾ ਨੇ ਬਟ ਆਪਾਂ ਇੰਨੀਆਂ ਡਿਸਕਸ ਵੀ ਕਰ ਚੁੱਕੇ ਹਾਂ ਔਰ ਮੈਨੂੰ ਲੱਗਦਾ ਕਿ ਉਹੀ ਜੀ ਉਹੀ ਗੱਲ ਹੈ ਕਿ ਤੁਸੀਂ ਜਿੰਨਾ ਐਕਸਪੈਰੀਮੈਂਟ ਕਰੋਗੇ ਪਾਣੀ ਦੇ ਨਾਲ ਉਨਾ ਜ਼ਿਆਦਾ ਤੁਹਾਡੇ ਵਾਸਤੇ ਅੱਛਾ ਤੁਸੀਂ ਜਿੰਨਾ ਮਰਜ਼ੀ ਕਰ ਲਓ ਔਰ ਜਿਹੜੀ ਲਾਸਟ ਜਿਹਦੇ ਨਾਲ ਅਸੀਂ ਕੰਕਲੂਡ ਕਰਾਂਗੇ ਉਹ ਹੈ ਸੱਤੂ
0: ਬਿਲਕੁਲ ਜਾਂਦੇ ਜਾਂਦੇ ਸੱਤੂ ਦੀ ਗੱਲ ਕਰ ਲਈਏ ਕਿ ਉਹ ਵੀ ਇੱਕ ਐਨਰਜੀ ਡਰਿੰਕ ਹੈ ਪ੍ਰੋਟੀਨ ਡਰਿੰਕ ਹੈ ਤੇ ਗਰਮੀਆਂ ਦੇ ਵਿੱਚ ਬੜੀ ਕਮਾਲ ਦੀ ਡਰਿੰਕ ਹੁੰਦੀ ਹੈ
1: ਜੀ
0: ਬਿਲਕੁਲ ਕਿਉਂਕਿ ਅੱਜ ਕੱਲ੍ਹ ਸੱਤੂ ਪਾਪੂਲਰ ਹੋ ਰਿਹਾ ਅੱਜ ਕੱਲ੍ਹ ਕੀ ਪਹਿਲੇ ਦਾ ਹੀ ਪਾਪੂਲਰ ਹੈ ਉਸ ਦੇ ਵਿੱਚ ਨਿੰਬੂ ਪਾ ਕੇ ਥੋੜ੍ਹਾ ਜਿਹਾ ਪਿਆਜ਼ ਪਾ ਕੇ ਸ਼ੱਕਰ ਪਾ ਕੇ ਉਸਨੂੰ ਮਿੱਠਾ ਵੀ ਬਣਾ ਸਕਦੇ ਹਾਂ ਜਾਂ ਉਸ ਦੇ ਵਿੱਚ ਨਮਕੀਨ ਜਾਂ ਕਾਲਾ ਨਮਕ ਪਾ ਕੇ ਉਸਨੂੰ ਨਮਕੀਨ ਵੀ ਬਣਾ ਸਕਦੇ ਹਾਂ
1: ਜੀ ਬਿਲਕੁਲ ਬਿਕੋਜ਼ ਇਹ ਬਹੁਤ ਜ਼ਿਆਦਾ ਇੱਕ ਤਰੀਕੇ ਨਾਲ ਸੁਪਰ ਫੂਡ ਮੰਨਿਆ ਜਾਂਦਾ
0: ਬਿਲਕੁਲ ਅਤੇ ਮੈਂ ਅਰੁਸ਼ੀ ਤੁਹਾਨੂੰ ਯਾਦ ਕਰਾਵਾਂ

0: ਨਾ ਸਮਾਂ ਨਹੀਂ ਹੋ ਰਿਹਾ ਸਾਡੇ ਕੋਲ, ਅਤੇ ਗੱਲਾਂ ਤਾਂ ਬਹੁਤ ਸਾਰੀਆਂ ਨੇ ਪਰ ਗਰਮੀ ਦੇ ਵਿੱਚ ਹੁਣ ਅਸੀਂ ਵੀ ਤੁਹਾਡੇ ਤੋਂ ਵਿਦਾ ਲੈਣੀ ਹੈ, ਕਿਉਂਕਿ ਅਸੀਂ ਵੀ ਅੱਗੇ ਜਾ ਕੋਈ ਡਰਿੰਕ ਬਣਾ ਕੇ ਪੀਏ ਫਿਰ।
1: ਬਿਲਕੁਲ, ਸਾਨੂੰ ਦਿਓ ਇਜਾਜ਼ਤ, ਮੈਨੂੰ ਆਰਜਿਆ ਰੂਸ਼ੀ ਨੂੰ
0: ਅਤੇ ਮੈਨੂੰ ਬਾਗੇਸ਼ਵਰ ਨੂੰ,
1: ਨਮਸਕਾਰ।

ਸਟੂਡੀਓ ਦੀ ਘੜੀ ਦੇ ਮੁਤਾਬਕ 6:01 ਹੋ ਗਏ ਨੇ ਤੇ ਟਿਊਨ ਤੋਂ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਏਗਾ ਕਿ ਪ੍ਰੋਗਰਾਮ ਜਿਹੜਾ ਹੈ ਹੁਣ ਸ਼ੁਰੂ ਹੋਣ ਵਾਲਾ

ਹੁਣ ਦੋਸਤੋ ਲਵ ਯੂ ਜ਼ਿੰਦਗੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੋਟੀਵੇਸ਼ਨਲ ਗੱਲਾਂ ਹੁੰਦੀਆਂ ਨੇ, ਪੋਜ਼ਿਟਿਵਿਟੀ ਦੇ ਨਾਲ ਭਰੀਆਂ ਭਰੀਆਂ ਗੱਲਾਂ ਹੁੰਦੀਆਂ ਨੇ, ਜਿਸ ਦੇ ਨਾਲ ਜਿਹੜਾ ਹੁਣ ਸ਼ਾਮ ਦਾ ਵੇਲਾ ਹੈ, ਜਦੋਂ ਪੂਰੇ ਕੰਮ ਸਾਰੇ ਦਿਨ ਦੇ ਕਰਕੇ ਆਪਣੇ ਘਰਾਂ ਨੂੰ ਆਪਾਂ ਤੁਰਦੇ ਹਾਂ, ਅਤੇ ਉਸ ਵੇਲੇ ਕੋਈ ਹਤਾਸ਼ ਹੁੰਦਾ ਹੈ, ਕੋਈ ਨਿਰਾਸ਼ ਹੁੰਦਾ ਹੈ, ਕਿਸੇ ਦਾ ਦਿਨ ਵਧੀਆ ਨਹੀਂ ਗਿਆ ਹੁੰਦਾ, ਕਿਸੇ ਦੇ ਕੰਮ 'ਤੇ ਕੋਈ ਇੱਦਾਂ ਦੀ ਗੱਲ ਹੋ ਗਈ ਹੁੰਦੀ ਹੈ ਕਿ ਮੂਡ ਆਫ ਆਫ ਜਿਹਾ ਹੁੰਦਾ, ਅਤੇ ਇੰਨੇ ਜਿੰਨੇ ਵੀ ਸਟ੍ਰੈਸ ਨੇ ਉਸਨੂੰ ਰਿਲੀਫ ਕਰਨ ਵਾਸਤੇ ਲਵ ਯੂ ਜ਼ਿੰਦਗੀ ਪ੍ਰੋਗਰਾਮ 'ਚ ਆਪਾਂ ਗੱਲ ਕਰਦੇ ਹਾਂ ਮੋਟੀਵੇਸ਼ਨਲ। ਅੱਜ ਗੱਲ ਕਰਾਂਗੇ ਸ਼ੁਰੂਆਤ ਦੇ ਵਿੱਚ ਇੱਕ ਐਸੀ ਚੀਜ਼ ਦੀ ਜੋ ਦੁਨੀਆ ਦਾ ਸਭ ਤੋਂ ਮਹਿੰਗਾ ਖਜ਼ਾਨਾ ਹੈ, ਪਰ ਅਫਸੋਸ ਅਸੀਂ ਉਸਨੂੰ ਫ੍ਰੀ ਸਮਝ ਕੇ ਵੇਸਟ ਕਰ ਦਿੰਦੇ ਹਾਂ। ਖਜ਼ਾਨੇ ਬਾਰੇ ਗੱਲ ਤਾਂ ਮੈਂ ਕਰਾਂਗੀ, ਤੁਹਾਨੂੰ ਦੱਸਾਂਗੀ, ਲੇਕਿਨ ਹੁਣ ਤੁਸੀਂ ਲਵ ਯੂ ਜ਼ਿੰਦਗੀ ਪ੍ਰੋਗਰਾਮ 'ਚ ਵੈਸੇ ਸਾਨੂੰ ਮੈਸੇਜ ਕਰ ਸਕਦੇ ਹੋ, ਸਾਨੂੰ ਦੱਸ ਸਕਦੇ ਹੋ ਤੁਹਾਡੇ ਅਕੋਰਡਿੰਗ ਕਿਹੜਾ ਇੱਦਾਂ ਦਾ ਖਜ਼ਾਨਾ ਹੈ ਜਿਹੜਾ ਤੁਸੀਂ ਸਮਝਦੇ ਹੋ ਕਿ ਹਾਂ ਬਹੁਤ ਜ਼ਿਆਦਾ ਅਨਮੋਲ ਹੈ, ਬਹੁਤ ਕੀਮਤੀ ਹੈ, ਜਿਸਨੂੰ ਸਾਨੂੰ ਬਰਬਾਦ ਨਹੀਂ ਕਰਨਾ ਚਾਹੀਦਾ, ਜਾਂ ਫ੍ਰੀ ਫੰਡ ਦੇ ਵਿੱਚ ਜਾਂ ਫ੍ਰੀਲੀ ਕਿਸੇ ਨੂੰ ਨਹੀਂ ਦੇਣਾ ਚਾਹੀਦਾ। 98 55 10 10 98 55 10 10 97 'ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕਿ ਤੁਹਾਡੇ ਅਕੋਰਡਿੰਗ ਕਿਹੜੀ ਇੱਦਾਂ ਦੀ ਚੀਜ਼ ਹੈ। ਲਓ ਜੀ, ਫਿਲਹਾਲ ਆਪਾਂ ਗੀਤ ਸੁਣਦੇ ਹਾਂ ਇੱਕ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ, ਖੁਸ਼ੀ ਉਧਾਰੀ, ਬਹੁਤ ਵਧੀਆ ਗੀਤ ਹੈ, ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ। ਇੰਜੋਏ ਕਰੋ ਦੀ ਟਰੈਕ।

0: ਹੈ ਰਿਸ਼ਤਾ ਦੁਬਾਰਾ ਬਣ ਸਕਦਾ ਹੈ ਜੇ ਅੰਡਰਸਟੈਂਡਿੰਗ ਹੋਵੇ ਤਾਂ, ਪਰ ਜਿਹੜਾ ਸਮਾਂ ਜਿਹੜਾ ਇੱਕ ਵਾਰ ਲੰਘ ਗਿਆ ਉਹ ਮੁੜ ਕੇ ਕਦੇ ਵਾਪਸ ਨਹੀਂ ਆ ਸਕਦਾ, ਅਤੇ ਇਹ ਬਿਲਕੁਲ ਇੱਕ ਰਿਐਲਿਟੀ ਹੈ। ਇੱਕ ਛੋਟੀ ਜਿਹੀ ਜਿਹੜੀ ਸਟੋਰੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਇੱਕ ਮੁੰਡਾ ਸੀ, ਬਹੁਤ ਟੈਲੈਂਟਡ, ਸੁਪਨੇ ਵੀ ਬਹੁਤ ਵੱਡੇ ਵੱਡੇ, ਪਰ ਇੱਕ ਬਹੁਤ ਗੰਦੀ ਬੁਰੀ ਆਦਤ ਸੀ ਉਹਦੀ। ਸ਼ੁਰੂ ਕਰਾਂਗਾ ਕੱਲ੍ਹ ਤੋਂ, ਕੱਲ੍ਹ ਤੋਂ ਸਟਾਰਟ ਕਰਾਂਗਾ ਜਿਮ, ਕੱਲ੍ਹ ਤੋਂ ਸਟੱਡੀ, ਕੱਲ੍ਹ ਤੋਂ ਪੇਰੈਂਟਸ ਨਾਲ ਟਾਈਮ, ਕੱਲ੍ਹ ਤੋਂ ਡ੍ਰੀਮਸ ਅਤੇ ਕੰਮ, ਕੱਲ੍ਹ ਤੋਂ। ਅਤੇ ਇਹ ਕੱਲ੍ਹ ਕੱਲ੍ਹ ਕਰਦੇ ਹੀ ਉਹਦਾ ਜਿਹੜਾ ਕੱਲ੍ਹ ਹੈ ਉਹ ਹਰ ਰੋਜ਼ ਆਉਂਦਾ ਸੀ। ਲੇਕਿਨ ਉਹ ਜਿਹੜਾ ਉਸਦਾ ਕੱਲ੍ਹ ਸੀ, ਜਦੋਂ ਉਸਨੇ ਆਪਣੇ ਸੁਪਨਿਆਂ 'ਤੇ ਕੰਮ ਕਰਨਾ ਸੀ, ਜਦੋਂ ਉਸਨੇ ਆਪਣੀ ਜਿਹੜਾ ਏਮ ਹੈ, ਜਿਹੜਾ ਗੋਲ ਹੈ ਉਸਨੂੰ ਹਾਸਿਲ ਕਰਨਾ ਸੀ, ਉਹਦੇ ਲਈ ਮਿਹਨਤ ਕਰਨਾ ਸੀ, ਉਹ ਜਿਹੜਾ ਕੱਲ੍ਹ ਹੈ ਉਹ ਕਦੇ ਮੁੜ ਕੇ ਆਇਆ ਹੀ ਨਹੀਂ। ਉਸ ਤੋਂ ਬਾਅਦ ਉਹਦੇ ਨਾਲ ਅੱਗੇ ਕੀ ਹੋਇਆ ਉਹਦੇ ਬਾਰੇ ਵੀ ਗੱਲ ਕਰਾਂਗੀ, ਤੁਹਾਨੂੰ ਦੱਸਾਂਗੀ। ਲੇਕਿਨ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਐਨਰਜੈਟਿੰਗ ਇੱਦਾਂ ਦਾ ਗਾਣਾ ਹੈ ਜਿਹੜਾ ਸੁਣਨਾ ਤਾਂ ਬਣਦਾ ਹੈ। ਲਓ ਜੀ, ਤੁਹਾਡੇ ਸਾਰਿਆਂ 'ਤੇ ਰੇਡੀਓ ਸੈੱਟ 'ਤੇ ਜਜ਼ਬੀ ਦੀ ਆਵਾਜ਼ ਦੇ ਵਿੱਚ ਦਿਲ ਮੰਗਦੀ।
1: ਯੋ, ਇਟਸ ਅਪਾਚੀ ਇੰਡੀਅਨ ਐਂਡ ਜਜ਼ਬੀ ਅਗੇਨ, ਆਰ ਵੀ ਸੈਟ ਦ ਟ੍ਰੈਂਡ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ, ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਰਦਮਸ਼ੁਮਾਰੀ ਕਾਰਜਾਂ 'ਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕੀਤੀਆਂ। ਪੰਜਾਬ ਤੇ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਹੋਇਆ। ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ 'ਚ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ। ਅਤੇ IPL ਕ੍ਰਿਕਟ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਅੱਜ ਜੈਪੁਰ 'ਚ ਸ਼ਾਮੀ 7:30 ਵਜੇ ਲਖਨਊ ਸੁਪਰ ਜਾਇੰਟਸ ਨਾਲ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹੈ ਕਿ ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਅੱਜ ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਚੰਡੀਗੜ੍ਹ ਵੱਲੋਂ ਕਰਵਾਏ ਸਾਖਰਤਾ ਪ੍ਰੋਗਰਾਮ 'ਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਬੱਚਿਆਂ ਨੂੰ ਵਿਦਿਅਕ ਸਹਾਇਤਾ ਦੇਣਾ ਸਿਰਫ ਦਾਨ ਦਾ ਕੰਮ ਨਹੀਂ, ਸਗੋਂ ਰਾਸ਼ਟਰ ਨਿਰਮਾਣ ਵੱਲ ਇੱਕ ਦੂਰਦਰਸ਼ੀ ਅਤੇ ਸ਼ਕਤੀਸ਼ਾਲੀ ਪਹਿਲਕਦਮੀ ਹੈ। ਉਹਨਾਂ ਕਿਹਾ ਕਿ ਸਿੱਖਿਆ ਆਤਮ ਵਿਸ਼ਵਾਸ, ਸਵੈਮਾਣ ਅਤੇ ਆਤਮ ਨਿਰਭਰਤਾ ਦੀ ਸਭ ਤੋਂ ਵੱਡੀ ਸ਼ਕਤੀ ਹੈ। ਉਹਨਾਂ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਅਨੁਸ਼ਾਸਿਤ ਰਹਿਣ ਅਤੇ ਜੀਵਨ 'ਚ ਸਫਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ। ਪ੍ਰਸ਼ਾਸਕ ਨੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਪ੍ਰਦਰਸ਼ਨ ਵਿੱਚ ਨਿਰੰਤਰ ਸੁਧਾਰ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਲੋੜਵੰਦ ਅਤੇ ਹੋਣਹਾਰ ਸਕੂਲੀ ਵਿਦਿਆਰਥੀਆਂ ਨੂੰ ਵਿਦਿਅਕ ਸਮੱਗਰੀ ਵੰਡੀ ਗਈ। ਉਹਨਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਇੱਕ ਢਾਂਚਾਗਤ ਕਰੀਅਰ ਕਾਊਂਸਲਿੰਗ ਪ੍ਰੋਗਰਾਮ ਸ਼ੁਰੂ ਕਰਨ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਅਤੇ ਉੱਚ ਸਿੱਖਿਆ ਦੇ ਮੌਕੇ ਦੇਣ ਲਈ ਉਦਯੋਗਪਤੀਆਂ ਅਤੇ ਹੋਰਨਾਂ ਹਿੱਸੇਦਾਰਾਂ ਤੋਂ ਸਹਾਇਤਾ ਜੁਟਾਉਣ ਲਈ ਕੰਮ ਕਰ ਰਿਹਾ। ਪ੍ਰਸ਼ਾਸਕ ਨੇ ਪਰਿਸ਼ਦ ਦੇ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਲਈ ਸਾਲ 2026-27 ਲਈ 25 ਲੱਖ ਰੁਪਏ ਅਲਾਟ ਕਰਨ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਕੂਲ ਸਿੱਖਿਆ ਨਿਦੇਸ਼ਕ ਨਿਤਿਸ਼ ਸਿੰਗਲਾ, ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਅਜੇ ਦੱਤਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਆਉਣ ਵਾਲੇ ਮਰਦਮਸ਼ੁਮਾਰੀ ਕਾਰਜਾਂ ਲਈ ਤਿਆਰ ਕੀਤੀ ਗਈ ਅਧਿਕਾਰਤ ਸੂਚੀ ਵਿੱਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਪੰਜਾਬ ਦੇ ਮਰਦਮਸ਼ੁਮਾਰੀ ਕਾਰਜ ਡਾਇਰੈਕਟੋਰੇਟ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ। ਸਰਕਾਰੀ ਦਸਤਾਵੇਜ਼ਾਂ ਵਿੱਚ ਇਤਰਾਜ਼ਯੋਗ ਜਾਤੀ ਸੰਕੇਤਕ ਸ਼ਬਦਾਂ ਨੂੰ ਸ਼ਾਮਲ ਕਰਨ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਸਪਸ਼ਟੀਕਰਨ ਮੰਗਦਿਆਂ ਕਮਿਸ਼ਨ ਨੇ ਅਧਿਕਾਰੀਆਂ ਨੂੰ ਸਪਸ਼ਟ ਕਰਨ ਲਈ ਆਖਿਆ ਕਿ ਅਜਿਹੀ ਭਾਸ਼ਾ ਦੀ ਵਰਤੋਂ ਕਿਉਂ ਕੀਤੀ ਗਈ ਅਤੇ ਇਸ ਮਾਮਲੇ ਦੇ ਜਵਾਬ 'ਚ ਕਿਹੜੇ ਸੁਧਾਰਾਤਮਕ ਉਪਾਅ ਕੀਤੇ ਗਏ ਨੇ। ਕਮਿਸ਼ਨ ਨੇ ਸਬੰਧਤ ਅਧਿਕਾਰੀਆਂ ਨੂੰ 15 ਦਿਨਾਂ ਦੇ ਨਿਰਧਾਰਿਤ ਸਮਾਂ ਹੱਦ ਦੇ ਅੰਦਰ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਨੇ। ਚੋਣ ਕਮਿਸ਼ਨ ਮੁਤਾਬਕ 16 ਮਈ ਦੀ ਆਖਰੀ ਤਰੀਕ ਤੱਕ ਕੁੱਲ 10,809 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। 18 ਮਈ ਨੂੰ ਜਾਂਚ ਤੋਂ ਬਾਅਦ ਹੁਣ ਚੋਣ ਮੈਦਾਨ 'ਚ 10,096 ਉਮੀਦਵਾਰ ਨੇ। ਨਗਰ ਨਿਗਮ ਚੋਣਾਂ ਲਈ ਦਾਖਲ ਕੀਤੇ ਗਏ 151 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਨੇ। ਨਗਰ ਪਰਿਸ਼ਦ ਲਈ ਦਾਖਲ ਕੀਤੇ ਗਏ 447 ਅਤੇ ਨਗਰ ਪੰਚਾਇਤਾਂ ਲਈ ਦਾਖਲ ਕੀਤੇ 115 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ। ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ ਅੱਜ 19 ਮਈ ਸੀ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਸਾਰੇ 23 ਜ਼ਿਲ੍ਹਿਆਂ 'ਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਓਬਜ਼ਰਵਰ ਵਜੋਂ ਨਿਯੁਕਤ ਕੀਤਾ ਅਤੇ ਚੋਣਾਂ ਨੂੰ ਨਿਰਪੱਖ, ਆਜ਼ਾਦ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ।

0: ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਮੰਦਰਾਂ ਦੇ ਸੋਨੇ ਦੇ ਭੰਡਾਰਾਂ ਬਦਲੇ ਸੋਨੇ ਦੇ ਬੌਂਡ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ ਜਾਂ ਮੰਦਰ ਦੇ ਸੋਨੇ ਦੇ ਭੰਡਾਰਾਂ ਦਾ ਮੁਦਰੀਕਰਨ ਕਰਨ ਲਈ ਇੱਕ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਦੇਸ਼ ਭਰ ਵਿੱਚ ਮੰਦਰ ਟਰੱਸਟਾਂ ਜਾਂ ਕਿਸੇ ਵੀ ਧਾਰਮਿਕ ਸੰਸਥਾ ਵੱਲੋਂ ਰੱਖੇ ਗਏ ਸੋਨੇ ਦੇ ਮੁਦਰੀਕਰਨ ਲਈ ਇੱਕ ਯੋਜਨਾ ਸ਼ੁਰੂ ਕਰਨ ਦੀ ਸਰਕਾਰ ਦੀ ਯੋਜਨਾ ਬਾਰੇ ਅਟਕਲਾਂ ਅਤੇ ਵਾਹਾਂ ਪੂਰੀ ਤਰ੍ਹਾਂ ਝੂਠੀਆਂ, ਗੁੰਮਰਾਹਕੁੰਨ ਅਤੇ ਬੇਬੁਨਿਆਦ ਨੇ। ਇਹ ਵੀ ਸਪਸ਼ਟ ਕੀਤਾ ਗਿਆ ਕਿ ਮੰਦਰ ਦੇ ਟਾਵਰਾਂ, ਦਰਵਾਜ਼ਿਆਂ ਜਾਂ ਹੋਰ ਮੰਦਰ ਢਾਂਚਿਆਂ ਦੇ ਸੋਨੇ ਦੀਆਂ ਪਲੇਟਾਂ ਨੂੰ ਭਾਰਤ ਦਾ ਰਣਨੀਤਿਕ ਸੋਨੇ ਦਾ ਭੰਡਾਰ ਮੰਨੇ ਜਾਣ ਦਾ ਦਾਅਵਾ ਵੀ ਪੂਰੀ ਤਰ੍ਹਾਂ ਝੂਠਾ, ਗੁੰਮਰਾਹਕੁੰਨ ਅਤੇ ਬੇਬੁਨਿਆਦ ਹੈ। ਨਾਗਰਿਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਅਜਿਹੀਆਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਇਸ ਨੂੰ ਅੱਗੇ ਫੈਲਾਉਣ। ਸਰਕਾਰ ਸਾਰੇ ਨਾਗਰਿਕਾਂ ਨੂੰ ਸਿਰਫ ਅਧਿਕਾਰਤ ਸਰੋਤਾਂ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ ਦੀ ਅਪੀਲ ਕਰਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @TIRRNU ਜਲੰਧਰ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਅਪ੍ਰੈਲ ਮਹੀਨੇ 'ਚ 10 ਵੱਖ ਵੱਖ ਟਰੈਪ ਮਾਮਲਿਆਂ 'ਚ 12 ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਅੱਜ ਚੰਡੀਗੜ੍ਹ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਬਿਊਰੋ ਨੇ ਇਸ ਸਮੇਂ ਦੌਰਾਨ ਸਰਕਾਰੀ ਮੁਲਾਜ਼ਮਾਂ ਸਮੇਤ ਹਰ ਖੇਤਰ 'ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਨੇ। ਬਿਊਰੋ ਨੇ ਪਿਛਲੇ ਮਹੀਨੇ ਵੱਖ ਵੱਖ ਅਦਾਲਤਾਂ ਵਿੱਚ 59 ਵਿਜੀਲੈਂਸ ਮਾਮਲਿਆਂ ਨਾਲ ਸੰਬੰਧਿਤ ਚਲਾਨ ਜਮ੍ਹਾਂ ਕੀਤੇ ਨੇ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ 4 ਵਿਜੀਲੈਂਸ ਇਨਕੁਆਇਰੀਜ਼ ਵੀ ਰਜਿਸਟਰਡ ਕੀਤੀਆਂ ਗਈਆਂ ਨੇ। ਉਹਨਾਂ ਕਿਹਾ ਕਿ 21 ਮੁਲਜ਼ਮਾਂ ਖਿਲਾਫ਼ 13 ਅਪਰਾਧਕ ਮਾਮਲੇ ਵੀ ਦਰਜ ਕੀਤੇ ਗਏ ਨੇ, ਜਿਨ੍ਹਾਂ ਵਿੱਚ 17 ਸਰਕਾਰੀ ਮੁਲਾਜ਼ਮ ਸ਼ਾਮਲ ਨੇ। ਉਹਨਾਂ ਕਿਹਾ ਕਿ ਵੱਖ ਵੱਖ ਅਦਾਲਤਾਂ ਨੇ ਪਿਛਲੇ ਮਹੀਨੇ ਦੌਰਾਨ ਬਿਊਰੋ ਵੱਲੋਂ ਦਾਇਰ ਕੀਤੇ ਗਏ 4 ਰਿਸ਼ਵਤਖੋਰੀ ਦੇ ਮਾਮਲਿਆਂ ਦਾ ਫੈਸਲਾ ਸੁਣਾਇਆ, ਜਿਸ ਵਿੱਚ 20 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ 2 ਸਾਲ ਤੋਂ 5 ਸਾਲ ਤੱਕ ਦੀ ਕੈਦ ਅਤੇ 10,000 ਰੁਪਏ ਤੋਂ 2,00,000 ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਸਮਰਥਿਤ ਇੱਕ ਮੌਜੂਲ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ੀ ਅਧਾਰਤ ਹੈਂਟਰਾਂ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ। ਅੱਜ ਚੰਡੀਗੜ੍ਹ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਉਹਨਾਂ ਦੇ ਕਬਜ਼ੇ ਵਿੱਚੋਂ 2 ਹੱਥਗੋਲੇ ਬਰਾਮਦ ਕੀਤੇ ਗਏ ਨੇ। 2 ਹੱਥਗੋਲਿਆਂ ਤੋਂ ਇਲਾਵਾ ਪੁਲਿਸ ਨੇ ਉਹਨਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਅਜਨਾਲਾ ਵਾਸੀ ਅਜੈ ਅਤੇ ਅੰਮ੍ਰਿਤਸਰ ਦੇ ਫਤਿਹਵਾਲ ਕਲਾਂ ਵਾਸੀ ਜੋਧਵੀਰ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਬਰਾਮਦ ਕੀਤੇ ਗਏ ਹੱਥਗੋਲੇ ਇੱਕ ਵੱਡੀ ਸਾਜਿਸ਼ ਦਾ ਹਿੱਸਾ ਸਨ, ਜਿਸ ਦਾ ਮਕਸਦ ਪੰਜਾਬ 'ਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਸਰਕਾਰੀ ਸੰਸਥਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਸੀ। ਉਹਨਾਂ ਦੱਸਿਆ ਕਿ ਪੁਲਿਸ ਟੀਮਾਂ ਨੂੰ ਵਿਦੇਸ਼ੀ ਅਧਾਰਤ ਹੈਂਡਲਰਾਂ ਵੱਲੋਂ ਆਪਣੇ ਸਾਥੀਆਂ ਨੂੰ ਹੱਥਗੋਲੇ ਸਪਲਾਈ ਕਰਨ ਬਾਰੇ ਭਰੋਸੇਯੋਗ ਸੂਹ ਮਿਲੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ 'ਚ ਅਗਲੇਰੀ ਜਾਂਚ ਜਾਰੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ 'ਚ ਆਉਂਦੀ 25 ਮਈ ਤੱਕ ਲੂ ਵਗਣ ਬਾਰੇ ਜਾਰੀ ਯੈਲੋ ਅਲਰਟ ਦੇ ਚੱਲਦਿਆਂ ਦੋਵਾਂ ਸੂਬਿਆਂ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਕਰ ਗਿਆ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਦੌਰਾਨ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪੇਸ਼ ਹੈ ਇੱਕ ਰਿਪੋਰਟ।
1: ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਅਤੇ ਕੱਲ੍ਹ ਦੇ ਯੈਲੋ ਅਲਰਟ ਜਾਰੀ ਕਰਨ ਦੇ ਨਾਲ ਹੀ 21 ਤੋਂ 23 ਮਈ ਤੱਕ ਦਾ ਔਰੇਂਜ ਅਲਰਟ ਵੀ ਜਾਰੀ ਕਰਦਿਆਂ ਆਪਣੇ ਆਪ ਨੂੰ ਭਰੀ ਗਰਮੀ ਤੋਂ ਬਚਾਉਣ ਦੀ ਵੀ ਸਲਾਹ ਦਿੱਤੀ ਹੈ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਇਹਨਾਂ ਦਿਨਾਂ ਦੌਰਾਨ ਪਾਰਾ 45 ਡਿਗਰੀ ਸੈਲਸੀਅਸ ਤੋਂ ਵੀ ਪਾਰ ਜਾ ਸਕਦਾ ਹੈ।
2: 3-4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42-43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ, ਤੋ ਇਸਮੇਂ ਔਰ ਬੜੋਤਰੀ ਆਪ ਦੇਖੇਂਗੇ 3-4 ਦਿਨ। ਖਾਸਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ, ਜਿਸਮੇਂ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ, ਅੰਮ੍ਰਿਤਸਰ, ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਂਗੇ। ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬੜੇਗੇ ਲੇਕਿਨ ਯਹਾਂ ਜ਼ਿਆਦਾ ਹੋਂਗੇ। ਇਸੀ ਤਰ੍ਹਾਂ ਸੇ ਹਰਿਆਣਾ ਕੇ ਜੋ ਜ਼ਿਲ੍ਹੇ ਹੈ ਜਿਸਮੇਂ ਸਿਰਸਾ, ਹਿਸਾਰ, ਫਤਿਹਾਬਾਦ, ਮਹਿੰਦਰਗੜ੍ਹ, ਭਿਵਾਨੀ, ਰੋਹਤਕ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਇਹ ਐਸੇ ਜ਼ਿਲ੍ਹੇ ਹੈ ਜਹਾਂ ਪੇ ਜ਼ਿਆਦਾ ਅਸਰ ਹੋਗਾ, ਤੋ ਲੂ ਕੀ ਸਥਿਤੀ ਬਣੇਗੀ।
1: ਇਸ ਅੱਧ ਦੀ ਗਰਮੀ ਵਿੱਚ ਜਿੱਥੇ ਸਾਨੂੰ ਸਭ ਨੂੰ ਆਪਣਾ ਬਚਾਅ ਕਰਨ ਦੀ ਲੋੜ ਹੈ, ਉੱਥੇ ਹੀ ਪੰਛੀਆਂ ਅਤੇ ਜਾਨਵਰਾਂ ਲਈ ਵੀ ਪਾਣੀ ਦਾ ਬੰਦੋਬਸਤ ਕਰਕੇ ਉਹਨਾਂ ਦੀ ਜਾਨ ਬਚਾਉਣਾ ਵੀ ਮਨੁੱਖਤਾ ਦਾ ਫਰਜ਼ ਬਣ ਜਾਂਦਾ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਇਸੇ ਦੌਰਾਨ ਪੰਜਾਬ ਦੇ ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 47.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹਰਿਆਣਾ 'ਚ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਰੋਹਤਕ ਸਭ ਤੋਂ ਗਰਮ ਸ਼ਹਿਰ ਰਿਹਾ। ਬੀਤੇ ਦਿਨੀ ਰੇਲ ਗੱਡੀ ਵਿੱਚ ਮ੍ਰਿਤਕ ਪਾਏ ਗਏ ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਤੋਂ ਫੌਜੀ ਜਵਾਨ ਲਾਸ ਨਾਇਕ ਪ੍ਰਭ ਸ਼ਰਨ ਸਿੰਘ ਦਾ ਅੰਤਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਲਾਨੌਰ ਦੇ ਰਹਿਣ ਵਾਲੇ ਲਾਸ ਨਾਇਕ ਪ੍ਰਭ ਸ਼ਰਨ ਸਿੰਘ ਛੁੱਟੀ ਕੱਟ ਕੇ ਵਾਪਸ ਜਾ ਰਹੇ ਸਨ, ਜਿਨ੍ਹਾਂ ਦੀ ਰਸਤੇ 'ਚ ਰੇਲ ਗੱਡੀ ਵਿੱਚ ਹੀ ਮੌਤ ਹੋ ਗਈ। ਮ੍ਰਿਤਕ ਫੌਜੀ ਜਵਾਨ ਦੇ ਪਿਤਾ ਸਾਬਕਾ ਫੌਜੀ ਰਜਿੰਦਰ ਸਿੰਘ ਪੰਗੂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਯੂਨਿਟ ਇਸ ਸਮੇਂ ਮੇਰਠ ਵਿੱਚ ਸੀ ਅਤੇ ਉਹ ਕਲਾਨੌਰ ਵਿਖੇ 7 ਦਿਨ ਦੀ ਛੁੱਟੀ ਕੱਟ ਕੇ ਬੀਤੇ ਦਿਨ ਆਪਣੇ ਸਾਥੀ ਸਮੇਤ ਰੇਲ ਗੱਡੀ ਰਾਹੀਂ ਮੇਰਠ ਡਿਊਟੀ 'ਤੇ ਵਾਪਸ

ਵਾਪਸ ਜਾ ਰਿਹਾ ਸੀ। ਪੰਜਾਬ 'ਚ ਦੋ ਵੱਖ ਵੱਖ ਸੜਕ ਹਾਦਸਿਆਂ ਵਿੱਚ ਇੱਕ ਪੁਲਿਸ ਕਰਮਚਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅੱਜ ਸਵੇਰੇ ਅੰਮ੍ਰਿਤਸਰ ਪਠਾਨਕੋਟ ਸ਼ਾਹਰਾਹ 'ਤੇ ਵਾਪਰੇ ਇੱਕ ਸੜਕ ਹਾਦਸੇ 4 ਕਾਰ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਹ ਕਾਰ ਪਠਾਨਕੋਟ ਤੋਂ ਆਉਂਦੇ ਇੱਕ ਅਣਪਛਾਤੇ ਭਾਰੀ ਵਾਹਨ ਨਾਲ ਟਕਰਾ ਗਈ। 4 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹੁਸ਼ਿਆਰਪੁਰ ਵਿੱਚ ਇੱਕ ਹੋਰ ਹਾਦਸੇ 'ਚ ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ। ਇਹ ਹਾਦਸਾ ਪੁਲਿਸ ਕਰਮਚਾਰੀ ਦੀ ਕਾਰ ਦੂਜੇ ਪਾਸੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ। ਦੋਵਾਂ ਮਾਮਲਿਆਂ 'ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। IPL ਕ੍ਰਿਕਟ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਅੱਜ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਮੈਚ ਜੈਪੁਰ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਅਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ, ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਰਦਮਸ਼ੁਮਾਰੀ ਕਾਰਜਾਂ ਵਿੱਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ। ਪੰਜਾਬ ਅਤੇ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਹੋਇਆ। ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ 'ਚ ਤਾਪਮਾਨ 'ਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।

ਲਾ ਜੀ ਲਵ ਯੂ ਜ਼ਿੰਦਗੀ ਪ੍ਰੋਗਰਾਮ ਫਿਰ ਤੋਂ ਕੰਟੀਨਿਊ ਆਪਾਂ ਕਰਦੇ ਹਾਂ ਅਤੇ ਪਹਿਲਾਂ ਆਪਾਂ ਗੱਲ ਕੀਤੀ ਸੀ ਜੀ ਸਮੇਂ ਬਾਰੇ, ਵਕਤ ਬਾਰੇ, ਟਾਈਮ ਬਾਰੇ। ਉਹ ਤਾਂ ਮੈਂ ਤੁਹਾਨੂੰ ਦੱਸਦਾ ਆ, ਉਹ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਹੀ ਵੈਸੇ ਪਤਾ ਹੈ ਕਿ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ ਆ। ਅਗਲੀ ਆਪਾਂ ਗੱਲ ਕਰਦੇ ਹਾਂ, ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਕਿ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਬੜੀ ਅਜ਼ੀਜ਼ ਹੈ। ਗੱਲ ਹੈ ਇਸ ਤਰ੍ਹਾਂ, ਜਿਸ ਦੀ ਸਭ ਤੋਂ ਜ਼ਿਆਦਾ ਆਪਾਂ ਇਗਨੋਰ ਅੱਜ ਦੇ ਟਾਈਮ ਵਿੱਚ ਕਈ ਲੋਕ ਕਰ ਦਿੰਦੇ ਆ, ਪਰ ਜਦੋਂ ਖਰਾਬ ਹੋ ਜਾਵੇ ਨਾ ਤਾਂ ਦੁਨੀਆ ਦੀ ਕੋਈ ਵੀ ਇੱਦਾਂ ਦੀ ਚੀਜ਼ ਨਹੀਂ ਹੈ ਜਿਹੜੀ ਕਿ ਸਾਨੂੰ ਚੰਗੀ ਲੱਗਦੀ ਹੈ। ਉਹ ਠੀਕ ਹੈ ਤਾਂ ਸਭ ਕੁਛ ਠੀਕ ਹੈ, ਉਹ ਨਹੀਂ ਠੀਕ ਤਾਂ ਫਿਰ ਕੁਝ ਵੀ ਨਹੀਂ ਠੀਕ। ਹੁਣ ਜਿਵੇਂ ਮੈਂ ਪਹਿਲਾਂ ਬੋਲਿਆ ਸੀ, ਮੈਂ ਪਹਿਲਾਂ ਪੁੱਛਿਆ ਸੀ ਅਤੇ ਸਾਡੇ ਇੱਕ ਦੋਸਤ ਨੇ ਸਾਨੂੰ ਜਵਾਬ ਦਿੱਤਾ ਸੀ, ਇਕਬਾਲ ਸਿੰਘ ਚੌਹਾਨ ਜੀ ਨੇ ਅੰਮ੍ਰਿਤਸਰ ਤੋਂ। ਹੁਣ ਮੈਂ ਇਹ ਵਾਲੀ ਚੀਜ਼ ਵੀ ਤੁਹਾਡੇ ਤੋਂ ਪੁੱਛ ਰਹੀ ਹਾਂ ਕਿ ਇੱਕ ਇੱਦਾਂ ਦੀ ਚੀਜ਼ ਹੈ ਜਦੋਂ ਉਹ ਠੀਕ ਰਹਿੰਦੀ ਹੈ ਨਾ ਤਾਂ ਸਾਨੂੰ ਸਭ ਕੁਝ ਠੀਕ ਲੱਗਦਾ ਹੈ। ਜਦੋਂ ਕਿਤੇ ਨਾ ਕਿਤੇ ਉਹ ਖਰਾਬ ਹੋ ਜਾਵੇ, ਕੋਈ ਇੱਦਾਂ ਦੀ ਸਾਨੂੰ ਲਾਈਕ, ਹੁਣ ਮੈਂ ਜ਼ਿਆਦਾ ਨਹੀਂ ਬੋਲੂੰਗੀ, ਜੇ ਮੈਂ ਜ਼ਿਆਦਾ ਬੋਲਿਆ ਨਾ ਮੈਨੂੰ ਲੱਗਦਾ ਤੁਹਾਨੂੰ ਪਤਾ ਲੱਗ ਹੀ ਜਾਏਗਾ। ਚਲੋ ਤੁਸੀਂ ਫਟਾਫਟ ਸਾਨੂੰ 9855101027 ਜਿਹੜਾ ਸਾਡਾ ਵਟਸਐਪ ਦਾ ਨੰਬਰ ਹੈ, ਤੁਸੀਂ ਸਾਨੂੰ ਮੈਸੇਜ ਕਰਕੇ ਦੱਸੋ ਕਿ ਮੈਂ ਕਿਹੜੀ ਚੀਜ਼ ਦੀ ਗੱਲ ਕਰ ਰਹੀ ਹਾਂ। ਕਿਉਂਕਿ ਮੈਨੂੰ ਪਤਾ ਹੈ ਸਾਡੀ ਜਿਹੜੀ ਦੋਸਤ ਨੇ ਨਾ ਉਹ ਬਹੁਤ ਜ਼ਿਆਦਾ ਐਕਟਿਵ ਨੇ, ਬੜੀ ਸਮਝਦਾਰ ਨੇ। ਇੱਕ ਸਾਡੇ ਦੋਸਤ ਦਾ ਮੈਸੇਜ ਆਇਆ ਹੈ ਜੀ, ਰਾਮ ਸਰੂਪ ਅਰੋੜਾ ਚੌਂਕਾ ਛਿੱਲੀਆਂ ਸੁਲਤਾਨਪੁਰ ਲੋਡੀ ਤੋਂ, ਇਹਨਾਂ ਨੇ ਲਿਖਿਆ ਮੂਡ। ਨਹੀਂ ਰਾਮ ਸਰੂਪ ਜੀ, ਮੈਂ ਮੂਡ ਦੀ ਗੱਲ ਨਹੀਂ ਕਰ ਰਹੀ ਹਾਂ, ਬਟ ਕਿਤੇ ਨਾ ਕਿਤੇ ਉਹ ਸਾਡੇ ਨਾਲ ਹੀ ਜੁੜੀ ਹੈ ਚੀਜ਼। ਫਿਰ ਤੋਂ ਧਿਆਨ ਨਾਲ ਸੁਣੋ, ਇੱਕ ਇੱਦਾਂ ਦੀ ਚੀਜ਼ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਉਹ ਖਰਾਬ ਹੋ ਜਾਂਦੀ ਹੈ ਸਾਨੂੰ ਕੁਝ ਵੀ ਵਧੀਆ ਨਹੀਂ ਲੱਗਦਾ, ਭਾਵੇਂ ਤੁਸੀਂ ਸਾਡੇ ਕੋਲ ਨਾ ਕਰੋੜੋ ਰੁਪਏ ਵੀ ਜੇ ਸਾਡੇ ਸਾਹਮਣੇ ਪਏ ਹੋਣ ਨਾ, ਜੇ ਉਹ ਖਰਾਬ ਹੋ ਗਈ ਤਾਂ ਸਾਨੂੰ ਕੁਝ ਵੀ ਵਧੀਆ ਨਹੀਂ ਲੱਗੇਗਾ। ਚਲੋ ਫਟਾਫਟ ਮੈਸੇਜ ਕਰੋ। ਫਿਲਹਾਲ ਆਪਾਂ ਜੀ ਇੱਕ ਗੀਤ ਸੁਣਦੇ ਹਾਂ ਜੀ, ਗੀਤ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ ਆ ਲਓ, ਇੰਜੋਏ ਕਰੋ।

ਸੁਰਜੀਤ ਬੁੱਲਰ ਦੀ ਆਵਾਜ਼ ਦੇ ਵਿੱਚ ਗਾਣਾ ਆਪਾਂ ਇੰਜੋਏ ਕੀਤਾ ਹੁਣੇ ਲਾਰੇ। ਮੈਂ ਕਹਿੰਦੀ ਹਾਂ ਕਿ ਗੀਤ ਜਿਹੜਾ ਸੀ ਸੈਡ ਸੀ, ਉਹਦੀ ਵਰਡਿੰਗ ਸੀ, ਲਿਰਿਕਸ ਸੀ ਸੈਡ ਸੀ, ਲੇਕਿਨ ਉਹਦੀ ਜਿਹੜੀ ਬੀਟ ਸੀ ਮਜ਼ਾ ਆ ਗਿਆ ਸੁਣ ਕੇ। ਮੈਂ ਬਹੁਤ ਜ਼ਿਆਦਾ ਇੰਜੋਏ ਕੀਤਾ ਇਹ ਗੀਤ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਵ ਯੂ ਜ਼ਿੰਦਗੀ, ਆਪਣੀ ਦੋਸਤ ਆਰਜੀ ਸ਼ਾਹੀਨ ਦੇ ਨਾਲ। ਮਜ਼ਾ ਆ ਰਿਹਾ ਹੈ। ਹਾਂ ਜੀ, ਮੈਂ ਤੁਹਾਨੂੰ ਪੁੱਛਿਆ ਸੀ ਕਿ ਕੋਈ ਇੱਕ ਇੱਦਾਂ ਦੀ ਚੀਜ਼ ਹੈ ਸਾਡੇ ਨਾਲ ਜੁੜੀ ਹੋਈ ਜਿਹੜੀ ਇੱਕ ਵਾਰ ਖਰਾਬ ਹੋ ਜਾਵੇ ਅਤੇ ਫਿਰ ਮੈਂ ਕਹਿੰਦੀ ਹਾਂ ਕੁਝ ਵੀ ਸਾਨੂੰ ਵਧੀਆ ਨਹੀਂ ਲੱਗਦਾ। ਸਾਨੂੰ ਦੋ ਲਿਸਨਰਸ ਦੇ ਸਾਨੂੰ ਮੈਸੇਜ ਆਏ ਨੇ ਪਹਿਲਾਂ। ਹਾਂ, ਇੱਕ ਸਾਨੂੰ ਮੈਸੇਜ ਆਇਆ ਹੈ ਜੀ, ਇਕਬਾਲ ਸਿੰਘ ਚੌਹਾਨ ਜੀ ਨੇ ਹੀ ਸਾਨੂੰ ਮੈਸੇਜ ਕੀਤਾ। ਉਹਨਾਂ ਨੇ ਲਿਖਿਆ, ਮੈਮ ਜੀ ਰਿਸ਼ਤੇ ਜੋ ਇੱਕ ਵਾਰ ਖਰਾਬ ਹੋ ਜਾਏ ਤੋ ਕੁਝ ਵੀ ਅੱਛਾ ਨਹੀਂ ਲੱਗਦਾ। ਹਾਂ, ਰਿਐਲਿਟੀ ਹੈ, ਬਟ ਕਿਤੇ ਨਾ ਕਿਤੇ ਜਿੱਤੇ ਜਿਸ ਰਿਸ਼ਤੇ ਦੇ ਵਿੱਚ ਅੰਡਰਸਟੈਂਡਿੰਗ ਹੁੰਦੀ ਆ, ਆਪਾਂ ਇੱਕ ਦੂਜੇ ਨੂੰ ਹਾਂ ਗੁੱਸੇ ਦੇ ਵਿੱਚ ਕਈ ਵਾਰ ਆਪਾਂ ਰਿਸ਼ਤਾ ਖਤਮ ਕਰ ਦਿੰਦੇ ਹਾਂ, ਜਦੋਂ ਸਾਨੂੰ ਰਿਲਾਈਜ਼ ਹੁੰਦਾ ਹੈ ਕਿ ਸਾਡੀ ਗਲਤੀ ਸੀ, ਰਿਲਾਈਜ਼ ਹੋ ਗਈ, ਆਪਾਂ ਸੋਰੀ ਫੀਲ ਕਰ ਲਈ, ਫਿਰ ਤੋਂ ਰਿਸ਼ਤਾ ਸ਼ਾਇਦ ਜਦੋਂ ਉਹ ਡੋਰ ਹੈਗੀ ਹੈ ਨਾ, ਉਹ ਪ੍ਰੋਪਰ ਨਹੀਂ ਟੁੱਟੀ ਅਤੇ ਜੁੜ ਸਕਦਾ ਹੈ ਰਿਸ਼ਤਾ। ਮੈਸੇਜ ਭੇਜਣ ਵਾਸਤੇ ਇਕਬਾਲ ਜੀ ਸ਼ੁਕਰੀਆ, ਲੇਕਿਨ ਇਹ ਜਵਾਬ ਸਹੀ ਨਹੀਂ ਹੈ। ਸਾਨੂੰ ਜਵਾਬ ਆਇਆ ਹੈ ਸਹੀ, ਰਾਮ ਸਰੂਪ ਅਰੋੜਾ ਚੌਂਕ ਚੱਲਿਆ ਸੁਲਤਾਨਪੁਰ ਲੋਧੀ ਤੋਂ। ਜੇ ਇਹਨਾਂ ਨੇ ਰਾਮ ਜੀ ਨੇ ਸਰੂਪ ਜੀ ਨੇ ਮੈਸੇਜ ਕੀਤਾ ਹੈ ਜੀ ਹੈਲਥ, ਬਿਲਕੁਲ ਸਹੀ ਗੱਲ ਹੈ। ਸਿਹਤ ਜਦੋਂ ਖਰਾਬ ਹੋ ਜਾਂਦੀ ਹੈ ਬੰਦੇ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਮੈਂ ਕਿਹਾ ਸੀ ਕਿ ਭਾਵੇਂ ਸਾਹਮਣੇ ਲੱਖ 2 ਕਰੋੜ ਕਰੋੜ ਰੁਪਏ ਪਏ ਹੋਣ ਨਾ, ਜੇ ਸਿਹਤ ਹੀ ਨਹੀਂ ਚੰਗੀ, ਜੇ ਆਪਾਂ ਤੁਰ ਫਿਰ ਹੀ ਨਹੀਂ ਸਕਦੇ, ਜੇ ਸਾਡੀ ਸਿਹਤ ਚੰਗੀ ਹੋ ਹੀ ਨਹੀਂ ਸਕਦੀ, ਤਾਂ ਉਹਨਾਂ ਕਰੋੜ ਰੁਪਿਆਂ ਦਾ ਆਪਾਂ

ਕੀ ਕਰਾਂਗੇ ਕੀ ਕਰਾਂਗੇ ਉਹਨਾਂ, ਕੁਛ ਵੀ ਨਹੀਂ, ਉਹ ਤਾਂ ਸਾਡੇ ਲਈ ਵੇਸਟ ਨੇ ਬਿਲਕੁਲ। ਜੇ ਸਿਹਤ ਸਾਥ ਹੋਵੇ ਨਾ ਦੋਸਤੋ ਤਾਂ ਜ਼ਿੰਦਗੀ ਦੇ ਹਰ ਸੁਪਨੇ ਨੂੰ ਪੰਖ ਲੱਗ ਜਾਂਦੇ ਨੇ, ਪਰ ਜੇ ਸਿਹਤ ਹੀ ਖਰਾਬ ਹੋਵੇ ਤਾਂ ਸਭ ਕੁਛ ਹੋ ਕੇ ਵੀ ਕੁਛ ਅਧੂਰਾ ਲੱਗਦਾ ਹੈ। ਜਿਸ ਦੀ ਅਸੀਂ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਉਸਨੂੰ ਲਾਈਟਲੀ ਲੈ ਲੈਂਦੇ ਹਾਂ, ਬਹੁਤ ਕੁਝ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਖਾ ਲੈਂਦੇ ਹਾਂ, ਫਾਸਟ ਫੂਡ ਆਪਾਂ ਖਾ ਲੈਂਦੇ ਹਾਂ, ਸਟਰੀਟ ਫੂਡ ਆਪਾਂ ਖਾ ਲੈਂਦੇ ਹਾਂ। ਡਾਕਟਰ ਸਾਨੂੰ ਕਹਿੰਦਾ ਵੀ ਹੈ, ਸਲਾਹ ਦਿੰਦਾ ਵੀ ਹੈ ਕਿ ਤੁਸੀਂ ਮਿੱਠਾ ਛੱਡ ਦੇਣਾ ਹੈ, ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੈ, ਤੁਸੀਂ ਸਟ੍ਰੈਸ ਨਹੀਂ ਲੈਣਾ, ਤੁਹਾਨੂੰ ਬੀਪੀ ਦੀ ਪ੍ਰੋਬਲਮ ਹੈ, ਲੇਕਿਨ ਆਪਾਂ ਮੰਨਦੇ ਕਿੱਥੇ ਹਾਂ। ਵੈਸੇ ਦੇਖੋ ਇੱਕ ਇੱਦਾਂ ਦੀ ਚੀਜ਼ ਹੈਗੀ ਹੈ, ਜਦੋਂ ਪ੍ਰੋਬਲਮਸ ਹੁੰਦੀਆਂ ਨੇ ਸਟ੍ਰੈਸ ਆਟੋਮੈਟਿਕਲੀ ਸਾਨੂੰ ਹੋ ਜਾਂਦਾ ਹੈ, ਟੈਨਸ਼ਨ ਹੋ ਜਾਂਦੀ ਹੈ, ਪਰ ਕੁਝ ਖਾਣ ਪੀਣ ਦੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ 'ਤੇ ਆਪਾਂ ਕੰਟਰੋਲ ਕਰ ਸਕਦੇ ਹਾਂ। ਇੱਕ ਕੁੜੀ ਸੀ, ਨਾਮ ਸੀ ਉਹਦਾ ਸਿਮਰਨ, ਬਹੁਤ ਹਾਰਡ ਵਰਕਿੰਗ, ਕਾਲਜ, ਘਰ ਦਾ ਕੰਮ, ਫੋਨ, ਲੇਟ ਨਾਈਟ ਚੈਟਿੰਗਸ, ਬਸ ਹਰ ਕਿਸੇ ਲਈ ਟਾਈਮ ਸੀ ਉਹਦੇ ਕੋਲ, ਘਰ ਦੇ ਕੰਮ ਲਈ ਟਾਈਮ ਸੀ,

ਟੈਂਸ਼ਨ ਹੋ ਜਾਂਦੀ ਹੈ, ਪਰ ਕੁਝ ਖਾਣ ਪੀਣ ਦੀਆਂ ਇਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਆਪਾਂ ਕੰਟਰੋਲ ਕਰ ਸਕਦੇ ਹਾਂ। ਇੱਕ ਕੁੜੀ ਸੀ, ਨਾਮ ਸੀ ਉਹਦਾ ਸਿਮਰਨ, ਬਹੁਤ ਹਾਰਡ ਵਰਕਿੰਗ, ਕਾਲਜ, ਘਰ ਦਾ ਕੰਮ, ਫੋਨ, ਲੇਟ ਨਾਈਟ ਚੈਟਿੰਗਸ, ਬਸ ਹਰ ਕਿਸੇ ਲਈ ਟਾਈਮ ਸੀ ਉਹਦੇ ਕੋਲ, ਘਰ ਦੇ ਕੰਮ ਲਈ ਟਾਈਮ ਸੀ, ਕੰਮ ਬਹੁਤ ਵਧੀਆ ਕਰਦੀ ਸੀ ਆਪਣੇ ਆਫਿਸ ਦੇ ਵਿੱਚ, ਫੋਨ ਵੀ ਟਾਈਮ 'ਤੇ ਚਲਾਉਂਦੀ ਸੀ ਜਦੋਂ ਵੀ ਉਹਦਾ ਦਿਲ ਕਰਦਾ ਸੀ, ਲੇਟ ਨਾਈਟ ਗੱਲਾਂ ਵੀ ਉਹਦੀਆਂ ਹੁੰਦੀਆਂ ਸੀ ਕਿਸੇ ਦੇ ਨਾਲ, ਉਹਦੇ ਖਾਸ ਬੰਦੇ ਨਾਲ। ਬਸ ਦੇਖੋ ਹਰ ਚੀਜ਼ ਲਈ ਟਾਈਮ ਹੈ, ਲੇਕਿਨ ਜੋ ਬਹੁਤ ਇੰਪੋਰਟੈਂਟ ਹੈ ਸਿਹਤ, ਉਸਦੇ ਲਈ ਉਹਦੇ ਕੋਲ ਟਾਈਮ ਸੀ ਜ਼ੀਰੋ। ਨਾ ਟਾਈਮ 'ਤੇ ਉਹਨੇ ਖਾਣਾ, ਨਾ ਟਾਈਮ 'ਤੇ ਉਹਨੇ ਸੋਣਾ, ਨਾ ਐਕਸਰਸਾਈਜ਼ ਕਰਨੀ, ਨਾ ਉਹ ਕਹਿੰਦੀ ਸੀ ਹੁਣ ਤਾਂ ਮੈਂ ਯੰਗ ਹਾਂ, ਹਜੇ ਯੰਗ ਹਾਂ, ਮੇਰੀ ਉਮਰ ਬਹੁਤ ਪਈ ਹੈ, ਕੋਈ ਗੱਲ ਨਹੀਂ, ਅੱਜ ਤੋਂ 5 ਸਾਲ ਬਾਅਦ ਵੀ ਜੇ ਮੈਂ ਹੈਲਦੀ ਖਾਧਾ ਨਾ, ਮੈਨੂੰ ਲੱਗਦਾ ਫਿਰ ਮੇਰੀ ਜਿਹੜੀ ਸਿਹਤ ਹੈ ਉਹ ਪ੍ਰੋਪਰ ਕੰਮ ਕਰੇਗੀ, ਜਾਂ ਮੈਂ ਇੱਕ ਹੈਲਦੀ ਜੀਵਨ ਹੈ ਜਿਹੜਾ ਉਹ ਬਤੀਤ ਕਰਾਂਗੀ। ਲੇਕਿਨ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ, ਜਿਹੜਾ ਆਪਾਂ ਅੱਜ ਖਾ ਰਹੇ ਹਾਂ, ਅੱਜ ਤੋਂ ਮੈਨੂੰ ਲੱਗਦਾ 2 ਸਾਲ ਬਾਅਦ ਜਾ ਕੇ ਜਾਂ 1 ਸਾਲ ਬਾਅਦ ਉਹਦਾ ਜਿਹੜਾ ਬੈਨੀਫਿਟ ਹੈ ਸਰੀਰ ਦੇ ਵਿੱਚ, ਜਿਹੜੇ ਚੇਂਜਿਸ ਨੇ ਬੋਡੀ ਦੇ ਵਿੱਚ ਚੇਂਜਿਸ ਨੇ, ਉਹ ਸਾਨੂੰ ਦੇਖਣ ਨੂੰ ਮਿਲਦੇ ਨੇ। ਫਿਰ ਕੀ ਹੋਇਆ, ਇੱਕ ਦਿਨ ਉਹ ਕਾਲਜ 'ਚ ਪ੍ਰੈਜੈਂਟੇਸ਼ਨ ਕਰਦੇ ਕਰਦੇ ਉਹਦੀ ਤਬੀਅਤ ਹੋ ਗਈ ਅਚਾਨਕ ਖਰਾਬ। ਪਹਿਲਾਂ ਤਾਂ ਉਹ ਵੈਸੇ ਹੀ ਬਹੁਤ ਸਲਿਮ ਡ੍ਰਿਮ ਜੀ ਸੀ, ਕਿਉਂਕਿ ਉਹ ਟਾਈਮ 'ਤੇ ਖਾਂਦੀ ਨਹੀਂ ਸੀ। ਅੱਜ ਕੱਲ੍ਹ ਤਾਂ ਆਪਾਂ ਦੇਖਦੇ ਹਾਂ ਜਿਹੜੇ ਬੱਚੇ ਨੇ, ਯੰਗ ਜਨਰੇਸ਼ਨ ਹੈ, ਉਹਨਾਂ ਨੂੰ ਇੱਕ ਕਰੇਜ਼ ਚੜ ਗਿਆ ਕਿ ਹਾਂ ਅਸੀਂ ਪ੍ਰੋਪਰ ਆਪਣਾ ਜ਼ੀਰੋ ਫਿਗਰ ਬਣਾ ਕੇ ਰੱਖਣਾ ਆ, ਅਤੇ ਸਾਡੀਆਂ ਜਿਹੜੀ ਕੋਲਰ ਬੋਨਸ ਨੇ ਉਹ ਵੀ ਪ੍ਰੋਪਰ ਨਜ਼ਰ ਆਉਣ। ਲੇਕਿਨ ਇਹ ਜਿਹੜੀ ਹੈ ਇਨ ਫਿਊਚਰ ਆਉਣ ਵਾਲੀ ਜਿਹੜੀ ਸਾਡੀ ਸਰੀਰ ਦੀ ਕਮਜ਼ੋਰੀ, ਉਹਨਾਂ ਦੀਆਂ ਨਿਸ਼ਾਨੀਆਂ ਨੇ, ਸਾਡੀ ਜਿਹੜੀ ਬੋਨਸ ਨੇ ਉਹ ਇੰਨੀ, ਮੈਂ ਕਹਿੰਦੀ ਹਾਂ ਕਿ ਉਹਨਾਂ ਵਿੱਚ ਕਿਤੇ ਨਾ ਕਿਤੇ ਵੀਕਨੈਸ ਹੈ, ਕਮਜ਼ੋਰ ਹੈ, ਆਪਾਂ ਉਹ ਡਾਇਟ ਹੀ ਨਹੀਂ ਪ੍ਰੋਪਰ ਲੈ ਰਹੇ ਜਿਹੜੀ ਸਾਨੂੰ ਲੈਣੀ ਚਾਹੀਦੀ ਹੈ। ਗੱਲ ਹੋ ਰਹੀ ਸੀ ਕੁੜੀ ਦੀ, ਕਾਲਜ 'ਚ ਦੇ ਰਹੀ ਸੀ ਉਹ ਪ੍ਰੈਜੈਂਟੇਸ਼ਨ, ਪ੍ਰੈਜੈਂਟੇਸ਼ਨ ਦਿੰਦੇ ਦਿੰਦੇ ਉਹਦੀ ਅਚਾਨਕ ਤਬੀਅਤ ਖਰਾਬ ਹੋ ਗਈ, ਵੀਕਨੈਸ ਇੰਨੀ ਹੋ ਗਈ ਕਿ ਉਹ ਬੇਹੋਸ਼ ਹੋ ਗਈ। ਡਾਕਟਰ ਨੇ ਸਿਰਫ ਇੰਨਾ ਕਿਹਾ ਕਿ ਤੁਸੀਂ ਸਾਰਿਆਂ ਦਾ ਖਿਆਲ ਰੱਖਦੇ ਹੋ, ਆਪਣਾ ਕੰਮ ਸਾਰਾ ਟਾਈਮ 'ਤੇ ਕਰਦੇ ਹੋ, ਲੇਕਿਨ ਤੁਸੀਂ ਆਪਣੇ ਆਪ ਨੂੰ ਕਿਤੇ ਭੁੱਲ ਗਏ ਹੋ। ਉਹ ਕਹਿੰਦੇ ਆ, ਨਹੀਂ ਡਾਕਟਰ, ਮੈਂ ਆਪਣੇ ਆਪ ਨੂੰ ਕਿਤੇ ਨਹੀਂ ਭੁੱਲੀ, ਮੈਂ ਸਾਰਾ ਕੰਮ ਆਪਣਾ ਹਾਂ ਟਾਈਮ 'ਤੇ ਕਰਦੀ ਹਾਂ, ਬਸ ਕਿਤੇ ਕਿਤੇ ਕਦੇ ਕਦੇ ਇਹ ਹੋ ਜਾਂਦਾ ਕਿ ਮੈਂ ਟਾਈਮ 'ਤੇ ਖਾਣਾ ਨਹੀਂ ਖਾਂਦੀ। ਸਿਮਰਨ ਦੀ ਗੱਲ ਠੀਕ ਹੈ, ਨਹੀਂ ਠੀਕ ਹੈ ਨਾ, ਟਾਈਮ 'ਤੇ ਖਾਣਾ ਖਾਣਾ ਚਾਹੀਦਾ ਸਾਨੂੰ। ਸਾਡੇ ਜਿਹੜੇ ਪੇਰੈਂਟਸ ਨੇ, ਸਾਡੇ ਜਿਹੜੇ ਵੱਡੇ ਨੇ ਜਾਂ ਮੈਂਟੋਰਸ ਨੇ, ਉਹ ਵੀ ਕਹਿੰਦੇ ਨੇ ਪਹਿਲਾਂ ਸਿਹਤ ਜ਼ਰੂਰੀ ਹੈ। ਲੈ ਜੀ, ਗੁਰਦਾਸ ਮਾਨ ਜੀ ਨੇ ਵੀ ਵੈਸੇ ਕਿਹਾ ਪਹਿਲਾਂ ਸਿਹਤ ਜ਼ਰੂਰੀ ਹੈ। ਪੈਸਾ ਆਪਾਂ ਬਹੁਤ ਸਾਰੇ ਕਮਾ ਲਵਾਂਗੇ, ਆਪਣੇ ਜਿਹੜੇ ਸੁਪਨੇ ਹੈ ਉਹਨਾਂ ਨੂੰ ਵੀ ਆਪਾਂ ਪੂਰਾ ਕਰ ਲਵਾਂਗੇ, ਪਰ ਆਪਣੀ ਬੋਡੀ ਨੂੰ ਰੈਸਟ, ਹੈਲਦੀ ਫੂਡ, ਪੀਸ ਦੇਣਾ ਕਿਤੇ ਨਾ ਕਿਤੇ ਭੁੱਲ ਗਏ ਹਾਂ, ਜੋ ਕਿ ਬਹੁਤ ਜ਼ਰੂਰੀ ਹੈ। ਸਿਹਤ ਸਿਰਫ ਬੋਡੀ ਫਿੱਟ ਹੋਣ ਦਾ ਨਾਮ ਨਹੀਂ ਹੈ, ਮੈਂਟਲ ਪੀਸ, ਖੁਸ਼ੀ ਅਤੇ ਚੰਗੀ ਐਨਰਜੀ ਵੀ ਸਿਹਤ ਦਾ ਇੱਕ ਹਿੱਸਾ ਹੈ। ਰੋਜ਼ ਥੋੜ੍ਹਾ ਜਿਹਾ ਵਾਕ ਕਰਨਾ, ਪਾਣੀ ਵਧੀਆ ਪੀਣਾ, ਪ੍ਰੋਪਰ ਟਾਈਮ 'ਤੇ ਪੀਣਾ, ਗਰਮੀ ਕਰਕੇ ਤਾਂ ਹੁਣ ਜ਼ਿਆਦਾ ਹੀ ਪਾਣੀ ਸਾਨੂੰ ਪੀਣਾ ਚਾਹੀਦਾ। ਮੈਂ ਨਾ, ਮੈਨੂੰ ਲੱਗਦਾ ਨੋਨ ਸਟੋਪ ਮੈਂ ਬੋਲੀ ਜਾ ਰਹੀ ਹਾਂ। ਇੱਕ ਆਪਾਂ ਨਾ ਛੋਟਾ ਜਿਹਾ ਗਾਣਾ ਸੁਣਦੇ ਹਾਂ, ਇੰਜੋਏ ਕਰਦੇ ਹਾਂ, ਕਿਉਂਕਿ ਗਾਣੇ ਬਹੁਤ ਵਧੀਆ ਵਧੀਆ ਮੈਂ ਲਾ ਰਹੀ ਹਾਂ, ਮੈਂ ਇੱਥੇ ਇੰਜੋਏ ਕਰ ਰਹੀ ਹਾਂ ਬੈਠੀ ਬੈਠੀ, ਤੁਸੀਂ ਉੱਥੇ ਇੰਜੋਏ ਕਰੋ ਸ਼ੋ ਸੁਣਦੇ ਸੁਣਦੇ, ਜਿੱਥੇ ਵੀ ਤੁਸੀਂ ਬੈਠੇ ਹੋ ਮਜ਼ੇ ਦੇ ਨਾਲ ਲਓ ਜੀ ਅਗਲਾ ਗਾਣਾ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ। ਡਾਂਸ ਪਿਚਾਂਸ ਤਾਂ ਨਹੀਂ ਹੈ, ਡਾਂਸ ਹਾਂ ਜਾਂ ਡਾਂਸ ਪਿਚ।

ਤੁਸੀਂ ਆਪਣੀ ਜ਼ਿੰਦਗੀ ਨੂੰ ਕਿੰਨਾ ਪਿਆਰ ਕਰਦੇ ਹੋ, ਆਪਣੇ ਆਪ ਨੂੰ ਕਿੰਨਾ ਪਿਆਰ ਕਰਦੇ ਹੋ, ਆਲੇ ਦੁਆਲੇ ਜਿੰਨੇ ਵੀ ਸਾਡੇ ਕਲੋਜ਼ ਵਨ ਨੇ, ਫੈਮਿਲੀ ਮੈਂਬਰਸ ਨੇ ਜਾਂ ਸਾਡੇ ਦੋਸਤ ਨੇ, ਕਿੰਨਾ ਪਿਆਰ ਕਰਦੇ ਹੋ ਉਹਨਾਂ ਨੂੰ, ਦੱਸ ਸਕਦੇ ਹੋ? ਬਿਲਕੁਲ ਦੱਸ ਸਕਦੇ ਹੋ। 9855010027 ਸਾਡਾ ਵਟਸਐਪ ਨੰਬਰ ਹੈ, ਤੁਸੀਂ ਉੱਥੇ ਸਾਨੂੰ ਦੱਸ ਸਕਦੇ ਹੋ। ਗੱਲ ਹੋ ਰਹੀ ਸੀ ਜੀ ਸਿਹਤ ਦੀ, ਕਿ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਿਹਤ। ਕਈ ਵਾਰ ਆਪਾਂ ਦੇਖਦੇ ਹਾਂ ਜਦੋਂ ਆਪਾਂ ਬਿਮਾਰ ਹੋ ਜਾਂਦੇ ਹਾਂ ਨਾ, ਵੈਸੇ ਬਚਪਨ ਦੇ ਵਿੱਚ ਮੈਨੂੰ ਲੱਗਦਾ ਸਾਰਿਆਂ ਨੇ ਇੱਕ ਜਿਹੜਾ ਐਕਸਕਿਊਜ਼ ਹੈ ਜ਼ਰੂਰ ਮਾਰਿਆ ਹੋਏਗਾ ਕਿ ਹਾਂ ਮੰਮੀ ਅੱਜ ਤਬੀਅਤ ਖਰਾਬ ਹੈ, ਆਪਾਂ ਨਹੀਂ ਕਾਲਜ ਜਾਣਾ ਜਾਂ ਆਪਾਂ ਸਕੂਲ ਨਹੀਂ ਜਾਣਾ। ਅਤੇ ਜਦੋਂ ਐਕਚੁਅਲ ਦੇ ਵਿੱਚ ਕਈ ਵਾਰ ਆਪਾਂ ਐਕਸਕਿਊਜ਼ ਮਾਰਦੇ, ਬਹਾਨਾ ਮਾਰਦੇ ਹਾਂ, ਅਤੇ ਐਕਚੁਅਲ 'ਚ ਜਬ ਤਬੀਅਤ ਜਦੋਂ ਖਰਾਬ ਹੋ ਜਾਂਦੀ ਹੈ ਨਾ ਸਾਡੀ ਹੈਲਥ, ਸਾਨੂੰ ਪਤਾ ਲੱਗਦਾ ਕਿ ਇੰਜ ਮਤਲਬ ਇਵੇਂ ਹੀ ਨਹੀਂ, ਸਾਨੂੰ ਕੁਝ ਵੀ ਕਹਿ ਦੇਣਾ ਚਾਹੀਦਾ, ਕਈ ਵਾਰ ਸੱਚ ਵੀ ਹੋ ਜਾਂਦਾ ਹੈ। ਅਤੇ ਜਦੋਂ ਬਹੁਤ ਬਹੁਤ ਜ਼ਿਆਦਾ ਤਬੀਅਤ ਖਰਾਬ ਹੋ ਜਾਂਦੀ ਹੈ, ਉਹਨੂੰ ਸਾਨੂੰ ਰਿਅਲਾਈਜ਼ ਹੁੰਦਾ ਹੈ ਕਿ ਉਦੋਂ ਆਪਾਂ ਆਪਣੇ ਆਪ ਤੋਂ ਇੱਕ ਪ੍ਰੋਮਿਸ ਕਰਦੇ ਹਾਂ ਕਿ ਨਹੀਂ ਇਸ ਵਾਰ ਆਪਾਂ ਠੀਕ ਹੋ ਜਾਈਏ, ਮੈਡੀਸਨ ਨਾਲ ਹੋਈਏ, ਪ੍ਰੇਅਰ ਨਾਲ ਹੋਈਏ ਜਾਂ ਬਲੈਸਿੰਗਸ ਨਾਲ ਹੋਈਏ, ਲੇਕਿਨ ਅਗਲੀ ਵਾਰ ਪੱਕਾ ਆਪਾਂ ਹੈਲਦੀ ਖਾਵਾਂਗੇ, ਸਿਹਤ ਦਾ ਧਿਆਨ ਰੱਖਾਂਗੇ, ਟਾਈਮ ਸਿਰ ਮੈਡੀਸਨ ਖਾਵਾਂਗੇ। ਕਈ ਵਾਰ ਆਪਾਂ ਇਹ ਵੀ ਦੇਖਦੇ ਹਾਂ ਕਿ ਜਦੋਂ ਆਪਾਂ ਟਾਈਮ ਮੈਡੀਸਨ ਕੁਝ ਟਾਈਮ ਤੱਕ ਖਾਂਦੇ ਹਾਂ ਨਾ, ਸਾਨੂੰ ਥੋੜ੍ਹਾ ਜਿਹਾ ਰਿਲੀਫ ਮਿਲ ਜਾਂਦਾ, ਉਸ ਤੋਂ ਬਾਅਦ ਆਪਾਂ ਮੈਡੀਸਨ ਵੀ ਛੱਡ ਦਿੰਦੇ, ਸਾਨੂੰ ਕਹਿੰਦੇ ਲੈਣ ਕੋਈ ਗੱਲ ਨਹੀਂ, ਹੁਣ ਤਾਂ ਆਪਾਂ ਠੀਕ ਹੋ ਗਏ, ਬਾਕੀ ਜਿਹੜਾ ਬਚਾ ਕੁਛ ਹੈ ਉਹ ਆਪਾਂ ਖਾਣ ਪੀਣ ਤੋਂ ਆਪਣੇ ਆਪ ਨੂੰ ਠੀਕ ਕਰ ਲਵਾਂਗੇ। ਲੇਕਿਨ ਨਹੀਂ, ਜੇ ਸਾਨੂੰ ਡਾਕਟਰ ਨੇ ਕੁਝ ਰਿਕਮੈਂਡ ਕੀਤਾ ਹੈ, ਉਹ ਜਿਹੜਾ ਮੈਡੀਕੇਸ਼ਨ ਦਾ ਪ੍ਰੋਪਰ ਪ੍ਰੋਸੈਸ ਹੈ ਉਸਨੂੰ ਸਾਨੂੰ ਪੂਰਾ ਕਰਨਾ ਚਾਹੀਦਾ ਹੈ। ਰੋਜ਼ ਥੋੜ੍ਹੀ ਜਿਹੀ ਸਾਨੂੰ ਵਾਕ ਜ਼ਰੂਰ ਕਰਨੀ ਚਾਹੀਦੀ, ਸਵੇਰ ਨੂੰ ਕਰਨੀ ਚਾਹੀਦੀ ਹੈ, ਜੇ ਸਵੇਰ ਨੂੰ ਟਾਈਮ ਨਹੀਂ ਲੱਗਦਾ ਫਿਰ ਸ਼ਾਮ ਨੂੰ ਕਰਨੀ ਚਾਹੀਦੀ ਹੈ। ਪਾਣੀ ਗਰਮੀਆਂ ਦੇ ਵਿੱਚ ਤਾਂ ਵੈਸੇ ਪਾਣੀ ਬਹੁਤ ਜ਼ਿਆਦਾ ਪੀਣਾ ਚਾਹੀਦਾ। ਆਪਣੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਕਿ ਪੂਰੇ ਪ੍ਰੋਗਰਾਮ ਦੇ ਵਿੱਚ ਨਾ ਕੋਈ ਇੱਦਾਂ ਦੀ ਗੱਲ ਹੋਏਗੀ ਜਿਹਦੇ ਵਿੱਚ ਆਪਾਂ ਤੁਹਾਨੂੰ ਕਹਿ ਦਿੰਦੇ ਹਾਂ ਕਿ ਹਾਂ ਸਿਹਤ ਦਾ ਧਿਆਨ ਰੱਖੋ, ਪਾਣੀ ਪੀਓ, ਫੋਨ ਜਿਹੜਾ ਹੈਗਾ ਨਾ ਥੋੜ੍ਹੇ ਟਾਈਮ ਲਈ ਫੋਨ ਤੋਂ ਸਾਨੂੰ ਬ੍ਰੇਕ ਲੈ ਲੈਣਾ ਚਾਹੀਦਾ। ਬਹੁਤ ਮੈਨੂੰ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਘੱਟ ਲੋਕ ਹੋਣਗੇ, ਹਾਂ ਕੁਝ ਕੁਝ ਹੋਣਗੇ ਜਿਹੜੇ ਕਿ ਮੀ ਟਾਈਮ ਜਿਹੜਾ ਹੈਗਾ ਸਭ ਕੁਝ ਸਾਈਡ ਦੇ ਵਿੱਚ ਰੱਖ ਕੇ

10 ਮਿੰਟ ਆਰਾਮ ਦੇ ਨਾਲ ਧਿਆਨ ਲਗਾਉਂਦੇ ਨੇ ਅਤੇ ਉਸ ਧਿਆਨ ਦੇ ਵਿੱਚ ਉਹ ਸੋਚਦੇ ਨੇ ਉਹਨਾਂ ਨੂੰ ਕਰੀਅਰ ਦੇ ਵਿੱਚ, ਕੈਰੀਅਰ ਦੇ ਵਿੱਚ ਅੱਗੇ ਕਰਨਾ ਕੀ ਹੈ, ਜਾਂ ਫਿਰ ਅੱਜ ਪੂਰੇ ਦਿਨ ਵਿੱਚ ਉਹਨਾਂ ਨੇ ਕੀ ਕੀਤਾ, ਆਪਣੀ ਜਿਹੜੀ ਐਨਰਜੀ ਹੈ ਨਾ ਪ੍ਰੋਪਰ, ਜਦੋਂ ਆਪਾਂ ਕਿਸੇ ਨੂੰ ਮਿਲਦੇ ਹਾਂ ਸਾਡੀ ਐਨਰਜੀਜ ਜਿਹੜੀਆਂ ਨੇ ਉਹ ਐਕਸਚੇਂਜ ਹੁੰਦੀਆਂ ਨੇ, ਆਪਣੀ ਐਨਰਜੀਜ਼ ਨੂੰ ਵਾਪਸ ਬੁਲਾਉਂਦੇ ਹੈ ਅਤੇ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਸਾਰਿਆਂ ਨੂੰ ਵੈਸੇ ਕਰਨੀ ਚਾਹੀਦੀ ਹੈ। ਅਤੇ ਸਭ ਤੋਂ ਜ਼ਰੂਰੀ ਚੀਜ਼, ਖੁਦ ਨੂੰ ਇੰਪੋਰਟੈਂਸ ਦੇਣੀ ਸ਼ੁਰੂ ਕਰੋ। ਜੇ ਆਪਣਾ ਟਾਈਮ ਕਿਸੇ ਨੂੰ ਦੇ ਰਹੇ ਹੋ, ਉਸ ਪਰਸਨ ਨੂੰ ਦਿਉ ਜੋ ਵੈਲਿਊ ਕਰਦਾ, ਤੁਹਾਨੂੰ ਪਤਾ ਹਾਂ ਇਹ ਜਿਹੜਾ ਟਾਈਮ ਹੈ ਮੈਂ ਇਨਵੈਸਟ ਕਰ ਰਹੀ, ਕਿਉਂਕਿ ਟਾਈਮ ਵੀ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਹੈ, ਉੱਥੇ ਇਨਵੈਸਟ ਕਰੋ ਜਿਹੜੀ ਕਿ ਵਾਪਸ ਆਏਗੀ ਮੁੜ ਕੇ ਜਿਸ ਟਾਈਮ ਤੁਹਾਨੂੰ ਜ਼ਰੂਰਤ ਹੋਏਗੀ। ਅਤੇ ਆਪਣੀ ਸਿਹਤ ਹੈ ਉਸਦਾ ਤਾਂ ਧਿਆਨ ਰੱਖਣਾ ਸਾਡੀ ਆਪ ਦੀ ਜ਼ਿੰਮੇਵਾਰੀ ਹੈ। ਜਦੋਂ ਸਿਹਤ ਚੰਗੀ ਹੋਵੇ ਨਾ ਤਾਂ ਛੋਟੀਆਂ ਛੋਟੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਇੱਦਾਂ ਲੱਗਦੀਆਂ ਜੰਨਤ ਹੈ, ਪੈਰਾਡਾਈਜ਼ ਲੱਗਦੀਆਂ। ਪਰ ਜਦ ਸਿਹਤ ਹੀ ਸਾਥ ਨਾ ਦੇਵੇ ਤਾਂ ਵੱਡੇ ਵੱਡੇ ਮਹਿਲ ਵੀ ਸਾਨੂੰ ਖਾਲੀ ਲੱਗਦੇ ਨੇ। ਫਿਰ ਸਾਡੇ ਕੋਲ ਭਾਵੇਂ ਜਿੰਨੀਆਂ ਮਰਜ਼ੀ ਓਪਰਚੁਨਿਟੀਜ਼ ਆਉਣ, ਸਾਨੂੰ ਇੰਝ ਲੱਗਦਾ ਕਿ ਯਾ ਕਾਸ਼ ਮੇਰੀ ਸਿਹਤ ਠੀਕ ਹੁੰਦੀ ਨਾ ਅੱਜ ਮੈਂ ਇਹ ਕਰ ਦੇਣਾ ਸੀ, ਜੇ ਮੇਰੀ ਸਿਹਤ ਠੀਕ ਹੁੰਦੀ ਅੱਜ ਮੈਂ ਉਹ ਕਰ ਦੇਣਾ ਸੀ। ਜਦੋਂ ਸਿਹਤ ਠੀਕ ਹੁੰਦੀ ਨਾ ਆਪਾਂ ਇਹ ਕਰਦੇ ਨਾ ਆਪਾਂ ਉਹ ਕਰਦੇ, ਬਸ ਸੋਚਦੇ ਰਹਿ ਜਾਂਦੇ ਹਾਂ। ਅਤੇ ਇੱਕ ਪ੍ਰੋਮਿਸ ਜਿਹੜਾ ਆਪਾਂ ਦੂਜਿਆਂ ਤੋਂ ਤਾਂ ਕਰਦੇ ਹੀ ਹਾਂ ਦੂਜਿਆਂ ਦੇ ਨਾਲ, ਲੇਕਿਨ ਆਪਣੇ ਆਪ ਦੇ ਨਾਲ ਵੀ ਸਾਨੂੰ ਕਰਨਾ ਚਾਹੀਦਾ ਹੈ। ਦੁਨੀਆ ਦੀ ਫਿਕਰ ਤੋਂ ਪਹਿਲਾਂ, ਮੈਂ ਇਹ ਨਹੀਂ ਕਹਿੰਦੀ ਕਿ ਦੁਨੀਆ ਦੀ ਫਿਕਰ ਸਾਨੂੰ ਨਹੀਂ ਕਰਨੀ ਚਾਹੀਦੀ, ਦੁਨੀਆ ਦੀ ਫਿਕਰ ਸਾਨੂੰ ਕਰਨੀ ਚਾਹੀਦੀ ਹੈ, ਲੇਕਿਨ ਆਪਾਂ ਉਹਨਾਂ ਦੀ ਫਿਕਰ ਕਰਾਂਗੇ ਤਾਂ ਹੀ ਤਾਂ ਕਰਾਂਗੇ ਜਦੋਂ ਆਪਣੇ ਵਿੱਚ ਐਨਰਜੀ ਹੋਏਗੀ। ਉਹਨਾਂ ਦਾ ਖਿਆਲ ਤਾਂ ਹੀ ਰੱਖਾਂਗੇ ਜਦੋਂ ਆਪਣਾ ਖਿਆਲ ਰੱਖਾਂਗੇ, ਉਹਨਾਂ ਦੇ ਕੰਮ ਤਾਂ ਹੀ ਆਵਾਂਗੇ ਜਦੋਂ ਸਾਡੀ ਸਿਹਤ ਪ੍ਰੋਪਰ ਠੀਕ ਹੋਵੇਗੀ। ਅਤੇ ਬਸ ਆਹੀਆਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਹਾਂ, ਸਾਡੀ ਜਿਹੜੀ ਦਿਲ ਦੀਆਂ ਗੱਲਾਂ ਹੁੰਦੀਆਂ ਨੇ ਤੁਹਾਡੇ ਤੱਕ ਪਹੁੰਚ ਜਾਂਦੀਆਂ ਨੇ, ਤੁਹਾਡੀਆਂ ਦਿਲ ਦੀਆਂ ਗੱਲਾਂ ਸਾਡੇ ਤੱਕ ਪਹੁੰਚ ਜਾਂਦੀਆਂ ਨੇ, ਕਈ ਵਾਰ ਕਾਲਿੰਗ ਦੇ ਥਰੂ, ਕਈ ਵਾਰ ਵਟਸਐਪ ਮੈਸੇਜਿਸ ਦੇ ਥਰੂ।

ਜੀ ਤੁਸੀਂ ਅਗਲਾ ਗੀਤ ਇੰਜੋਏ ਕਰੋ, ਫਿਰ ਕੁਝ ਕੁਝ ਸਮਾਂ ਰਹਿ ਗਿਆ ਹੈ ਅਖੀਰ ਦੇ ਵਿੱਚ, ਕੁਝ ਇੱਕ ਖਾਸ ਟੌਪਿਕ ਤੇ ਆਪਾਂ ਗੱਲ ਕਰਾਂਗੇ। ਫਿਲਹਾਲ ਇੰਜੋਏ ਕਰੋ ਇਹ ਟਰੈਕ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ ਤੇ।

FM-band 102.7 MHz ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਸ਼ਾਮ ਦੇ 7 ਵਜ ਚੁੱਕੇ ਨੇ ਤੇ ਹੁਣ ਸਮਾਂ ਆਉਂਦਾ ਹੈ FM ਨਿਊਜ਼ ਹੈਡਲਾਈਨਸ ਦਾ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ, ਲੋੜਵੰਦ ਵਿਦਿਆਰਥੀਆਂ ਨੂੰ ਵਿੱਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਰਦਮਸ਼ੁਮਾਰੀ ਕਾਰਜਾਂ ਵਿੱਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਤੋਂ ਇਲਜ਼ਾਮਾਂ ਨੂੰ ਲੈ ਕੇ ਸੰਬੰਧਿਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ ਕੀਤਾ ਗਿਆ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਅਹੁਦਿਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕੀਤੀਆਂ। ਪੰਜਾਬ ਵਿਜੀਲੈਂਸ ਬਿਊਰੋ ਨੇ ਅਪ੍ਰੈਲ ਮਹੀਨੇ ਵਿੱਚ 10 ਵੱਖ ਵੱਖ ਟਰੈਪ ਮਾਮਲਿਆਂ ਵਿੱਚ 12 ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਸਮਰਥਿਤ ਇੱਕ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ੀ ਆਧਾਰਿਤ ਹੈਂਡਲਰਾਂ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬੀਤੇ ਦਿਨੀ ਰੇਲ ਗੱਡੀ ਵਿੱਚ ਮ੍ਰਿਤਕ ਪਾਏ ਗਏ ਜ਼ਿਲ੍ਹਾ ਗੁਰਦਾਸਪੁਰ ਦੇ ਫੌਜੀ ਜਵਾਨ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਹੋਇਆ। ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅਤੇ IPL ਕ੍ਰਿਕਟ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਅੱਜ ਜੈਪੁਰ ਵਿੱਚ ਸ਼ਾਮੀ 7:30 ਵਜੇ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਸਨ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਕੰਮ ਕੀਤਾ, ਹੰਸਰਾਜ ਬਹਿਲ ਜੀ ਨਾਲ, ਨਾਰਾਇਣ ਦੱਤ ਜੀ ਨਾਲ, ਹੁਸਨ ਲਾਲ ਭਗਤ ਰਾਮ ਜੀ ਨਾਲ ਵੀ ਉਹਨਾਂ ਨੇ ਕੰਮ ਕੀਤਾ, ਔਰ ਡਿਊਟ ਸੌਂਗ ਵੀ ਉਹਨਾਂ ਨੇ ਕਈ ਕਲਾਕਾਰਾਂ ਨਾਲ ਗਾਏ, ਜਿਵੇਂ ਕਿ ਰਫੀ ਸਾਹਿਬ ਜੀ ਨਾਲ, ਮਹਿਬੂਬ ਸਾਹਿਬ ਜੀ ਨਾਲ, ਮੰਨਾ ਦੇ ਜੀ ਨਾਲ, ਗੀਤਾ ਦੱਤ ਜੀ, ਆਸ਼ਾ ਭੋਸਲੇ ਜੀ, ਸ਼ਮਸ਼ਾਦ ਬੇਗਮ ਜੀ ਦੇ ਨਾਲ ਵੀ ਉਹਨਾਂ ਨੇ ਗੀਤ ਗਾਏ, ਔਰ ਉਹ ਕਦੇ ਵੀ ਬਹੁਤ ਜ਼ਿਆਦਾ ਅਲੰਕਾਰ ਨਹੀਂ ਵਰਤਦੇ ਸਨ, ਸਧਾਰਨ ਅੰਦਾਜ਼ ਵਿੱਚ ਗੀਤ ਨੂੰ ਸੁੰਦਰ ਬਣਾਉਣਾ ਉਹਨਾਂ ਦੀ ਖਾਸੀਅਤ ਸੀ। ਉਹਨਾਂ ਦੇ ਗੀਤ ਸੁਣ ਕੇ ਲੱਗਦਾ ਸੀ ਜਿਵੇਂ ਉਹ ਗੀਤ ਨੂੰ ਜੀ ਰਹੇ ਨੇ, ਉਹਨਾਂ ਦਾ ਉਚਾਰਨ ਬਹੁਤ ਸਾਫ਼ ਸੀ, ਹਰ ਸ਼ਬਦ ਸਪਸ਼ਟ ਹੁੰਦਾ ਸੀ। ਭਜਨਾ ਜਾਂ ਵਿਛੋੜੇ ਵਾਲੇ ਗੀਤਾਂ ਵਿੱਚ ਉਹਨਾਂ ਦੀ ਆਵਾਜ਼ ਰੂਹ ਨੂੰ ਛੂਹ ਜਾਂਦੀ ਸੀ। 1950 ਦਾ ਦਹਾਕਾ ਹਿੰਦੀ ਫਿਲਮੀ ਸੰਗੀਤ ਦਾ ਸਵਰਨ ਯੁੱਗ ਸੀ। ਉਸ ਵੇਲੇ ਲਤਾ ਜੀ, ਆਸ਼ਾ ਜੀ, ਗੀਤਾ ਜੀ, ਸ਼ਮਸ਼ਾਦ ਜੀ ਵਰਗੇ ਮਹਾਨ ਗਾਇਕਾਵਾਂ ਦਾ ਦਬਦਬਾ ਸੀ। ਇਸ ਕਾਰਨ ਕਈ ਹੋਰ ਪ੍ਰਤਿਭਾਸ਼ਾਲੀ ਗਾਇਕਾਵਾਂ ਨੂੰ ਵੱਡੇ ਮੌਕੇ ਘੱਟ ਮਿਲੇ। ਮਧੂਬਾਲਾ ਜੀ ਨੇ ਉਹਨਾਂ ਵਿੱਚੋਂ ਇੱਕ ਸੀ। ਉਹਨਾਂ ਦੇ ਬਾਰੇ ਕੁਝ ਦਿਲਚਸਪ ਤੱਥ ਵੀ ਨੇ, ਜਿਵੇਂ ਕਿ ਆਵਾਜ਼ ਵਿੱਚ ਕੁਦਰਤੀ ਮਿਠਾਸ, ਭਜਨਾ ਵਿੱਚ ਖਾਸ ਮਹਾਰਤ, ਘੱਟ ਗੀਤ ਪਰ ਵੱਡੀ ਪਛਾਣ, ਰੇਡੀਓ ਦੀ ਮਨਪਸੰਦ ਆਵਾਜ਼ ਔਰ ਕਲਾਸੀਕਲ ਛਾਪ। ਗਾਇਕੀ ਵਿੱਚ ਉਹਨਾਂ ਦਾ ਯੋਗਦਾਨ ਇਹ ਸੀ ਕਿ ਮਧੂਬਾਲਾ ਜਵੇਰੀ ਜੀ ਨੇ ਹਿੰਦੀ ਫਿਲਮੀ ਸੰਗੀਤ ਨੂੰ ਮਿਠਾਸ ਅਤੇ ਨਰਮੀ ਦਿੱਤੀ। ਉਹਨਾਂ ਦੀ ਆਵਾਜ਼ ਨੇ 1950 ਦੇ ਦਹਾਕੇ ਦੇ ਸੰਗੀਤ ਨੂੰ ਹੋਰ ਭਾਵਪੂਰਨ ਬਣਾਇਆ। ਸੋ ਦੋਸਤੋ, ਇਹਨਾਂ ਦੇ ਬਾਰੇ ਗੱਲਾਂ ਬਹੁਤ ਕਰ ਲਈਆਂ, ਇਹਨਾਂ ਦੀ ਜਿਹੜੀ ਫਿਲਮ ਦਾ ਗੀਤ ਵੀ ਅਸੀਂ ਸੁਣ ਲੈਂਦੇ ਹਾਂ, ਠਹਿਰ ਜ਼ਰਾ ਉਹ ਜਾਣੇ ਵਾਲੇ, ਬੂਟ ਪੋਲਿਸ਼ ਫਿਲਮ ਦਾ ਇੱਕ ਗੀਤ ਆ, ਆਓ ਸੁਣਦੇ ਹਾਂ ਪਿਆਰਾ ਜਿਹਾ ਗੀਤ, ਔਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਹਾਂਜੀ ਦੋਸਤੋ, ਗੱਲ ਚੱਲ ਰਹੀ ਸੀ ਜੀ ਮਧੂਬਾਲਾ ਜੀ ਦੇ ਬਾਰੇ, ਔਰ ਇਹਨਾਂ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਨੇ, ਪਰ ਸਾਨੂੰ ਇਹਨੂੰ ਜਲਦੀ ਜਲਦੀ ਵਾਈਂਡ ਅਪ ਕਰਨਾ ਪੈਣਾ ਕਿਉਂਕਿ ਹੋਰ ਵੀ ਕਲਾਕਾਰ ਨੇ, ਪਰ ਇਹਨਾਂ ਦੇ ਬਾਰੇ ਹੋਰ ਵੀ ਕੁਝ ਗੱਲਾਂ ਨੇ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਜਾ ਰਿਹਾ, ਜੋ ਅੱਜ ਦੀ ਪੀੜ੍ਹੀ ਲਈ ਇਹਨਾਂ ਦਾ ਮਹੱਤਵ ਹੈ ਕਿ ਅੱਜ ਦੀ ਨਵੀਂ ਪੀੜ੍ਹੀ ਜ਼ਿਆਦਾਤਰ ਆਧੁਨਿਕ ਸੰਗੀਤ ਸੁਣਦੀ ਹੈ, ਪਰ ਜੇ ਕੋਈ ਪੁਰਾਣੇ ਗੀਤਾਂ ਦੀ ਰੂਹ ਨੂੰ ਸਮਝਣਾ ਚਾਹੇ ਤਾਂ ਮਧੂਬਾਲਾ ਜੀ ਦੇ ਗੀਤ ਸੁਣਨਾ ਇੱਕ ਸੁੰਦਰ ਅਨੁਭਵ ਹੈ। ਔਰ ਮਧੂਬਾਲਾ ਜੀ ਭਾਰਤੀ ਸੰਗੀਤ ਜਗਤ ਦੀ ਇੱਕ ਐਸੀ ਸੁਰੀਲੀ ਆਵਾਜ਼ ਜਿਨ੍ਹਾਂ ਨੇ ਆਪਣੇ ਮਿੱਠੇ ਅੰਦਾਜ਼ ਨਾਲ ਹਿੰਦੀ ਫਿਲਮੀ ਸੰਗੀਤ ਨੂੰ ਯਾਦਗਾਰ ਬਣਾਇਆ। ਭਾਵੇਂ ਉਹਨਾਂ ਨੂੰ ਬਹੁਤ ਵੱਡੀ ਵਪਾਰਕ ਸਫਲਤਾ ਨਹੀਂ ਮਿਲੀ, ਪਰ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਉਹਨਾਂ ਦੀ ਆਪਣੀ ਖਾਸ ਜਗ੍ਹਾ ਹੈ। ਮਧੂਬਾਲਾ ਜੀ ਦਾ ਦੇਹਾਂਤ 11 ਸਤੰਬਰ 2013 ਨੂੰ ਮੁੰਬਈ ਵਿੱਚ ਹੋਇਆ। ਉਹ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਸਨ, ਪਰ ਉਹਨਾਂ ਦੇ ਗੀਤ ਅੱਜ ਵੀ ਉਹਨਾਂ ਦੀ ਯਾਦ ਨੂੰ ਜ਼ਿੰਦਾ ਰੱਖਦੇ ਨੇ। ਇਹ ਸੀ ਕੁਝ ਗੱਲਾਂ ਮਧੂਬਾਲਾ ਜੀ ਦੇ ਬਾਰੇ, ਔਰ ਪਿਆਰਾ ਜਿਹਾ ਗੀਤ ਅਸੀਂ ਸੁਣਿਆ। ਸੋ ਜਾਣਾ ਕਿਤੇ ਨਹੀਂ ਹੈ, ਥੋੜ੍ਹੇ ਕੁਝ ਕੁ ਪਲਾਂ 'ਚ ਅਸੀਂ ਗੱਲ ਕਰਾਂਗੇ ਅਗਲੇ ਕਲਾਕਾਰ ਬਾਰੇ। ਹਾਂਜੀ ਦੋਸਤੋ, ਵੈਲਕਮ ਬੈਕ ਜੀ। ਅਗਲੇ ਜਿਹੜੇ ਕਲਾਕਾਰ ਨੇ ਔਰ ਉਹਨਾਂ ਦੇ ਬਾਰੇ ਕੀ ਦੱਸੀਏ, ਇੱਕ ਪਰਸਨੈਲਿਟਿਡ ਜਿਹੜੇ ਕਹਿ ਸਕਦੇ ਕਿ ਹੀਰੋ ਕਹਿ ਲਓ ਜਾਂ ਐਕਟਰ ਕਹਿ ਲਓ ਜਾਂ ਵਿਲਨ ਕਹਿ ਲਓ, ਕੁਛ ਵੀ ਕਹਿ ਸਕਦੇ ਆਪਾਂ, ਵੈਸੇ ਤਾਂ ਐਕਟਰ ਨੇ ਉਹ, ਔਰ ਉਹਨਾਂ ਨੇ ਬਹੁਤ ਵਧੀਆ ਵਧੀਆ ਐਕਟਿੰਗ ਕੀਤੀ ਹੋਈ ਹੈ। ਉਹਨਾਂ ਦਾ ਵੀ ਅੱਜ ਜਨਮ ਦਿਨ ਹੈ, ਔਰ ਉਹਨਾਂ ਦਾ ਨਾਮ ਦੱਸ ਦਿੰਦੇ ਹਾਂ ਜੀ, ਨਵਾਜ਼ੁਦੀਨ ਸਦੀਕੀ ਸਾਹਿਬ ਜੀ। ਜੀ ਹਾਂਜੀ ਬਿਲਕੁਲ ਜੀ, ਨਵਾਜ਼ੁਦੀਨ ਜੀ ਦਾ ਅੱਜ ਜਨਮ ਦਿਨ ਹੈ ਜੀ। 19 ਮਈ 1974 ਵਿੱਚ ਬੁਧਾਨਾ ਉੱਤਰ ਪ੍ਰਦੇਸ਼ ਭਾਰਤ ਵਿੱਚ ਹੋਇਆ, ਔਰ ਉਹਨਾਂ ਨੇ ਕਈ ਮਸ਼ਹੂਰ ਫਿਲਮਾਂ ਦੇ ਵਿੱਚ ਐਕਟਿੰਗ ਕੀਤੀ ਹੈ ਜੀ। ਭਾਰਤੀ ਸਿਨੇਮਾ ਵਿੱਚ ਕੁਝ ਅਦਾਕਾਰ ਅਜਿਹੇ ਹੁੰਦੇ ਨੇ ਜੋ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਅਮਿੱਟ ਛਾਪ ਛੱਡ ਜਾਂਦੇ ਨੇ, ਅਤੇ ਨਵਾਜ਼ੁਦੀਨ ਜੀ ਉਹਨਾਂ ਵਿੱਚੋਂ ਹੀ ਇੱਕ ਨੇ। ਉਹਨਾਂ ਨੇ ਇਹ ਸਾਬਤ ਕੀਤਾ ਕਿ ਫਿਲਮਾਂ ਵਿੱਚ ਕਾਮਯਾਬ ਹੋਣ ਲਈ ਸਿਰਫ ਸੁੰਦਰ ਚਿਹਰਾ ਹੀ ਨਹੀਂ, ਸਗੋਂ ਟੈਲੈਂਟ, ਮਿਹਨਤ ਅਤੇ ਜ਼ਿੰਦਗੀ ਨਾਲ ਲੜਨ ਦੀ ਹਿੰਮਤ ਵੀ ਜ਼ਰੂਰੀ ਹੈ। ਨਵਾਜ਼ੁਦੀਨ ਸਦੀਕੀ ਜੀ ਨੇ ਬਾਲੀਵੁੱਡ ਵਿੱਚ ਇੱਕ ਆਮ ਇਨਸਾਨ ਦੀ ਕਹਾਣੀ ਨੂੰ ਅਸਲੀਅਤ ਨਾਲ ਪੇਸ਼ ਕੀਤਾ। ਉਹਨਾਂ ਦੀ ਅਦਾਕਾਰੀ ਵਿੱਚ ਇੰਨੀ ਸੱਚਾਈ ਸੀ ਕਿ ਦਰਸ਼ਕ ਕਿਰਦਾਰ ਨਾਲ ਜੁੜ ਜਾਂਦੇ। ਉਹ ਅੱਜ ਭਾਰਤ ਦੇ ਸਭ ਤੋਂ ਵਧੀਆ ਅਦਾਕਾਰਾਂ ਵਿੱਚ ਗਿਣੇ ਜਾਂਦੇ ਨੇ। ਔਰ ਅੱਜ ਦੇ ਦਿਨ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਹੀ ਸਾਡੀ ਸਾਰੀ ਟੀਮ ਵੱਲੋਂ ਅਤੇ ਜਿਹੜੇ ਵੀ ਲਿਸਨਰਸ ਇਸ ਵੇਲੇ ਪ੍ਰੋਗਰਾਮ ਨੂੰ ਸੁਣ ਰਹੇ ਨੇ, ਉਹਨਾਂ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ। ਇਸ ਤੋਂ ਪਹਿਲਾਂ ਕਿ ਨਵਾਜ਼ੁਦੀਨ ਸਾਹਿਬ ਜੀ ਦੇ ਬਾਰੇ ਹੋਰ ਗੱਲਾਂ ਕਰੀਏ, ਪਰ ਮੈਂ ਕਹਿੰਦਾ ਇੱਕ ਪਿਆਰਾ ਜਿਹਾ ਗੀਤ ਜਿਹੜਾ ਉਹਨਾਂ ਨੇ ਜਿਸ ਫਿਲਮ ਤੋਂ ਸ਼ੁਰੂਆਤ ਕੀਤੀ ਸੀ, ਯਾਨੀ ਕਿ ਸਰਫਰੋਸ਼ ਮੂਵੀ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਆਪਣੇ ਸਫ਼ਰ ਦੀ, ਤਾਂ ਉਸੇ ਫਿਲਮ ਦਾ ਇੱਕ ਗੀਤ ਸੁਣ ਲੈਂਦੇ ਹਾਂ ਸਰਫਰੋਸ਼ ਮੂਵੀ ਦਾ। ਔਰ ਜਾਣਾ ਕਿਤੇ ਨਹੀਂ ਹੈ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

और ਅਸੀਂ ਗੱਲ ਕਰ ਰਹੇ ਹਾਂ ਜੀ ਮਹਾਨ ਕਲਾਕਾਰ ਮਹਾਨ ਐਕਟਰ ਨਵਾਜ਼ੁਦੀਨ ਸਾਹਿਬ ਜੀ ਦੇ ਬਾਰੇ। ਨਵਾਜ਼ੁਦੀਨ ਜੀ ਨੇ ਗੁਰੂਕੁਲ ਕਾਂਗੜੀ ਯੂਨੀਵਰਸਿਟੀ ਹੈ ਹਰਿਦੁਆਰ ਤੋਂ ਕੈਮਿਸਟਰੀ ਵਿੱਚ ਡਿਗਰੀ ਹਾਸਲ ਕੀਤੀ। ਪੜ੍ਹਾਈ ਤੋਂ ਬਾਅਦ ਉਹ ਵਡੋਦਰਾ ਵਿੱਚ ਇੱਕ ਕੈਮਿਸਟ ਵਜੋਂ ਕੰਮ ਕਰਨ ਲੱਗੇ, ਪਰ ਉਹਨਾਂ ਦਾ ਮਨ ਅਦਾਕਾਰੀ ਵਿੱਚ ਸੀ, ਇਸ ਲਈ ਉਹ ਦਿੱਲੀ ਚਲੇ ਗਏ ਅਤੇ ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਦਾਖਲਾ ਲਿਆ। ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਉਹਨਾਂ ਨੇ ਅਦਾਕਾਰੀ ਦੀ ਬਰੀਕੀਆਂ ਸਿੱਖੀਆਂ। ਮੁੰਬਈ ਆਉਣ ਤੋਂ ਬਾਅਦ ਉਹਨਾਂ ਨੇ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕੀਤਾ, ਜਿਵੇਂ ਕਈ ਦਿਨ ਭੁੱਖੇ ਰਹਿਣਾ, ਛੋਟੇ ਮੋਟੇ ਰੋਲ ਕਰਨਾ ਅਤੇ ਆਡੀਸ਼ਨਾਂ ਵਿੱਚ ਰਿਜੈਕਟ ਹੋਣਾ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਇਹ ਹਿੱਸਾ ਸੀ। ਕਈ ਵਾਰ ਉਹਨਾਂ ਨੂੰ ਸਿਰਫ ਇੱਕ ਦੋ ਮਿੰਟ ਦੇ ਰੋਲ ਮਿਲਦੇ ਸੀ, ਪਰ ਉਹਨਾਂ ਨੇ ਕਦੀ ਵੀ ਹਾਰ ਨਹੀਂ ਮੰਨੀ। ਉਹਨਾਂ ਦੇ ਕਰੀਅਰ ਦੀ ਸ਼ੁਰੂਆਤ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਜੀ, ਉਹਨਾਂ ਨੇ ਸਰਫਰੋਸ਼ ਮੂਵੀ ਦੇ ਵਿੱਚ ਇੱਕ ਛੋਟਾ ਜਿਹਾ ਰੋਲ ਕੀਤਾ ਸੀ। 1999 ਦੇ ਵਿੱਚ ਇਹ ਮੂਵੀ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਹ ਕਈ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਕਰਦੇ ਰਹੇ, ਭਾਵੇਂ ਉਹਨਾਂ ਨੂੰ ਕੋਈ ਖਾਸ ਪਛਾਣ ਨਹੀਂ ਮਿਲੀ, ਪਰ ਉਹ ਆਪਣੇ ਕੰਮ ਵਿੱਚ ਲੱਗੇ ਰਹੇ। ਵੱਡਾ ਬ੍ਰੇਕ ਥਰੂ ਮਿਲਿਆ ਉਹਨਾਂ ਨੂੰ ਗੈਂਗਸ ਆਫ ਵਜ਼ੇਪੁਰ ਵਿੱਚ। ਇਹ ਫਿਲਮ ਨਵਾਜ਼ੁਦੀਨ ਜੀ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣ ਗਈ। ਉਹਨਾਂ ਨੇ ਫੈਜ਼ਲ ਖਾਨ ਦਾ ਕਿਰਦਾਰ ਨਿਭਾਇਆ ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ, ਔਰ ਇਸਦਾ ਇੱਕ ਮਸ਼ਹੂਰ ਡਾਇਲੋਗ ਹੈ, ਬਾਪ ਕਾ ਦਾਦਾ ਕਾ ਸਭ ਕਾ ਬਦਲਾ ਲੇਗਾ ਰੇ ਤੇਰਾ ਫੈਜ਼ਲ। ਇਸ ਡਾਇਲੋਗ ਨੇ ਉਹਨਾਂ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ। ਉਸ ਤੋਂ ਬਾਅਦ ਕਈ ਮਸ਼ਹੂਰ ਫਿਲਮਾਂ ਕੀਤੀਆਂ ਉਹਨਾਂ ਨੇ, ਦਾ ਲੰਚ ਬੋਕਸ, ਮੰਤੋ, ਬਦਲਾਪੁਰ, ਰਮਨ ਰਾਘਵ 2.0, ਬਜਰੰਗੀ ਭਾਈਜਾਨ ਔਰ ਸੈਕਰਡ ਗੇਮਸ, ਕਿੱਕ ਔਰ ਕਈ ਮੂਵੀਜ਼ ਹਾਲੇ ਰਿਲੀਜ਼ ਹੋਣ ਵਾਲੀਆਂ ਵੀ ਨੇ ਜਿਹੜੇ ਉਹ ਕਰ ਰਹੇ ਨੇ। ਔਰ ਉਹਨਾਂ ਦੀ ਐਕਟਿੰਗ ਦਾ ਅੰਦਾਜ਼ ਬੜਾ ਹੀ ਨਿਰਾਲਾ ਹੈ, ਜਦੋਂ ਵੀ ਕੋਈ ਉਹਨਾਂ ਦੀ ਐਕਟਿੰਗ ਦੇਖਦਾ ਹੈ ਤਾਂ ਸੱਚੀ ਉਹਨਾਂ ਨੂੰ ਬਹੁਤ ਵਧੀਆ ਲੱਗਦਾ। ਦੋਸਤੋ, ਗੱਲਾਂ ਇਹਨਾਂ ਦੀ ਚੱਲਦੀਆਂ ਰਹਿਣਗੀਆਂ, ਨਾਲ ਦੀ ਨਾਲ ਇੱਕ ਗੀਤ ਹੋਰ ਸੁਣ ਲੈਂਦੇ ਹਾਂ। ਦਿਵਿਆ ਕੁਮਾਰ ਜੀ ਦੀ ਆਵਾਜ਼ ਵਿੱਚ ਜੀ ਕਰਦਾ ਬਦਲਾਪੁਰ ਮੂਵੀ ਦਾ, ਆਓ ਸੁਣਦੇ ਹਾਂ ਪਿਆਰਾ ਜਿਹਾ ਗੀਤ। ਮਿਲਦੇ ਹਾਂ ਇਸ ਗੀਤ ਤੋਂ ਬਾਅਦ, ਜਾਣਾ ਕਿਤੇ ਨਹੀਂ ਹੈ, ਸੁਣਦੇ ਰਹਿਣਾ FM ਰੇਮੋ ਜਲੰਧਰ, ਦਿਲ ਤੋਂ ਦਿਲ ਤੱਕ।

102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਫਿਲਮੀ ਦੁਨੀਆ ਆਪਣੇ ਦੋਸਤ ਕੁਲਦੀਪ ਦੇ ਨਾਲ ਔਰ ਅਗਲੇ ਕਲਾਕਾਰ ਦੇ ਬਾਰੇ ਗੱਲ ਕਰਨ ਦਾ ਟਾਈਮ ਜਿਹੜਾ ਹੋ ਚੁੱਕਿਆ ਜੀ ਬਿਲਕੁਲ ਸਟੂਡੀਓ 'ਤੇ ਖੜੀ ਦੇ ਇਸ ਵੇਲੇ 7:37 ਹੋ ਚੁੱਕੇ ਨੇ ਜੀ ਔਰ ਟਾਈਮ ਕਿੰਨੀ ਛੇਤੀ ਅੱਗੇ ਅੱਗੇ ਭੱਜੀ ਜਾਂਦਾ ਪਤਾ ਹੀ ਨਹੀਂ ਚੱਲਦਾ ਜੀ ਬਿਲਕੁਲ ਜੀ ਅੱਜ ਹੋਰ ਕਲਾਕਾਰ ਜਿਨ੍ਹਾਂ ਦਾ ਜਨਮਦਿਨ ਹੈ ਉਹਨਾਂ ਦੇ ਬਾਰੇ ਵੀ ਗੱਲ ਕਰਨੀ ਹੈ ਜੀ ਗਿਰੀਸ਼ ਰਘੁਨਾਥ ਕਰਨਾੜ ਜੀ ਦੇ ਬਾਰੇ ਜੀ ਬਿਲਕੁਲ ਜੀ ਇੱਕ ਤੁਸੀਂ ਸੁਣਿਆ ਹੋਣਾ ਇੱਕ ਬੰਦਾ ਐਕਟਰ ਹੁੰਦਾ ਜਾਂ ਵਿਲਨ ਹੁੰਦਾ ਜਾਂ ਫਿਰ ਕਹਿ ਲਓ ਕਿ ਸਿੰਗਰ ਹੈ ਜਾਂ ਰਾਈਟਰ ਹੈ ਜਾਂ ਡਾਇਰੈਕਟਰ ਹੈ ਜਾਂ ਕੰਪੋਜ਼ਰ ਹੈ ਮਤਲਬ ਤੁਸੀਂ ਇੱਦਾਂ ਸੁਣਿਆ ਹੋਏਗਾ ਨਾ ਕਿ ਇੱਕ ਪਰਸਨ ਕੋਲ ਵੱਧ ਤੋਂ ਵੱਧ ਇੱਕ ਦੋ ਚੀਜ਼ਾਂ ਸੰਭਾਲ ਸਕਦਾ ਹੁਣ ਤੁਸੀਂ ਇਹ ਮਲਟੀ ਟੈਲੈਂਟਡ ਪਰਸਨ ਨਾਲ ਜਿਹਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਮਲਟੀ ਟੈਲੈਂਟਡ ਪਰਸਨ ਹੈ ਜੀ ਬਿਲਕੁਲ ਪਲੇਅਰਾਈਟ ਡਾਇਰੈਕਟਰ ਔਰ ਐਕਟਰ ਭਾਰਤੀ ਰੰਗਮੰਚ ਸਾਹਿਤ ਅਤੇ ਫਿਲਮੀ ਦੁਨੀਆ ਵਿੱਚ ਜੇਕਰ ਕਿਸੇ ਕਲਾਕਾਰ ਨੇ ਇਕੱਠੇ ਲੇਖਕ ਅਦਾਕਾਰ ਨਿਰਦੇਸ਼ਕ ਅਤੇ ਚਿੰਤਕ ਵਜੋਂ ਅਸਾਧਾਰਨ ਯੋਗਦਾਨ ਦਿੱਤਾ ਤਾਂ ਉਹ ਨਾਮ ਹੈ ਜੀ ਗਿਰੀਸ਼ ਕਰਨਾੜ ਜੀ ਉਹ ਸਿਰਫ ਇੱਕ ਕਲਾਕਾਰ ਨਹੀਂ ਸਨ ਸਗੋਂ ਇੱਕ ਐਸੇ ਬੁੱਧੀਜੀਵੀ ਸਨ ਜਿਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਇਤਿਹਾਸ ਲੋਕ ਕਥਾਵਾਂ ਅਤੇ ਆਧੁਨਿਕ ਸੋਚ ਨੂੰ ਆਪਣੇ ਨਾਟਕਾਂ ਅਤੇ ਫਿਲਮਾਂ ਰਾਹੀਂ ਦੁਨੀਆ ਤੱਕ ਪਹੁੰਚਾਇਆ ਉਹਨਾਂ ਦੀ ਲਿਖਤ ਵਿੱਚ ਸਮਾਜਿਕ ਸੱਚਾਈ ਮਨੁੱਖੀ ਸੰਘਰਸ਼ ਰਾਜਨੀਤਿਕ ਵਿਚਾਰਧਾਰਾ ਅਤੇ ਅਧਿਆਤਮਿਕ ਪ੍ਰਸ਼ਨਾਂ ਦੀ ਡੂੰਘਾਈ ਮਿਲਦੀ ਹੈ ਔਰ ਗਿਰੀਸ਼ ਜੀ ਦਾ ਜਨਮ ਅੱਜ ਹੀ ਦੇ ਦਿਨ 19 ਮਈ 1938 ਨੂੰ ਮੁੰਬਈ ਯਾਨੀ ਮਹਾਰਾਸ਼ਟਰ ਦੇ ਮਾਥੇਰਾਨ ਵਿੱਚ ਹੋਇਆ ਔਰ ਇੱਕ ਵਾਰ ਫਿਰ ਇਸ ਕਲਾਕਾਰ ਨੂੰ ਪੂਰੀ ਟੀਮ ਵੱਲੋਂ ਔਰ ਸਾਰੇ ਸਰੋਤਿਆਂ ਵੱਲੋਂ ਜਨਮਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਬਚਪਨ ਤੋਂ ਹੀ ਉਹ ਪੜ੍ਹਾਈ ਵਿੱਚ ਬਹੁਤ ਤੇਜ਼ ਸਨ ਅਤੇ ਸਿਹਤ ਵਿੱਚ ਡੂੰਘੀ ਦਿਲਚਸਪੀ ਰੱਖਦੇ ਸਨ ਉਹਨਾਂ ਨੇ ਆਪਣੀ ਪੜ੍ਹਾਈ ਕਰਨਾਟਕ ਯੂਨੀਵਰਸਿਟੀ ਤੋਂ ਕੀਤੀ ਔਰ ਬਾਅਦ ਵਿੱਚ ਆਕਸਫੋਰਡ ਯੂਨੀਵਰਸਿਟੀ ਵਿੱਚ ਵੀ ਪੜ੍ਹਾਈ ਕੀਤੀ ਇਹ ਉਹ ਸਮਾਂ ਸੀ ਜਦੋਂ ਉਹਨਾਂ ਦੇ ਵਿਚਾਰ ਹੋਰ ਪੱਕੇ ਹੋਏ ਅਤੇ ਉਹਨਾਂ ਨੇ ਨਾ

ਲਿਖਣ ਵੱਲ ਧਿਆਨ ਦਿੱਤਾ। ਜੀ ਬਿਲਕੁਲ ਜੀ, ਇਹਨਾਂ ਨੇ ਯਾਨੀ ਸ਼ੁਰੂਆਤ ਜਿਹੜੀ ਆ ਕਹਿ ਲਓ ਕਿ ਇਹਨਾਂ ਨੇ ਨਾਟਕਾਂ ਤੋਂ ਕੀਤੀ, ਜਿਵੇਂ ਕਿ ਯਯਾਤੀ, ਤੁਗਲਾਕ, ਉਸ ਤੋਂ ਇਲਾਵਾ ਹਯਾ ਵਦਾਨਾ ਔਰ ਕਈ ਇਹੋ ਜਿਹੇ ਨਾਟਕ, ਕਿਉਂਕਿ ਇਹ ਹਿੰਦੀ ਦੇ ਨਾਲ ਨਾਲ ਤਾਮਿਲ, ਕੰਨੜ ਇਹਨਾਂ ਭਾਸ਼ਾ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ। ਇਹਨਾਂ ਦੇ ਨਾਟਕ ਜਿਹੜੇ ਆ ਬਹੁਤ ਸਾਰੇ ਪ੍ਰਸਿੱਧ ਹੋਏ ਸੀ। ਉਸ ਤੋਂ ਬਾਅਦ ਇਹਨਾਂ ਨੇ ਇਕੱਲੇ ਨਾਟਕਾਂ ਦੇ ਵਿੱਚ ਵੀ ਨਹੀਂ, ਸਗੋਂ ਫਿਲਮਾਂ ਵਿੱਚ ਵੀ ਮਹਾਨ ਕੰਮ ਕੀਤਾ। ਉਹਨਾਂ ਨੇ ਕਈ ਹਿੰਦੀ ਅਤੇ ਕੰਨੜ ਫਿਲਮਾਂ ਵਿੱਚ ਅਦਾਕਾਰੀ ਕੀਤੀ। ਮੰਥਨ, ਨਿਸ਼ਾਂਤ, ਸਵਾਮੀ, ਇਕਬਾਲ, ਮੈਂ ਇਸ ਤੋਂ ਮੈਂ ਲਿਸਟ ਜਿਹੜੀ ਹੈ ਇੱਕ ਵਾਰੀ ਫਿਰ ਪੜ੍ਹਾਂਗਾ। ਔਰ ਮਤਲਬ ਕਈ ਇਹਨਾਂ ਦੀ ਐਕਟਿੰਗ ਜਿਹੜੀ ਆ ਬਹੁਤ ਕਮਾਲ ਦੀ ਸੀ। ਔਰ ਤੁਹਾਨੂੰ ਪਿਆਰੇ ਪਿਆਰੇ ਔਰ ਵਧੀਆ ਵਧੀਆ ਜਿਹੇ ਡਾਇਲੋਗ ਵੀ ਇਹਨਾਂ ਦੇ ਸੁਣਾਵਾਂਗਾ, ਪਰ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਵੀ ਸੁਣਾ ਲੈਂਦੇ ਹਾਂ। ਸਵਾਮੀ ਫਿਲਮ ਦਾ 1977 ਦੇ ਵਿੱਚ ਜਿਹੜੀ ਰਿਲੀਜ਼ ਹੋਈ ਸੀ, ਔਰ ਕਹਿ ਸਕਦੇ ਹਾਂ ਕਿ ਇਹਨਾਂ ਨੇ ਸ਼ੁਰੂਆਤ ਵੀ ਇੱਥੇ ਤੋਂ ਕੀਤੀ ਹੈ। ਔਰ ਇਸੇ ਫਿਲਮ ਦਾ ਅਸੀਂ ਇੱਕ ਪਿਆਰਾ ਜਿਹਾ ਗੀਤ ਸੁਣ ਲੈਂਦੇ ਹਾਂ ਲਤਾ ਜੀ ਦੀ ਆਵਾਜ਼ ਦੇ ਵਿੱਚ, ਪਲ ਭਰ ਮੇਂ ਯੇ। ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ।

ਇਹਨਾਂ ਦੇ ਨਾਟਕ ਜਿਹੜੇ ਆ ਬਹੁਤ ਸਾਰੇ ਪ੍ਰਸਿੱਧ ਹੋਏ ਸੀ। ਉਸ ਤੋਂ ਬਾਅਦ ਇਹਨਾਂ ਨੇ ਇਕੱਲੇ ਨਾਟਕਾਂ ਦੇ ਵਿੱਚ ਵੀ ਨਹੀਂ, ਸਗੋਂ ਫਿਲਮਾਂ ਵਿੱਚ ਵੀ ਮਹਾਨ ਕੰਮ ਕੀਤਾ। ਉਹਨਾਂ ਨੇ ਕਈ ਹਿੰਦੀ ਅਤੇ ਕੰਨੜ ਫਿਲਮਾਂ ਵਿੱਚ ਅਦਾਕਾਰੀ ਕੀਤੀ। ਮੰਥਨ, ਨਿਸ਼ਾਂਤ, ਸਵਾਮੀ, ਇਕਬਾਲ, ਮੈਂ ਇਸ ਤੋਂ ਮੈਂ ਲਿਸਟ ਜਿਹੜੀ ਹੈ ਇੱਕ ਵਾਰੀ ਫਿਰ ਪੜ੍ਹਾਂਗਾ। ਔਰ ਮਤਲਬ ਕਈ ਇਹਨਾਂ ਦੀ ਐਕਟਿੰਗ ਜਿਹੜੀ ਆ ਬਹੁਤ ਕਮਾਲ ਦੀ ਸੀ। ਔਰ ਤੁਹਾਨੂੰ ਪਿਆਰੇ ਪਿਆਰੇ ਔਰ ਵਧੀਆ ਵਧੀਆ ਜਿਹੇ ਡਾਇਲੋਗ ਵੀ ਇਹਨਾਂ ਦੇ ਸੁਣਾਵਾਂਗਾ, ਪਰ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਵੀ ਸੁਣਾ ਲੈਂਦੇ ਹਾਂ। ਸਵਾਮੀ ਫਿਲਮ ਦਾ 1977 ਦੇ ਵਿੱਚ ਜਿਹੜੀ ਰਿਲੀਜ਼ ਹੋਈ ਸੀ, ਔਰ ਕਹਿ ਸਕਦੇ ਹਾਂ ਕਿ ਇਹਨਾਂ ਨੇ ਸ਼ੁਰੂਆਤ ਵੀ ਇੱਥੇ ਤੋਂ ਕੀਤੀ ਹੈ। ਔਰ ਇਸੇ ਫਿਲਮ ਦਾ ਅਸੀਂ ਇੱਕ ਪਿਆਰਾ ਜਿਹਾ ਗੀਤ ਸੁਣ ਲੈਂਦੇ ਹਾਂ ਲਤਾ ਜੀ ਦੀ ਆਵਾਜ਼ ਦੇ ਵਿੱਚ, ਪਲ ਭਰ ਮੇਂ ਯੇ। ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

0: ਹਰ ਮਤਲਬ ਜਦੋਂ ਵੀ ਕਿਰਦਾਰ ਦੇ ਮਤਲਬ ਇੱਕ ਲੇਖਕ ਹੈ ਜਿਹੜਾ ਲੇਖਕ ਹੈ ਉਹ ਡੂੰਘੀ ਸੋਚ ਵਾਲਾ ਹੀ ਹੁੰਦਾ ਹੈ ਕਿਉਂਕਿ ਉਹ ਦੂਰ ਦੀ ਸੋਚਦਾ ਹੈ। ਔਰ ਇਹਨਾਂ ਕੋਲ ਕਈ ਤਰ੍ਹਾਂ ਦੀ ਪ੍ਰਤਿਭਾ ਸੀ ਜਿਵੇਂ ਕਿ ਉਹ ਅਲੱਗ ਅਲੱਗ ਬਹੁਭਾਸ਼ੀ ਸੀ ਮਤਲਬ ਅਲੱਗ ਅਲੱਗ ਭਾਸ਼ਾਵਾਂ ਦਾ ਉਹਨਾਂ ਨੂੰ ਗਿਆਨ ਸੀ, ਕੰਨੜ, ਹਿੰਦੀ, ਅੰਗਰੇਜ਼ੀ, ਮਰਾਠੀ, ਮਤਲਬ ਮਲਿਆਲਮ, ਔਰ ਕਈ ਇਹਨਾਂ ਦੇ ਵਿੱਚ ਫਿਲਮਾਂ ਦੇ ਵਿੱਚ ਵੀ ਇਹਨਾਂ ਨੇ ਕੰਮ ਵੀ ਕੀਤਾ। ਲੋਕ ਕਥਾਵਾਂ ਨਾਲ ਪਿਆਰ, ਉਹਨਾਂ ਨੇ ਜ਼ਿਆਦਾਤਰ ਨਾਟਕ ਲੋਕ ਕਥਾਵਾਂ ਅਤੇ ਇਤਿਹਾਸ ਤੋਂ ਪ੍ਰੇਰਿਤ ਸਨ। ਸਮਾਜਿਕ ਸੋਚ, ਉਹ ਸਮਾਜਿਕ ਅਤੇ ਰਾਜਨੀਤਿਕ ਮਸਲਿਆਂ 'ਤੇ ਖੁੱਲ੍ਹ ਕੇ ਆਪਣੀ ਰਾਏ ਦਿੰਦੇ ਸਨ। ਸਾਦਾ ਜੀਵਨ, ਉਹਨਾਂ ਦਾ ਜੀਵਨ ਬੜਾ ਹੀ ਸਾਦਗੀ ਭਰਿਆ ਹੈ। ਉਹਨਾਂ ਨੇ ਕਈ ਡਾਕੂਮੈਂਟਰੀ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਵੀ ਕੰਮ ਕੀਤਾ। ਉਹ ਭਾਰਤੀ ਸੱਭਿਆਚਾਰ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਸਦਾ ਯਤਨਸ਼ੀਲ ਰਹੇ। ਤਾਂ ਦੋਸਤੋ, ਗੱਲ ਇਹਨਾਂ ਦੀ ਚੱਲਦੀ ਰਹੇਗੀ, ਲੇਕਿਨ ਇਹਨਾਂ ਦੇ ਗੀਤ ਵੀ ਆਪਾਂ ਸੁਣਨੇ ਨੇ। ਸੋ ਦੋਸਤੋ, ਇੱਕ ਪਿਆਰਾ ਜਿਹਾ ਗੀਤ ਜਿਹੜਾ ਮੈਨੂੰ ਬੜਾ ਵਧੀਆ ਲੱਗਦਾ ਹੈ, ਪੁਕਾਰ ਮੂਵੀ ਦਾ 2000 ਦੇ ਵਿੱਚ ਆਈ ਸੀ, ਔਰ ਸ਼ੰਕਰ ਮਹਾਦੇਵਨ ਜੀ ਦੀ ਆਵਾਜ਼ ਔਰ ਕਵਿਤਾ ਜੀ ਦੀ ਆਵਾਜ਼ ਦੇ ਵਿੱਚ, ਨੌਜਵਾਨੋ ਬਾਤ ਮਾਨੋ, ਬਹੁਤ ਹੀ ਪਿਆਰਾ ਜਿਹਾ ਗੀਤ ਹੈ। ਆਓ ਸੁਣਦੇ ਹਾਂ ਗੀਤ, ਔਰ ਜਾਣਾ ਕਿਤੇ ਨਹੀਂ ਹੈ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।
1: ਪਿਆਰ ਕਰਨਾ ਨੌਜਵਾਨੋ ਬਾਤ ਮਾਨੋ।

ਹਾਂਜੀ ਦੋਸਤੋ, ਇਹਨਾਂ ਦੇ ਬਾਰੇ ਗੱਲਾਂ ਬਹੁਤ ਜ਼ਿਆਦਾ ਨੇ, ਪਰ ਸਮਾਂ ਬਹੁਤ ਹੀ ਘੱਟ ਹੈ ਜੀ। 7:54 ਹੋ ਚੁੱਕੇ ਨੇ ਜੀ ਸਟੂਡੀਓ ਦੀ ਘੜੀ 'ਤੇ, ਪਰ ਗੱਲਾਂ ਬਹੁਤ ਸਾਰੀਆਂ ਹਲੇ ਵੀ ਬਾਕੀ ਪਈਆਂ ਹੋਈਆਂ ਨੇ। ਗਿਰੀਸ਼ ਜੀ ਭਾਰਤੀ ਕਲਾ ਜਗਤ ਦਾ ਇੱਕ ਐਸਾ ਚਮਕਦਾ ਸਿਤਾਰਾ ਸੀ ਜਿਸ ਨੇ ਰੰਗਮੰਚ, ਸਾਹਿਤ ਅਤੇ ਸਿਨੇਮਾ ਨੂੰ ਨਵੀਂ ਦਿਸ਼ਾ ਦਿੱਤੀ। ਉਹਨਾਂ ਦੀਆਂ ਰਚਨਾਵਾਂ ਵਿੱਚ ਭਾਰਤੀ ਸੰਸਕ੍ਰਿਤੀ ਦੀ ਰੂਹ ਵਸਦੀ ਹੈ। ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਕਲਾ ਰਾਹੀਂ ਸਮਾਜ ਨੂੰ ਬਦਲਿਆ ਜਾ ਸਕਦਾ ਹੈ। ਉਹ ਹਮੇਸ਼ਾ ਭਾਰਤੀ ਰੰਗਮੰਚ ਦੇ ਮਹਾਨ ਨਾਟਕਕਾਰ ਅਤੇ ਅਦਾਕਾਰ ਵਜੋਂ ਯਾਦ ਕੀਤੇ ਜਾਣਗੇ। ਜਿਹੜਾ ਯੰਗ ਯੂਥ ਹੈ ਉਸਦੇ ਬਾਰੇ ਜੇ ਮੈਂ

ਦੱਸਾਂ ਕਿ ਇੱਕ ਤਾਂ ਟਾਈਗਰ ਮੂਵੀ ਜਿਹੜੀ ਹੈ 2012 ਔਰ ਉਸਦਾ ਸੀਕੁਅਲ ਜਿਹੜਾ 2017 ਦੇ ਵਿੱਚ ਇਹਨਾਂ ਨੇ ਕੀ ਰੋਲ ਜਿਹੜਾ ਹੈ ਉਹ ਪਲੇ ਕੀਤਾ ਅਤੇ ਉਹ ਜਿਹੜਾ ਯੰਗ ਯੂਥ ਹੈ ਉਹਨਾਂ ਨੂੰ ਮੈਂ ਕਹਾਂਗਾ ਕਿ ਇੱਕ ਵਾਰੀ ਤੁਸੀਂ ਇਸ ਮੂਵੀ ਨੂੰ ਜ਼ਰੂਰ ਦੇਖੋ ਔਰ ਉਹਨਾਂ ਦੀ ਅਦਾਕਾਰੀ ਦੇਖੋ ਔਰ ਉਹਨਾਂ ਦਾ ਕੰਮ ਦੇਖੋ ਕਿੰਨਾ ਵਧੀਆ ਉਹਨਾਂ ਨੇ ਕੀਤਾ ਹੋਇਆ। ਅੱਜ ਵੀ ਗਿਰੀਸ਼ ਜੀ ਨੇ ਨਾਟਕ ਦੁਨੀਆ ਭਰ ਵਿੱਚ ਖੇਡੇ ਜਾਂਦੇ ਨੇ, ਉਹਨਾਂ ਦੀਆਂ ਫਿਲਮਾਂ ਅਤੇ ਲਿਖਤ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰ ਰਹੀਆਂ ਨੇ। ਅਤੇ ਪਰ ਇੱਥੇ ਇੱਕ ਦੁਖਦ ਦਿਲ ਨਾਲ ਮੈਂ ਕਹਿਣਾ ਚਾਹਾਂਗਾ ਕਿ ਗਿਰੀਸ਼ ਕਰਨਾਡ ਜੀ ਦਾ ਦੇਹਾਂਤ ਜਿਹੜਾ ਹੈ 10 ਜੂਨ 2019 ਨੂੰ ਬੈਂਗਲੁਰੂ ਵਿੱਚ ਹੋਇਆ। ਉਹਨਾਂ ਦੀ ਮੌਤ ਨਾਲ ਭਾਰਤੀ ਰੰਗਮੰਚ ਅਤੇ ਸਿਨੇਮਾ ਨੂੰ ਵੱਡਾ ਨੁਕਸਾਨ ਹੋਇਆ, ਪਰ ਉਹਨਾਂ ਦੀ ਯਾਦ, ਉਹਨਾਂ ਦੇ ਨਾਟਕਾਂ, ਉਹਨਾਂ ਦੀ ਲਿਖਤਾਂ, ਉਹਨਾਂ ਦੀ ਅਦਾਕਾਰੀ ਕਰਕੇ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਹਾਲੇ ਵੀ ਵੱਸਦੀ ਹੈ ਔਰ ਹਮੇਸ਼ਾ ਵੱਸਦੀ ਰਹੇਗੀ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਮਸ਼ਹੂਰ ਕਲਾਕਾਰਾਂ ਬਾਰੇ ਗੱਲ ਕੀਤੀ ਔਰ ਉਹਨਾਂ ਦੀ ਜੀਵਨ ਸਾਰਣੀ ਦੇ ਬਾਰੇ ਜਾਣਿਆ, ਥੋੜ੍ਹਾ ਜਿਹਾ ਉਹਨਾਂ ਦੇ ਪਿਆਰੇ ਪਿਆਰੇ ਜਿਹੇ ਵਧੀਆ ਵਧੀਆ ਜਿਹੇ ਗੀਤ ਵੀ ਸੁਣੇ ਔਰ ਕਈ ਚੀਜ਼ਾਂ ਬਾਰੇ ਅਸੀਂ ਉਹਨਾਂ ਦੀ ਜਾਣਕਾਰੀ ਵੀ ਲਈ। ਸੋ ਦੋਸਤੋ, ਇਸ ਪ੍ਰੋਗਰਾਮ ਨੂੰ ਇਸ ਆਖਰੀ ਗੀਤ ਦੇ ਨਾਲ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਦਿਓ ਇਜਾਜ਼ਤ, ਪਰ 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਜੁੜਿਆ, ਇਸ ਲਈ FM ਰੇਡੀਓ ਜਿਹੜਾ ਤੁਹਾਡਾ ਆਪਣਾ ਰੇਡੀਓ ਆਇਆ ਇਹਨੂੰ ਬੰਦ ਨਹੀਂ ਕਰਨਾ, FM ਰੇਨਬੋ 102.7 ਇਹਨੂੰ ਲਗਾ ਕੇ ਰੱਖਣਾ ਹੈ, ਤੁਹਾਡਾ ਮਨੋਰੰਜਨ ਚੱਲਦਾ ਰਹੇਗਾ 11 ਵਜੇ ਤੱਕ। ਅਗਲਾ ਪ੍ਰੋਗਰਾਮ ਜਿਹੜਾ ਹੈ ਬਹੁਤ ਹੀ ਵਧੀਆ, ਜਿਹੜਾ ਰੰਗਲਾ ਪੰਜਾਬ ਤੁਹਾਡਾ ਸਾਰਿਆਂ ਦਾ ਫੇਵਰੇਟ, ਉਹ ਸ਼ੁਰੂ ਹੋਣ ਜਾ ਰਿਹਾ ਠੀਕ 8:02। ਸੋ ਦੋਸਤੋ, ਮਿਲਦੇ ਹਾਂ ਉਸ ਪ੍ਰੋਗਰਾਮ ਦੇ ਵਿੱਚ ਇਸ ਗੀਤ ਤੋਂ ਬਾਅਦ। ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ ਇਸ ਪ੍ਰੋਗਰਾਮ ਦਾ ਆਖਰੀ ਗੀਤ।

FM 102.7 MHz ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਸਟੂਡੀਓ ਦੀ ਘੜੀ ਦੇ ਵਿੱਚ ਟਾਈਮ ਹੋ ਚੁੱਕਿਆ ਜੀ 8:04। ਸੋ ਦੋਸਤੋ ਅੱਜ ਦਿਨ ਮੰਗਲਵਾਰ ਔਰ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਫੇਵਰੇਟ ਰੰਗਲਾ ਪੰਜਾਬ। ਜੀ ਹਾਂਜੀ, ਰੰਗਲਾ ਪੰਜਾਬ ਜਿਸ ਵਿੱਚ ਪੰਜਾਬ ਦੀ ਮਿੱਟੀ, ਪੰਜਾਬ ਦੇ ਤਿਉਹਾਰ, ਪੰਜਾਬ ਦੇ ਸ਼ਹਿਰ, ਪੰਜਾਬ ਦੇ ਪਿੰਡ, ਪੰਜਾਬ ਦੀ ਹਰ ਇੱਕ ਉਹ ਚੀਜ਼ ਜਿਸ ਤੋਂ ਅਸੀਂ ਜਾਣੂ ਵੀ ਹਾਂ ਅਤੇ ਜਿਸ ਤੋਂ ਅਸੀਂ ਜਾਣੂ ਨਹੀਂ ਵੀ ਹਾਂ, ਉਹਨਾਂ ਦੇ ਬਾਰੇ ਇਸ ਪ੍ਰੋਗਰਾਮ ਦੇ ਵਿੱਚ ਵਿਸਤਾਰ ਨਾਲ ਗੱਲਾਂ ਕਰਦੇ ਹਾਂ ਅਸੀਂ। ਸੋ ਅੱਜ ਵੀ ਕੁਝ ਅਜਿਹਾ ਹੀ ਅਸੀਂ ਕਰਾਂਗੇ। ਅੱਜ ਜਿਹੜਾ ਟੋਪਿਕ ਹੈ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਜੀ। ਅੱਜ ਅਸੀਂ ਲੈ ਕੇ ਆਏ ਹਾਂ ਜੀ, ਦੱਸ ਦਈਏ, ਦੱਸਣਾ ਹੀ ਪੈਣਾ ਹੈ ਜੀ। ਜੀ ਬਿਲਕੁਲ ਜੀ, ਅੰਮ੍ਰਿਤਸਰ ਸ਼ਹਿਰ ਦੇ ਬਾਰੇ ਗੱਲਾਂ ਕਰਨੀਆਂ ਜੀ ਤੁਹਾਡੇ ਨਾਲ ਜੀ। ਔਰ ਜਿਹੜੇ ਵੀ ਦੋਸਤ ਮੇਰੇ ਅੰਮ੍ਰਿਤਸਰ ਦੇ ਬਾਰੇ ਬਹੁਤ ਕੁਝ ਜਾਣਦੇ ਨੇ ਜਾਂ ਫਿਰ ਅੰਮ੍ਰਿਤਸਰ ਦੇ ਵਿੱਚ ਘੁੰਮ ਰਹੇ

ਨੇ ਜਾਂ ਅੰਮ੍ਰਿਤਸਰ ਦੇ ਚੀਜ਼ਾਂ ਉਹਨਾਂ ਨੂੰ ਜ਼ਿਆਦਾ ਪਸੰਦ ਨੇ ਜਾਂ ਅੰਮ੍ਰਿਤਸਰ ਦੇ ਇਤਿਹਾਸ ਨਾਲ ਜੁੜੀਆਂ ਕੁਝ ਗੱਲਾਂ ਉਹ ਜਾਣਦੇ ਨੇ ਜੋ ਉਹਨਾਂ ਨੂੰ ਲੱਗਦਾ ਹੈ ਕਿ ਬਾਕੀ ਨਹੀਂ ਜਾਣਦੇ, ਉਹ ਸਾਡੇ ਵਟਸਐਪ ਨੰਬਰ ਰਾਹੀਂ ਸਾਡੇ ਨਾਲ ਗੱਲਾਂ ਸਾਂਝੀਆਂ ਕਰ ਸਕਦੇ ਨੇ ਜੀ। ਬਿਲਕੁਲ ਜੀ, ਨੰਬਰ ਜਿਹੜਾ ਹੈ ਮੈਂ ਦੱਸ ਦਿੰਦਾ, 98-55-10-10-27-9855-10-10-27 ਇਹ ਸਾਡਾ ਵਟਸਐਪ ਨੰਬਰ ਹੈ। ਇਸ ਦੇ ਉੱਤੇ ਤੁਸੀਂ ਸਾਡੇ ਨਾਲ ਉਹ ਗੱਲ ਸਾਂਝੀ ਕਰ ਸਕਦੇ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਗੱਲ ਜ਼ਿਆਦਾ ਲੰਬੀ ਹੈ, ਕਾਲ ਕਰਨੀ ਹੈ, ਤੁਸੀਂ ਆਪਣਾ ਨੰਬਰ ਉੱਤੇ ਡਰੋਪ ਕਰ ਸਕਦੇ ਹੋ ਅਤੇ ਅਸੀਂ ਤੁਹਾਨੂੰ ਕਾਲ ਕਰਾਂਗੇ ਔਰ ਤੁਹਾਡੀ ਕਾਲ ਇਸ ਪ੍ਰੋਗਰਾਮ ਦੇ ਵਿੱਚ ਲਵਾਂਗੇ ਔਰ ਸਾਰੀਆਂ ਜਿਹੜੀਆਂ ਤੁਹਾਡੀ ਗੱਲਾਂ ਸਾਡੇ ਸਾਰੇ ਸਰੋਤਿਆਂ ਨਾਲ ਸਾਂਝੀਆਂ ਵੀ ਕਰਾਂਗੇ ਜੀ। ਅੰਮ੍ਰਿਤਸਰ ਜੀ, ਬਿਲਕੁਲ ਜੀ, ਅੰਮ੍ਰਿਤਸਰ ਜਿਹੜਾ ਕਿ ਭਾਰਤ ਦੇ ਬਾਰਡਰ ਦੇ ਉੱਤੇ ਸਥਿਤ ਹੈ, ਪੰਜਾਬ ਦਾ ਇੱਕ ਸ਼ਹਿਰ, ਅਜਿਹਾ ਸ਼ਹਿਰ ਜਿਸ ਵਿੱਚ ਹਰ ਤਰ੍ਹਾਂ ਦੀ ਚੀਜ਼ ਜਿਹੜੀ ਆ ਉਹ ਮਿਲਦੀ ਹੈ, ਪੰਜਾਬ ਦੇ ਸੱਭਿਆਚਾਰ ਦੇ ਰਿਲੇਟਡ ਹਰ ਇੱਕ ਚੀਜ਼ ਉੱਥੇ ਮੌਜੂਦ ਹੈ, ਬਹੁਤ ਸਾਰੀ ਚੀਜ਼ਾਂ ਹੈ, ਉਸਦਾ ਇਤਿਹਾਸ ਬਹੁਤ ਵੱਡਾ ਹੈ, ਬਹੁਤ ਕੁਝ ਹੈ ਉੱਥੇ ਜਿਹੜੇ ਕਿ ਅਸੀਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਔਰ ਕੁਝ ਮਹਿਮਾਨ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਪ੍ਰਸਿੱਧ ਅਤੇ ਇਤਿਹਾਸਿਕ ਸ਼ਹਿਰ ਹੈ। ਇਹ ਸ਼ਹਿਰ ਸਿੱਖ ਧਰਮ ਦੀ ਆਤਮਿਕ ਰਾਜਧਾਨੀ ਮੰਨਿਆ ਜਾਂਦਾ ਹੈ। ਇੱਥੇ ਸਥਿਤ ਸ਼੍ਰੀ ਹਰਿਮੰਦਰ ਸਾਹਿਬ ਸੰਸਾਰ ਭਰ ਦੇ ਸਿੱਖਾਂ ਲਈ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਹੈ। ਜ਼ਰੂਰੀ ਨਹੀਂ ਕਿ ਉਹਨਾਂ ਦੇ ਲਈ, ਤਕਰੀਬਨ ਸਾਰਿਆਂ ਦੇ ਲਈ, ਪੂਰੇ ਵਰਲਡ ਤੋਂ ਯਾਨੀ ਜਿੰਨੇ ਵੀ ਲੋਕ ਨੇ ਪੂਰੀ ਦੁਨੀਆ ਤੋਂ ਇੱਥੇ ਆਉਂਦੇ ਨੇ ਜੀ। ਇਸ ਜਗ੍ਹਾ ਦੇ ਬਾਰੇ ਅਸੀਂ ਵਿਸਤਾਰ ਨਾਲ ਗੱਲ ਵੀ ਕਰਾਂਗੇ। ਸੋ ਦੋਸਤੋ, ਗੱਲਾਂ ਬਹੁਤ ਸਾਰੀਆਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨਾ ਹੈ ਔਰ ਮਹਿਮਾਨ ਦੇ ਨਾਲ ਵੀ ਗੱਲ ਵੀ ਕਰਾਉਣੀ ਹੈ ਔਰ ਤੁਹਾਡੇ ਮੈਸੇਜ ਵੀ ਪੜ੍ਹਨੇ ਆ। ਬਹੁਤ ਕੰਮ ਹੈ ਮੈਨੂੰ ਜੀ, ਬਹੁਤ ਕੰਮ ਹੈ, ਲੇਕਿਨ ਤੁਹਾਡਾ ਮਨੋਰੰਜਨ ਵੀ ਕਰਨਾ ਹੈ ਜੀ। ਸੋ ਦੋਸਤੋ, ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ, ਉਸ ਤੋਂ ਬਾਅਦ ਮਿਲਦੇ ਹਾਂ। ਇਸ ਗੀਤ ਤੋਂ ਬਾਅਦ ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਜੀ ਦੋਸਤੋ, ਇਤਿਹਾਸ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਔਰ ਸ਼ੁਰੂਆਤ ਕਰ ਦਿੰਦੇ ਹਾਂ ਅੰਮ੍ਰਿਤਸਰ ਦੇ ਇਤਿਹਾਸ ਦੀ, ਵੀ ਇਹਨਾਂ ਦੀ ਸਥਾਪਨਾ ਜਿਹੜੀ ਹੈ। ਵੈਸੇ ਤਾਂ ਅੰਮ੍ਰਿਤਸਰ ਨੂੰ ਗੁਰੂਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਜੀ। ਬਿਲਕੁਲ, ਇਹਨਾਂ ਦੀ ਸਥਾਪਨਾ ਹੀ ਗੁਰੂ ਰਾਮਦਾਸ ਜੀ ਨੇ 1577 ਦੇ ਵਿੱਚ ਕੀਤੀ ਸੀ। ਗੁਰੂ ਸਾਹਿਬ ਜੀ ਨੇ ਇੱਥੇ ਇੱਕ ਪਵਿੱਤਰ ਸਰੋਵਰ ਖੁਦਵਾਇਆ ਸੀ ਜੋ ਬਾਅਦ ਵਿੱਚ ਅੰਮ੍ਰਿਤ ਸਰੋਵਰ ਕਿਹਾ ਗਿਆ। ਬਾਅਦ ਵਿੱਚ ਪੰਜਵੇਂ ਸਿੱਖ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ। ਅੰਮ੍ਰਿਤਸਰ ਦੇ ਬਾਰੇ ਇਸ ਦੀ ਜੇ ਜਨਗਣਨਾ ਦੇ ਅਨੁਸਾਰ, ਮਤਲਬ 2011 ਦੀ ਜਨਗਣਨਾ ਦੇ ਅਨੁਸਾਰ, ਜ਼ਿਲ੍ਹੇ ਦੀ ਜਨਸੰਖਿਆ ਜਿਹੜੀ ਹੈ ਤਕਰੀਬਨ 2490,656 ਹੈ ਔਰ ਜਨਸੰਖਿਆ ਦੀ ਘਣਤਾ ਜਿਹੜੀ 931 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਇਸ ਦੀ 6 ਤਹਿਸੀਲਾਂ ਨੇ, ਅੰਮ੍ਰਿਤਸਰ 1, ਅੰਮ੍ਰਿਤਸਰ 2, ਅਜਨਾਲਾ, ਬਾਬਾ ਬਕਾਲਾ, ਮਜੀਠਾ ਅਤੇ ਲੋਪੋਕੇ। ਅੰਮ੍ਰਿਤਸਰ ਪੰਜਾਬ ਦਾ ਇੱਕ ਮਹੱਤਵਪੂਰਨ ਸ਼ਹਿਰ ਹੈ ਅਤੇ ਇੱਕ ਪ੍ਰਮੁੱਖ ਵਪਾਰਕ, ਸੱਭਿਆਚਾਰਕ ਅਤੇ ਸੈਲਾਨੀ ਕੇਂਦਰ ਹੈ। ਇਹ ਸਿੱਖ ਧਰਮ ਦਾ ਕੇਂਦਰ ਹੈ ਅਤੇ ਸਿੱਖਾਂ ਦਾ ਪ੍ਰਮੁੱਖ ਭਗਤੀ ਸਥਲ ਵੀ ਹੈ। ਇੱਥੇ ਬਹੁਤ ਸਾਰੀਆਂ ਪ੍ਰਸਿੱਧ ਚੀਜ਼ਾਂ ਵੀ ਮਿਲਦੀਆਂ ਨੇ, ਜਿਵੇਂ ਕਿ ਗੱਲਾਂ ਹੋਰ ਵੀ ਇਤਿਹਾਸ ਬਾਰੇ ਹੋਰ ਵੀ ਗੱਲਾਂ ਕਰਾਂਗੇ, ਪਰ ਨਾਲ ਦੇ ਨਾਲ ਕੁਝ ਹੋਰ ਵੀ ਗੱਲਾਂ ਆਪਾਂ ਨਾਲ ਦੇ ਨਾਲ

ਕਰਦੇ ਰਹਿਣੇ, ਜਿਵੇਂ ਕਿ ਇੱਥੇ ਦੇ ਪ੍ਰਸਿੱਧ ਨੇ, ਕੀ ਪ੍ਰਸਿੱਧ ਨੇ, ਸਭ ਤੋਂ ਜ਼ਿਆਦਾ ਪ੍ਰਸਿੱਧ ਕੀ ਹੈ, ਕੀ ਹੋ ਸਕਦੇ ਨੇ ਤੁਹਾਡੇ ਹਿਸਾਬ ਨਾਲ, ਕੀ ਹੋ ਸਕਦੇ ਨੇ ਤੁਸੀਂ? ਵੈਸੇ ਮੈਸੇਜ ਤਾਂ ਹਾਲੇ ਤੱਕ ਕਿਸੇ ਨੇ ਵੀ ਨਹੀਂ ਕੀਤਾ, ਪਰ ਮੈਂ ਦੁਬਾਰਾ ਦੱਸ ਦਿੰਦਾ ਕਿ 9855109855100027 ਸਾਡਾ ਵਟਸਐਪ ਨੰਬਰ ਹੈ, ਇਸ 'ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਜੇ ਤੁਸੀਂ ਸਾਡੇ ਨਾਲ ਕਾਲ 'ਤੇ ਆਉਣਾ ਚਾਹੁੰਦੇ ਹੋ, ਤੁਸੀਂ ਆਪਣਾ ਨੰਬਰ ਡਰੋਪ ਕਰ ਸਕਦੇ ਹੋ, ਔਰ ਕੁਝ ਅੰਮ੍ਰਿਤਸਰ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਦੇ ਸਕਦੇ ਹੋ, ਔਰ ਅੰਮ੍ਰਿਤਸਰ ਦੇ ਬਾਰੇ ਤੁਸੀਂ ਕੁਝ ਅਜਿਹਾ ਜਾਣਦੇ ਹੋ ਜੋ ਤੁਹਾਨੂੰ ਲੱਗਦਾ ਹੈ ਕਿ ਕੋਈ ਹੋਰ ਨਹੀਂ ਜਾਣਦਾ, ਤੁਸੀਂ ਸਾਡੇ ਨਾਲ ਉਹ ਵੀ ਸਾਂਝਾ ਕਰ ਸਕਦੇ ਹੋ। ਅੰਮ੍ਰਿਤਸਰ ਦੇ ਬਾਰੇ ਬਹੁਤ ਸਾਰੀ ਗੱਲਾਂ ਨੇ, ਜਿਵੇਂ ਕਿ ਸਭ ਤੋਂ ਪਹਿਲੇ ਇੱਕ ਪ੍ਰਸਿੱਧ ਗੱਲ ਹੈ ਅੰਮ੍ਰਿਤਸਰ ਦੇ, ਇਹਦੇ ਉੱਤੇ ਗੀਤ ਵੀ ਬਣਿਆ ਹੋਇਆ, ਜਿਵੇਂ ਕਿ ਅੰਮ੍ਰਿਤਸਰਾਂ ਦੇ ਪਾਪੜ ਵੇ ਮੈਂ ਖਾਂਦੀ ਨਾ, ਕਿ ਅੰਮ੍ਰਿਤਸਰ ਦੇ ਹੀ ਪਾਪੜ ਜਿਹੜੇ ਆ, ਮਤਲਬ ਅੰਮ੍ਰਿਤਸਰ ਦੇ ਵਿੱਚ ਹੀ ਪਾਪੜ ਬਣਦੇ, ਹੋਰ ਕਿਤੇ ਨਹੀਂ ਬਣਦੇ ਤੁਹਾਨੂੰ ਲੱਗਦਾ? ਔਰ ਅੰਮ੍ਰਿਤਸਰ ਦੇ ਪਾਪੜ ਜਿਹੜੇ ਆ ਉਹ ਕਿਉਂ ਮਸ਼ਹੂਰ ਨੇ, ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ? ਜੇ ਹੈ ਤਾਂ ਸਾਡੇ ਨਾਲ ਸਾਂਝੀ ਕਰੋ, ਨਹੀਂ ਤਾਂ ਮੇਰੇ ਕੋਲ ਇੱਕ ਮਹਿਮਾਨ ਨੇ ਜਿਹੜੇ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਵੀ ਦੇਣਗੇ। ਹਾਲੇ ਨਹੀਂ, ਗੀਤ ਸੁਣ ਲੈਂਦੇ ਹਾਂ ਆਹੀ ਵਾਲਾ ਜਿਹੜਾ ਮੈਂ ਹੁਣੇ ਗਾ ਰਿਹਾ ਸੀਗਾ, ਅੰਮ੍ਰਿਤਸਰਾਂ ਦੇ ਪਾਪੜ, ਹੈ ਨਾ। ਅੰਮ੍ਰਿਤਸਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਮਸ਼ਹੂਰ ਨੇ, ਜਿਵੇਂ ਕਿ ਅੰਮ੍ਰਿਤਸਰੀ ਨਾਨ, ਅੰਮ੍ਰਿਤਸਰੀ ਕਈ ਹਸਤਕਲਾਵਾਂ ਉੱਥੇ ਮੌਜੂਦ ਨੇ, ਜਿਵੇਂ ਫੁਲਕਾਰੀ, ਜੁੱਤੀਆਂ, ਔਰ ਹੋਰ ਵੀ ਕਈ ਚੀਜ਼ਾਂ ਨੇ। ਔਰ ਸਭ ਤੋਂ ਜ਼ਿਆਦਾ ਉੱਥੇ ਜਿਹੜੀ ਪ੍ਰਸਿੱਧ ਚੀਜ਼ਾਂ ਨੇ ਉਹ ਹੈ ਜੀ ਗੋਲਡਨ ਟੈਂਪਲ ਜੀ, ਬਿਲਕੁਲ ਜੀ, ਹਰਿਮੰਦਰ ਸਾਹਿਬ ਜੀ, ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ, ਉਸ ਦੀ ਪੂਰੀ ਹਿਸਟਰੀ ਦੇ ਬਾਰੇ ਵੀ ਅਸੀਂ ਥੋੜ੍ਹਾ ਬਹੁਤ ਜਾਣਕਾਰੀ ਦੇਵਾਂਗੇ। ਵੈਸੇ ਸਾਰਾ ਕੁਝ ਤੁਹਾਨੂੰ ਉਸ ਦੇ ਬਾਰੇ ਪਤਾ ਹੀ ਹੈ, ਕਿਉਂਕਿ ਜਿੰਨੇ ਵੀ ਸ਼ਰੋਤੇ ਇਸ ਵੇਲੇ ਸੁਣ ਰਹੇ ਨੇ ਲਗਭਗ ਸਾਰੇ ਹੀ ਉੱਥੇ ਜਾਂਦੇ ਨੇ ਔਰ ਨਤਮਸਤਕ ਹੁੰਦੇ ਨੇ ਜੀ ਉੱਥੇ ਜਾ ਕੇ। ਸੋ ਦੋਸਤੋ, ਜਿਹੜਾ ਅਗਲਾ ਗੀਤ ਤੁਹਾਡੇ ਰੇਡੀਓ ਸੈੱਟ ਦੇ ਉੱਤੇ ਸੁਣਦੇ ਹਾਂ, ਅੰਮ੍ਰਿਤਸਰਾਂ ਦੇ ਪਾਪੜ ਵੇ ਮੈਂ ਖਾਂਦੀ ਨਾ, ਆਓ ਸੁਣਦੇ ਹਾਂ ਜੀ ਪਿਆਰਾ ਜੀ ਗੀਤ, ਔਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਜਿਹੜੇ ਇੰਨੇ ਪ੍ਰਸਿੱਧ, ਮਤਲਬ ਉਹਨਾਂ 'ਚ ਕੀ ਖਾਸ ਇਹੋ ਜਿਹੀ ਚੀਜ਼ ਹੈ, ਜਾਂ ਉਹ ਕਦੋਂ ਬਣਾਏ, ਮਤਲਬ ਕਦੋਂ ਉਹਨਾਂ ਦੀ ਸ਼ੁਰੂਆਤ ਹੋਈ, ਔਰ ਕੀ ਉਹਦੇ 'ਚ ਇਹੋ ਜਿਹਾ ਖਾਸ ਹੈ ਕਿ ਉਹ ਇਹ ਗਾਣਾ ਜਿਹੜਾ ਉਹਦੇ ਉੱਤੇ ਬਣਿਆ?
1: ਸਰ, ਅੰਮ੍ਰਿਤਸਰੀ ਪਾਪੜ ਜਿਹੜੇ ਫੇਮਸ ਹੋਏ ਨਾ ਸਰ, ਉਹ 20th ਸੈਂਚਰੀ ਦੇ ਫੇਮਸ ਹੋਏ। ਉਹਦਾ ਕਨਸੈਪਟ ਉਸ ਵੇਲੇ ਕੁਛ ਇਹੋ ਜਿਹਾ ਸੀਗਾ ਪਾਪੜ ਦੇ, ਬੇਸਿਕਲੀ ਪਾਪੜ ਬਾਰੇ, ਕਿ ਅੰਮ੍ਰਿਤਸਰ ਦਾ ਪਾਣੀ ਥੋੜਾ ਮਿੱਠਾ ਹੈਗਾ ਕੰਪੈਰੇਟਿਵਲੀ ਪੰਜਾਬ ਦੀ ਕਿਸੇ ਵੀ ਹੋਰ ਸਿਟੀ ਨਾਲੋਂ, ਅੰਮ੍ਰਿਤਸਰ ਦਾ ਪਾਣੀ ਥੋੜਾ ਮਿੱਠਾ
0: ਜੀ।
1: ਤੇ ਉਹਦੇ ਨਾਲ ਜਿਹੜਾ ਪਾਪੜ ਬਣਦਾ ਹੈ ਨਾ ਸਰ, ਉਹਦਾ ਅਰੋਮਾ ਹੀ ਅਲੱਗ ਹੁੰਦਾ, ਇੱਕ ਟੇਸਟ ਹੀ ਅਲੱਗ ਹੁੰਦਾ, ਔਥੈਂਟਿਕ ਟੇਸਟ ਹੁੰਦਾ, ਕਾਫੀ ਪ੍ਰੀਮੀਅਮ ਲੈਵਲ ਦੀ ਉਹਦੀ ਕੁਆਲਿਟੀ ਨਿਕਲ ਕੇ ਆਉਂਦੀ ਹੈ।
0: ਓਕੇ, ਤੇ ਇਹ ਸਿਰਫ ਮਤਲਬ ਇੱਕ ਪਾਣੀ ਇਨਗਰੀਡੀਐਂਟ ਹੈ ਉਹਦਾ, ਜਿਹਦੇ ਨਾਲ ਉਹਦਾ ਟੇਸਟ ਬਦਲ ਜਾਂਦਾ, ਜਾਂ ਕੋਈ ਹੋਰ ਮਸਾਲਾ ਵੀ ਇਹੋ ਜਿਹਾ ਆਇਆ ਜਿਹੜੇ ਕਿ ਬਾਕੀ ਸ਼ਹਿਰਾਂ ਵਿੱਚ ਨਹੀਂ ਪਾਉਂਦੇ ਤੇ ਤੁਸੀਂ ਖਾਸ ਪਾਉਂਦੇ ਹੋ? ਹੈਲੋ,
1: ਪਾਣੀ ਤੇ ਫਿਰ ਗੁਰਬਾਣੀ, ਦੋ ਆਈਟਮਾਂ ਨੇ ਸਰ ਜਿਹੜੀਆਂ ਸਭ ਤੋਂ ਜ਼ਿਆਦਾ ਇਹਦੇ ਵਿੱਚ ਕੰਮ ਕਰਦੀਆਂ ਨੇ। ਮਸਾਲੇ ਦੁਨੀਆ 'ਚ ਹਰ ਜਗ੍ਹਾ ਮਿਲਦੇ ਆ, ਗੁਰਬਾਣੀ ਦਰਬਾਰ ਸਾਹਿਬ ਦੀ ਹਰ ਜਗ੍ਹਾ ਨਹੀਂ ਮਿਲ ਸਕਦੀ।
0: ਹਾਂਜੀ,
1: ਪਾਣੀ ਅੰਮ੍ਰਿਤ।
0: ਹਾਂਜੀ ਅੰਗਦ ਜੀ, ਤੁਹਾਡਾ ਨਾ ਨੈਟਵਰਕ ਥੋੜੀ ਜਿਹੀ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ। ਹੈਲੋ
2: ਹੈਲੋ,
0: ਹਾਂਜੀ ਤੁਹਾਡੇ ਨਾ ਨੈਟਵਰਕ ਦੀ ਥੋੜੀ, ਹਾਂਜੀ ਹਾਂਜੀ ਆ ਰਹੀ ਹੈ ਜੀ, ਆ ਰਹੀ ਹੈ ਜੀ, ਬਿਲਕੁਲ ਜੀ, ਹੁਣ ਆ ਰਹੀ ਹੈ ਜੀ। ਸੋ ਅੰਗਦ ਜੀ, ਆਪਾਂ ਗੱਲ ਕਰ ਰਹੇ ਸੀ ਕਿ ਪਾਣੀ ਅਤੇ ਗੁਰਬਾਣੀ ਇਹ ਦੋ ਚੀਜ਼ਾਂ ਜਿਹੜੀਆਂ ਖਾਸ ਨੇ, ਜਿਹੜੇ ਕਿ ਅੰਮ੍ਰਿਤਸਰ ਦੇ ਪਾਪੜ ਨੂੰ ਇੱਕ ਅਲੱਗ ਸਵਾਦ ਦੇ ਦਿੰਦੀਆਂ ਨੇ
1: ਜੀ, ਜਿਹੜਾ ਮਾਂ ਦੇ ਹੱਥ ਦਾ ਸਵਾਦ ਦੇ ਦਿੰਦੀਆਂ ਨੇ।
0: ਹਾਂਜੀ ਬਿਲਕੁਲ। ਔਰ ਹੋਰ ਵੀ ਕੁਛ ਖਾਸ, ਜਿੱਦਾਂ ਕਿ ਤੁਸੀਂ ਔਰਗੈਨਿਕ ਬਣਾਉਂਦੇ ਹੋ ਪਾਪੜ, ਹੈ ਨਾ
1: ਜੀ?
0: ਤੇ
1: ਔਰਗੈਨਿਕ ਜਿਹੜਾ ਬਣਾਉਂਦੇ ਹਾਂ ਅਸੀਂ ਬਿਨਾਂ ਕਿਸੇ ਕੈਮੀਕਲ ਤੋਂ, ਬਿਨਾਂ ਕਿਸੇ ਪ੍ਰਿਜ਼ਰਵੇਟਿਵਸ ਤੋਂ। ਹੁਣ ਚਲੋ ਅੱਜ ਕੱਲ੍ਹ ਹੋਰ ਵੀ ਬੜਾ ਤਰ੍ਹਾਂ ਦੇ ਪਾਪੜ ਆ ਗਏ, ਬਟ ਅਸੀਂ ਜੋ ਅੰਮ੍ਰਿਤਸਰ ਦਾ ਅਸਲੀ ਸਵਾਦ ਹੈ ਅਸੀਂ ਸਿਰਫ ਉਹੀ ਮੇਨਟੇਨ ਕਰਦੇ ਹਾਂ।
0: ਠੀਕ ਹੈ,
1: ਤਾਂ ਕਿ ਜਿਹੜਾ ਖਾਵੇ ਉਹਨੂੰ ਇੱਕ ਵਾਰੀ ਪਤਾ ਲੱਗੇ ਕਿ ਹਾਂ ਮੈਂ ਅੰਮ੍ਰਿਤਸਰ 'ਚ ਨਹੀਂ ਵੀ ਜਾ ਪਾਇਆ ਤਾਂ ਮੈਂ ਔਨਲਾਈਨ ਮੰਗਾ ਕੇ ਅੰਮ੍ਰਿਤਸਰ ਹੀ ਬੈਠਾ।
0: ਓਕੇ ਓਕੇ। ਅੱਛਾ ਅੰਗਦ ਜੀ, ਇੱਕ ਛੋਟੀ ਚੀਜ਼ ਹੋਰ ਦੱਸੂਗੇ ਕਿ ਜਿਵੇਂ ਇੱਕ ਅੰਮ੍ਰਿਤਸਰ ਦਾ ਜਿਹੜਾ ਖਾਸ ਪਾਪੜ ਹੈ, ਜਿਹੜਾ ਅੰਮ੍ਰਿਤਸਰ ਨੂੰ ਅੰਮ੍ਰਿਤਸਰੀ ਪਾਪੜ ਜਿਹਨੂੰ ਕਿਹਾ ਜਾਂਦਾ, ਉਹਦੇ ਵਿੱਚ ਕਿਹੜੇ ਦੇਸੀ ਮਸਾਲੇ ਜਾਂ ਕੋਈ ਵੀ ਕਿਹੜੇ ਮਸਾਲੇ ਇਹੋ ਜਿਹੇ ਯੂਜ਼ ਹੁੰਦੇ ਨੇ?
1: ਸਰ ਅੰਮ੍ਰਿਤਸਰ ਦੇ ਜਿਹੜਾ ਔਥੈਂਟਿਕ ਓਰਿਜਿਨਲ ਪਾਪੜ ਆ ਸਰ, ਉਹ 'ਚ ਸਭ ਤੋਂ ਪਹਿਲੇ ਪੈਂਦੀ ਕਾਲੀ ਮਿਰਚ।
0: ਓਕੇ ਜੀ।
1: ਫਿਰ ਉਹ 'ਚ ਪੈਂਦੀ ਹੈ ਸਰ, ਉਹਨੂੰ ਸੱਜੀ ਕਹਿੰਦੇ ਆ, ਉਹ ਨਮਕ ਤੇ ਸੋਡੇ ਦਾ ਇੱਕ ਬੜਾ ਪੁਰਾਣਾ ਮਿਕਸਚਰ ਹੁੰਦਾ ਜਿਹਨੂੰ ਅਸੀਂ ਪੱਥਰ ਦੇ ਬਰਤਨ ਦੇ ਵਿੱਚ ਰੱਖਦੇ ਹਾਂ, ਉਹਨੂੰ ਹਰ ਅੱਧੇ ਘੰਟੇ ਬਾਅਦ ਹਿਲਾਉਂਦੇ ਹਾਂ ਤੇ ਉਹਨੂੰ ਹਰ ਪਾਪੜ ਦੇ ਵਿੱਚ ਇਨਵੋਲਵ ਕਰਦੇ ਹਾਂ। ਇੱਕ ਦੂਸਰਾ ਬੇਸ ਇੰਗਰੀਡੀਐਂਟ ਹੈਗਾ ਸਰ ਹਿੰਗ।
0: ਓਕੇ,
1: ਜੋ ਅੰਮ੍ਰਿਤਸਰ ਕਿਸੇ ਚੀਜ਼ ਦੇ ਵਿੱਚ ਨਹੀਂ ਹੁੰਦੀ।
0: ਹਾਂਜੀ,
1: ਹਿੰਗ ਇੱਕ ਤੇ ਹੈਲਥ ਵਾਸਤੇ ਬਹੁਤ ਅੱਛੀ ਹੈ, ਦੂਸਰਾ ਸੱਜੀ ਦੇ ਨਾਲ ਰਿਐਕਟ ਕਰਕੇ ਦੋਵਾਂ ਦੇ ਮੈਡੀਸਨਲ ਬੈਨੀਫਿਟਸ ਬਹੁਤ ਨੇ।
0: ਠੀਕ ਹੈ,
1: ਇਹ ਦੋ ਬੇਸ ਉਹਦੇ ਆਈਟਮਸ ਹੈਗੀਆਂ ਨੇ ਜਿੰਨਾ ਕਰਕੇ ਕਾਫੀ ਜ਼ਿਆਦਾ ਚੱਲਦਾ।
0: ਓਕੇ, ਤੇ ਬਾਕੀ ਜੋ ਹੋਰ ਚੀਜ਼ਾਂ ਤੇ ਵੈਸੇ ਨੋਰਮਲ ਪੈਂਦੀਆਂ ਹੋਣਗੀਆਂ, ਔਰ ਇਹਨਾਂ ਚੀਜ਼ਾਂ ਕਰਕੇ, ਹਿੰਗ ਕਰਕੇ ਤੇ ਹੈਲਥ ਦੇ ਬੈਨੀਫਿਟ
1: ਕਰਕੇ, ਸੱਜੀ ਕਰਕੇ ਤੇ ਬਾਕੀ ਕਾਲੀ ਮਿਰਚ ਦੇ ਤੇ ਆਪਣੇ ਮੈਡੀਸਨਲ ਬੈਨੀਫਿਟਸ ਹੈਗੇ ਹੀ ਨੇ।
0: ਹਾਂਜੀ ਹਾਂਜੀ, ਉਹਨਾਂ ਕਰਕੇ ਸਾਡੇ ਹੈਲਥ ਵਾਸਤੇ ਯੂਜ਼ਫੁਲ ਬਣ ਜਾਂਦਾ ਹੈ ਨਾ,
1: ਕਾਫੀ ਯੂਜ਼ਫੁਲ ਹੁੰਦਾ। ਕਈਆਂ ਨੂੰ ਹੁਣ ਅਸੀਂ ਐਸਿਡਿਟੀ ਦਾ ਬੜਾ ਇਸ਼ੂ ਰਹਿੰਦਾ ਕਈਆਂ ਨੂੰ,
0: ਹਾਂਜੀ
1: ਪਾਪੜ ਖਾਣ ਦਾ ਨਹੀਂ ਹੁੰਦੀ, ਜੇ ਬੰਦਾ ਅਸਲੀ ਵਾਲਾ ਅੰਮ੍ਰਿਤਸਰੀ ਪਾਪੜ ਖਾਵੇ ਨਹੀਂ ਹੁੰਦੀ, ਕਿਉਂਕਿ ਉਹ 'ਚ ਸੱਜੀ ਹੁੰਦੀ ਹੈ, ਉਹ 'ਚ ਸੋਡਾ ਜਾਂ ਨਮਕ ਨਹੀਂ ਹੁੰਦਾ।
0: ਤੇ ਜਿੱਦਾਂ ਕਿ ਹੁਣ ਪਾਪੜ, ਵੈਸੇ ਮੈਂ ਗੱਲ ਕਰਨਾ ਚਾਹੁੰਦਾ ਕਿ ਅੱਜ ਕੱਲ੍ਹ ਥੋੜ੍ਹਾ ਜਿਹਾ ਪਾਪੜ ਦਾ ਕਰੇਜ਼ ਘਟਿਆ ਲੱਗਦਾ ਤੁਹਾਨੂੰ ਜਾਂ ਮੈਨੂੰ ਲੱਗਦਾ ਉਹ?
1: ਸਰ ਅੱਜ ਕੱਲ੍ਹ ਉਲਟਾ ਵੱਧ ਰਿਹਾ, ਬਿਕੋਜ਼ ਹੁਣ ਸਾਡੀ ਜਨਰੇਸ਼ਨ ਹੀ ਲੈ ਲਓ ਜਾਂ ਉਹ ਤੋਂ ਅਗਲੀ ਵਾਲੀ ਜਨਰੇਸ਼ਨ ਹੀ ਲੈ ਲਓ, ਹੁਣ ਅਸੀਂ ਥੋੜਾ ਔਥੈਂਟਿਕ ਚੀਜ਼ਾਂ ਵੱਲ ਵਾਪਸ ਜਾ ਰਹੇ ਹਾਂ।
0: ਹਾਂਜੀ ਠੀਕ ਹੈ,
1: ਕੋਈ ਹਰਬਲ ਚੀਜ਼ਾਂ ਹੋ ਗਈਆਂ, ਨੈਚੁਰਲ ਕਲਾਈਮੇਟ ਹੋ ਗਿਆ, ਕੋਈ ਇਹੋ ਜਿਹੀ ਜਗ੍ਹਾ ਹੋ ਗਈ ਜਿੱਥੇ ਸਾਨੂੰ ਪੀਸ ਮਿਲੇ, ਕੋਈ ਕੰਫਰਟੇਬਲ ਜ਼ੋਨ ਹੋਵੇ ਜਿੱਥੇ ਸਾਨੂੰ ਇਲੈਕਟ੍ਰੋਨਿਕਸ ਤੋਂ ਥੋੜਾ ਛੂਟ ਮਿਲੇ।
0: ਸਹੀ ਹੈ,
1: ਤੇ ਖਾਣ ਪੀਣ ਦੀ ਹੈਬਿਟਸ ਵੀ ਸਭ ਦੀਆਂ ਚੇਂਜ ਹੋ ਰਹੀਆਂ, ਹੁਣ ਕੋਈ ਵੀ ਮੈਦਾ ਨਹੀਂ ਪ੍ਰੈਫਰ ਕਰਦਾ।
0: ਹਾਂਜੀ ਬਿਲਕੁਲ, ਇਹ ਤਾਂ ਹੈ, ਤੇ
1: ਇਹ ਸਭ ਚੀਜ਼ਾਂ ਵਾਪਿਸ ਆ ਰਹੀਆਂ ਨੇ, ਸਾਡੇ ਪੁਰਖਾਂ ਨੇ ਸਾਨੂੰ ਸਮਝਾਈਆਂ, ਅਸੀਂ ਹੁਣ ਉਹਨੂੰ ਇੰਪਲੀਮੈਂਟ ਕਰ ਪਾ ਰਹੇ ਹਾਂ।
0: ਠੀਕ ਹੈ, ਮਤਲਬ ਇਹ ਜਿਹੜੇ ਪਾਪੜ ਹੈ ਇਹ ਹੁਣ ਇਹਨਾਂ ਦੀ ਜਿਹੜੀ ਆ ਸੇਲ ਕਹਿ ਲਓ ਜਾਂ ਫਿਰ ਇਹਨਾਂ ਦੀ ਜਿਹੜੀ ਉਪਯੋਗ ਜਿਹੜਾ ਕਹਿ ਲਓ ਕਿ ਉਹ ਵੱਧ ਰਿਹਾ ਹੌਲੀ ਹੌਲੀ, ਹੈ ਨਾ?
1: ਇਹ 4 ਸਾਲਾਂ 'ਚ ਕਾਫੀ ਵੱਧ ਰਿਹਾ, ਇਹ 4 ਸਾਲਾਂ ਤੋਂ ਮੈਂ ਬੜਾ ਕੰਟੀਨਿਊਸਲੀ ਇਸ ਚੀਜ਼ ਨੂੰ ਨਜ਼ਦੀਕੀ ਤੋਂ ਦੇਖ ਰਿਹਾ ਕਿ ਇਹ 4 ਸਾਲਾਂ ਦੇ ਵਿੱਚ ਉਹਦੇ ਬਹੁਤ ਵੱਧ ਰਿਹਾ, ਹਾਲੇ ਹੋਰ ਆਉਣ ਵਾਲੇ 10 ਸਾਲਾਂ ਦੇ ਵਿੱਚ ਹੋਰ ਵਧੇਗਾ
0: ਜੀ। ਵਧੀਆ ਚੀਜ਼ ਹੈ ਕਿਉਂਕਿ ਹੈਲਦੀ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ। ਤੇ ਅੰਗਦ ਜੀ,
1: ਇਹਦੇ ਨਾਲ ਸਾਡੀ ਆਉਂਦੀ ਹੈ ਵੜੀਆਂ, ਜਿਹੜਾ ਅੰਮ੍ਰਿਤਸਰ ਦੀਆਂ ਵੜੀਆਂ, ਪਾਪੜ ਤੇ ਵੜੀਆਂ।
0: ਹਾਂਜੀ ਹਾਂਜੀ, ਤੇ ਵੜੀਆਂ
1: ਦਾ ਕਰੇਜ਼ ਵੀ ਵੱਧ ਰਿਹਾ, ਪਹਿਲੇ ਕਈ ਜਨਰੇਸ਼ਨਸ ਨੂੰ ਵਿੱਚ 2 ਜਨਰੇਸ਼ਨਸ ਨੂੰ ਵੜੀਆਂ ਨਹੀਂ ਸੀ ਬਣਾਉਣੀਆਂ ਆਉਂਦੀਆਂ।
0: ਹਾਂਜੀ,
1: ਹੁਣ ਅੱਜ ਕੱਲ ਯੂਟਿਊਬ

0: ਬਹੁਤ ਫੇਮਸ ਹੈ ਤੇ ਹਰ ਕੋਈ ਦੇਖ ਕੇ ਉੱਥੇ ਬਣਾ ਰਿਹਾ ਆਪਣੇ ਸਟਾਈਲ ਨਾਲ ਬਣਾ ਰਿਹਾ ਨਾਲੇ ਹੈਲਦੀ ਆਪਸ਼ਨ ਹੈ
1: ਜੀ ਬਿਲਕੁਲ। ਔਰ ਅੰਗਦ ਜੀ ਮੈਨੂੰ ਥੋੜ੍ਹਾ ਜਿਹਾ ਇਹ ਦੱਸੋਗੇ ਕਿਉਂਕਿ ਅੱਜ ਕੱਲ੍ਹ ਯੂਥ ਨੂੰ ਨਾ ਵੜੀਆਂ ਦੇ ਬਾਰੇ ਹਾਲੇ ਪਤਾ ਨਹੀਂ ਹੈ, ਪਾਪੜ ਤਾਂ ਚਲੋ ਸਮਝਦੇ ਹਾਂ ਪਰ ਵੜੀਆਂ 'ਚ ਅਤੇ ਪਾਪੜ 'ਚ ਕੀ ਫਰਕ ਹੈ ਔਰ ਇਹ ਦੋਨੇ ਹੀ ਸਾਡੀ ਸਿਹਤ ਵਾਸਤੇ ਕਿਵੇਂ ਫਾਇਦੇਮੰਦ ਨੇ?
0: ਸਰ ਪਾਪੜ ਦਾ ਤੇ ਮੈਂ ਤੁਹਾਨੂੰ ਦੱਸ ਸਕਦਾ, ਵੜੀਆਂ ਦਾ ਇੰਜਨ ਸਰ ਉਹ ਦਾਲ ਦਾ ਹੁੰਦਾ ਡੋ, ਉਹ ਦਾਲ ਦਾ ਡੋ ਬਣਾਇਆ ਜਾਂਦਾ।
1: ਠੀਕ ਹੈ,
0: ਜਿਸ ਤਰ੍ਹਾਂ ਦਾਲ ਦੇ ਤੁਸੀਂ ਛੋਟੇ ਛੋਟੇ ਪੀਸਿਸ ਬਣਾ ਲਓ ਜਿਸ ਤਰ੍ਹਾਂ ਤੁਸੀਂ ਇਕੱਠੇ ਕਰਕੇ,
1: ਹਾਂਜੀ,
0: ਤੇ ਕਿਸੇ ਵੀ ਸਬਜ਼ੀ ਦੇ ਵਿੱਚ ਅਸੀਂ ਉਹਨੂੰ ਪਾਉਂਦੇ ਹਾਂ ਨਾ ਤੇ ਉਹ ਇੱਕ ਬੜਾ ਟੇਸਟਫੁਲ ਤੇ ਔਰਗੈਨਿਕ ਜਿਹਾ ਤੇ ਹੈਲਦੀ ਜਿਹਾ ਉਹਦਾ ਕਹਿੰਦੇ ਅਸੀਂ ਉਹਨੂੰ ਪ੍ਰੋਡਕਟ ਨਿਕਲ ਆਉਂਦਾ।
1: ਹਾਂਜੀ,
0: ਜਿਸ ਤਰ੍ਹਾਂ ਅੱਜ ਕੱਲ੍ਹ ਬਹੁਤ ਗਰਮੀ ਸ਼ੁਰੂ ਹੋ ਰਹੀ ਹੈ, ਹੁਣ 47 ਡਿਗਰੀ ਤੱਕ ਟੈਂਪਰੇਚਰ ਵੀ ਜਾ ਰਿਹਾ।
1: ਹਾਂਜੀ,
0: ਹੁਣ ਇਸ ਵੇਲੇ ਸਬਜ਼ੀਆਂ ਖਾਣ ਦਾ ਮਨ ਨਹੀਂ ਹੁੰਦਾ
1: ਜੀ,
0: ਜਾਂ ਕਿਸੇ ਵੇਲੇ ਹੁੰਦਾ ਕਿ ਯਾਰ ਬਹੁਤ ਬਕਵਕਾ ਖਾ ਲਿਆ, ਬਹੁਤ ਲਿਕਵਿਡ ਪੀ ਲਿਆ, ਕੁਛ ਥੋੜਾ ਜਿਹਾ ਮਿਲੇ ਪਰ ਕਰਾਰਾ ਮਿਲੇ,
1: ਬਿਲਕੁਲ,
0: ਫਿਰ ਅਸੀਂ ਅੰਮ੍ਰਿਤਸਰੀ ਵੜੀ ਯੂਜ ਕਰਦੇ ਹਾਂ। ਅਸੀਂ ਚਾਵਲਾਂ 'ਚ ਪਾ ਲਈ, ਆਲੂ 'ਚ ਪਾ ਲਈ, ਕਿਸੇ ਹੋਰ ਸਬਜ਼ੀ 'ਚ ਪਾ ਲਈ, ਉਸ ਚੀਜ਼ ਦਾ ਟੇਸਟ ਹੀ ਡਬਲ ਹੋ ਜਾਂਦਾ।
1: ਡਬਲ ਹੋ ਜਾਂਦਾ, ਬਿਲਕੁਲ ਸਹੀ ਹੈ, ਔਰ ਹੈਲਦੀ ਵੀ ਹੈ ਨਾਲ ਦੀ ਨਾਲ।
0: ਤੇ ਦਾਲ ਦੇ ਜਿਹੜੇ ਮੈਡੀਸਨਲ ਬੈਨੀਫਿਟਸ ਨੇ ਹੈਲਥ ਵਾਸਤੇ ਅੱਛੀ ਹੈ, ਉਹ ਸਭ ਤੇ ਹੈਗਾ ਹੀ ਹੈ।
1: ਹਾਂਜੀ, ਇਹ ਤਾਂ ਹੈ। ਅਤੇ ਅੰਗਦ ਜੀ ਚਲੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਪਰ ਲਾਸਟ ਦੇ ਵਿੱਚ ਇੱਕ ਤੁਹਾਡੇ ਤੋਂ ਹੋਰ ਇੱਕ ਕਹਿ ਲਓ ਟਿਪ ਕਹਿ ਲਓ ਜਾਂ ਕੁਛ ਕਹਿ ਲਓ ਕਿ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਨਾ ਆਰਟੀਫਿਸ਼ੀਅਲ ਚੀਜ਼ਾਂ ਬਹੁਤ ਨੇ, ਅਤੇ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਓਰਿਜਿਨਲ ਜਿਹੜੇ ਪਾਪੜ ਹੈ ਜਾਂ ਓਰਿਜਿਨਲ ਵੜੀ ਆ ਉਹ ਕਿਹੜੀ ਆ ਅਤੇ ਦੂਜੀ ਜਿਹੜੀ ਆਰਟੀਫਿਸ਼ੀਅਲ ਉਹ ਉਹਦਾ ਕਿੱਦਾਂ ਪਹਿਚਾਣ ਕਰਾਂਗੇ? ਕਿਉਂਕਿ ਸਾਡੀ ਸਿਹਤ ਨਾਲ
0: ਰੱਬ ਨੇ ਸਾਨੂੰ ਨਾ ਸੈਂਸਿਸ ਦਿੱਤੇ ਨੇ, ਟੇਸਟ, ਫ੍ਰੈਗਰੈਂਸ ਤੇ ਲੁੱਕ। ਅਸੀਂ ਕਿਸੇ ਚੀਜ਼ ਨੂੰ ਦੇਖ ਕੇ ਫ੍ਰੈਗਰੈਂਸ ਲੈ ਕੇ ਤੇ ਟੇਸਟ ਲੈ ਕੇ
1: ਜੀ
0: ਉਸ ਚੀਜ਼ ਬਾਰੇ ਸਭ ਕੁਝ ਜਾਣ ਸਕਦੇ ਹਾਂ।
1: ਓਕੇ, ਠੀਕ,
0: ਜਿਹੜਾ ਤੇ ਫਲੇਵਰ।
1: ਹੈਲੋ,
0: ਕਹਿੰਦਾ ਸਰ ਜਿਹੜੀ ਚੀਜ਼ ਆਪਣਾ ਆਪ ਨਹੀਂ ਛੱਡ ਰਹੀ ਨਾ ਕੁਝ ਟਾਈਮ ਬਾਅਦ, ਜੋ ਮਹੀਨੇ ਬਾਅਦ ਖਰਾਬ ਨਹੀਂ ਹੋ ਰਹੀ,
1: ਹਾਂਜੀ,
0: ਫਿਰ ਉਹਦੇ 'ਚ ਕੈਮੀਕਲ ਹੈ
1: ਜੀ,
0: ਕਿਉਂਕਿ ਔਰਗੈਨਿਕ ਚੀਜ਼ ਖਰਾਬ ਹੋਣੀ ਹੋਣੀ। ਜਿਸ ਤਰ੍ਹਾਂ ਅਸੀਂ ਘਰ ਆਟਾ ਬਣੇ,
1: ਹਾਂਜੀ,
0: ਉਹ 3 ਦਿਨ ਨਹੀਂ ਚੱਲਣਾ,
1: ਠੀਕ ਹੈ,
0: ਮੈਦਾ ਬਣ ਕੇ ਰੱਖੋਗੇ 6 ਦਿਨ ਚੱਲੇਗਾ,
1: ਹਾਂਜੀ,
0: ਤੇ ਇਹ ਚੀਜ਼ਾਂ ਸਾਨੂੰ ਦੇਖ ਕੇ ਹੀ ਪਤਾ ਲੱਗਣੀਆਂ, ਜੇ ਚੀਜ਼ ਹਫ਼ਤੇ ਬਾਅਦ ਆਪਣਾ ਰੰਗ ਬਦਲ ਰਹੀ ਹੈ ਤਾਂ ਔਰਗੈਨਿਕ ਹੈ, ਨਹੀਂ ਬਦਲ ਰਹੀ ਤੇ ਫਿਰ ਉਹ ਕੈਮੀਕਲ ਹੀ ਹੈ।
1: ਠੀਕ ਹੈ ਜੀ, ਬਿਲਕੁਲ,
0: ਇਹਦਾ ਟੇਸਟ ਕਰਕੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ। ਇੱਕ ਵਾਰੀ ਤੁਸੀਂ ਔਰਗੈਨਿਕ ਟੇਸਟ ਕੀਤਾ ਹੋਏਗਾ ਤੁਹਾਨੂੰ ਦੂਸਰੇ ਦਾ ਪਤਾ ਲੱਗੇਗਾ, ਨਹੀਂ ਯਾਰ ਟੇਸਟ ਦਾ ਥੋੜਾ ਡਿਫਰੈਂਸ ਹੈ।
1: ਹਾਂਜੀ ਹਾਂਜੀ, ਇਹ ਤਾਂ ਹੈ, ਇਹ ਤਾਂ ਹੈ।
0: ਤੀਸਰਾ ਕਾਲੀ ਮਿਰਚ ਦਾ ਫਰਕ ਹੋਏਗਾ, ਕਾਲੀ ਮਿਰਚ ਦੇ ਅੱਛੀ ਕੁਆਲਿਟੀ ਦੀ ਕਾਲੀ ਮਿਰਚ ਲੱਗੀ ਹੋਏਗੀ, ਅੱਛੀ ਕੁਆਲਿਟੀ ਦਾ ਫਲੇਵਰ ਲੱਗਾ ਹੋਏਗਾ ਤੇ ਉਹ ਆਪਣੇ ਆਪ ਬੜਾ ਅੱਛਾ ਹੋਏਗਾ
1: ਜੀ,
0: ਇਹ ਟੇਸਟ ਲੁੱਕ ਆਪਣੇ ਆਪ ਹੀ ਉਹਦੇ ਚ ਕਵਰ ਹੋ ਜਾਂਦਾ।
1: ਚਲੋ,
0: ਇਹ ਟ੍ਰਾਈ ਐਂਡ ਐਰਰ ਹੈ, ਹਰ ਕਿਸੇ ਨੂੰ ਇੰਨੀ ਫ੍ਰੀਕੁਐਂਟਲੀ ਇਹ ਇੰਨਾ ਈਜ਼ੀਲੀ ਨਹੀਂ ਸਮਝ ਆਉਂਦਾ, ਬਟ ਫਿਰ ਵੀ ਜਨਰਲੀ ਕਿਸੇ ਲੇਮੈਨ ਨੂੰ ਸਮਝਣਾ ਹੋਵੇ ਤੇ ਉਹਨੂੰ ਇਹ ਬੇਸ ਦੇ ਨਾਲ ਸਮਝ ਆ ਸਕਦਾ ਕਾਫੀ ਅੱਛਾ
1: ਜੀ। ਬਿਲਕੁਲ ਜੀ, ਔਰ ਤੁਸੀਂ ਇੰਨੀ ਜਾਣਕਾਰੀ ਦਿੱਤੀ ਸਾਡੇ ਨਾਲ, ਇੰਨੀ ਜਾਣਕਾਰੀ ਸਾਂਝੀ ਕੀਤੀ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਅੰਗਦ ਜੀ। ਔਰ
0: ਥੈਂਕ ਯੂ,
1: ਹਾਂਜੀ, ਔਰ ਯੂਥ ਨੂੰ ਇਹੀ ਹੈ ਕਿ ਔਰਗੈਨਿਕ ਚੀਜ਼ਾਂ ਵੱਲ ਜ਼ਿਆਦਾ ਜਾਓ ਔਰ ਅਸਲੀ ਚੀਜ਼ਾਂ ਜਿਹੜੀ ਸਾਡੀ ਪੁਰਾਣੀ ਚੀਜ਼ਾਂ ਸਾਡੇ ਜਿਹੜੇ ਬਜ਼ੁਰਗ ਸਾਨੂੰ ਦੇ ਕੇ ਗਏ ਨੇ ਉਹਨਾਂ ਚੀਜ਼ਾਂ ਦੀ ਆਪਾਂ ਜ਼ਿਆਦਾ ਵਰਤੋਂ ਕਰੀਏ।
0: ਬਰਾਬਰ ਹੈ
1: ਜੀ, ਥੈਂਕ ਯੂ ਸਰ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ,
0: ਓਕੇ ਸਰ, ਥੈਂਕ ਯੂ,
1: ਓਕੇ। ਹਾਂਜੀ ਦੋਸਤੋ, ਇਹ ਸੀ ਸਾਡੇ ਨਾਲ ਅੰਗਦ ਜੀ, ਜਿਨ੍ਹਾਂ ਨੇ ਸਾਡੇ ਨਾਲ ਬਹੁਤ ਵਧੀਆ ਗੱਲਬਾਤ ਕੀਤੀ ਔਰ ਸਾਨੂੰ ਕਈ ਚੀਜ਼ਾਂ ਬਾਰੇ ਜਾਣੂ ਕਰਵਾਇਆ ਅੰਮ੍ਰਿਤਸਰ ਦੇ ਪਾਪੜਾਂ ਬਾਰੇ, ਕਿ ਇਹ 2000 ਯਾਨੀ 20ਵੀਂ ਸਦੀ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਹੀ ਇਹਨਾਂ ਦੀ ਸ਼ੁਰੂਆਤ ਹੋ ਚੁੱਕੀ ਸੀ ਔਰ ਇਹ ਕਿਉਂ ਪ੍ਰਸਿੱਧ ਨੇ ਕਿਉਂਕਿ ਇਹਨਾਂ ਦੇ ਵਿੱਚ ਇੱਕ ਖਾਸ ਚੀਜ਼ਾਂ ਜਿਹੜੇ ਖਾਸ ਮਸਾਲੇ ਔਰ ਕਈ ਖਾਸ ਇਹਨਾਂ ਨੇ ਜਿੱਦਾਂ ਦੱਸਿਆ ਉਹ ਚੀਜ਼ਾਂ ਐਡ ਹੋਣ ਤੋਂ ਬਾਅਦ ਇਸ ਦਾ ਸਵਾਦ ਜਿਹੜਾ ਵੱਖਰਾ ਬਣ ਜਾਂਦਾ। ਇਸੇ ਲਈ ਅੰਮ੍ਰਿਤਸਰ ਦੇ ਪਾਪੜ ਜਿਹੜੇ ਆ ਉਹ ਇੰਨੇ ਮਸ਼ਹੂਰ ਨੇ, ਅੰਮ੍ਰਿਤਸਰ ਦੇ ਪਾਪੜ ਔਰ ਵੜੀਆਂ ਜਿਹੜੀਆਂ ਉਹ ਇੰਨੀਆਂ ਮਸ਼ਹੂਰ ਨੇ। ਅੰਮ੍ਰਿਤਸਰ ਦੇ ਪਾਪੜ ਹੀ ਨਹੀਂ ਇਕੱਲੇ ਮਸ਼ਹੂਰ, ਅੰਮ੍ਰਿਤਸਰ ਦੇ ਨਾਨ ਵੀ ਬੜੇ ਮਸ਼ਹੂਰ ਨੇ ਜੀ। ਤੁਸੀਂ ਆਪਾਂ ਜਲੰਧਰ ਰਹਿੰਦੇ ਹਾਂ, ਤੁਸੀਂ ਜਲੰਧਰ ਵਿੱਚ ਵੀ ਨਾਨ ਵਾਲੀ ਰੇਹੜੀ 'ਤੇ ਜਾ ਕੇ ਦੇਖ ਲਓ, ਉੱਥੇ ਵੀ ਬਾਹਰ ਲਿਖਿਆ ਹੁੰਦਾ, ਕੀ ਲਿਖਿਆ ਹੁੰਦਾ? ਅੰਮ੍ਰਿਤਸਰੀ ਨਾਨ। ਅੰਮ੍ਰਿਤਸਰ ਦਾ ਸਵਾਦ ਹੀ ਵੱਖਰਾ, ਜਿੱਦਾਂ ਉਹਨਾਂ ਨੇ ਕਿਹਾ ਕਿ ਉੱਥੇ ਦਾ ਪਾਣੀ ਔਰ ਉੱਥੇ ਦੀ ਗੁਰਬਾਣੀ ਔਰ ਇਸ ਕਰਕੇ ਇਹ ਜਿਹੜੀ ਚੀਜ਼ਾਂ ਇਹ ਸਵਾਦ ਬਣ ਜਾਂਦੀਆਂ। ਸੋ ਦੋਸਤੋ, ਗੱਲਾਂ ਵੀ ਬਹੁਤ ਹੋ ਗਈਆਂ ਔਰ ਉਹਨਾਂ ਨਾਲ ਵੀ ਜਿਹੜੀ ਜਾਣਕਾਰੀ ਅਸੀਂ ਸਾਂਝੀ ਕੀਤੀ, ਉਮੀਦ ਕਰਦਾ ਤੁਹਾਨੂੰ ਵੀ ਬਹੁਤ ਜ਼ਿਆਦਾ ਜਾਣਕਾਰੀ ਜਿਹੜੀ ਆ ਉਹ ਮਿਲੀ ਹੋਏਗੀ। ਸੋ ਜਾਣਕਾਰੀ ਦੇ ਨਾਲ ਨਾਲ ਮਨੋਰੰਜਨ ਵੀ ਜ਼ਰੂਰੀ ਹੈ। ਸੋ ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਉਸ ਤੋਂ ਬਾਅਦ ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ, ਔਰ ਤੁਹਾਡਾ ਦੋਸਤ ਕੁਲਦੀਪ ਤੁਹਾਡੇ ਨਾਲ ਜੁੜਿਆ ਹੈ। ਔਰ ਅੱਜ ਗੱਲ ਚੱਲ ਰਹੀ ਹੈ ਜੀ ਅੰਮ੍ਰਿਤਸਰ ਸ਼ਹਿਰ ਦੇ ਬਾਰੇ। ਜੇ ਤੁਹਾਨੂੰ ਅੰਮ੍ਰਿਤਸਰ ਦੇ ਪਾਪੜ ਵੀ ਖਵਾ ਦਿੱਤੇ, ਅੰਮ੍ਰਿਤਸਰ ਦੇ ਨਾਨ ਅਤੇ ਕੁਲਚੇ ਵੀ ਖਵਾ ਦਿੱਤੇ, ਔਰ ਹੋਰ ਵੀ ਕਈ ਗੱਲਾਂ ਇਸ ਦੇ ਬਾਰੇ ਕਰਾਂਗੇ। ਜਿਵੇਂ ਚਲੋ ਇਸ ਰਾਜ ਦੇ ਬਾਰੇ ਗੱਲ ਕਰ ਲੈਂਦੇ। ਇਹ ਰਾਜ ਉੱਤਰ ਵੱਲ ਸਥਿਤ ਹੈ ਅਤੇ ਪੱਛਮ ਵਿੱਚ ਇਹ ਪਾਕਿਸਤਾਨ ਦੇਸ਼ ਨਾਲ ਘਿਰਿਆ ਹੋਇਆ। ਉੱਤਰ ਪੂਰਬ ਵਿੱਚ ਗੁਰਦਾਸਪੁਰ ਜ਼ਿਲ੍ਹੇ ਨਾਲ, ਦੱਖਣ ਪੂਰਬ ਵਿੱਚ ਕਪੂਰਥਲਾ ਜ਼ਿਲ੍ਹੇ ਨਾਲ ਅਤੇ ਦੱਖਣ ਵਿੱਚ ਤਰਨ ਤਾਰਨ ਜ਼ਿਲ੍ਹੇ ਨਾਲ ਇਹ ਘਿਰਿਆ ਹੋਇਆ। ਅੰਮ੍ਰਿਤਸਰ ਦਾ ਅਰਥ ਹੈ ਜੀ ਅੰਮ੍ਰਿਤ ਦਾ ਸਰੋਵਰ। ਇਸ ਦਾ ਨਾਮ ਹਰਿਮੰਦਰ ਸਾਹਿਬ ਦੇ ਦੁਆਲੇ ਪਵਿੱਤਰ ਅੰਮ੍ਰਿਤ ਦੇ ਸਰੋਵਰ ਤੋਂ ਲਿਆ ਗਿਆ ਹੈ। ਅੰਮ੍ਰਿਤਸਰ ਬਹੁਤ ਪੁਰਾਣਾ ਸ਼ਹਿਰ ਨਹੀਂ ਹੈ, ਇਹ ਤਕਰੀਬਨ 400 ਸਾਲ ਪੁਰਾਣੀ ਗੱਲ ਹੈ, ਜਦੋਂ ਬਾਦਸ਼ਾਹ ਅਕਬਰ ਵੱਲੋਂ ਗੁਰੂ ਰਾਮਦਾਸ ਜੀ

ਪਤਨੀ ਨੂੰ ਦਿੱਤੀ ਗਈ ਜ਼ਮੀਨ 'ਤੇ ਗੁਰੂ ਜੀ ਨੇ ਇਹ ਸਰੋਵਰ ਬਣਵਾਇਆ ਸੀ। ਜਦੋਂ ਉਹ ਗੁਰੂ ਬਣੇ ਤਾਂ ਉਹ ਸਰੋਵਰ ਦੇ ਦੁਆਲੇ ਦੇ ਖੇਤਰ ਵਿੱਚ ਵੱਸ ਗਏ ਅਤੇ ਇਸ ਦੇ ਦੁਆਲੇ ਇੱਕ ਨਗਰ ਵਸਾਉਣਾ ਸ਼ੁਰੂ ਕਰ ਦਿੱਤਾ। ਇਹ ਨਗਰ ਜਿਸ ਦਾ ਧਾਰਮਿਕ ਰਾਜਧਾਨੀ ਬਣਨਾ ਤੈਅ ਸੀ, ਗੁਰੂ ਜੀ ਨੇ ਨਾਮ ਤੋਂ ਗੁਰੂ ਕਾ ਚੱਕ, ਗੁਰੂ ਦਾ ਪਿੰਡ, ਰਾਮਦਾਸਪੁਰ, ਰਾਮਦਾਸ ਜੀ ਦਾ ਸ਼ਹਿਰ, ਔਰ ਫਿਰ ਅੰਮ੍ਰਿਤਸਰ, ਅੰਮ੍ਰਿਤ ਦਾ ਸਰੋਵਰ ਵਜੋਂ ਇਹ ਜਾਣਿਆ ਗਿਆ। ਅੰਮ੍ਰਿਤਸਰ ਸ਼ਹਿਰ ਜਿਹੜਾ ਇਹ ਧਾਰਮਿਕ ਸਥਾਨ ਹੈ, ਔਰ ਇਸ ਦੇ ਉੱਤੇ ਇੱਕ ਹੋਰ ਜਿਹੜੀ ਮੈਂ ਤੁਹਾਨੂੰ ਬਹੁਤ ਜ਼ਰੂਰੀ ਗੱਲ ਦੱਸਣ ਜਾ ਰਿਹਾ, ਇਤਿਹਾਸਿਕ ਗੱਲ ਹੈ ਕਿ ਇੱਥੇ ਰਿਸ਼ੀ ਵਾਲਮੀਕਿ ਜੀ ਨੇ ਰਮਾਇਣ ਲਿਖੀ ਸੀ। ਔਰ ਇੱਥੇ ਧਾਰਮਿਕ ਸਥਾਨ ਜਿਹੜੇ ਹੈਗੇ ਨੇ, ਹਰਿਮੰਦਰ ਸਾਹਿਬ ਤਾਂ ਹੈ ਹੀ ਹੈ, ਜਿੱਥੇ ਪੂਰੀ ਦੁਨੀਆ ਭਰ ਦੇ ਲੋਕ ਮੱਥਾ ਟੇਕਣ ਆਉਂਦੇ, ਜਿਨ੍ਹਾਂ ਨੂੰ ਗੋਲਡਨ ਟੈਂਪਲ ਕਿਹਾ ਜਾਂਦਾ ਹੈ। ਔਰ ਗੋਲਡਨ ਟੈਂਪਲ ਕਿਉਂ ਕਿਹਾ ਜਾਂਦਾ ਹੈ ਕਿ ਇਮਾਰਤ ਦਾ ਉੱਪਰਲਾ ਅੱਧਾ ਹਿੱਸਾ ਲਗਭਗ 400 ਕਿਲੋ ਸੋਨੇ ਦੀਆਂ ਪੱਤੀਆਂ ਨਾਲ ਇਹ ਬਣਿਆ ਹੋਇਆ ਹੈ ਜੀ। ਔਰ ਹਰਿਮੰਦਰ ਸਾਹਿਬ ਦੇ ਦੱਖਣ ਵੱਲ ਇੱਕ ਬਾਗ ਹੈ ਅਤੇ ਬਾਬਾ ਅਟਲ ਜੀ ਦਾ ਬੁਰਜ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਰ ਜੀ ਹੈ ਜੀ, ਲਕਸ਼ਮੀ ਨਾਰਾਇਣ ਜੀ ਦਾ ਮੰਦਰ ਹੈ। 20ਵੀਂ ਸਦੀ ਦੇ 3ਵੇਂ ਦਹਾਕੇ ਵਿੱਚ ਬਣਿਆ ਇਹ ਮੰਦਰ, ਰਵਾਇਤੀ ਹਿੰਦੂ ਮੰਦਿਰ ਦਾ ਆਰਕੀਟੈਕਚਰ ਨਹੀਂ ਦਰਸਾਉਂਦੇ, ਸਗੋਂ ਇਸ ਦੀ ਸ਼ਿਲਪ ਕਲਾ ਹਰਿਮੰਦਰ ਸਾਹਿਬ ਨਾਲ ਹੀ ਮਿਲਦੀ ਜੁਲਦੀ ਹੈ। ਔਰ ਹਰਿਮੰਦਰ ਸਾਹਿਬ ਦੁਨੀਆ ਦਾ ਇਹ ਅਜਿਹਾ ਮੰਦਰ ਜਿੱਥੇ 4 ਦਰਵਾਜ਼ੇ ਨੇ, ਔਰ ਇਹ ਉਹ ਦਰਸਾਉਂਦੇ ਨੇ ਕਿ ਸਭ ਇੱਕੋ ਜਿਹੀ ਨੇ, ਕੋਈ ਜਾਤੀ ਧਰਮ ਦਾ ਉੱਥੇ ਕੋਈ ਭੇਦਭਾਵ ਨਹੀਂ ਹੁੰਦਾ। ਔਰ ਜਦੋਂ ਵੀ ਅਸੀਂ ਜਾਂਦੇ ਹਾਂ ਅੰਮ੍ਰਿਤਸਰ ਵੱਲ ਨੂੰ, ਮੰਨ ਲਓ ਅਸੀਂ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾਂਦੇ ਹਾਂ ਅਤੇ ਇੱਕ ਬਿਆਸ ਦਰਿਆ ਰਾਹ ਦੇ ਵਿੱਚ ਆਉਂਦਾ, ਜਿਹੜਾ ਕਿ ਇੱਕ ਬਹੁਤ ਹੀ ਖੂਬਸੂਰਤ ਦ੍ਰਿਸ਼ ਹੈ, ਔਰ ਦਰਿਆ ਤੋਂ ਲੰਘਦੇ ਹੋਏ ਹੀ ਬਹੁਤ ਮਜ਼ਾ ਆਉਂਦਾ, ਔਰ ਕਈ ਲੋਕ ਉੱਥੇ ਠਹਿਰ ਜਾਂਦੇ ਨੇ ਔਰ ਦੇਖਦੇ ਨੇ, ਉਹਦਾ ਨਜ਼ਾਰਾ ਲੈਂਦੇ ਨੇ, ਔਰ ਉਸ ਤੋਂ ਬਾਅਦ ਅੱਗੇ ਆਪਣੀ ਮੰਜ਼ਿਲ ਯਾਨੀ ਅੰਮ੍ਰਿਤਸਰ ਵੱਲ ਵਧ ਜਾਂਦੇ ਨੇ। ਹੋਰ ਵੀ ਗੱਲਾਂ ਕਰਾਂਗੇ ਪਰ ਨਾਲ ਹੀ ਇੱਕ ਪਿਆਰਾ ਜਿਹਾ ਗੀਤ ਵੀ ਬਣਦਾ ਹੈ ਜੀ, ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਔਰ ਉਸ ਤੋਂ ਬਾਅਦ ਮਿਲਦੇ ਹਾਂ ਇਸ ਗੀਤ ਤੋਂ ਬਾਅਦ, ਜਾਣਾ ਕਿਤਨੀ ਸੁਣਦੇ ਰਹਿਣਾ FM ਰੇਨਬੋ ਜਲੰਧਰ ਦਿਲ ਤੋਂ ਦਿਲ ਤੱਕ।

ਹਾਂਜੀ ਦੋਸਤੋ, ਗੱਲ ਚੱਲ ਰਹੀ ਹੈ ਜੀ ਅੰਮ੍ਰਿਤਸਰ ਸ਼ਹਿਰ ਦੇ ਬਾਰੇ, ਔਰ ਅੰਮ੍ਰਿਤਸਰ ਸ਼ਹਿਰ ਦੇ ਬਾਰੇ ਬਹੁਤ ਸਾਰੀ ਗੱਲਾਂ ਅਸੀਂ ਸਾਂਝੀ ਕੀਤੀਆਂ, ਔਰ ਮੈਂ ਵੇਟ ਕਰ ਰਿਹਾ ਕਿ ਮੇਰੇ ਦੋਸਤ ਮੈਸੇਜ ਕਰਨ, ਪਰ ਹਾਲੇ ਤੱਕ ਕੋਈ ਮੈਸੇਜ ਨਹੀਂ ਆਇਆ ਕਿ ਦੋਸਤੋ 9855101027 9855101027 ਜੇ ਤੁਸੀਂ ਵੀ ਅੰਮ੍ਰਿਤਸਰ ਸ਼ਹਿਰ ਦੇ ਬਾਰੇ ਕੁਝ ਅਜਿਹਾ ਜਾਣਦੇ ਹੋ ਜੋ ਕਿਸੇ ਹੋਰ ਨੂੰ ਨਹੀਂ ਪਤਾ, ਜਾਂ ਹਿਸਟਰੀ ਦੇ ਬਾਰੇ ਕੁਝ ਦੱਸਣਾ ਚਾਹੁੰਦੇ ਹੋ, ਜਾਂ ਕੁਝ ਵੀ ਗੱਲ ਅਜਿਹੀ ਤੁਸੀਂ ਅੰਮ੍ਰਿਤਸਰ ਦੇ ਬਾਰੇ ਕੁਝ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਇਸ ਦੇ ਉੱਤੇ ਸਾਨੂੰ ਮੈਸੇਜ ਕਰ ਦਿਓ, ਜਾਂ ਫਿਰ ਤੁਸੀਂ ਆਪਣਾ ਨੰਬਰ ਡਰੋਪ ਕਰ ਦਿਓ, ਅਸੀਂ ਤੁਹਾਨੂੰ ਕਾਲ ਕਰਕੇ ਤੁਹਾਡੇ ਨਾਲ ਗੱਲਾਂ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹੋ ਉਹ ਅਸੀਂ ਕਰਾਂਗੇ। ਜੀ ਦੋਸਤੋ, ਅੰਮ੍ਰਿਤਸਰ ਯਾਨੀ ਅੰਮ੍ਰਿਤਸਰ, ਅਤੇ ਇਹ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ, ਇਹ ਆਜ਼ਾਦੀ ਦੀ ਲਹਿਰ ਨਾਲ ਵੀ ਇਹ

ਤੁਸੀਂ ਅੰਮ੍ਰਿਤਸਰ ਦੇ ਬਾਰੇ ਕੁਝ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਇਸ ਦੇ ਉੱਤੇ ਸਾਨੂੰ ਮੈਸੇਜ ਕਰ ਦਿਓ, ਜਾਂ ਫਿਰ ਤੁਸੀਂ ਆਪਣਾ ਨੰਬਰ ਡ੍ਰੌਪ ਕਰ ਦਿਓ, ਅਸੀਂ ਤੁਹਾਨੂੰ ਕਾਲ ਕਰਕੇ ਤੁਹਾਡੇ ਨਾਲ ਗੱਲਾਂ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹੋ ਉਹ ਅਸੀਂ ਕਰਾਂਗੇ। ਜੀ ਦੋਸਤੋ, ਅੰਮ੍ਰਿਤਸਰ ਯਾਨੀ ਅੰਮ੍ਰਿਤਸਰ ਅਤੇ ਇਹ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ, ਇਹ ਆਜ਼ਾਦੀ ਦੀ ਲਹਿਰ ਨਾਲ ਵੀ ਇਹ ਲਿੰਕ ਰੱਖਦਾ ਹੈ ਜੀ। ਬਿਲਕੁਲ ਜੀ, ਅੰਮ੍ਰਿਤਸਰ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਵੱਡਾ ਯੋਗਦਾਨ ਦਿੱਤਾ। ਜਲ੍ਹਿਆਂਵਾਲਾ ਬਾਗ ਦੀ ਘਟਨਾ ਨੇ ਪੂਰੇ ਦੇਸ਼ ਵਿੱਚ ਅੰਗਰੇਜ਼ਾਂ ਵਿਰੁੱਧ ਗੁੱਸਾ ਪੈਦਾ ਕੀਤਾ ਸੀ। ਔਰ ਉਹ ਘਟਨਾ ਬਿਲਕੁਲ ਹਰਿਮੰਦਰ ਸਾਹਿਬ ਜੀ ਜਦੋਂ ਜਾਂਦੇ ਆ ਉਦੋਂ ਹੀ ਉਸਦੇ ਨੇੜੇ ਹੀ ਹੈ ਜਲ੍ਹਿਆਂਵਾਲਾ ਬਾਗ, ਅਤੇ ਕਾਫੀ ਲੋਕ ਜਿਹੜੇ ਆ ਇਹਨਾਂ ਚੀਜ਼ਾਂ ਨੂੰ ਦੇਖਣ ਆਉਂਦੇ ਨੇ। ਇਕੱਲਾ ਹਰਿਮੰਦਰ ਸਾਹਿਬ ਨਹੀਂ, ਉੱਥੇ ਹੋਰ ਵੀ ਕਈ ਜਗ੍ਹਾਵਾਂ ਨੇ ਜਿਹੜੇ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਨੇ, ਜਿਵੇਂ ਕਿ ਜਲ੍ਹਿਆਂਵਾਲਾ ਬਾਗ, ਦੁਰਗਿਆਣਾ ਮੰਦਿਰ, ਵਾਹਗਾ ਬਾਰਡਰ, ਰਾਮ ਬਾਗ, ਰਾਮ ਤੀਰਥ, ਹੋਰ ਵੀ ਕਈ ਪ੍ਰਸਿੱਧ ਚੀਜ਼ਾਂ ਜਿਹੜੀਆਂ ਨੇ, ਜਿਵੇਂ ਜਾਮਾ ਮਸਜਿਦ ਜੀ, ਸ਼ਰਵਨ ਦੀ ਸਮਾਧ, ਕਾਲਿਆਂਵਾਲਾ ਸ਼ਹੀਦੀ ਖੂਹ, ਇਤਿਹਾਸਿਕ ਬੋਰਡ ਦਾ ਦਰਖਤ, ਜਗਦੇਵ ਕਲਾਂ, ਕੋਟਲੀ ਸੁਲਤਾਨ ਸਿੰਘ, ਸਰਾਏ ਅਮਾਨਤ ਖਾਨ, ਔਰ ਕਈ ਹੋਰ ਚੀਜ਼ਾਂ ਉੱਥੇ ਹੈਗੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਪ੍ਰਸਿੱਧ ਨੇ। ਔਰ ਉਸਦੇ ਵਿੱਚੋਂ ਇੱਕ ਹੋਰ ਜਿਹੜੀ ਗੱਲ ਅਸੀਂ ਜਲ੍ਹਿਆਂਵਾਲਾ ਬਾਗ ਦੇ ਬਾਰੇ ਗੱਲ ਕਰ ਰਹੇ ਸੀਗੇ, ਉਹਦੇ ਬਾਰੇ ਸਾਰੇ ਹੀ ਇਤਿਹਾਸ ਉਹ ਜਾਣਦੇ ਹੀ ਹੈ ਔਰ ਉਸਨੂੰ ਦੇਖਣ ਜਾਂਦੇ ਨੇ। ਉਹ ਦਿਲ ਦਹਿਲਾ ਦੇਣ ਵਾਲੀ ਜਿਹੜੀ ਜਗ੍ਹਾ, ਜਿਹੜੀ ਉੱਥੇ ਜਿਹੜਾ ਵੀ ਦ੍ਰਿਸ਼ ਸੀਗਾ ਉਸਨੂੰ ਉਹ ਦੇਖਦੇ ਨੇ ਕਿ ਕਿਵੇਂ ਉੱਥੇ ਗੋਲੀਆਂ ਚੱਲੀਆਂ ਹੋਣਗੀਆਂ ਅਤੇ ਕਿਵੇਂ ਸਾਰੇ ਲੋਕ ਉੱਥੇ ਮਰੇ ਹੋਣਗੇ। ਔਰ ਉਸਨੂੰ ਦੇਖ ਕੇ ਮਨ ਵੀ ਭਰ ਆਉਂਦਾ ਕਈ ਵਾਰ। ਔਰ ਦੋਸਤੋ, ਇਸ ਤੋਂ ਇਲਾਵਾ ਵਾਹਗਾ ਬਾਰਡਰ ਜਿਹੜਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਅੰਤਰਰਾਸ਼ਟਰੀ ਸਰਹੱਦ ਹੈ, ਵਾਹਗਾ ਬਾਰਡਰ 'ਤੇ ਬੀਟਿੰਗ ਰੀਟਰੀਟ ਅਤੇ ਚੇਂਜ ਆਫ ਗਾਰਡ ਰਸਮਾਂ ਮਨ ਮੋਹ ਲੈਣ ਵਾਲਾ ਦ੍ਰਿਸ਼ ਪੇਸ਼ ਕਰਦੀਆਂ ਨੇ। ਬਾਰਡਰ 'ਤੇ ਜੋ ਵੀ ਚੱਲਦਾ ਹੈ, ਯਾਨੀ ਕਿ ਬੀਟਿੰਗ ਦੀ ਟ੍ਰੀਟ ਹੋ ਗਈ, ਜਾਂ ਫਿਰ ਜਦੋਂ ਆਹਮਣੇ ਸਾਹਮਣੇ ਯਾਨੀ ਕਹਿ ਲਓ ਕਿ ਜਿਹੜੇ ਸਿਪਾਹੀ ਹੁੰਦੇ ਨੇ, ਚਾਹੇ ਆਪਣੇ ਆਪਣੀ ਆਰਮੀ ਦੇ ਹੋ ਗਏ, ਆਪਣੀ ਪੁਲਿਸ ਦੇ ਹੋ ਗਏ, ਜਾਂ ਉਹਨਾਂ ਦੇ, ਉਹ ਆਪਸ 'ਚ ਇੱਕ ਤਾਲਮੇਲ ਕਰਦੇ ਨੇ ਔਰ ਪਰੇਡ ਕਰਦੇ ਨੇ, ਔਰ ਉਹ ਪਰੇਡ ਨੂੰ ਦੇਖਣ ਵਾਸਤੇ ਕਈ ਲੋਕ ਉੱਥੇ ਮੌਜੂਦ ਹੁੰਦੇ ਨੇ। ਚਾਹੇ ਤੂਫਾਨ ਹੋਵੇ, ਚਾਹੇ ਆਂਧੀ ਹੋਵੇ, ਚਾਹੇ ਬਾਰਿਸ਼ ਹੋਵੇ, ਚਾਹੇ ਕੁਛ ਵੀ ਹੋਵੇ, ਉਹ ਚੀਜ਼ ਜਿਹੜੀ ਉਹ ਪਰੇਡ ਹੈ ਉਹ ਹੁੰਦੀ ਹੀ ਹੈ। ਔਰ ਉਹਨਾਂ ਜਿਹੜੇ ਸਿਪਾਹੀ ਆ ਸਾਡੇ, ਉਹਨਾਂ ਨੂੰ ਅਸੀਂ ਦਿਲੋਂ ਯਾਨੀ ਕਿ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਕਿ ਉਹ ਇੰਨੇ ਯਾਨੀ ਚਾਹੇ ਧੁੱਪ ਹੋਵੇ ਚਾਹੇ ਜਿੱਦਾਂ ਦੀ ਮਰਜ਼ੀ ਆ, ਉੱਥੇ ਖੜ੍ਹੇ ਰਹਿੰਦੇ ਨੇ ਔਰ ਸਾਡੇ ਦੇਸ਼ ਦੇ ਲਈ ਹਮੇਸ਼ਾ ਉਹ ਅੱਗੇ ਰਹਿੰਦੇ ਨੇ। ਉਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਜਿਹੜਾ ਆ ਉਹ ਹਸਤ ਕਲਾਵਾਂ ਯਾਨੀ ਕਿ ਹੱਥੋਂ ਬਣੀਆਂ ਚੀਜ਼ਾਂ ਲਈ ਵੀ ਬੜਾ ਮਸ਼ਹੂਰ ਹੈ, ਜਿਵੇਂ ਫੁਲਕਾਰੀ ਕਹਿ ਲਓ, ਜਾਂ ਜੁੱਤੀਆਂ ਕਹਿ ਲਓ, ਜਾਂ ਪੱਖੀਆਂ ਕਹਿ ਲਓ, ਜਾਂ ਲੱਕੜ ਦਾ ਕੰਮ ਹੋਵੇ, ਜਾਂ ਫਿਰ ਪੰਜਾਬੀ ਸੂਟ ਹੋਣ, ਉਹਨਾਂ ਦੇ ਲਈ ਵੀ ਇਹ ਬੜਾ ਮਸ਼ਹੂਰ ਹੈ ਔਰ ਲੋਕ ਦੂਰੋਂ ਦੂਰੋਂ ਸ਼ੋਪਿੰਗ ਕਰਨ ਇੱਥੇ ਆਉਂਦੇ ਨੇ। ਦੋਸਤੋ, ਇਸ ਦੇ ਬਾਰੇ ਹੋਰ ਗੱਲਾਂ ਵੀ ਕਰਾਂਗੇ, ਪਰ ਨਾਲ ਦੀ ਨਾਲ ਗੀਤ ਵੀ ਬਣਦਾ ਜਾਣਾ ਜੀ, ਔਰ ਸੁਣਨਾ ਬਣਦਾ ਹੈ ਨਾ। ਸੋ ਆਓ ਸੁਣਦੇ ਹਾਂ ਇੱਕ ਹੋਰ ਪਿਆਰਾ ਜਿਹਾ ਗੀਤ, ਫੁਲਕਾਰੀ।

ਕੁਮਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ। ਜੀ ਬਿਲਕੁਲ ਜੀ, ਗੱਲ ਚੱਲ ਰਹੀ ਹੈ ਜੀ ਅੰਮ੍ਰਿਤਸਰ ਸ਼ਹਿਰ ਦੇ ਬਾਰੇ, ਔਰ ਅੰਮ੍ਰਿਤਸਰ ਜਿਹੜਾ ਹੈ ਆਵਾਜਾਈ ਦੇ ਲਈ ਵੀ ਬੜਾ ਹੀ ਮਸ਼ਹੂਰ ਹੈ। ਇੱਥੇ ਰੇਲਵੇ ਯਾਨੀ ਅੰਮ੍ਰਿਤਸਰ ਜੰਕਸ਼ਨ ਰੇਲਵੇ ਸਟੇਸ਼ਨ ਪੰਜਾਬ ਦਾ ਮਹੱਤਵਪੂਰਨ ਰੇਲਵੇ ਸਟੇਸ਼ਨ ਯਾਨੀ ਬਹੁਤ ਵੱਡਾ ਸਟੇਸ਼ਨ ਵੀ ਹੈ, ਔਰ ਹਵਾਈ ਅੱਡਾ ਯਾਨੀ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਇੱਥੇ ਮੌਜੂਦ ਹੈ, ਔਰ ਜਿੱਥੋਂ ਕਿ ਕਈ ਫਲਾਈਟਾਂ ਜਿਹੜੀਆਂ ਰਵਾਨਾ ਵੀ ਹੁੰਦੀਆਂ ਨੇ ਔਰ ਆਉਂਦੀਆਂ ਵੀ ਨੇ। ਅੰਮ੍ਰਿਤਸਰ ਦੇ ਕੁਝ ਇੰਟਰਸਟਿੰਗ ਫੈਕਟਸ ਨੇ, ਦਿਲਚਸਪ ਤੱਥ ਨੇ, ਜਿਵੇਂ ਕਿ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਜੀ ਦਾ ਲੰਗਰ ਜਿਹੜਾ ਆ ਉਹ ਦੁਨੀਆ ਦਾ ਸਭ ਤੋਂ ਵੱਡਾ ਰਸੋਈ ਘਰ ਮੰਨਿਆ ਜਾਂਦਾ ਹੈ ਜੀ। ਅੰਮ੍ਰਿਤਸਰ ਦਾ ਨਾਂ ਅੰਮ੍ਰਿਤ ਸਰੋਵਰ ਤੋਂ ਪਿਆ। ਵਾਹਗਾ ਬਾਰਡਰ ਸਮਾਰੋਹ ਦੁਨੀਆ ਭਰ ਵਿੱਚ ਮਸ਼ਹੂਰ ਹੈ। ਜਲ੍ਹਿਆਂਵਾਲਾ ਬਾਗ ਦੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ, ਅੱਜ ਵੀ ਉੱਥੇ ਦਿਖਦੇ ਨੇ। ਅੰਮ੍ਰਿਤਸਰ ਨੂੰ ਪੰਜਾਬ ਦਾ ਦਿਲ ਵੀ ਕਿਹਾ ਜਾਂਦਾ ਹੈ। ਇੱਕ ਹੋਰ ਇੰਟਰਸਟਿੰਗ ਜੀ ਗੱਲ ਹੈ ਕਿ ਅੰਮ੍ਰਿਤਸਰ ਦਾ ਰਾਤ ਦਾ ਨਜ਼ਾਰਾ, ਰਾਤ ਵੇਲੇ ਹਰਿਮੰਦਰ ਸਾਹਿਬ ਜੀ ਦੀ ਰੋਸ਼ਨੀ ਪਾਣੀ ਵਿੱਚ ਪੈਂਦੀ ਹੈ ਤਾਂ ਇਹ ਦ੍ਰਿਸ਼ ਸਵਰਗ ਵਰਗਾ ਲੱਗਦਾ ਹੈ। ਸ਼ਹਿਰ ਦੀਆਂ ਗਲੀਆਂ, ਬਾਜ਼ਾਰ ਅਤੇ ਖਾਣ ਪੀਣ ਵਾਲੀਆਂ ਥਾਵਾਂ ਰਾਤ ਤੱਕ ਚੱਲਦੀਆਂ ਰਹਿੰਦੀਆਂ ਨੇ, ਔਰ ਰੋਸ਼ਨੀ ਕਰਕੇ ਬਹੁਤ ਹੀ ਵਧੀਆ ਲੱਗਦਾ। ਔਰ ਅੰਮ੍ਰਿਤਸਰ ਦੀ ਦੀਵਾਲੀ ਵੀ ਬੜੀ ਮਸ਼ਹੂਰ ਹੈ, ਔਰ ਜਦੋਂ ਵੀ ਦੀਵਾਲੀ ਹੁੰਦੀ ਹੈ ਤਾਂ ਲੋਕ ਦੂਰੋਂ ਦੂਰੋਂ ਅੰਮ੍ਰਿਤਸਰ ਦੀ ਦੀਵਾਲੀ ਜਿਹੜੀ ਆ ਉਹ ਦੇਖਣ ਆਉਂਦੇ ਨੇ। ਅੰਮ੍ਰਿਤਸਰ ਦੀ ਦੀਵਾਲੀ ਨਹੀਂ, ਅੰਮ੍ਰਿਤਸਰ ਦੀ ਬਸੰਤ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ, ਔਰ ਅੰਮ੍ਰਿਤਸਰ ਦੀ ਜਿਹੜੀ ਵਿਸਾਖੀ ਆ ਉਹ ਤਿਉਹਾਰ ਵੀ ਬਹੁਤ ਵਧੀਆ ਤਰੀਕੇ ਨਾਲ ਅੰਮ੍ਰਿਤਸਰ ਦੇ, ਮਤਲਬ ਵਧੀਆ ਤਰੀਕੇ ਨਾਲ ਵੱਡੇ ਪੱਧਰ ਦੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਹੈ। ਔਰ ਅੰਮ੍ਰਿਤਸਰ ਦੇ ਜਿਹੜੇ ਸੂਟ ਜਿਹੜੇ ਬਣਾਏ ਜਾਂਦੇ ਯਾਨੀ ਪੰਜਾਬੀ ਸੂਟ ਜਿਹੜੇ ਆ ਉਹ ਵੀ ਬੜੇ ਮਸ਼ਹੂਰ ਨੇ, ਔਰ ਕਹਿ ਲਓ ਕਿ ਕਾਫੀ ਦੂਰੋਂ ਦੂਰੋਂ ਜਿਹੜੀ ਸ਼ੋਪਿੰਗ ਕਰਨ ਜਿਹੜੀਆਂ ਸਾਡੀਆਂ ਜਿਹੜੀਆਂ ਲੇਡੀਜ਼ ਨੇ ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸ਼ੋਪਿੰਗ ਕਰਨ ਜਾਂਦੀਆਂ ਨੇ ਸੂਟਾਂ ਕਰਕੇ ਜੀ, ਉੱਥੇ ਦੇ ਸੂਟ ਬੜੇ ਮਸ਼ਹੂਰ ਨੇ। ਸੋ ਦੋਸਤੋ, ਸੂਟ ਦੇ ਉੱਤੇ ਹੀ ਇੱਕ ਪਿਆਰਾ ਜਿਹਾ ਗੀਤ ਆਓ ਸੁਣਦੇ ਹਾਂ ਬਾਣੀ ਸੰਧੂ ਜੀ ਦੀ ਆਵਾਜ਼ ਦੇ ਵਿੱਚ। ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਜੀ ਰੰਗਲਾ ਪੰਜਾਬ ਆਪਣੇ ਦੋਸਤ ਕੁਲਦੀਪ ਦੇ ਨਾਲ। ਜੀ ਅੰਮ੍ਰਿਤਸਰ ਸ਼ਹਿਰ ਕਾਫੀ ਚੀਜ਼ਾਂ ਲਈ ਮਸ਼ਹੂਰ ਹੈ ਔਰ ਉਸਦਾ ਮਤਲਬ ਅਸੀਂ ਕਈ ਚੀਜ਼ਾਂ ਤੁਹਾਨੂੰ ਦੱਸੀਆਂ ਵੀ ਹੈ। ਉਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਈ ਮਸ਼ਹੂਰ ਗਾਇਕ ਜਿਹੜੇ ਆ ਉਹਨਾਂ ਦਾ ਬੋਰਨ ਵੀ ਹੋਇਆ, ਜਿਵੇਂ ਕਿ ਅਮਰਿੰਦਰ ਗਿੱਲ ਜੀ, ਸੁਖਵਿੰਦਰ ਸਿੰਘ ਜੀ, ਜੋੜਨ ਸੰਧੂ, ਗੁਰਸ਼ਬਦ, ਹਰਗੁਣ ਕੌਰ, ਮੁਹੰਮਦ ਰਫੀ ਸਾਹਿਬ ਜੀ ਵੀ, ਔਰ ਸਪੋਰਟਸ ਪਰਸਨ ਵੀ ਨੇ ਕਈ ਜਿਹੜੇ ਇਹਨਾਂ ਨੇ ਜਿੱਥੇ ਅੰਮ੍ਰਿਤਸਰ ਦੇ ਵਿੱਚ ਜਨਮ ਲਿਆ, ਜਿਵੇਂ ਕਿ ਦਾਰਾ ਸਿੰਘ ਜੀ, ਬਿਸ਼ਨ ਸਿੰਘ ਬੇਦੀ ਜੀ, ਗੁਰਬਚਨ ਸਿੰਘ, ਮਦਨ ਲਾਲ, ਔਰ ਹੋਰ ਵੀ ਕਈ ਆਰਟਿਸਟ, ਕਲਾਕਾਰ, ਐਕਟਰਸ, ਚਾਹੇ ਉਹ ਬੋਲੀਵੁੱਡ ਦੇ ਨੇ ਚਾਹੇ ਬੋਲੀਵੁੱਡ ਦੇ ਨੇ, ਮਤਲਬ ਸਭ ਨੇ ਇੱਥੋਂ ਮਤਲਬ ਅੰਮ੍ਰਿਤਸਰ ਦੇ ਵਿੱਚ ਜਨਮ ਲਿਆ ਔਰ ਅੱਗੇ ਜਾ ਕੇ ਭਾਰਤ ਨੂੰ ਉਹਨਾਂ ਨੇ ਉਹਨਾਂ ਦਾ ਨਾਮ ਜਿਹੜਾ ਭਾਰਤ ਦਾ ਨਾਮ ਵੱਡਾ ਕੀਤਾ, ਭਾਰਤ ਦੇ ਨਾਲ ਨਾਲ ਅੰਮ੍ਰਿਤਸਰ ਦਾ ਨਾਮ ਵੀ ਵੱਡਾ ਕੀਤਾ। ਅੰਮ੍ਰਿਤਸਰ ਜਿਵੇਂ ਜਿਵੇਂ ਬਾਕੀ ਸ਼ਹਿਰ ਵਿਕਾਸ ਕਰ ਰਹੇ ਨੇ ਉਵੇਂ ਹੀ ਅੰਮ੍ਰਿਤਸਰ ਵੀ ਜਿਹੜਾ ਉਹ ਵਿਕਾਸ ਕਰ ਰਿਹਾ, ਤੇਜ਼ੀ ਨਾਲ ਵਿਕਾਸ ਕਰ ਰਿਹਾ। ਅੱਜ ਅੰਮ੍ਰਿਤਸਰ ਤੇਜ਼ੀ ਨਾਲ ਵਿਕਾਸ ਕਰ ਰਿਹਾ, ਨਵੀਆਂ ਸੜਕਾਂ, ਮੈਟਰੋ ਯੋਜਨਾਵਾਂ, ਟੂਰਿਜ਼ਮ ਦਾ ਵਾਧਾ, ਆਧੁਨਿਕ ਹੋਟਲ, ਔਰ ਇਸ ਨੂੰ ਇੱਕ ਵਿਸ਼ਵ ਪੱਧਰੀ ਸ਼ਹਿਰ ਬਣਾਉਣ ਵੱਲ ਲੈ ਕੇ ਇਹ ਜਾ ਰਹੇ ਹਨ, ਕਿਉਂਕਿ ਸੜਕਾਂ ਜਿਵੇਂ ਜਿਵੇਂ ਕੰਸਟਰਕਸ਼ਨ ਹੋ ਰਹੀ ਹੈ ਉੱਥੇ ਉਵੇਂ ਉਵੇਂ ਹੀ ਉਹ ਨਵੀਂ ਚੀਜ਼ਾਂ ਨੂੰ ਅਪਣਾ ਰਹੇ ਨੇ, ਉੱਦਾਂ ਹੀ ਉਹ ਵੱਧ ਰਹੇ ਨੇ। ਲੇਕਿਨ ਅੰਮ੍ਰਿਤਸਰ ਦੀ ਖਾਸ ਗੱਲ ਹੈ ਕਿ ਉਹ ਆਪਣੇ ਜਿਹੜੇ ਇਤਿਹਾਸ ਨੂੰ ਜਿਵੇਂ ਉਹਨਾਂ ਨੇ ਜਿੱਦਾਂ ਬਜ਼ੁਰਗਾਂ ਨੇ ਰੱਖਿਆ ਹੋਇਆ ਸੀ ਉਵੇਂ ਹੀ ਹਾਲੇ ਤੱਕ ਬਰਕਰਾਰ ਰੱਖਿਆ ਹੋਇਆ। ਜਿੱਦਾਂ ਕਿ ਅਸੀਂ ਗੱਲ ਕੀਤੀ ਅੰਮ੍ਰਿਤਸਰ ਦੇ ਪਾਪੜ, ਉਹਨਾਂ ਦਾ ਸਵਾਦ, ਉਹਨਾਂ ਦੀ ਜੋ ਵੀ ਮਸਾਲੇ ਜਾਂ ਇਨਗਰੀਡੀਅੰਟਸ ਹੈ ਉਹਨਾਂ ਨੂੰ ਉਵੇਂ ਹੀ ਬਰਕਰਾਰ ਰੱਖਿਆ ਹੋਇਆ ਹੈ। ਸੋ ਇਹ ਬਹੁਤ ਵਧੀਆ ਲੱਗਦਾ ਹੈ ਕਿ ਸਾਡੇ ਸੱਭਿਆਚਾਰ ਨੂੰ ਇੱਦਾਂ ਸਾਂਭ ਕੇ ਜਦੋਂ ਰੱਖਿਆ ਜਾਂਦਾ ਹੈ। ਅੰਮ੍ਰਿਤਸਰ ਸਿਰਫ ਇੱਕ ਸ਼ਹਿਰ ਨਹੀਂ ਸਗੋਂ ਪੰਜਾਬ ਦੀ ਆਤਮਾ ਹੈ। ਇੱਥੇ ਇਤਿਹਾਸ, ਧਰਮ, ਸੱਭਿਆਚਾਰ ਅਤੇ ਦੇਸ਼ ਭਗਤੀ ਦਾ ਅਦਭੁਤ ਮਿਲਾਪ ਮਿਲਦਾ ਹੈ। ਇਹ ਸ਼ਹਿਰ ਹਰ ਵਿਅਕਤੀ ਨੂੰ ਪਿਆਰ, ਸੇਵਾ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦਾ ਹੈ। ਹਰਿਮੰਦਰ ਸਾਹਿਬ ਜੀ ਦੀ ਸ਼ਾਂਤੀ, ਜਲਿਆਂਵਾਲਾ ਬਾਗ ਦੀ ਕੁਰਬਾਨੀ ਅਤੇ ਵਾਹਗਾ ਬਾਰਡਰ ਦਾ ਜੋਸ਼, ਇਹ ਸਭ ਮਿਲ ਕੇ ਅੰਮ੍ਰਿਤਸਰ ਨੂੰ ਦੁਨੀਆ ਦੇ ਸਭ ਤੋਂ ਵਿਲੱਖਣ ਸ਼ਹਿਰਾਂ ਵਿੱਚ ਸ਼ਾਮਿਲ ਕਰਦੇ ਨੇ। ਸੋ ਦੋਸਤੋ, ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਅੰਮ੍ਰਿਤਸਰ ਸ਼ਹਿਰ ਦੇ ਬਾਰੇ। ਹੋ ਸਕਦਾ ਮੈਂ ਕਈ ਗੱਲਾਂ ਜਿਹੜੀਆਂ ਛੱਡ ਗਿਆ ਹੋਵਾਂ ਜਾਂ ਵਿੱਚੋਂ ਉਹਨੂੰ ਉਸ ਨੂੰ ਕਵਰ ਨਾ ਕਰ ਪਾਵਾਂ, ਕਿਉਂਕਿ ਸ਼ਹਿਰ ਇੰਨਾ ਕੁ ਜ਼ਿਆਦਾ ਵੱਡਾ, ਉਹਦਾ ਇਸ ਇਤਿਹਾਸ ਇੰਨਾ ਵੱਡਾ, ਉਸਦੇ ਨਾਲ ਜੁੜੀਆਂ ਕਈ ਚੀਜ਼ਾਂ ਨੇ। ਸੋ ਹੋ ਸਕਦਾ ਮੈਂ ਕੋਈ ਇੱਕ ਅੱਧੀ ਚੀਜ਼ ਜਿਹੜੀ ਛੱਡ ਗਿਆ ਵਾ, ਉਸਦੇ ਲਈ ਮੈਂ ਮਾਫ਼ੀ ਚਾਹਾਂਗਾ। ਲੇਕਿਨ ਉਮੀਦ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਏਗਾ, ਔਰ ਇਹੋ ਜਿਹਾ ਹੀ ਪ੍ਰੋਗਰਾਮ ਜਿਹੜਾ ਆ ਅੱਗੇ ਵੀ ਇੱਦਾਂ ਹੀ ਚੱਲਦੇ ਰਹਿਣਗੇ। ਕਿਸੇ ਸ਼ਹਿਰ ਬਾਰੇ ਜਾਂ ਪਿੰਡ ਬਾਰੇ ਤੁਹਾਡੇ ਨਾਲ ਜਾਣਕਾਰੀ

ਸਾਂਝੀ ਕੀਤੀ ਜਾਏਗੀ। ਔਰ ਆਓ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ। ਜਾਣਾ ਕਿਤੇ ਨਹੀਂ, 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਹਾਂ। ਅਗਲਾ ਪ੍ਰੋਗਰਾਮ ਤੁਹਾਡਾ ਫੇਵਰੇਟ ਵਾਲਾ, ਯਾਨੀ ਕਿ ਦਿਲ ਚਾਹਤਾ ਹੈ, ਕੁਝ ਹੀ ਪਲਾਂ ਦੇ ਵਿੱਚ ਸ਼ੁਰੂ ਹੋ ਜਾਏਗਾ। ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ। ਮੈਨੂੰ ਦਿਓ ਇਜਾਜ਼ਤ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ।

ਐਫ ਐਮ ਐਂਡ 102.7 ਮੈਗਾ ਹਰਟਸ ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 9 ਵੱਜ ਚੁੱਕੇ ਨੇ ਅਤੇ ਹੁਣ ਸਮਾਂ ਹੁੰਦਾ ਹੈ ਐਫ ਐਮ ਨਿਊਜ਼ ਹੈੱਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਨੌਰਡਿਕ ਦੇਸ਼ਾਂ ਨੇ ਆਪਣੇ ਸੰਬੰਧਾਂ ਨੂੰ ਗ੍ਰੀਨ ਤਕਨਾਲੋਜੀ ਅਤੇ ਨਵੀਨਤਾਕਾਰੀ ਰਣਨੀਤਿਕ ਭਾਈਵਾਲੀ ਦਾ ਰੂਪ ਦੇਣ ਦਾ ਫੈਸਲਾ ਕੀਤਾ ਹੈ।

ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਾਂ ਨੂੰ ਘੱਟ ਗਿਣਤੀ ਭਾਈਚਾਰਿਆਂ ਦੇ ਮੁੱਦਿਆਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਭਾਰਤੀ ਰੇਲਵੇ ਨੇ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲ ਸੈਕਸ਼ਨ 'ਤੇ 238 ਕਰੋੜ ਰੁਪਏ ਦੇ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਰਦਮਸ਼ੁਮਾਰੀ ਕਾਰਜਾਂ ਵਿੱਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਸੰਬੰਧਿਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ, ਲੋੜਵੰਦ ਵਿਦਿਆਰਥੀਆਂ ਨੂੰ ਵਿੱਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਅਤ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਅਹੁਦਿਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕੀਤੀਆਂ। ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ BKI ਵੱਲੋਂ ਸਮਰਥਿਤ ਇੱਕ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ ਆਧਾਰਿਤ ਹੈਂਡਲਰਾਂ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਅਪ੍ਰੈਲ ਮਹੀਨੇ ਵਿੱਚ 10 ਵੱਖ ਵੱਖ ਮਾਮਲਿਆਂ ਵਿੱਚ 12 ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਬੀਤੇ ਦਿਨੀ ਰੇਲ ਗੱਡੀ ਵਿੱਚ ਮ੍ਰਿਤਕ ਪਾਏ ਗਏ ਜ਼ਿਲ੍ਹਾ ਗੁਰਦਾਸਪੁਰ ਦੇ ਫੌਜੀ ਜਵਾਨ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅਤੇ ਭਾਰਤ ਨੇ ਅਫਗਾਨਿਸਤਾਨ ਖਿਲਾਫ਼ ਆਗਾਮੀ ਘਰੇਲੂ ਕ੍ਰਿਕਟ ਸੀਰੀਜ਼ ਲਈ 1-1 ਟੈਸਟ ਮੈਚ ਅਤੇ 3-1 ਰੋਜ਼ਾ ਮੈਚਾਂ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਦੋਵਾਂ ਟੀਮਾਂ ਦੇ ਕਪਤਾਨ ਹੋਣਗੇ। ਇਹ ਸਨ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਹਾਂਜੀ ਦੋਸਤੋ, ਮੈਸੇਜਸ ਦੀ ਜਿਹੜੀ ਆ ਉਹ ਚੜੀਆਂ ਉਹ ਲੱਗ ਚੁੱਕੀਆਂ ਨੇ। ਔਰ ਸਭ ਤੋਂ ਪਹਿਲਾਂ ਜਿਹੜਾ ਮੈਸੇਜ ਆ ਉਹ ਆਇਆ ਸਾਡੇ ਕੋਲ ਜੀ, ਪਿੰਡ ਹੀਰਾਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ। ਕਹਿ ਰਹੇ ਨੇ ਜੀ, ਅਸੀਂ ਹੈਗੇ ਜੀ ਪੱਕੇ ਸਰੋਤਾ, ਲਿਖ ਰਹੇ ਨੇ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ। ਸਤਿ ਸ਼੍ਰੀ ਅਕਾਲ ਸਰ ਜੀ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦਿਲ ਚਾਹਤਾ ਹੈ ਲਾਈਵ ਸੁਣ ਰਹੇ ਹਾਂ, ਰਾਤ ਨੂੰ ਸਾਰੇ ਕੰਮ ਨਿਪਟਾ ਕੇ ਇਸ ਪ੍ਰੋਗਰਾਮ ਨਾਲ ਜੁੜ ਜਾਂਦੇ ਹਾਂ। ਅੱਜ ਹੋ ਸਕੇ ਤਾਂ ਖਲਨਾਇਕ ਫਿਲਮ ਦਾ ਗੀਤ, ਦੇਰ ਸੇ ਆਨਾ ਜਲਦੀ ਜਾਨਾ, ਯੇ ਸਾਹਿਬ ਯੋ ਠੀਕ ਨਹੀਂ ਗੀਤ ਸੁਣਾ ਦਿਓ ਜੀ। ਇਹਨਾਂ ਦੀ ਫਰਮਾਇਸ਼ ਜਿਹੜੀ ਆ ਆਪਾਂ ਰੇਡੀ ਕਰ ਲਈ ਹੈ ਜੀ, ਇਹਨਾਂ ਨੇ ਫਰਮਾਇਸ਼ ਔਰ ਮੈਸੇਜ ਔਰ ਇੰਨਾ ਵਧੀਆ ਲਿਖਿਆ ਸਾਡੇ ਲਈ, ਉਸਦੇ ਲਈ ਬਹੁਤ ਬਹੁਤ ਸ਼ੁਕਰੀਆ। ਇਹਨਾਂ ਦਾ ਮੈਸੇਜ ਵੀ ਅਸੀਂ ਸ਼ਾਮਿਲ ਕਰ ਰਹੇ ਹਾਂ ਔਰ ਇਹਨਾਂ ਦੀ ਫਰਮਾਇਸ਼ ਵੀ ਅਸੀਂ ਪੂਰੀ ਕਰਨ ਲੱਗੇ ਹਾਂ। ਪਰ ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ। ਕਰਨਾ ਕੀ ਹੈ ਜੀ, ਨੰਬਰ ਹੈ 98 55 10 10 27, 9855101027। ਇਸ ਦੇ ਉੱਤੇ ਤੁਸੀਂ ਵਟਸਐਪ ਮੈਸੇਜ ਕਰਨਾ ਹੈ ਸਾਨੂੰ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦਾ, ਔਰ ਤੁਹਾਡਾ ਦੋਸਤ ਜਿਹੜਾ ਆ, ਤੁਹਾਡੀ ਫਰਮਾਇਸ਼ ਜਿਹੜੀ ਆ ਉਹ ਪੂਰੀ ਕਰਨ ਦਾ ਪੂਰੀ ਕੋਸ਼ਿਸ਼ ਕਰੇਗਾ। ਆਓ ਜੀ ਇਹਨਾਂ ਦੀ

ਜੀ ਦੋਸਤੋ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਦਿਲ ਚਾਹਤਾ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ। ਬਿਲਕੁਲ ਜੀ, ਔਰ ਫਰਮਾਇਸ਼ਾਂ ਜਿਹੜੀਆਂ ਉਹ ਆਈ ਜਾ ਰਹੀਆਂ ਨੇ, ਔਰ ਇੱਕ ਹੋਰ ਮੈਸੇਜ ਸਾਡੇ ਕੋਲ ਆ ਚੁੱਕਿਆ ਜੀ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ ਜੀ ਨੇ ਮੈਸੇਜ ਕੀਤਾ ਹੈ। ਕਹਿ ਰਹੇ ਨੇ ਜੀ, ਮੁਕੱਦਰ ਕਾ ਸਿਕੰਦਰ, ਦਿਲ ਤੋਂ ਹੈ ਦਿਲ ਜਿਹੜਾ ਗਾਣਾ ਉਹ ਸੁਣਾ ਦਿੱਤਾ ਜਾਵੇ। ਇਹਨਾਂ ਦੀ ਫਰਮਾਇਸ਼ ਤਾਂ ਅਸੀਂ ਕਰ ਲਈ ਹੈ ਰੇਡੀ, ਔਰ ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ। ਕਰਨਾ ਕੁਝ ਨਹੀਂ ਹੈ ਜੀ, 9855102798555710 1027 ਇਹ ਸਾਡਾ ਵਟਸਐਪ ਨੰਬਰ ਹੈ। ਇਸ ਦੇ ਉੱਤੇ ਤੁਸੀਂ ਸਾਨੂੰ ਫਰਮਾਇਸ਼ ਕਰਨੀ ਹੈ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ, ਔਰ ਤੁਹਾਡਾ ਦੋਸਤ ਤੁਹਾਡੀ ਫਰਮਾਇਸ਼ ਪੂਰੀ ਕਰੇਗਾ। ਜਿਵੇਂ ਆ ਕਰਨ ਜਾ ਰਿਹਾ ਜੀ ਇਹਨਾਂ ਦੀ ਫਰਮਾਇਸ਼, ਆ ਗਾਣਾ ਕਿਹੜਾ ਜੀ, ਦਿਲ ਤੋਂ ਹੈ ਦਿਲ।

ਹਾਂਜੀ ਦੋਸਤੋ, ਅਗਲਾ ਮੈਸੇਜ ਆਇਆ ਜੀ ਸਾਡੇ ਕੋਲ। ਆਦਰਨੀਏ ਪ੍ਰਸਾਰਕ ਜੀ ਨਮਸਕਾਰ। ਆਦਰਨੀਏ ਪ੍ਰਸਾਰਕ ਜੀ, ਆਪ ਹਮਾਰੀ ਫਰਮਾਇਸ਼ ਕਿਸੀ ਵੀ ਗੀਤ ਕੇ ਸਾਥ ਸ਼ਾਮਿਲ ਕੀਜੀਏ। ਆਪਕਾ ਤਹਿ ਦਿਲ ਸੇ ਸ਼ੁਕਰੀਆ ਜੀ। ਜੀ ਮੈਸੇਜ ਕੀਤਾ ਜੀ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਸਰ। ਜੀ ਮੈਸੇਜ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਬਾਅਦ ਇੱਕ ਹੋਰ ਮੈਸੇਜ ਸਾਡੇ ਕੋਲ ਆਇਆ ਜੀ, ਪ੍ਰੋਗਰਾਮ ਦਿਲ ਚਾਹਤਾ ਹੈ ਪ੍ਰਸਾਰਕ ਕੋ ਪਿਆਰ ਭਰੀ ਨਮਸਕਾਰ ਜੀ। ਜੀ ਨਮਸਕਾਰ। ਮੂਵੀ ਕਹਿ ਰਹੇ ਨੇ ਜੀ, ਇੱਕ ਤੇਰਾ ਸਾਥ ਹਮਕੋ ਦੋ ਜਹਾਂ ਸੀ, ਗਾਂਵ ਨਥਾਣਾ ਪੰਜਾਬ ਤੋਂ ਲਿਖ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਔਰ ਕਹਿ ਰਹੇ ਨੇ ਕਿ ਲਾਸਟ ਵਿੱਚ ਇਹ ਵੀ ਲਿਖਿਆ, ਐਨੀ ਸੌਂਗ ਮੇਂ ਵੀ ਸ਼ਾਮਿਲ ਕਰ ਸਕਦੇ ਹੋ ਜੀ। ਖੁਸ਼ ਰਹੋ, ਆਬਾਦ ਰਹੋ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇਸ ਤੋਂ ਬਾਅਦ ਇੱਕ ਹੋਰ ਮੈਸੇਜ ਆਇਆ ਜੀ, ਨਮਸਕਾਰ ਜੀ ਹਾਰਦਿਕ ਅਭਿਨੰਦਨ, ਬੇਸ਼ੁਮਾਰ ਮੁਹੱਬਤਾਂ ਔਰ ਦੁਆਏ ਜੀ। ਬਹੁਤ ਬਹੁਤ ਸ਼ੁਕਰੀਆ ਇਹ ਲਾਈਨਾਂ ਲਿਖਣ ਦੇ ਲਈ ਔਰ ਲਿਖੀਆਂ।

ਕੁਲਦੀਪ ਦੇ ਨਾਲ ਜੀ। ਬਿਲਕੁਲ ਜੀ, ਮੈਸੇਜਿਸ ਅਤੇ ਮੈਸੇਜਿਸ ਸਾਡੇ ਕੋਲ ਆ ਹੀ ਰਹੇ ਨੇ ਜੀ। ਇੱਕ ਮੈਸੇਜ ਆਇਆ ਬਹੁਤ ਪਿਆਰਾ ਲਿਖਿਆ ਜੀ ਇਹਨਾਂ ਨੇ, ਆਓ ਦੇਖਦੇ ਹਾਂ ਜੀ ਇਹਨਾਂ ਨੇ ਕੀ ਲਿਖਿਆ। ਤੁਹਾਨੂੰ ਮੈਂ ਸੁਣਾਉਂਦਾ, ਤੁਸੀਂ ਸੁਣੋ ਔਰ ਮੈਂ ਦੇਖਦਾ। ਦੋਸਤੋ, ਮੁਹੱਬਤ ਜ਼ਿੰਦਾਬਾਦ, ਸਲਾਮ ਮੁਹੱਬਤ ਦਿਲ ਚਾਹਤਾ ਹੈ। ਔਰ ਇਹਨਾਂ ਨੇ ਲਿਖਿਆ ਜੀ, ਪਿਆਰ ਭਰੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ, ਕਬੂਲ ਕਰੋ ਜੀ, ਰੈਂਬੋ ਹਮਾਰੀ ਪਹਿਲੀ ਪਸੰਦ ਹੈ ਆਪ, ਰੇਨਬੋ ਹਮਾਰੀ ਪਹਿਲੀ ਪਸੰਦ ਹੈ ਆਪ, ਸ਼ਾਮਿਲ ਕਰਤੇ ਹੋ ਆਪਕਾ ਤਹਿ ਦਿਲ ਸੇ ਧੰਨਵਾਦ ਜੀ। ਫਿਲਮ ਵਿਸ਼ਵਾਸ, ਗਾਇਕ ਮੁਕੇਸ਼ ਜੀ, ਬੋਲ ਚਾਂਦੀ ਕੀ ਦੀਵਾਰ ਨਾ ਤੋੜੀ, ਪਿਆਰ ਭਰਾ ਦਿਲ ਤੋੜ ਦੀਆ ਜੀ। ਲਿਖਿਆ ਕਿਹਨਾਂ ਨੇ ਜੀ, ਚੱਕ 15 PS, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਜੀ, ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ ਜੋਸਨ, ਗੁਰਮਨ ਮੈਲਬਰਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਜੋਸਨ ਵੈਂਕੂਵਰ ਕੈਨੇਡਾ ਤੋਂ, ਰੋਬਿਨ ਸਿੰਘ ਜੋਸਨ ਜੀ, ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰਾ ਜਿਹਾ ਮੈਸੇਜ ਸਾਨੂੰ ਭੇਜਣ ਦੇ ਲਈ। ਔਰ ਤੁਹਾਡੀ ਫਰਮਾਇਸ਼ ਵੀ ਜਿਹੜੀ ਆ ਉਹ ਰੈਡੀ ਅਸੀਂ ਕਰ ਲਈ ਹੈ ਜੀ। ਔਰ ਬਾਕੀ ਜਿਹੜੇ ਵੀ ਲਿਸਨਰਸ ਨੇ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਨੂੰ ਦੁਬਾਰਾ ਦੱਸ ਦਿੰਦੇ ਹਾਂ ਜੀ, ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ 9855101027 9855101027 ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਨੂੰ ਭੇਜ ਕੇ ਤੁਹਾਡਾ ਦੋਸਤ ਕੁਲਦੀਪ ਤੁਹਾਡੀ ਫਰਮਾਇਸ਼ਾਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਉਹ ਕਰੇਗਾ। ਜਿਵੇਂ ਕਿ ਆਹ ਵਾਲੀ ਕੋਸ਼ਿਸ਼ ਹੁਣ ਆਪਾਂ ਕਰਨ ਜਾ ਰਹੇ, ਕੋਸ਼ਿਸ਼ ਨਹੀਂ ਹੈ ਇਹ ਤਾਂ ਗਾਣਾ, ਇਹ ਫਰਮਾਇਸ਼ ਜਿਹੜੀ ਹੈ ਇਹ ਅਸੀਂ ਪੂਰੀ ਕਰ ਹੀ ਦਿੱਤੀ ਹੈ ਜੀ।

ਸੋ ਜਿਹੜਾ ਮੈਸੇਜ ਆਇਆ ਜੀ ਸਾਡੇ ਕੋਲ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਜੀ ਨੇ ਮੈਸੇਜ ਕੀਤਾ ਔਰ ਕਹਿ ਰਹੇ ਨੇ ਕੋਈ ਵੀ ਗੀਤ ਸੁਣਾ ਦਿਓ ਜੀ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ ਕਰਨਵੀਰ ਹਾਊਸ ਪੂਚੋਂ ਕੈਂਚੀਆਂ ਬਠਿੰਡਾ ਪੰਜਾਬ ਤੋਂ ਨਮਸਕਾਰ ਜੀ ਨਮਸਕਾਰ ਜੀ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਕੁਲਦੀਪ ਸਿਮੂ ਏਕਮ ਦਮਨ ਅਭਿਜੀਤ ਕਹਿ ਰਹੇ ਨੇ ਕਿਸੇ ਵੀ ਗੀਤ ਮੇ ਸ਼ਾਮਿਲ ਕੀਆ ਜਾਏ ਜੀ ਧੰਨਵਾਦ ਜੀ ਆਪਕਾ ਵੀ ਧੰਨਵਾਦ ਇਤਨਾ ਪਿਆਰਾ ਸਾ ਮੈਸੇਜ ਹਮੇ ਭੇਜਨੇ ਕੇ ਲੀਏ ਜੀ ਦੋਸਤੋ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਸੁਪਰੇਮ ਨਮਸਕਾਰ ਹਾਰਦਿਕ ਅਭਿਨੰਦਨ ਕਹਿ ਰਹੇ ਨੇ ਕਿ ਗਾਣਾ ਸੁਣਨਾ ਹੈ ਜੀ ਇਹਨਾਂ ਨੇ ਪਹਿਲੀ ਪਹਿਲੀ ਵਾਰ ਮੁਹੱਬਤ ਕੀ ਹੈ ਔਰ ਫਿਲਮ ਦਾ ਨਾਂ ਹੈ ਜੀ ਸਿਰਫ ਤੁਮ ਗਾਇਕ ਨੇ ਅਲਕਾ ਯਾਗਨਿਕ ਕੁਮਾਰ ਸਾਨੂੰ ਜੀ ਨਾਈਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵੇਦ ਮਿੱਡਾ ਅਲਕਾ ਮਿੱਡਾ ਜੀ ਨੇ ਔਰ ਐਂਡ 'ਚ ਲਿਖ ਰਹੇ ਨੇ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰਾ ਜਿਹਾ ਮੈਸੇਜ ਸਾਨੂੰ ਭੇਜਣ ਦੇ ਲਈ ਔਰ ਇੰਨਾ ਪਿਆਰਾ ਜਿਹਾ ਗੀਤ ਲਗਵਾਉਣ ਲਈ ਔਰ ਸਾਰਿਆਂ ਦਾ ਮਤਲਬ ਸਾਰੇ ਹੀ ਇਸ ਗਾਣੇ ਨੂੰ ਬਹੁਤ ਪਸੰਦ ਕਰਦੇ ਨੇ ਉਹ ਸੁਣਦੇ ਇਹਨਾਂ ਦਾ ਗੀਤ ਪਰ ਉਸ ਤੋਂ ਪਹਿਲਾਂ ਬਾਕੀਆਂ ਨੂੰ ਵੀ ਦੱਸ ਦਿੰਦਾ ਜਿਹੜੇ ਹੁਣੇ ਹੁਣੇ ਜਿਨ੍ਹਾਂ ਨੇ 102.7 FM ਹੁਣੇ ਔਨ ਕੀਤਾ ਹੈ ਉਹਨਾਂ ਦੇ ਲਈ 98 55 10 10 27 9855101027 ਇਹ ਸਾਡਾ ਵਟਸਐਪ ਨੰਬਰ ਹੈ ਇਸ ਦੇ ਉੱਤੇ ਤੁਸੀਂ ਵੀ ਆਪਣੀ ਫਰਮਾਇਸ਼ ਜਿਹੜੀ ਆ ਉਹ ਪੂਰੀ ਕਰਵਾ ਸਕਦੇ ਹੋ ਕਰਨਾ ਕੁਝ ਨਹੀਂ ਹੈ ਸਾਨੂੰ ਮੈਸੇਜ ਕਰਨਾ ਹੈ ਔਰ ਉਸ ਦੇ ਵਿੱਚ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਜਿਹੜੀ ਫਰਮਾਇਸ਼ ਉਹ ਸਾਨੂੰ ਕਰਨੀ ਹੈ ਔਰ ਤੁਹਾਡਾ ਦੋਸਤ ਤੁਹਾਡੀ ਫਰਮਾਇਸ਼ ਪੂਰੀ ਕਰੇਗਾ ਔਰ ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਕੀਤਾ ਹੋਇਆ ਇਹ ਪਿਆਰਾ ਜਿਹਾ ਗੀਤ

ਜੀ ਦੋਸਤੋ, ਇੱਕ ਹੋਰ ਮੈਸੇਜ ਸਾਡੇ ਕੋਲ ਆ ਚੁੱਕਿਆ ਹੈ ਜੀ। ਮੈਸੇਜਸ ਵੈਸੇ ਬਹੁਤ ਸਾਰੇ ਆ ਰਹੇ ਨੇ, ਔਰ ਇੱਕ ਹੋਰ ਜਿਹੜਾ ਮੈਸੇਜ ਆ ਚੁੱਕਿਆ ਹੈ ਜੀ, ਆਓ ਪੜ੍ਹਦੇ ਹਾਂ ਜੀ। ਉਹ ਮੈਸੇਜ ਕਿਹਨਾਂ ਨੇ ਲਿਖਿਆ ਹੈ? ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਮਾਨ ਲਿਖ ਰਹੇ ਨੇ। ਪ੍ਰੋਗਰਾਮ ਦਿਲ ਚਾਹਤਾ ਹੈ, ਅਮਰਗੜ੍ਹ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ। ਬਹੁਤ ਹੀ ਪਿਆਰਾ ਮੈਸੇਜ ਲਿਖਿਆ, ਔਰ ਕਹਿ ਰਹੇ ਨੇ ਕੋਈ ਵੀ ਫਿਲਮੀ ਗੀਤ ਸਾਨੂੰ ਸੁਣਾ ਦਿਓ। ਪ੍ਰੋਗਰਾਮ ਲਾਈਵ ਸੁਣ ਰਹੇ ਹਾਂ ਜੀ, ਬਹੁਤ ਹੀ ਚੰਗਾ ਲੱਗ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਸਾਡਾ ਪ੍ਰੋਗਰਾਮ ਸੁਣਨ ਦੇ ਲਈ ਔਰ ਸਾਨੂੰ ਇੰਨਾ ਸਾਰਾ ਪਿਆਰ ਦੇਣ ਦੇ ਲਈ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਚੱਕ 14 PSB ਸੇ ਲਿਖ ਰਹੇ ਨੇ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ, ਨਿੰਦਰ ਸਿੰਘ, ਏਕਮ ਕੌਰ, ਔਰ ਉਹਨਾਂ ਲਿਖ ਰਹੇ ਨੇ ਕਿ ਔਰ ਸੇ ਨਮਸਕਾਰ ਜੀ, ਕਹਿ ਰਹੇ ਨੇ ਕੋਈ ਵੀ ਗੀਤ ਜਿਹੜਾ ਸ਼ਾਮਿਲ ਕਰ, ਮਤਲਬ ਗੀਤ ਮੈਂ ਸ਼ਾਮਿਲ ਕਰ ਲਿਆ ਜਾਏ ਜੀ। ਜੀ ਜ਼ਰੂਰ ਜੀ, ਗੀਤ ਅਸੀਂ ਬਹੁਤ ਹੀ ਪਿਆਰੇ ਪਿਆਰੇ ਤੁਹਾਨੂੰ ਸੁਣਾ ਰਹੇ ਹਾਂ, ਔਰ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰਾ ਜਿਹਾ ਮੈਸੇਜ ਸਾਨੂੰ ਕਰਨ ਦੇ ਲਈ। ਇੱਕ ਹੋਰ ਮੈਸੇਜ ਆਇਆ ਲਿਖ ਰਹੇ ਨੇ ਪ੍ਰੇਮ ਪੂਰਵਕ ਅਦਾਬ, ਗਾਮ ਕੁਮਾਰ ਹੇੜਾ ਸਹਾਰਨਪੁਰ ਤੋਂ, ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ, ਅਦੀਬ ਹਸਨ, ਔਰ ਕਹਿ ਰਹੇ ਨੇ ਕਿਸੇ ਵੀ ਗੀਤ ਮੇਂ ਸ਼ਾਮਿਲ ਕੀਆ ਜਾਏ ਜੀ। ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰਾ ਜਿਹਾ ਮੈਸੇਜ ਕਰਨ ਦੇ ਲਈ ਔਰ ਇੰਨਾ ਪਿਆਰ ਸਾਨੂੰ ਦੇਣ ਦੇ ਲਈ। ਤੁਹਾਡਾ ਮੈਸੇਜ ਜਿਹੜਾ ਅਸੀਂ ਸ਼ਾਮਿਲ ਕਰ ਲਿਆ ਇਸ ਪ੍ਰੋਗਰਾਮ ਦੇ ਵਿੱਚ। ਔਰ ਇੱਕ ਹੋਰ ਮੈਸੇਜ ਆ ਲਿਖ ਰਹੇ ਨੇ ਕੁਲਦੀਪ ਸਰ ਜੀ, ਸਤਿ ਸ਼੍ਰੀ ਅਕਾਲ, ਜਸਵੀਰ ਸਿੰਘ ਦੋੜਾ ਆਦਮਪੁਰ ਤੋਂ ਲਿਖ ਰਹੇ ਨੇ, ਕਹਿ ਰਹੇ ਨੇ ਕਿ ਗੀਤ ਪਲੇ ਕਰੋ, ਵਾਦੀਆਂ ਮੇਰਾ ਦਾਮਨ ਰਾਸਤੇ ਮੇਰੀ, ਬਾਹੇ ਜਾਓ ਬਹੇ ਜਾਓ ਮੇਰੇ ਸਿਵਾ ਲਿਖ ਰਹੇ ਨੇ, ਰਫੀ ਸਾਹਿਬ ਨੇ ਗਾਇਆ ਹੈ, ਔਰ ਪਲੀਜ਼ ਪਲੇ ਦਿਸ ਸੌਂਗ ਜੀ, ਜ਼ਰੂਰ ਜੀ। ਔਰ ਕਹਿੰਦੇ ਫਰੋਮ ਮੈਨੀ ਡੇਜ਼ ਵੀ ਆਰ ਸੈਂਡਿੰਗ ਇਨ ਦਿਸ ਸ਼ੋ ਜੀ, ਜ਼ਰੂਰ ਅੱਜ ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰ ਦਿੰਦੇ ਹਾਂ ਜੀ। ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ, ਕਰਨਾ ਕੁਝ ਨਹੀਂ ਹੈ। 9855 107 ਦੇ ਉੱਤੇ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਨੂੰ ਭੇਜਣੀ ਹੈ, ਔਰ ਤੁਹਾਡਾ ਦੋਸਤ ਕੁਲਦੀਪ ਤੁਹਾਡੀ ਫਰਮਾਇਸ਼ ਪੂਰੀ ਕਰੇਗਾ ਜੀ। ਆਓ ਇਹਨਾਂ ਦੀ ਫਰਮਾਇਸ਼ ਨੂੰ ਪੂਰਾ ਕਰਦੇ ਹਾਂ ਜੀ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਕ੍ਰਿਸ਼ਨ ਕੁਮਾਰੀ ਡਾਬੀ, ਬੁਪਤ ਕੁਮਾਰੀ ਡਾਬੀ, ਰਾਧਾ ਤੰਵਰ, ਇਹਨਾਂ ਨੇ ਮੈਸੇਜ ਕੀਤਾ ਜੀ, ਆਰਤੀ ਫਿਲਮ ਦਾ ਕਵੀ ਤੋਂ ਮਿਲੇਗੀ ਬਹਾਰੋਂ ਕੀ ਮੰਜ਼ਿਲ ਰਾਹੇਂ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ, ਔਰ ਲਿਖ ਰਹੇ ਨੇ ਇਹ ਬਲੋਤਰਾ ਰਾਜਸਥਾਨ ਤੋਂ। ਆਓ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ, ਔਰ ਤੁਸੀਂ ਵੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ, ਸਮਾਂ ਥੋੜ੍ਹਾ ਘੱਟ ਹੈ ਪਰ ਕੋਸ਼ਿਸ਼ ਕਰਾਂਗੇ ਫਰਮਾਇਸ਼ ਪੂਰੀ ਕਰਨ ਦੀ। 98 55 10 10 27 9855 10 10 27।
1: वो दिन दूर नहीं दीपक जब जिंदगी मौत पर हंसेगी।
2: लेकिन कब, कैसे
1: मालूम नहीं। चलो मुझे घर पहुंचा दो।

ਜੀ ਦੋਸਤੋ, ਸਟੂਡੀਓ ਦੀ ਘੜੀ ਦੇ ਵਿੱਚ ਸਮਾਂ ਹੋ ਗਿਆ ਜੀ 9:55 'ਤੇ ਇੱਕ ਮੈਸੇਜ ਆ ਸਾਡੇ ਕੋਲ ਸੀਮਾ ਮਿੱਤਲ ਜੀ ਦਾ, ਬਾਹਰ ਕੋ ਨਗਰ ਜਲੰਧਰ ਤੋਂ। ਕਹਿ ਰਹੇ ਨੇ, ਚਰਿੱਤਰਹੀਨ ਮੂਵੀ ਦਾ ਦਿਲ ਸੇ ਦਿਲ ਮਿਲਨੇ ਕਾ ਸੌਂਗ ਏ, ਜੇ ਹੈ ਤੁਹਾਡੇ ਤੋਂ ਤਾਂ ਲਗਾ ਦਿਓ ਜੀ। ਸੌਂਗ ਤਾਂ ਸਾਡੇ ਕੋਲ ਹੈ ਔਰ ਰੇਡੀ ਵੀ ਹੈ, ਪਰ ਸਮਾਂ ਥੋੜ੍ਹਾ ਜਿਹਾ ਘੱਟ ਹੈ। ਮੈਂ ਕੋਸ਼ਿਸ਼ ਕਰਦਾ ਹਾਂ ਜੀ ਕੁਝ ਮੈਸੇਜਿਸ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੀ। ਜੀ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਔਰ ਨਿਮਿਤ ਅਹੂਜਾ ਜੀ ਨੇ ਮੈਸੇਜ ਕੀਤਾ ਸਾਨੂੰ, ਔਰ ਉਸ ਤੋਂ ਇਲਾਵਾ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਰਾਹੁਲ, ਪ੍ਰਿਯੰਕਾ, ਗੁਰਕਿਰਤ, ਮੰਨਤ, ਸਿਮਰਤ, ਗੁਰਸ਼ਬਦ ਸਿੰਘ, ਰਾਹੁਲ ਜੀ ਨੇ ਵੀ ਸਾਨੂੰ ਮੈਸੇਜ ਕੀਤਾ ਸੀ। ਇਸ ਤੋਂ ਇਲਾਵਾ ਇੱਕ ਮੈਸੇਜ ਕੀਤਾ ਜੌਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ, ਵਿਲਿਸ ਡਿਕੈਸਟਰੋ ਜੀ ਨੇ ਵੀ ਮੈਸੇਜ ਕੀਤਾ, ਔਰ ਮੈਸੇਜਿਸ ਬਹੁਤ ਸਾਰੇ ਨੇ ਜੀ। ਇਸ ਤੋਂ ਇਲਾਵਾ ਸਾਨੂੰ ਮੈਸੇਜ ਕੀਤਾ ਜੀ ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੰਨੀ ਕਾਕਾ, ਬਿੱਟੂ, ਲਾਡੀ, ਮੋਹਨ ਮਾਸਟਰ, ਜਨਕ ਨਗਰ ਜਲੰਧਰ ਤੋਂ ਵੀ ਮੈਸੇਜ ਕੀਤਾ ਜੀ।

ਗਜ਼ਲਾਂ ਜਿਹੜੇ ਕਿ ਅਹਿਸਾਸ ਹੁੰਦਾ ਹੈ ਪਿਆਰ ਦਾ, ਨਾਰਾਜ਼ਗੀ ਦਾ ਔਰ ਤਕਰਾਰ ਦਾ, ਔਰ ਇਹੀ ਗਜ਼ਲਾਂ ਦੇ ਨਾਲ ਅਸੀਂ ਤੁਹਾਡਾ ਮਨੋਰੰਜਨ ਕਰਦੇ ਹਾਂ। ਔਰ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੀ ਜੀ ਸ਼ਾਇਰੀ ਤੋਂ, ਰਿਤੇਸ਼ ਤਿਵਾਰੀ ਜੀ ਦੀ। ਨਾ ਕੈਦ ਕਰੋ ਮੁਝਕੋ ਪਿੰਜਰੇ ਮੇਂ, ਨਾ ਕੈਦ ਕਰੋ ਮੁਝਕੋ ਪਿੰਜਰੇ ਮੇਂ, ਨਾ ਬੰਦਿਸ਼ੋ ਮੇਂ ਮੁਝੇ ਜੀਨੇ ਦੋ। ਮੈਂ ਤੋ ਹੂੰ ਪੰਛੀ ਖੁੱਲ੍ਹੇ ਗਗਨ ਕਾ, ਖੁੱਲ੍ਹੇ ਆਸਮਾਨ ਮੇਂ ਮੁਝੇ ਜੀਨੇ ਦੋ। ਮੁਝੇ ਕਿਆ ਲੈਣਾ ਮਾਖਨ ਮਿਸ਼ਰੀ ਸੇ, ਮੁਝੇ ਕਿਆ ਲੈਣਾ ਮਾਖਨ ਮਿਸ਼ਰੀ ਸੇ, ਮੁਝੇ ਖੁੱਲ੍ਹੇ ਮੇਂ ਦਾਣਾ ਚੁਣੇ ਦੋ। ਮੈਂ ਤੋ ਹੂੰ ਪੰਛੀ ਖੁੱਲ੍ਹੇ ਗਗਨ ਕਾ, ਖੁੱਲ੍ਹੇ ਆਸਮਾਂ ਮੇਂ ਮੁਝੇ ਜੀਨੇ ਦੋ।

ਅਤੀਕ ਜੀ ਦੀਆਂ ਕਲਮ ਤੋਂ ਕੁਝ ਲਿਖੀਆਂ ਹੋਈਆਂ ਲਾਈਨਾਂ। ਜ਼ਿੰਦਗੀ ਮੇਰੀ ਸੰਭਲ ਪਾਤੀ ਨਹੀਂ, ਕਿਆ ਕਰੂੰ ਕਿ ਦਿਲ ਸੇ ਤੂੰ ਜਾਤੀ ਨਹੀਂ, ਇਸ ਜਹਾਂ ਮੈਂ ਖੁਦਾ ਉਸਕੇ ਸਿਵਾ ਔਰ ਕੋਈ ਸ਼ੈ ਮੁਝੇ ਭਾਤੀ ਨਹੀਂ, ਦੇਖ ਲੇਤਾ ਹੂੰ ਉਸੇ ਜਿਸ ਰੋਜ਼ ਮੈਂ, ਨੀਂਦ ਉਸ ਦਿਨ ਰਾਤ ਭਰ ਆਤੀ ਨਹੀਂ, ਇਸ਼ਕ ਕਾ ਯੇ ਰੋਗ ਵੀ ਕਿਆ ਰੋਗ ਹੈ, ਇਸ਼ਕ ਕਿਆ ਯੇ ਰੋਗ ਵੀ ਕਿਆ ਰੋਗ ਹੈ, ਜਾਂ ਨਿਕਲਤੀ ਹੈ ਮਗਰ ਜਾਤੀ ਨਹੀਂ, ਹਾਂ ਭਲੇ ਹੀ ਵੋ ਕਿਸੀ ਕਾ ਹੋ ਗਿਆ, ਹਾਂ ਭਲੇ ਹੀ ਵੋ ਕਿਸੀ ਕਾ ਹੋ ਗਿਆ, ਮੇਰਾ ਕੋਈ ਔਰ ਤੋ ਸਾਥੀ ਨਹੀਂ।

1.02 ਸੱਤਵੇਂ ਗਾਹਟ ਸੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਸ਼ਾਮੇ ਗਜ਼ਲ ਆਪਣੇ ਦੋਸਤ ਕੁਲਦੀਪ ਦੇ ਨਾਲ। ਇਨ ਆਂਖੋਂ ਮੇਂ ਛੁਪੇ ਹੈ ਕਈ ਅਨਕਹੇ ਰਾਜ਼, ਇਨ ਆਂਖੋਂ ਮੇਂ ਛੁਪੇ ਹੈ ਕਈ ਅਨਕਹੇ ਰਾਜ਼, ਬਿਨਾਂ ਬੋਲੇ ਹੀ ਕਹਿ ਦੇਤੀ ਹੈ ਯੇ ਦਿਲ ਕੀ ਹਰ ਬਾਤ, ਪਲਕੋਂ ਕੀ ਛਾਂਵ ਮੇਂ ਛਿਪੀ ਹੈ ਕੋਈ ਕਹਾਨੀ, ਪਲਕੋਂ ਕੀ ਛਾਂਵ ਮੇਂ ਛਿਪੀ ਹੈ ਕੋਈ ਕਹਾਨੀ, ਕਭੀ ਹਸਤੀ ਹੈ ਯੇ ਕਭੀ ਹੋ ਜਾਤੀ ਹੈ ਪਾਨੀ।

FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਸੀ ਸ਼ਾਮੇ ਗਜ਼ਲ। ਸਟੂਡੀਓ ਦੀ ਘੜੀ ਦੇ ਵਿੱਚ 10:29 ਹੋ ਚੁੱਕੇ ਨੇ ਅਤੇ ਅਗਲਾ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਕੁਝ ਹੀ ਪਲਾਂ ਦੇ ਵਿੱਚ ਸ਼ੁਰੂ ਹੋ ਜਾਏਗਾ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਜਾਣਾ ਕਿਤੇ ਨਹੀਂ ਹੈ, 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਹਾਂ ਜੀ। ਅਗਲਾ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ।

FM 102.7 ਮੈਗਾਹਰਟਜ਼ ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 10:30 ਹੋ ਚੁੱਕੇ ਨੇ ਤੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਸ਼ੁਰੂ ਹੋ ਚੁੱਕਿਆ ਜੀ। ਇੱਕ ਪਿਆਰ ਕਾ ਨਗਮਾ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਪਿਆਰੇ ਪਿਆਰੇ ਜਿਹੇ ਨਗਮੇ ਨਾਲ ਨਾਲ ਪਿਆਰੀ ਪਿਆਰੀ ਜੀਆਂ ਸ਼ਾਇਰੀ। ਜਬ ਵੀ ਤਨਹਾਈਓ ਮੇ ਸ਼ਾਮ ਢਲ ਜਾਤੀ ਹੈ, ਜਬ ਵੀ ਤਨਹਾਈਓ ਮੇ ਸ਼ਾਮ ਢਲ ਜਾਤੀ ਹੈ, ਬਿਨ ਬੁਲਾਏ ਕੋਈ ਪੁਰਾਣੀ ਯਾਦ ਚਲੀ ਆਤੀ ਹੈ, ਕੁਛ ਮੀਠੇ ਪਲ ਕੁਛ ਭੀਗੇ ਸੇ ਅਫਸਾਨੇ, ਕੁਛ ਮੀਠੇ ਪਲ ਕੁਛ ਭੀਗੇ ਸੇ ਅਫਸਾਨੇ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਸੀ, ਇੱਕ ਪਿਆਰ ਕਾ ਨਗਮਾ ਹੈ। ਸਟੂਡੀਓ ਦੀ ਘੜੀ ਦੇ ਇਸ ਵੇਲੇ 10:59 ਹੋ ਚੁੱਕੇ ਨੇ। ਸੋ ਜਾਣ ਦਾ ਦਿਲ ਤਾਂ ਨਹੀਂ ਕਰ ਰਿਹਾ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਲਈ ਤੁਹਾਡੇ ਤੋਂ ਮੈਨੂੰ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਲੈਣੀ ਪੈਣੀ ਹੈ ਇਜਾਜ਼ਤ। ਫਿਰ ਕਿਸੇ ਦਿਨ ਤੁਹਾਡੇ ਨਾਲ ਇੰਜੋਏ ਕਰਾਂਗੇ, ਮਨੋਰੰਜਨ ਕਰਾਂਗੇ ਤੁਹਾਡਾ, ਤੁਹਾਨੂੰ ਪਿਆਰੇ ਪਿਆਰੇ ਗੀਤ ਸੁਣਾਵਾਂਗੇ, ਪਰ ਤਦ ਤੱਕ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਦਿਓ ਇਜਾਜ਼ਤ।

FM ਬੈਂਡ 102.7 ਮੈਗਾਹਰਟਜ਼ ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 11 ਵੱਜ ਚੁੱਕੇ ਨੇ। ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦੇ ਨੇ। ਸਵੇਰੇ 5:55 ਤੇ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਨਵੇਂ ਪ੍ਰੋਗਰਾਮਾਂ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸ਼ੁਭ ਰਾਤਰੀ। ਜੈ ਹਿੰਦ।